0: ਅਤੇ ਉੱਥੇ ਜਾ ਕੇ ਤੁਸੀਂ ਕਿਤਾਬ ਲੈਂਦੇ ਹੋ, ਰਹਿ ਵੀ ਜਾਂਦੀ ਸੀ ਕਿਸੇ ਵੇਲੇ। ਅਤੇ ਹੁਣ ਵੇਖੋ ਤੁਸੀਂ ਜਿਹੜੇ ਬੁੱਕ ਸੈਲਰ ਨੇ ਉਹਨਾਂ ਨੇ ਵੀ ਨਵੀਆਂ ਤਕਨੀਕਸ ਉਹਨਾਂ ਨੇ ਧਾਰਨ ਕਰ ਲਈਆਂ, ਅਤੇ ਉਸੇ ਦੇ ਵਿੱਚੋਂ ਹੀ ਨਿਕਲਿਆ ਫਿਰ ਇਹ ਸਾਰਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਸੋ ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ ਆ ਕਿਤਾਬਾਂ ਸੈੱਲ ਕਰਨ ਨੂੰ ਲੈ ਕੇ, ਜਿਹੜੇ ਤਰੀਕੇ ਦੇ ਨਾਲ ਉਹ ਦੱਸਦੇ ਆ, ਹਾਲਾਂਕਿ ਕਈਆਂ ਵਾਰੀ ਕਈਆਂ ਦਾ ਮੈਂ ਇਹ ਵੇਖ ਰਿਹਾ ਹੁੰਦਾ ਵੀ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਵਾ, ਇਹਦਾ ਮਤਲਬ ਵੀ ਇਹਨੇ ਕਿਤਾਬ ਖੁਦ ਨਹੀਂ ਪੜ੍ਹੀ ਹਲੇ। ਕਈਆਂ ਦਾ ਇੱਦਾਂ
1: ਪਤਾ,
0: ਪਰ ਉਹਨਾਂ ਦਾ ਤਰੀਕਾ ਬਹੁਤ ਵਧੀਆ ਵਾ ਲੋਕਾਂ ਨੂੰ ਅਟਰੈਕਟ ਕਰਨ ਦਾ, ਲੋਕਾਂ ਨੂੰ ਉਹ ਪ੍ਰੋਡਕਟ ਸੈੱਲ ਕਰਨ ਦਾ, ਕਿਉਂਕਿ ਨੋ ਵੇ ਇੰਨੀਆਂ ਜ਼ਿਆਦੀਆਂ ਕਿਤਾਬਾਂ ਤੁਸੀਂ ਪੜ੍ਹ ਹੀ ਨਹੀਂ ਸਕਦੇ। ਤੁਸੀਂ ਮੰਨ ਲਓ ਜੇ ਹਰ ਹਫ਼ਤੇ ਰੀਲ ਪਾ ਰਹੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਤੁਸੀਂ ਹਰ ਹਫ਼ਤੇ ਦੋ ਤਿੰਨ ਕਿਤਾਬਾਂ ਪੜ੍ਹ ਕੇ ਤੇ ਤੁਸੀਂ ਪਾ ਰਹੇ ਹੋ,
1: ਕਿਉਂਕਿ ਇੱਕ ਪ੍ਰੋਪਰ ਬੁੱਕ ਦਾ ਜੇ ਤੁਸੀਂ ਸਵਾਦ ਲੈਣਾ ਤੁਸੀਂ ਸਲੋਲੀ ਸਲੋਲੀ ਪੜ੍ਹਦੇ ਹੋ ਉਹਨੂੰ, ਹੈ ਨਾ। ਜੇ ਕੋਈ ਇਸ ਤਰੀਕੇ ਦੀ ਬੁੱਕ ਹੈ ਜਿਵੇਂ ਕੋਈ ਫਿਕਸ਼ਨ ਹੈ ਤੇ ਤੁਸੀਂ ਆਰਾਮ ਨਾਲ ਪੜੋਗੇ, ਇਹ ਥੋੜੀ ਨਾ ਕਿ ਹਾਂ ਦੋ ਘੰਟੇ ਮੇਰੇ ਕੋਲ ਮੈਂ ਦਰਦ
0: ਦੇ ਵੱਡੋਗੇ
1: ਰੀਲ ਪਰ ਰੀਲ ਬਣਾਉਣੀ ਹੈ।
0: ਪਰ ਇੱਕ ਚੀਜ਼ ਦਾ ਜ਼ਰੂਰ ਫਰਕ ਹੈ ਜੈਸੀ, ਜਿਹੜੀ ਅੱਜ ਕੱਲ੍ਹ ਕਿਤਾਬਾਂ ਨੇ ਨਾ ਉਹ ਤੁਸੀਂ ਵੇਖੋਗੇ ਕਿ ਬਹੁਤ ਛੋਟੀਆਂ ਕਿਤਾਬਾਂ ਨੇ ਤੇ ਬੜੀਆਂ ਈਜ਼ੀ ਕਿਤਾਬਾਂ ਨੇ, ਮਤਲਬ ਅੱਜ ਕੱਲ੍ਹ ਦੀਆਂ ਜਿਹੜੀਆਂ, ਸਾਰੀਆਂ ਨਹੀਂ ਮੈਂ ਚਲੋ ਕਹਿੰਦਾ, ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਤੇ ਕਿਤਾਬਾਂ ਦੇ ਸਾਈਜ਼ ਬਹੁਤ ਛੋਟੇ ਆ, ਉਹਨਾਂ ਦੇ ਜਿਹੜੇ ਪੈਟਰਨ ਨੇ ਬੜੇ ਈਜ਼ੀ ਆ, ਅਤੇ ਜੇ ਕੋਈ ਚਾਹੇ ਕੋਈ ਸ਼ੌਕੀਨ ਹੋਵੇ ਤਾਂ ਆਰਾਮ ਨਾਲ ਪੜ੍ਹ ਵੀ ਸਕਦਾ ਵਾ। ਇਹ ਵੀ ਨਹੀਂ ਆ ਕੋਈ ਵੀ ਤੁਸੀਂ ਨਹੀਂ, ਪਹਿਲੀਆਂ 'ਚ ਹੁੰਦਾ ਸੀ ਕਿਤਾਬ ਵੇਖ ਕੇ ਡਰ ਜੀਦਾ ਸੀ ਵੀ ਐਡੀ ਵੱਡੀ ਕਿਤਾਬ ਅੱਜ ਸ਼ੁਰੂ ਕਰਾਂਗੇ ਅਤੇ ਮਹੀਨਾ ਲੰਘ ਜੂਗਾ, ਦੋ ਲੰਘ ਜਾਣਗੇ, ਕਈਆਂ ਨੂੰ ਹੋਰ ਵੀ ਜ਼ਿਆਦਾ ਲੰਘ ਜਾਂਦਾ ਜੇ ਤੁਹਾਡਾ ਟਾਈਮ ਨਾ ਲੱਗੇ। ਪਰ ਅੱਜ ਕੱਲ੍ਹ ਦੀਆਂ ਕਿਤਾਬਾਂ ਇੱਦਾਂ ਦੀਆਂ ਵੀ ਕਈ ਤਾਂ ਇੱਦਾਂ ਦੀਆਂ ਵੀ ਤੁਸੀਂ ਅੱਧੇ ਪੌਣੇ ਘੰਟੇ ਦੀ ਸਿਟਿੰਗ 'ਚ ਵੀ।
1: ਹਾਂਜੀ ਹਾਂ, ਮੈਨੂੰ ਯਾਦ ਹੈ ਜਦੋਂ ਦੀਵਾਲੀ ਦੀ ਛੁੱਟੀਆਂ 'ਚ ਵਾਪਸ ਘਰ ਜਾਣਾ ਹੁੰਦਾ ਸੀਗਾ, ਅਸੀਂ ਟ੍ਰੇਨ ਸਟੇਸ਼ਨ ਤੋਂ ਖਰੀਦਣੀ ਇੱਕ ਬੁੱਕ ਇੰਦੌਰ ਤੋਂ ਲੈਣੀ, ਕੋਟਾ ਤੋਂ ਪਹੁੰਚਣ ਤੱਕ ਖਤਮ ਕਰ ਦੇਣੀ ਮੈਂ ਤੇ ਇੱਕ ਕੋਟਾ ਤੋਂ ਇੰਦੌਰ ਜਾਣ ਦੇ, ਕਿਉਂਕਿ ਮੈਂ ਨਾ ਬਚਦੀ ਹੁੰਦੀ ਸੀ ਆਲੇ ਦੁਆਲੇ ਵਾਲੇ ਲੋਕਾਂ ਤੋਂ ਕਿ ਬੁੱਕ ਪੜ੍ਹਦੇ ਰਹੋ, ਐਟਲੀਸਟ ਕੋਈ ਗੱਲ ਨਹੀਂ ਕਰੇਗਾ, ਨਹੀਂ ਤੇ ਇੰਨਾ ਲੋਕੀ ਖੋਦ ਖੋਦ ਕੇ ਤੁਹਾਡੇ ਤੋਂ ਪੁੱਛਦੇ ਤੇ ਉਹਦੇ ਤੋਂ ਬਚਣ ਲਈ
0: ਐਵੇਂ ਗੱਲਾਂ ਕਰੀਆਂ ਨੇ।
1: ਹਾਂ ਕਈ ਵਾਰੀ,
0: ਹਾਂ ਇਹ ਪ੍ਰੋਬਲਮ ਹੁੰਦੀ ਬੱਸ ਦੇ ਵਿੱਚ ਕਿਉਂਕਿ ਰੌਲਾ ਰੱਪਾ ਬੜਾ ਪੈ ਰਿਹਾ ਹੁੰਦਾ,
1: ਟ੍ਰੇਨ
0: ਦੇ ਵਿੱਚ ਹੋਰ ਵੀ ਜ਼ਿਆਦਾ ਚਲੋ, ਤੇ ਉੱਥੇ ਤੁਹਾਡਾ ਨਾ ਤੁਹਾਨੂੰ ਉੱਚੀ ਸੁਣਾਉਣਾ ਪੈਂਦਾ, ਉੱਚੀ ਸੁਣਨਾ ਪੈਂਦਾ, ਤੇ ਫਿਰ ਕਈ ਵਾਰੀ ਇਹ ਵੀ ਤੁਹਾਨੂੰ ਪ੍ਰੋਬਲਮ ਆਉਂਦੀ, ਲੋਕੀ ਨਾ ਬਹੁਤ ਲਾਗੇ ਹੋ ਕੇ ਗੱਲ ਕਰਦੇ, ਉਹਨਾਂ ਦੀ ਹਵਾੜ ਵੀ ਸੁੰਘਣੀ ਪੈਂਦੀ, ਸੋ ਇਹ ਨਹੀਂ ਕੋਈ ਪਤਾ ਹੁੰਦਾ ਕਿੱਦਾਂ ਦਾ ਟੱਕਰ ਜਾਣਾ ਤੁਹਾਨੂੰ।
1: ਸੱਚੀ ਕਈ ਵਾਰੀ ਤਾਂ ਮਤਲਬ ਠੀਕ ਹੈ, ਤੁਹਾਨੂੰ ਵਧੀਆ ਲੱਗਦਾ ਇੰਟਰੈਕਟਿਵ, ਹੈ ਨਾ। ਜਿਵੇਂ ਇੱਕ ਵਾਰੀ ਮੇਰੇ ਨਾਲ ਆਰਮੀ ਵਾਲਾ ਮੁੰਡਾ ਬੈਠਿਆ ਸੀ, ਮੈਨੂੰ ਅੱਜ ਤੱਕ ਯਾਦ ਹੈ ਕਿ ਵਧੀਆ ਉਹਨੇ ਇੰਟਰੈਕਸ਼ਨ ਸੀਗੀ ਆਪਣਾ ਰੂਟੀਨ, ਕਿਉਂਕਿ ਦੱਸ ਵਾਇਓ ਜਿਹੜੇ ਹੁੰਦੇ ਅਤੇ ਉਹ ਸੀਗਾ, ਉਹ ਵਾਇਓ ਸੀਗਾ ਯੰਗ ਆਫਿਸਰ, ਅਤੇ ਉਹ ਵਧੀਆ ਮਤਲਬ ਮੈਨੂੰ ਇੰਟਰੈਕਟਿਵ ਲੱਗਿਆ, ਅੱਜ ਤੱਕ ਵੀ ਉਹਦੀ ਗੱਲਾਂ ਕੁਛ ਕੁਛ ਯਾਦ ਹੈ। ਲੇਕਿਨ ਕਈ ਤਾਂ ਕਈਆਂ ਨੇ ਐਵੇਂ
0: ਬੋਰਿੰਗ,
1: ਉਹਨਾਂ ਨੇ ਤਾਂ ਸਫ਼ਰ ਵੀ 5-6 ਘੰਟੇ ਦਾ ਤੁਹਾਨੂੰ ਝੇਲਣਾ ਹੀ ਪੈਣਾ, ਤੇ ਇਸ ਤੋਂ ਬੈਟਰ ਇੱਕ ਬੁੱਕ ਲੈ ਲਓ, ਕੰਨ 'ਚ ਲਗਾਓ ਹੈੱਡਫੋਨ,
0: ਹਾਂ ਆਰਾਮ ਨਾਲ ਤੁਸੀਂ ਸ਼ੋਅ ਹੀ ਭਾਵੇਂ ਸ਼ੋਅ ਹੀ ਕਰੀ ਜਾਓ ਵੀ ਤੁਸੀਂ ਪੜ੍ਹ ਰਹੇ, ਪਰ ਰੋਜ਼ ਇੱਕੋ ਕਿਤਾਬ ਪੜ੍ਹੀ
1: ਜਾਓ, ਉਹਨਾਂ ਨੂੰ ਕੀ ਪਤਾ।
0: ਹਾਂ ਨਾਲੇ ਅਗਲੇ ਨੂੰ ਲੱਗੇ ਵੀ ਇਹ ਤਾਂ ਬਹੁਤ ਪੜਾਕੂ ਜੀ ਕੁੜੀ ਆ, ਇਹ ਵੀ ਅੱਜ ਕੱਲ੍ਹ ਸੁਣਾ। ਚਲੋ ਖੈਰ, ਕਿਤਾਬਾਂ ਦੇ ਸ਼ੌਕੀਨ ਹੋ ਤੁਸੀਂ ਤੇ ਕਿਤਾਬਾਂ ਪੜ੍ਹਨ ਵਾਲਿਆਂ ਦੀ, ਕਿਤਾਬਾਂ ਦੇ ਸ਼ੌਕੀਨਾਂ ਦੀ ਇਹ ਫਿਲਮ ਕਹਿ ਲਓ ਤੁਸੀਂ, ਕਿਉਂਕਿ ਕਿਤਾਬ ਦੇ ਉੱਤੇ ਨਾਵਲ ਦੇ ਉੱਤੇ ਬਣੀ ਫਿਲਮ ਹੈ। ਅਤੇ ਬਾਕੀ ਇਸ ਹਫ਼ਤੇ ਜਿਹੜੀਆਂ ਪਿਛਲੇ ਹਫ਼ਤੇ ਹੋਈਆਂ ਨੇ ਰਿਲੀਜ਼, ਉਹਨਾਂ ਦੇ ਵਿੱਚੋਂ ਜੇ ਤੁਸੀਂ ਕੁਛ ਵੇਖੀ ਹੈ, ਓਏ ਭੋਲੇ ਹੋਏ ਫਿਲਮ ਰਿਲੀਜ਼ 2, ਓਏ ਭੋਲੇ ਹੋਏ 2 ਫਿਲਮ ਰਿਲੀਜ਼ ਹੋਈ ਸੀ ਪਿਛਲੇ ਹਫ਼ਤੇ ਬੀਤੇ ਸ਼ੁੱਕਰਵਾਰ 'ਤੇ, ਜੇ ਉਹ ਕਿਸੇ ਨੇ ਵੇਖੀ ਆ ਅਤੇ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ, ਆਪਣੀ ਫੀਡਬੈਕ ਤੁਸੀਂ ਦੇ ਸਕਦੇ ਹੋ ਜੇ ਕੋਈ ਵੇਖ ਕੇ ਆਇਆ। ਅਤੇ ਨਾਲ ਇਸੇ ਹੀ ਦਿਨ ਮੈਂ ਵਾਪਸ ਆਊਂਗਾ,
1: ਹਾਂਜੀ
0: ਫਿਲਮ ਰਿਲੀਜ਼ ਹੋਈ ਅਤੇ ਹਾਂਜੀ, ਸੋ ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਵੀ ਜੇਕਰ ਕਿਸੇ ਨੇ ਵੇਖੀ ਆ ਅਤੇ ਵੀ ਕਿਵੇਂ ਦੀ ਲੱਗੀ। ਹੋਰ ਤਾਂ ਕੁਛ ਰਿਲੀਜ਼ ਹੋਇਆ ਸੀ,
1: ਚੜ੍ਹਦੀ ਕਲਾ ਤਾਂ ਪਹਿਲਾਂ ਹੀ ਹੋ ਗਈ ਸੀ,
0: ਚੜ੍ਹਦੀ ਕਲਾ ਤਾਂ ਪਹਿਲਾਂ ਹੋ ਗਈ, ਹਾਂ ਉਹ ਤਾਂ ਉਹਨੂੰ ਤਾਂ ਹੋ ਗਏ, ਹੁਣ ਟਾਈਮ ਹੋ ਗਿਆ ਉਹਨੂੰ, ਤਾਂ ਇਹ ਦੋ ਪਿਛਲੇ ਹਫ਼ਤੇ ਰਿਲੀਜ਼ ਹੋਈਆਂ ਅਤੇ ਇਸ ਹਫ਼ਤੇ ਹੁਣ 40 ਦਿਨ ਹੋਣੀ ਆ,
1: ਹਰ ਸ਼ੁੱਕਰਵਾਰ ਵਧੀਆ ਵਧੀਆ ਫਿਲਮਾਂ ਆਈ ਜਾ ਰਹੀਆਂ।
0: ਹਾਂਜੀ ਹਾਂਜੀ ਚੱਲੀ ਜਾ ਰਹੀਆਂ, ਅਤੇ ਵਧੀਆ ਲੱਗੀ ਤੁਹਾਨੂੰ ਜਾਂ ਨਹੀਂ ਲੱਗੀ ਅਤੇ ਉਹ ਤੁਸੀਂ ਫੀਡਬੈਕ ਸਾਨੂੰ ਤੁਸੀਂ ਭੇਜ ਸਕਦੇ ਹੋ। ਅਤੇ ਇਹ ਗਾਣੇ ਜਿਹੜੇ ਤੁਹਾਨੂੰ ਆਪਾਂ ਸੁਣਾਏ, ਇਸ ਤੋਂ ਇਲਾਵਾ ਇੱਕ ਗਾਣਾ ਵੀ ਰਿਲੀਜ਼ ਹੋਇਆ ਬੜਾ ਚਰਚਾ ਦੇ ਵਿੱਚ, ਇੰਨੀ ਦਿਨੀ ਚੱਲ ਰਿਹਾ ਵਾ ਆਪਣਾ ਜੈਸੀ ਆਰਨੇਤ ਦਾ ਗਾਣਾ ਰੀਲ, ਜਿਹੜਾ ਜਿਹਦੇ ਉੱਤੇ ਆਪਣਾ ਰੌਲਾ ਰੱਪਾ ਵੀ ਪੈ ਰਿਹਾ ਵੀ ਇਹ ਬੰਦ ਕੀਤਾ ਜਾਵੇ, ਬਾਬਿਆਂ ਨੇ ਇਤਰਾਜ਼ ਕੀਤਾ ਇਸ ਗਾਣੇ ਦੇ ਉੱਤੇ, ਸੁਣਿਆ ਤੁਸੀਂ?
1: ਸ਼ਾਇਦ ਨਹੀਂ ਸੁਣਿਆ ਮੈਂ।
0: ਅੱਛਾ,
1: ਜਾਂ ਸੁਣਿਆ ਹੋਣਾ ਮੈਨੂੰ ਪਤਾ ਨਹੀਂ।
0: ਚਲੋ ਸੁਣ ਲੈਂਦੇ ਥੋੜ੍ਹਾ ਜਿਹਾ, ਅਤੇ ਇਹ ਗਾਣੇ ਦੇ ਉੱਤੇ ਰੌਲਾ ਪੈ ਰਿਹਾ ਵੀ ਬਾਬਿਆਂ ਦੇ ਖਿਲਾਫ਼ ਹੈ, ਬਾਬਿਆਂ ਨੂੰ ਡੀਫੇਮ, ਗਲਤ ਬੋਲਿਆ ਬਾਬਿਆਂ ਬਾਰੇ ਵੀ ਸਾਰੇ ਬਾਬੇ ਇੱਦਾਂ ਦੇ ਨਹੀਂ ਹੁੰਦੇ ਜਾਂ ਸਮਥਿੰਗ ਸਮਥਿੰਗ। ਅਤੇ ਚਲੋ ਐਨੀਵੇ, ਪਰ ਗਾਣਾ ਵਧੀਆ,
1: ਅੱਛਾ
2: ਕਿਸੇ ਮਾਈ ਨੇ ਭਾਈ ਰੀਲਾਂ ਤੋਂ ਨਹੀਂ ਗਣ ਪਾਇਆ ਆਇਓ ਕਰਾ।

0: ਸੋ ਇਹ ਗਾਣਾ ਹਾਰਨੇਟ ਦਾ ਮਤਲਬ ਆਪਾਂ ਜਿਹੜੀ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿਤਾਬਾਂ ਅਤੇ ਉਹਨਾਂ ਦੀ ਵਿਕਰੀ ਉਹਨਾਂ ਦੀ ਪ੍ਰਮੋਸ਼ਨ ਅਤੇ ਹੁਣ ਤੁਸੀਂ ਵੇਖੋ ਵੀ ਗਾਣਿਆਂ ਦਾ ਵੀ ਜਿਹੜਾ ਸੁਭਾਅ ਆ ਉਹ ਵੀ ਅਜੋਕੇ ਸਮੇਂ ਦੇ ਹਿਸਾਬ ਦੇ ਨਾਲ
1: ਚਲਦੀ
0: ਤੇ ਅੱਜ ਕੱਲ ਇਹ ਵੀ ਕਹਿਣਾ ਸ਼ੁਰੂ ਹੋ ਗਿਆ ਸਾਡੀ ਕਿਸਮਤ ਨੀ ਚੰਗੀ ਮਤਲਬ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵੀ ਲੋਕ ਆਪਾਂ ਵੇਹਨੇ ਆ ਵੀ ਕਿਸਮਤ ਨੂੰ ਲਿਆ ਕੇ ਇੱਥੇ ਵੀ ਯੂਜ਼ ਕਰਨਾ ਸ਼ੁਰੂ ਹੋ ਗਿਆ ਵੀ ਸਾਡੀ ਕਿਸਮਤ ਨਹੀਂ ਚੰਗੀ ਸਾਡਾ ਤਾਂ ਕਰਕੇ ਨਹੀਂ ਚੱਲ ਰਿਹਾ ਕਿਉਂਕਿ ਜਿਹੜੀ ਵੀ ਚੀਜ਼ ਮੈਨੂੰ ਲੱਗਦਾ ਰੋਜ਼ਗਾਰ ਨਾਲ ਜੁੜ ਜਾਂਦੀ ਹੈ ਨਾ ਉੱਥੇ ਫਿਰ ਲੋਕ ਕਿਸਮਤ ਲਿਆ ਕੇ ਫਸਾ ਹੀ ਦਿੰਦੇ ਵਿੱਚ
1: ਬਿਲਕੁਲ
0: ਉੱਥੇ ਅਰਦਾਸਾਂ ਫਿਰ ਜੁੜੀ ਜਾਂਦੀਆਂ ਲਾ ਕੇ ਸੋ ਇਹ ਸਾਡੀ ਆਪਣੀ ਮੱਤ ਆ ਕਿ ਆਪਾਂ ਉਹਨੂੰ ਕਿੱਥੇ ਅਤੇ ਕਿੰਨਾ ਕੁ ਅਤੇ ਕਿਹੜੇ ਪਾਸੇ ਆਪਾਂ ਵਰਤਣਾ ਸੋ ਖੈਰ ਇਹਦੇ ਉੱਤੇ ਇਤਰਾਜ਼ ਕਹਿੰਦੇ ਨੇ ਕਿ ਕੀਤਾ ਜਾ ਰਿਹਾ ਵਾ ਬਾਬਿਆਂ ਦੇ ਵੱਲੋਂ ਵੀ ਇਹ ਮਤਲਬ ਚੰਗੀ ਨਹੀਂ ਕੀਤੀ ਆਰਨੇਤ ਨੇ ਤੇ ਚਲੋ ਮੈਨੂੰ ਤਾਂ ਵਧੀਆ ਲੱਗਾ ਚਲੋ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਜੋ ਸਾਡੇ ਆਲੇ ਦੁਆਲੇ ਸਾਡੇ ਚੱਲ ਰਿਹਾ ਇੱਕ ਸਾਈਕੀ ਹੁੰਦੀ ਆ ਰੀਲਾਂ ਬਣਾਉਣ ਵਾਲੇ ਦੀ ਪਾਉਣ ਵਾਲੇ ਦੀ ਅਤੇ ਉਹੀ ਇਹਦੇ ਵਿੱਚ ਆਪਾਂ ਵੇਖ ਰਹੇ ਹਾਂ ਅਤੇ ਧੰਨਵਾਦ ਗੁਰਜੀਤ ਜੀ ਹਰ ਰੋਜ਼ ਦੀ ਤਰ੍ਹਾਂ ਇੰਜੋਏ ਕਰਦੇ ਨੇ ਗਾਣੇ ਕਹਿੰਦੇ ਨੇ ਕਿ ਬਹੁਤ ਸੋਹਣੇ ਗਾਣੇ ਅਤੇ ਅੱਜ ਦੀ ਜਿਹੜੀ ਗੱਲਬਾਤ ਆ ਜਦੋਂ ਆਪਾਂ ਹੁਣ ਔਨਲਾਈਨ ਬਾਰੇ ਗੱਲਬਾਤ ਕਰ ਰਹੇ ਹਾਂ ਆਪਾਂ ਚਾਹੇ ਫਿਲਮਾਂ ਦੀ ਗੱਲਬਾਤ ਕੀਤੀ ਆ ਚਾਹੇ ਆਪਾਂ ਕਿਤਾਬਾਂ ਦੀ ਕੀਤੀ ਆ ਅਤੇ ਚਾਹੇ ਹੁਣ ਆਪਾਂ ਗੱਲ ਕੀਤੀ ਆ ਰੀਲ ਦੇ ਬਾਰੇ ਆਰਨੇਤ ਦੇ ਗਾਣੇ ਦੇ ਬਾਰੇ ਸੋ ਇਹ ਸਾਰੀਆਂ ਚੀਜ਼ਾਂ ਅਜੋਕੇ ਸਮੇਂ ਦੀ ਟ੍ਰੈਂਡਿੰਗ ਦੇ ਵਿੱਚੋਂ ਨਿਕਲੀਆਂ ਨੇ ਅਤੇ ਅੱਜ ਦੀ ਸਾਡੀ ਜਿਹੜੀ ਅਗਲੀ ਗੱਲਬਾਤ ਆ ਉਹ ਹਾਲਾਂਕਿ ਇਸ ਤੋਂ ਬਿਲਕੁਲ ਹਟ ਕੇ ਪਰ ਇਹਦੇ ਨਾਲ ਜਿਹੜੀ ਟ੍ਰੈਂਡਿੰਗ ਸ਼ਬਦ ਜਿਹੜਾ ਉਹ ਜ਼ਰੂਰ ਇਹਦੇ ਨਾਲ ਤੁਸੀਂ ਕਲੱਬ ਕਰ ਸਕਦੇ ਹੋ ਸੋ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਰਿਹਾ ਵਾ ਆਪਾਂ ਟ੍ਰੈਂਡ ਹੀ ਕਹਾਂਗੇ ਇਹਨੂੰ ਵੇਖੋ ਟ੍ਰੈਂਡ ਵੀ ਸੁਧਾ ਨਹੀਂ ਕਹਾਂਗੇ ਕਿਉਂਕਿ ਕਈ ਸਿਨੈਰੀਓਜ਼ ਦੇ ਵਿੱਚ ਤਾਂ ਇਹ ਮਜਬੂਰੀ ਆ
1: ਡਿਪੈਂਡ ਉਹੀ ਗੱਲ ਹੈ ਕਿ ਡਿਪੈਂਡ ਕਰਦਾ ਕਿ ਤੁਹਾਡੇ ਮਤਲਬ ਪਰਸਨ ਟੂ ਪਰਸਨ ਡਿਫਰ ਕਰਦੀ ਨਾ ਚੀਜ਼ ਕਿ ਤੁਹਾਡੇ ਲਈ ਉਹ ਕੀ ਚੀਜ਼ ਹੈ ਉਹ ਹੋੜ ਚ ਹਿੱਸਾ ਬਣਨ ਦਾ ਇੱਕ ਮਤਲਬ ਇੱਕ ਤੁਸੀਂ ਵੀ ਹੋੜ ਚ ਆਉਣਾ ਚਾਹੁੰਦੇ ਹੋ ਭੇੜ ਚਾਲ ਦੇ ਵਿੱਚ ਜਾਂ ਫਿਰ ਹੁਣ ਤੇ ਬਸ ਹੀ ਹੋ ਗਈ ਹੁਣ ਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪਏਗਾ ਹੈਲਥ ਇਸ਼ੂ ਕਰਕੇ ਜਾਂ ਫਿਰ ਤੁਹਾਨੂੰ ਕਿਸੇ ਨੇ ਐਵੇਂ ਟੋਂਟ ਜੀ ਮਾਰਤੀ ਤੇ ਤੁਹਾਨੂੰ ਤੁਹਾਡੇ ਦਿਲ ਤੇ ਲੱਗ ਗਈ ਬੜੀ ਸਾਰੀ ਗੱਲਾਂ ਹੈ
0: ਹਾਂਜੀ ਸੋ ਮੈਨੂੰ ਲੱਗਦਾ ਹਾਲੇ ਥੋੜ੍ਹੀ ਜਿਹੀ ਗੋਲਮੋਲ ਹੋ ਗਈ ਸੋ ਜਿੱਦਾਂ ਆਪਾਂ ਥੋੜ੍ਹਾ ਜਿਹਾ ਕਲੀਅਰ ਕਰਾਂਗੇ ਤਾਂ ਫਿਰ ਤੁਹਾਨੂੰ ਸ਼ਾਇਦ ਸਮਝ ਆ ਜੂਗੀ ਕਿ ਆਪਾਂ ਕੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਟਾਈਮ ਟ੍ਰੈਂਡ ਦੇ ਵਿੱਚ ਜਿਹੜੀਆਂ ਵੇਟ ਲੋਸ ਵਾਲੇ ਜਿਹੜੇ ਵੈਸੇ ਤਾਂ ਬਹੁਤ ਸਾਰੇ ਪ੍ਰੋਡਕਟ ਰਹੇ ਪਿਛਲੇ ਸਮੇਂ ਦੇ ਵਿੱਚ ਅਤੇ ਹਰ ਸਾਲ ਕੀ ਹਰ ਮਹੀਨੇ ਇਹ ਟ੍ਰੈਂਡਿੰਗ ਇਹ ਵੀ ਬਦਲ ਰਹੀ ਆ ਵੀ ਕਿੱਦਾਂ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਸ਼ੁਰੂਆਤ ਦੇ ਵਿੱਚ ਆਪਾਂ ਵੇਖਿਆ ਕਿ ਪਹਿਲਾਂ ਉਹ ਆਪਾਂ ਐਕਸਰਸਾਈਜ਼ ਹੀ ਹੁੰਦੀ ਸੀ ਜਾਂ ਉਸ ਤੋਂ ਵੀ ਪਹਿਲਾਂ ਚਲ ਜਾਓ ਤਾਂ ਐਕਸਰਸਾਈਜ਼ ਵੀ ਨਹੀਂ ਹੁੰਦੀ ਉਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਸਾਡੇ ਟਾਈਮ ਤੋਂ ਪਹਿਲਾਂ ਦਾ ਦੌਰ ਸੀ ਜਿਹੜਾ ਉਹਦੇ ਵਿੱਚ ਇੱਦਾਂ ਹੁੰਦਾ ਸੀ ਵੀ ਭੁੱਖੇ ਰਹਿ ਕੇ ਭਾਰ ਘਟਾਉਂਦੇ ਹੁੰਦੇ ਸੀ ਬਹੁਤੇ ਵੀ ਜਦੋਂ ਕਿਸੇ ਦਾ ਕੁੜੀ ਦਾ ਮੁੰਡੇ ਦਾ ਵਿਆਹ ਹੋਣਾ ਕੁੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਰੋਟੀ ਪਾਣੀ ਛੱਡ ਦੇਣਾ ਵੀ ਹੁਣ ਸਾਡਾ ਵਿਆਹ ਆ ਅਤੇ ਹੁਣ ਆਪਾਂ ਭਾਰ ਘਟਾਉਣਾ ਖੈਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਨਹੀਂ ਇਹ ਤਾਂ ਤੁਸੀਂ ਖਤਰਨਾਕ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡੇ ਸਾਈਡ ਇਫੈਕਟ ਤੁਹਾਡੇ ਸਰੀਰ 'ਤੇ ਹੁੰਦੇ ਆ ਖੈਰ ਉਹ ਕਿੰਨੇ ਕੁ ਹੁੰਦੇ ਆ ਉਹ ਚਲੋ ਤੁਸੀਂ ਦੱਸ ਸਕਦੇ ਹੋ ਜਾਂ ਆਸ ਪਾਸ ਦਾ ਕੋਈ ਐਕਸਪੀਰੀਅੰਸ ਆ ਇੰਨਾ ਕੁ ਤਾਂ ਜ਼ਰੂਰ ਸਾਈਡ ਇਫੈਕਟ ਹੁੰਦਾ ਵੀ ਤੁਹਾਡੇ ਜਿਹੜੀ ਅੱਖਾਂ ਅੱਗੇ ਕਾਲੇ ਘੇਰੇ ਕਈ ਜਣੇ ਪਵਾ ਲੈਂਦੇ ਸੀ ਥੱਲੇ ਹਾਂ ਗਲੋ ਜਾਂਦਾ ਰਹਿੰਦਾ ਸੀ ਉਹ ਲੱਗਦਾ ਸੀ ਵੀ ਜਿੱਦਾਂ ਵੀ ਇਹ ਕੌਣ ਭੁੱਖੜ ਜਾ ਗਿਆ ਹੈ ਨਾ ਅਤੇ ਉਹ ਚੀਜ਼ਾਂ ਕਈਆਂ ਕੋਲ ਨਹੀਂ ਸੀ ਮੈਨੇਜ ਸਹੀ ਤਰੀਕੇ ਨਾਲ ਉਹ ਪਾਉਂਦੀਆਂ ਫਿਰ ਉਸ ਦੇ ਦਰਮਿਆਨ ਫਿਰ ਡਾਈਟੀਸ਼ਨ ਆਏ ਹੈ ਨਾ ਵੀ ਤੁਸੀਂ ਡਾਇਟ ਪ੍ਰੋਪਰ ਤੁਸੀਂ ਲਿਖਾ ਲਓ ਹਾਲੇ ਬੜੀਆਂ ਮੈਂ ਸਕਿੱਪ ਵੀ ਸ਼ਾਇਦ ਕਰ ਰਿਹਾ ਹੋਊਂਗਾ ਜਿਹੜੀਆਂ ਮੇਰੇ ਨਹੀਂ ਧਿਆਨ ਦੇ ਵਿੱਚ ਅਤੇ ਫਿਰ ਜਿੰਮ ਆ ਗਿਆ ਵੀ ਨਹੀਂ ਤੁਸੀਂ ਐਕਸਰਸਾਈਜ਼ ਕਰਕੇ ਤੁਸੀਂ ਘਟਾਓ ਹੈ ਨਾ ਫਿਰ ਯੋਗਾ ਆ ਗਿਆ ਫਿਰ ਯੋਗੇ ਦੇ ਵਿੱਚ ਕਈ ਤਰ੍ਹਾਂ ਦੇ ਯੋਗੇ ਆ ਗਏ ਉਹਦੇ ਵਿੱਚ ਆਪਣਾ ਹੌਟ ਯੋਗਾ ਵੀ ਆ ਗਿਆ ਵਿੱਚ ਜੇ ਅਤੇ ਹੋਰ ਵੀ ਬਹੁਤ ਸਾਰਾ ਕੁਛ
1: ਐਰੋਬਿਕਸ ਆਈ ਦੁਨੀਆ ਭਰ ਦੀ ਇੱਦਾਂ ਦੀ
0: ਹਾਂ ਐਰੋਬਿਕਸ ਆਈ ਫਿਰ ਇੱਕ ਹੋਰ ਸੀ ਆਪਣੀ ਉਹ ਡਾਇਟ ਕਰੈਸ਼ ਡਾਇਟ ਸ਼ਾਇਦ ਹਲੇ ਵੀ ਚੱਲੀ ਜਾਂਦੀਆਂ ਹੈ ਨਾ ਉਹ ਵੀ ਚੱਲੀ ਜਾਂਦੀਆਂ ਅਤੇ ਜਾਂ ਫਿਰ ਇੱਕ ਉਹ ਸੀਗੀ ਆਪਣੀ ਜਾਂ ਫਿਰ ਉਸੇ ਨੂੰ ਸ਼ਾਇਦ ਕਰੈਸ਼ ਡਾਇਟ ਕਹਿੰਦੇ ਸੀ ਜਿਹੜੀ ਮਤਲਬ ਫੈਟ ਖਾਣੀ
1: ਉਹ ਕਹਿ ਰਹੇ ਹੋ ਤੁਸੀਂ
0: ਉਹਨੂੰ ਕੁਛ ਕਹਿੰਦੇ ਸੀ ਮੈਨੂੰ ਹੁਣ ਚੇਤਾ ਨਹੀਂ ਆਇਆ ਵੀ ਇਕੱਲੀ ਫੈਟ ਹੀ ਖਾਣੀ ਤੁਸੀਂ ਅਤੇ ਉਸ ਤੋਂ ਬਾਅਦ
1: ਕੀਟੋ ਕਹਿ ਰਹੇ
0: ਹੋ ਸ਼ਾਇਦ ਹਾਂ ਹਾਂ ਕੀਟੋ ਡਾਇਟ ਹਾਂ ਕੀਟੋ ਡਾਇਟ ਮਤਲਬ 36 ਤਰ੍ਹਾਂ ਦੀਆਂ ਫਿਰ ਡਾਇਟ ਸੀ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਵੇਖੀਆਂ ਮਾਰਕੀਟ 'ਚ ਇੱਕ ਵਿੱਚ ਜੇ ਹੋਰ ਆਇਆ ਸੀ ਸ਼ੇਕ ਵਾਲਾ ਕੰਮ ਤੁਹਾਨੂੰ ਉਹ ਸ਼ੇਕ ਮਿਲਦੇ ਹੁੰਦੇ ਸੀ ਫਾਰਮੈਸੀਆਂ ਤੋਂ
1: ਹੁਣੇ ਵੀ ਮਿਲਦੇ ਉਹ ਸ਼ੇਕ ਲੇਡੀ ਉਹ ਬੜੇ ਬੜੇ ਪਏ ਰਹਿੰਦੇ ਓਵਰ ਦਾ ਕਾਊਂਟਰ
0: ਹਾਂਜੀ ਇਹ ਇਹ ਸਾਰੇ ਚੀਜ਼ਾਂ ਹੀ ਹਾਲੇ ਵੀ ਮਾਰਕੀਟ 'ਚ ਹੈਗੀਆਂ ਨੇ ਪਰ ਇਹ ਆ ਵੀ ਪਹਿਲਾਂ ਦੇ ਨਾਲੋਂ ਸਮੇਂ ਦਰ ਸਮੇਂ ਇੱਕ ਚੀਜ਼ ਦਾ ਕਰੇਜ਼ ਹੁੰਦਾ ਵਾ ਉਸ ਤੋਂ ਬਾਅਦ ਮੱਠਾ ਪੈ ਜਾਂਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਾਇਦ ਹਾਲੇ ਵੀ ਯੂਜ਼ ਕਰ ਹੀ ਰਿਹਾ ਹੁੰਦਾ ਪਰ ਉਹ ਟ੍ਰੈਂਡ 'ਚ ਨਹੀਂ ਰਹਿੰਦੀ
1: ਹਜੇ ਵੀ ਕਰਦੇ ਗੋਰੇ ਯੂਜ਼
0: ਹਨਾ ਉਹ ਟ੍ਰੈਂਡ 'ਚ ਨਹੀਂ ਰਹਿੰਦੀ ਫਿਰ ਤਾਂ ਉਸ ਤੋਂ ਬਾਅਦ ਫਿਰ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵੱਧਦੀਆਂ ਵੱਧਦੀਆਂ ਅੱਗੇ ਵੱਧੀਆਂ ਅਤੇ ਹੁਣ ਆਪਾਂ ਉਸ ਸਟੇਜ ਦੇ ਉੱਤੇ ਆ ਗਏ ਹਾਂ ਇਹਦੇ ਦਰਮਿਆਨ ਹੋਰ ਵੀ ਬਹੁਤ ਸਾਰਾ ਕੁਛ ਹੋਊਗਾ ਹੋਇਆ ਡਰੋਪਸ ਵੀ ਆਏ ਹਨਾ ਬੜਾ ਕੁਛ ਆਇਆ ਅਤੇ ਸਮੇਂ ਦਰ ਸਮੇਂ ਇੱਕ ਚੀਜ਼ ਆਉਂਦੀ ਰਹੀ ਅਤੇ ਦੂਸਰੀ ਨੂੰ ਥੋੜ੍ਹਾ ਜਿਹਾ ਓਵਰਟੇਕ ਕਰਦੀ ਰਹੀ ਝੂਠਾ ਸਾਬਤ ਕਰਦੀ ਰਹੀ ਅਤੇ ਫਿਰ ਉਹ ਨਵੀਂ ਲੋਕਾਂ ਨੇ ਅਜਮਾਈ
1: ਐਪਲ ਸਾਈਡਰ ਵਿਨੇਗਰ ਕਿੰਨਾ ਚੱਲਿਆ ਸੀਗਾ ਇਹ ਲੈ ਲਓ ਸਾਰੇ ਹੀ ਲਈ ਜਾਂਦੇ ਸੀ ਇੱਕ ਇੱਕ ਪਹਿਲਾਂ ਨਿੰਬੂ ਆਪਣੇ ਮਾਂ ਪਿਓ ਦੇ ਵਾਲੇ ਟਾਈਮ ਦੇ ਵਿੱਚ ਕਿ ਹਾਂ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਫਿਰ ਉਹਦੇ ਬਾਅਦ ਅਪਗ੍ਰੇਡ ਨਿੰਬੂ ਹਟਾ ਦਿਓ ਐਪਲ ਸਾਈਡਰ ਵਿਨੇਗਰ ਲੈ ਲਓ ਹੈਨਾ ਵਾਕਈ ਸਹੀ ਗੱਲ ਹੈ ਟਾਈਮ ਟੂ ਟਾਈਮ ਚੀਜ਼ਾਂ ਦੇ ਨਾਂ ਬਦਲਦੇ ਗਏ ਅਤੇ ਕੋਸ਼ਿਸ਼ਾਂ ਜਾਰੀ ਰਹੀ
0: ਉਹ ਉਸੇ ਤਰ੍ਹਾਂ ਜਾਰੀ ਰਹੀ ਮਤਲਬ ਕਿਸੇ ਨੇ ਕੁਛ ਇਹ ਨਾ ਇੱਕ ਉੱਦਾਂ ਦੀ ਚੀਜ਼ ਆ ਜਿਹੜੀ ਕਿਸੇ ਕੋਈ ਕਹਿ ਦੇਵੇ ਸਹੀ ਵੀ ਆਹ ਕਰ ਲਾ ਅਤੇ ਇਹਦੇ ਨਾਲ ਮੇਰਾ ਪਾਰ ਕੱਢ ਗਿਆ ਅਤੇ ਤੁਸੀਂ ਔਖੇ ਹੋ ਕੇ ਵੀ ਉਹ ਚੀਜ਼ ਕਰ ਲੈਂਦੇ ਹੋ ਔਖੇ ਹੋ ਕੇ ਇਹਦਾ ਸੈਂਸ ਕਿ ਜਿਹੜੀ ਤੁਹਾਨੂੰ ਲੰਮਾ ਸਮਾਂ ਨਾਲ ਕੁਛ ਕਰਨਾ ਪਵੇ
1: ਹਰ
0: ਕੋਈ ਚਾਹੁੰਦਾ ਕਿ ਕੁਇਕ ਹੋ ਜਾਵੇ
1: ਹਰ ਕਿਸੇ ਨੂੰ ਸ਼ਾਰਟਕਟ ਚਾਹੀਦਾ ਨਾ
0: ਹਾਂ ਰਾਤੋਂ ਦਿਨ ਨਾ ਚੜ੍ਹੇ ਅਤੇ ਆਪਾਂ ਬਿਲਕੁਲ ਓਕੇ ਹੋ ਜੀ ਖੈਰ ਅੱਜ ਦੇ ਦਿਨ ਆਪਾਂ ਇਸ ਸਾਈਕੀ 'ਤੇ ਵੀ ਗੱਲ ਕਰਾਂਗੇ ਕਿ ਇੱਦਾਂ ਕਿਉਂ ਆ ਵੈਸੇ ਪਹਿਲਾਂ ਨਹੀਂ ਸੀ ਇਹ ਹੁਣ ਇਹ ਟੂ ਮੱਚ ਚੀਜ਼ਾਂ ਹੋ ਗਈਆਂ ਬੜੀਆਂ ਹਾਵੀ ਹੋ ਗਈਆਂ ਸਾਡੇ ਦਿਮਾਗ ਦੇ ਉੱਤੇ ਵੀ ਆਪਾਂ ਸ਼ਾਇਦ ਪਤਲੇ ਹੀ ਆਪਾਂ ਸੋਹਣੇ ਲੱਗਦੇ ਹਾਂ
1: ਆਪਾਂ ਸੋਸ਼ਲ ਮੀਡੀਆ ਤੋਂ ਹੀ ਸ਼ੁਰੂਆਤ ਕੀਤੀ ਸੀ ਮੈਨੂੰ ਲੱਗਦਾ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੀ ਹੈ ਕਿਉਂਕਿ ਹਰ ਕਿਤੇ ਅਪੀਅਰੈਂਸ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਲੁੱਕਸ ਅਪੀਅਰੈਂਸ ਤੁਸੀਂ ਜਿਸ ਹਿਸਾਬ ਨਾਲ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਆਹੀ ਲੱਗਦਾ ਈਵਨ ਮਤਲਬ ਮੈਨੂੰ ਯਾਦ ਹੈ ਜਦੋਂ ਮਤਲਬ ਪੋਸਟ ਪੈਟਰਮ ਵੇਟ ਮੇਰਾ ਬਹੁਤ ਜ਼ਿਆਦਾ ਸੀਗਾ ਅਤੇ ਉਸ ਟਾਈਮ 'ਤੇ ਮਤਲਬ ਕੁਛ ਇੱਕ ਮਤਲਬ ਸ਼ਾਇਦ ਸਿਟੀਜ਼ਨਸ਼ਿਪ ਸੈਰੇਮਨੀ 'ਚ ਮੈਨੂੰ ਜਾਣਾ ਸੀ ਕਿਤੇ ਅਤੇ ਮੈਂ ਨਾ ਇੱਕ ਸਟੋਰ 'ਤੇ ਗਈ ਇੱਥੇ ਬੜਾ ਫੇਮਸ ਹੈ ਅਤੇ ਹਜੇ ਉਹਨੂੰ ਕੀ ਪਤਾ ਕਿ ਮੈਂ ਖੁਦ ਲਈ ਲੈ ਰਹੀ ਹਾਂ ਕੀ ਹੈ ਅਤੇ ਮੈਂ ਐਂਟਰ ਹੀ ਹੋਈ ਨਾ ਲਿਟਰਲੀ ਉਹਨੇ ਮੈਨੂੰ ਇੱਦਾਂ ਕਹਿਤਾ ਕਿ ਨੋ ਡਾਰਲਿੰਗ ਦੇਰ ਇਜ਼ ਨੋ ਸੱਚ ਸਾਈਜ਼ ਅਵੇਲੇਬਲ ਹੇਅਰ ਮੈਂ ਕਿਹਾ ਆਰ ਯੂ ਫੋਰ ਰੀਅਲ ਆਈ ਜਸਟ ਐਂਟਰ ਐਂਡ ਯੂ ਆਰ ਨੋਟ ਈਵਨ ਵੈਲਕਮਿੰਗ ਮੀ ਲਾਈਕ ਇਟਸ ਵੈਰੀ ਬਰੂਟਲ ਅਤੇ ਫਿਰ ਉਹਨੂੰ ਝਟਕਾ ਜਿਹਾ ਵੱਜਿਆ ਕਿ ਇਹ ਤਾਂ ਮੂੰਹ ਚਲਾ ਰਹੀ ਹੈ ਨਾ ਕਿਉਂਕਿ ਮੈਨੂੰ ਮਤਲਬ ਬੜਾ ਫੀਲ ਹੋਇਆ ਇੱਕ ਤਾਂ ਇਹ ਵੀ ਹੁੰਦਾ ਅੰਦਰੋਂ ਤੁਸੀਂ ਵੀ ਆਪਣੇ ਆਪ ਨੂੰ ਜੱਜ ਕਰ ਰਹੇ ਹੁੰਦੇ ਹੋ ਬਸ ਇੱਕ ਬਟਨ ਹੀ ਰਾਪਣਾ ਹੁੰਦਾ ਕਿਸੇ ਨੇ
0: ਬੇਸਿਕਲੀ ਤੁਸੀਂ ਨਾ ਅੰਦਰੋਂ ਅੰਦਰੀ ਪਹਿਲਾਂ ਹੀ ਜਾਂ ਫਿਰ ਹੋਰ ਨਿਕਾ ਨਿਕਾ ਨਿਕਾ ਨਿਕਾ ਕਿਸੇ ਦਾ ਕਿਹਾ ਜਾਂ ਫਿਰ ਆਪੇ ਆਪਣੇ ਆਪ ਹੀ ਤੁਸੀਂ ਪਹਿਲਾਂ ਹੀ ਉਸੇ ਹੀ ਮੂਡ 'ਚ ਹੁੰਦੇ ਹੋ
1: ਬਰਡਨ ਲੈ ਕੇ ਚੱਲ ਰਹੇ
0: ਹਾਂ ਪਰ ਉਹ ਵੱਖਰੀ ਗੱਲ ਹੈ ਵੀ ਕੋਈ ਫਸ ਕਿਹੜਾ ਗਿਆ ਅੱਗੋਂ ਕਿਉਂਕਿ ਅਦਰਵਾਈਜ਼ ਜੇ ਮੰਨ ਲਓ ਤੁਸੀਂ ਸੋਚ ਕੇ ਵੇਖੋ ਵੀ ਵੈਰੀ ਫਸਟ ਟਾਈਮ ਜਦੋਂ ਕੋਈ ਕਿਸੇ ਚੀਜ਼ ਇੱਦਾਂ ਦੀ ਅਤੇ ਤੁਹਾਡਾ ਕਮੈਂਟ ਕਰੂਗਾ ਤਾਂ ਤੁਸੀਂ ਇੱਦਾਂ ਰਿਐਕਟ ਨਹੀਂ ਕਰੋਗੇ ਕਿਉਂਕਿ ਬੈਕਗਰਾਊਂਡ 'ਚ ਜਿਹੜੀ ਸਟੋਰੀ ਆ ਉਹਨੇ ਨਾ ਤੁਹਾਨੂੰ ਆਲਰੇਡੀ ਜਵਾਬ ਤਿਆਰ ਕਰਕੇ ਦਿੱਤਾ ਹੁੰਦਾ ਵੀ ਤੁਸੀਂ ਆਹ ਦੇਣਾ ਕਿਉਂਕਿ ਆਪਾਂ ਸੋਚਾਂ 'ਚ ਵੀ ਇੱਕ ਲਾਈਫ ਜੀਨੇ ਹਾਂ ਨਾ ਆਪਾਂ ਆਮ ਇੱਕ ਤਾਂ ਆਪਾਂ ਹੁਣ ਕਮਿਊਨੀਕੇਸ਼ਨ ਕਰ ਰਹੇ ਹਾਂ ਇੱਕ ਅਸੀਂ ਆਪਣੇ ਆਪ ਦੇ ਨਾਲ ਵੀ ਪਹਿਲਾਂ ਕਰਦੇ ਹਾਂ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਚੰਗਿਆਂ ਜਾਂ ਮਾੜਿਆਂ ਦੇ ਉੱਤੇ ਕੋਈ ਸਾਨੂੰ ਇੱਦਾਂ ਕਹੂਗਾ ਤਾਂ ਮੈਂ ਐਰਕੀ ਇੱਦਾਂ ਕਹਿਣਾ
1: ਹਾਂ ਕਿਉਂਕਿ ਤੁਸੀਂ ਤੁਹਾਨੂੰ ਇੱਦਾਂ ਲੱਗਦਾ ਤੁਸੀਂ ਖੁਦ ਲਈ ਫਾਈਟ ਮਤਲਬ ਪਹਿਲਾਂ ਤਾਂ ਖੁਦ ਹੀ ਲੜ ਰਹੇ ਹੁੰਦੇ ਹੋ ਖੁਦ ਨਾਲ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਮੈਂ ਪਹਿਲਾਂ ਜ਼ਿਆਦਾ ਵਧੀਆ ਮਤਲਬ ਤੁਸੀਂ ਖੁਦ ਦੇ ਆਪਣੀ ਸਾਈਕੀ ਨਾਲ ਕਰਦੇ ਰਹਿੰਦੇ ਹੋ ਫਿਰ ਤੁਹਾਨੂੰ ਇੱਦਾਂ ਹੁੰਦਾ ਅੱਛਾ ਨਹੀਂ ਮੈਂ ਫਿਰ ਤੁਸੀਂ ਦੂਜਿਆਂ ਨੂੰ ਵੀ ਫਿਰ ਉਹ ਕਰਨਾ ਨਾ ਕਿ ਕਿਵੇਂ ਤੁਸੀਂ ਆਨਸਰ ਦਿਓਗੇ ਵਾ ਅਤੇ ਤੁਸੀਂ ਇੰਨੇ ਨਾ ਮਤਲਬ ਕਹਿ ਲਓ ਨਾ ਕਿ ਜਿਵੇਂ ਲੋਡਿੰਗ ਹੁੰਦੇ ਰਹਿੰਦੇ ਤੁਹਾਡੇ ਨਾ ਅਤੇ ਜਦੋਂ ਪੂਰਾ ਘੜਾ ਭਰ ਜਾਂਦਾ ਉੱਥੇ ਤੁਸੀਂ ਫਿਰ ਫੱਟਦੇ ਹੋ ਹੈ ਨਾ
0: ਤੁਸੀਂ ਅੰਦਰੋਂ ਅੰਦਰ ਹੀ ਤੁਸੀਂ ਪਹਿਲਾਂ ਇਹਨੂੰ ਕਹਿੰਦੇ ਨੇ ਵੀ ਤੁਸੀਂ ਭਰੇ ਪੀਤੇ ਪਏ ਸੀ ਤੁਸੀਂ ਅਤੇ ਉਹ ਬਸ ਕਿਸੇ ਨੇ ਮਾੜਾ ਜਿਹਾ ਟੇਢਾ ਕੀਤਾ ਘੜਾ ਅਤੇ ਉਸ ਵੇਲੇ ਉਹ ਛਲਕ ਪਿਆ ਪਹਿਲੀ ਵਾਰ ਨਹੀਂ ਉਹ ਚੀਜ਼ਾਂ ਆਉਂਦੀਆਂ ਸਭ ਨੇ ਸੋ ਖੈਰ ਉਹ ਤਰੀਕਿਆਂ ਦੇ ਉੱਤੇ ਗੱਲ ਚੱਲ ਰਹੀ ਅਲੱਗ ਅਲੱਗ ਇਹਨਾਂ ਤਰੀਕਿਆਂ ਤੋਂ ਹੁੰਦੇ

0: ਵੇਹ ਦੇ ਨਾਲ ਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇਸ ਚੀਜ਼ ਤੋਂ ਅਛੂਤਾ ਨਹੀਂ ਆ ਕਿ ਉਹਨੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਜਾਂ ਹੋਰ ਜ਼ਿਆਦਾ ਪਤਲੇ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ।
1: ਹਾਂ ਬਿਲਕੁਲ, ਉਹ ਤਾਂ ਹੈ ਹੀ, ਇੱਕ ਮਜਬੂਰੀ ਅਲੱਗ ਗੱਲ ਹੈ, ਕਿਉਂਕਿ ਮਜਬੂਰੀ ਵੀ ਇੱਕ ਸਰਟਨ ਏਜ ਦੇ ਬਾਅਦ ਤੁਹਾਨੂੰ ਹੁੰਦਾ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਬਿਮਾਰੀ ਆਪਾਂ ਕਹੀਏ ਤਾਂ ਉਹਦੇ ਵਿੱਚ ਓਬੈਸਿਟੀ ਜਾਂ ਫਿਰ ਮਤਲਬ ਭਾਰ ਜ਼ਰੂਰ ਮੈਟਰ ਕਰਦਾ, ਕਿਉਂਕਿ ਪ੍ਰੀ ਡਾਇਬਿਟੀਜ਼ ਵਗੈਰਾ ਜਿੰਨੀ ਵੀ ਚੀਜ਼ਾਂ ਕੁੜੀਆਂ ਦੇ ਵਿੱਚ ਪੀ ਸੀ ਓ ਡੀ ਵਗੈਰਾ, ਉਹਦੇ ਵਿੱਚ ਭਾਰ ਦਾ ਬੜਾ ਹੁੰਦਾ ਕਿ ਤੁਹਾਨੂੰ ਅਗਰ ਉਹਨੂੰ ਠੀਕ ਕਰਨਾ ਹੈ ਨਾ, ਰਿਵਰਸ ਕਰਨਾ ਹੈ, ਤਾਂ ਤੁਹਾਨੂੰ ਉਹ ਸਭ ਤੋਂ ਪਹਿਲਾਂ ਜੀ ਪੀ ਇਹੀ ਸਲਾਹ ਦਿੰਦਾ। ਈਵਨ ਫੋਰ ਪ੍ਰੈਗਨੈਂਸੀ ਆਲਸੋ ਇਹ ਹੁੰਦਾ ਕਿ ਤੁਸੀਂ ਆਪਣਾ ਪਹਿਲਾਂ ਕਰੰਟ ਵੇਟ ਘਟਾਓ, ਜੇ ਤੁਸੀਂ ਮਤਲਬ ਉਹ ਚੀਜ਼ 'ਤੇ ਮਤਲਬ ਜੇ ਤੁਸੀਂ ਠੀਕ ਹੋਣਾ। ਉਹ ਤਾਂ ਰਹੀ ਮਜਬੂਰੀ ਦੀ ਗੱਲ, ਪਰ ਉਹ ਵੀ ਜਦੋਂ ਬਿਲਕੁਲ ਐਂਡ 'ਤੇ ਆ ਜਾਂਦੀ ਹੈ ਗੱਲ, ਉਦੋਂ ਆਪਣੀ ਅੱਖਾਂ ਖੁੱਲਦੀਆਂ। ਪਰ ਹਾਂ, ਸਾਰੀ ਚੀਜ਼ਾਂ 'ਚ ਮੈਨੂੰ ਲੱਗਦਾ ਡੋਮੀਨੇਟਿੰਗ ਇਹੀ ਹੈ ਕਿ ਲੁੱਕਸ, ਹੈ ਨਾ, ਕਿ ਹਰ ਇੱਕ ਨੂੰ ਇਹ ਜ਼ਰੂਰ ਹੁੰਦਾ, ਕੁੜੀਆਂ ਨੂੰ ਤਾਂ ਹੁੰਦਾ ਹੀ ਹੈ ਕਿ
0: ਨਹੀਂ ਹਰ ਇੱਕ ਨੂੰ ਆ। ਵੇਖੋ, ਕੋਈ ਚੀਜ਼ ਕੋਈ ਬੰਦਾ ਮੰਨਦਾ ਵਾ, ਕੋਈ ਚੀਜ਼ ਨਹੀਂ ਮੰਨਦਾ, ਅਤੇ ਉਹਦੇ ਕਾਰਨ ਕੀ ਨੇ। ਖੈਰ, ਤੁਸੀਂ ਵੀ ਜ਼ਰੂਰ ਦੱਸਿਓ ਅੱਜ ਦੇ ਵਿਸ਼ੇ ਦੇ ਵਿੱਚ, ਤੁਸੀਂ ਜ਼ਰੂਰ ਸਾਂਝ ਪਾਇਓ, ਕਿਉਂਕਿ ਇਹ ਉਹ ਆ ਜਿਹੜਾ ਹਰ ਇੱਕ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ 'ਚ ਜ਼ਰੂਰ ਇਨਵੋਲਵ ਹੈ। ਕੋਈ ਮੰਨੇ ਕੋਈ ਨਾ ਮੰਨੇ, ਕੋਈ ਕਵੇ ਕੋਈ ਨਾ ਕਵੇ, ਕਿਸੇ ਦੇ ਵੱਸ ਦਾ ਹੋਵੇ ਜਾਂ ਕੋਈ ਹੱਥ ਖੜੇ ਕਰ ਗਿਆ ਹੋਵੇ, ਉਹ ਗੱਲ ਵੱਖਰੀ ਹੈ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਆਪਾਂ ਜ਼ਰੂਰ ਟਰੈਪ ਹੁੰਦੇ ਹਾਂ ਇਹਦੇ ਵਿੱਚ। ਅਤੇ ਉਹਦਾ ਸਭ ਤੋਂ ਵੱਡਾ ਕਾਰਨ ਉਹੀ ਹੈ ਜਿਹੜਾ ਤੁਸੀਂ ਗੱਲ ਕਰਕੇ ਗਏ ਹੋ ਪਹਿਲਾਂ, ਕਿ ਜਿਹੜਾ ਕੈਮਰਾ ਆ ਨਾ, ਕੈਮਰੇ ਦੇ ਉੱਤੇ ਜਿਹੜਾ ਬਹੁਤ ਜਿੱਦਾਂ ਆਮ ਬੰਦਾ ਨੇ, ਉਹ ਤੁਹਾਨੂੰ ਲੱਗਦਾ ਹੋਵੇ ਬਿਮਾਰ ਆ, ਜਿੱਦਾਂ ਮੰਨ ਲਓ ਅੱਜ ਕੱਲ੍ਹ ਦੇ ਸਿੰਗਰ ਆ, ਅਤੇ ਬੜੇ ਸਿੰਗਰ ਤੁਹਾਨੂੰ ਵੇਖ ਕੇ ਇੱਦਾਂ ਲੱਗਣਗੇ ਵੀ ਜਿੱਦਾਂ ਇਹ ਖਾਂਦੇ ਖੂੰਦੇ ਨਹੀਂ ਕੁਛ, ਇਹ ਬਿਮਾਰ ਨੇ, ਹੈ ਨਾ, ਮਤਲਬ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ, ਬਜ਼ੁਰਗ ਕਹਿ ਦਿੰਦੇ ਹੁੰਦੇ ਵੀ ਇਹਦੇ ਉੱਤੇ ਕੋਈ ਮਾਸ ਹੀ ਨਹੀਂ ਹੈਗਾ, ਨਿਰੀਆਂ ਹੱਡੀਆਂ ਹੀ ਨੇ। ਅਤੇ ਉਹ ਤੁਸੀਂ ਵੇਖੋ ਅਤੇ ਉਹ ਕੈਮਰੇ 'ਤੇ ਵੀਡੀਓ 'ਚ ਫਿਲਮਾਂ 'ਚ ਉਹ ਵਧੀਆ ਲੱਗਦਾ ਉਹਨਾਂ ਦਾ ਫੇਸ, ਪਰ ਜਿਹੜੇ ਤੁਹਾਨੂੰ ਉੱਦਾਂ ਵੇਖਣ 'ਚ ਸੋਹਣੇ ਲੱਗਦੇ ਆ, ਉਹ ਤੁਹਾਨੂੰ ਉੱਥੇ ਮੋਟੇ ਲੱਗਦੇ ਆ। ਸੋ ਕੈਮਰਾ ਤੁਹਾਨੂੰ ਥੋੜ੍ਹਾ ਜਿਹਾ ਮੋਟਾ ਵਿਖਾਉਂਦਾ ਵਾ ਜੋ ਤੁਸੀਂ ਐਕਚੁਅਲ 'ਚ ਹੁੰਦੇ ਹੋ, ਅਤੇ ਸ਼ਾਇਦ ਇਹੀ ਇੱਕ ਰੀਜ਼ਨ ਆ ਜਿਹਦੀ ਵਜ੍ਹਾ ਦੇ ਕਰਕੇ ਹਰ ਕੋਈ, ਕਿਉਂਕਿ ਅੱਜ ਕੱਲ੍ਹ ਦੀ ਦੁਨੀਆ ਹੀ ਫੋਟੋਆਂ ਦੀ ਆ, ਰੀਲਾਂ ਦੀ ਆ, ਵੀਡੀਓ ਦੀ ਆ, ਅਤੇ ਹਰ ਕੋਈ ਚਾਹੁੰਦਾ ਵੀ ਮੈਂ ਉੱਥੇ ਸਹੀ ਦਿਖਾਂ। ਅਤੇ ਇਹੋ ਹੀ ਇੱਕ ਰੀਜ਼ਨ ਆ ਕਿ ਹਰ ਇੱਕ ਨੂੰ ਮਜਬੂਰੀ 'ਚ ਹਰ ਰੋਜ਼ ਮੇਕਅਪ ਠੋਕ ਕੇ ਕਰਨਾ ਪੈਂਦਾ, ਅਤੇ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣਾ ਪੈਂਦਾ ਕਿ ਆਪਾਂ ਕਿੱਦਾਂ ਪਤਲੇ ਲੱਗੀਏ, ਚਾਹੇ ਉਹ ਮੇਕਅਪ ਦੇ ਥਰੂ, ਚਾਹੇ ਉਹ ਤੁਹਾਡਾ ਭਾਰ ਘਟਾ ਕੇ, ਚਾਹੇ ਉਹ ਲੀੜੇ ਕੱਪੜੇ ਉਦਾਂ ਦੇ ਪਾ ਕੇ, ਮਤਲਬ ਉਹਦੇ ਵਿੱਚ ਵੀ ਅੱਗੇ ਫਰਦਰ ਇਫ ਬਟਸ ਬਹੁਤ ਨੇ
1: ਤਰੀਕੇ ਤੋਂ। ਹਰ ਭਾਵੇਂ ਤੁਸੀਂ ਮੇਕਅਪ ਦੀ ਗੱਲ ਕਰੋ, ਮੇਕਅਪ ਦੇ ਵਿੱਚ ਵੀ ਹੁਣ ਕੁੜੀਆਂ ਦੇ ਵਿੱਚ ਇੰਨੇ ਉਨੇ ਕਾਟੇ ਕੁਟੇ ਲਗਾ ਕੇ ਉਹ ਡਬਲ ਚਿੰਨ ਹਟਾ ਲੈਂਦੇ ਹੈ
0: ਨਾ, ਕਿੰਨਾ ਕੁਛ
1: ਉਹ ਕਰ ਲੈਂਦੇ। ਕੱਪੜਿਆਂ ਦੀ ਗੱਲ ਕਹੀਏ, ਕਿੰਨੇ ਸਾਰੇ ਤੁਹਾਨੂੰ ਮਿਲ ਜਾਣਗੇ ਤਰੀਕੇ ਕਿ ਜਿਹਦੇ ਨਾਲ ਕਲਰਸ ਹੋ ਗਏ, ਕੱਪੜਿਆਂ ਦੇ ਕਲਰ ਹੋ ਗਏ, ਕੱਪੜਿਆਂ ਦੇ ਕੀ ਤੁਹਾਡੇ ਟੌਪ ਕਿਸ ਤਰੀਕੇ ਦਾ ਹੋਣਾ ਚਾਹੀਦਾ, ਬੋਟਮ ਕਿਸ ਤਰੀਕੇ, ਜਿਸਦੇ ਨਾਲ ਤੁਸੀਂ ਸਲਿਮ ਲੱਗੋ, ਬੜੇ ਸਾਰੇ ਤਰੀਕੇ ਹੈ ਜਿਹਦੇ 'ਚ ਮਤਲਬ ਤੁਸੀਂ ਅਪੀਅਰੈਂਸ, ਜੇ ਤੁਸੀਂ ਲੁੱਕ ਵਾਈਜ਼ ਹੋਣਾ ਹੈ, ਤੁਸੀਂ ਇੱਕ ਉਹ ਕਰ ਸਕਦੇ ਹੋ, ਚੀਟਿੰਗ ਕਹਿ ਲਓ,
0: ਮਤਲਬ ਹਰ ਕੋਈ ਬੰਦਾ ਕੋਈ ਤੁਹਾਨੂੰ ਕਹਿ ਦੇ ਸੀ ਜਾਂ ਫਿਰ ਕਿਸੇ ਨੇ ਇੱਦਾਂ ਦਾ ਪ੍ਰੋਡਕਟ ਵੇਚਣਾ ਹੋਵੇ, ਅਤੇ ਆਈ ਥਿੰਕ ਵੀ ਉਹ ਬੜੀ ਈਜ਼ੀਲੀ ਸਕਸੈਸਫੁਲ ਆ। ਖੈਰ, ਵਾਪਸ ਆਪਾਂ ਪਹਿਲੀ ਗੱਲ 'ਤੇ ਜੇ ਆਪਾਂ ਜੋੜੀਏ, ਤਾਂ ਇਹ ਸਾਰਾ ਕੁਛ ਜਿਹੜਾ ਆਪਾਂ ਪਹਿਲਾਂ ਕੀਤੀ ਆ ਗੱਲ, ਉਹ ਸਾਰਾ ਕੁਛ ਸੀ ਕਿਸੇ ਨਾ ਕਿਸੇ ਹੱਦ ਤੱਕ ਮੈਨੇਜਮੈਂਟ
1: ਜੀ।
0: ਅਤੇ ਹੁਣ ਆਪਾਂ ਆ ਗਏ ਹਾਂ, ਜਾਂ ਦੁਨੀਆਂ ਆਲ ਟੁਗੈਦਰ ਆਪਾਂ ਆ ਗਏ ਹਾਂ, ਵੱਡਾ ਚੰਕ ਜਿਹੜਾ ਉਹ ਆ ਗਿਆ ਵਾ ਅਗਲੀ ਸਟੇਜ ਦੇ ਉੱਤੇ। ਅਤੇ ਅਗਲੀ ਸਟੇਜ ਕੀ ਆ? ਟ੍ਰੀਟਮੈਂਟ ਦੀ,
1: ਡੈਸਪਰੇਸ਼ਨ ਵੀ ਕਹਿ ਸਕਦੇ ਹਾਂ ਆਪਾਂ ਇਹਨੂੰ, ਕਿ ਹੁਣ ਬਹੁਤ ਜ਼ਿਆਦਾ ਡੈਸਪਰੇਟ ਹੋ ਗਿਆ ਆਪਾਂ, ਕਿ ਆਪਾਂ
0: ਡੈਸਪਰੇਟ ਤਾਂ ਪਹਿਲਾਂ ਹੀ ਸਾਂ, ਡੈਸਪਰੇਟ ਪਹਿਲਾਂ ਹੀ ਸਾਂ, ਮੈਂ ਟ੍ਰੀਟਮੈਂਟ ਦੀ ਗੱਲ ਕਰ ਰਿਹਾ ਵੀ ਪਹਿਲਾਂ ਸੀ ਸਾਡੀ ਮੈਨੇਜਮੈਂਟ ਵੀ ਆਪਾਂ ਮੈਨੇਜ ਕਰ ਲਿਆ ਭੁੱਖੇ ਰਹਿ ਕੇ, ਮਤਲਬ ਕੀ ਸੀ ਉਹ ਮੈਨੇਜਮੈਂਟ ਹੀ, ਆਪਾਂ ਸ਼ੇਕ ਕੀ ਪੀਤਾ ਉਹ ਕੀ ਸੀ ਮੈਨੇਜਮੈਂਟ ਹੀ, ਫਿਰ ਆਪਾਂ ਕੋਈ ਡਾਈਟਿੰਗ ਫੋਲੋ ਕਰ ਲਈ ਉਹ ਕੀ ਸੀ ਮੈਨੇਜਮੈਂਟ ਹੀ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹੁਣ ਆਪਾਂ ਟ੍ਰੀਟਮੈਂਟ 'ਤੇ ਜਦੋਂ ਮੈਂ ਕਹਿੰਦਾ, ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਹੁਣ ਟ੍ਰੀਟਮੈਂਟ ਮਤਲਬ ਇਲਾਜ
1: ਜੀ ਜੀ,
0: ਅਤੇ ਕਿਉਂਕਿ ਹੁਣ ਦੇ ਜਿਹੜੇ ਤਰੀਕੇ ਇਸ ਟਾਈਮ ਦੇ ਉੱਤੇ, ਬਾਕੀ ਸਾਰਾ ਕੁਛ ਪੈਰਲਰ ਚੱਲ ਰਿਹਾ, ਵੇਖੋ ਜੋ ਵੀ ਚੱਲ ਰਿਹਾ ਸੀ ਉਹ ਨਾਲ ਚੱਲ ਰਿਹਾ, ਪਰ ਹੁਣ ਜਿਹੜੇ ਆਪਾਂ ਇਸ ਸਟੇਜ ਦੇ ਉੱਤੇ ਆਏ ਹਾਂ, ਹੁਣ ਬਹੁਤਾਤ ਲੋਕ ਜਿਹੜੇ ਨੇ ਉਹ ਇਲਾਜ ਦੇ ਉੱਤੇ ਆ ਗਏ ਨੇ। ਇਲਾਜ 'ਤੇ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿਹੜੀ ਉਹ ਇੱਕ ਸਰਜਰੀ ਕੀਤੀ ਜਾਂਦੀ ਆ, ਹੈ ਨਾ, ਉਹ ਇੱਕ ਇਲਾਜ ਸੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਫੈਟ ਹੁਣ ਖੁਰ ਨਹੀਂ ਸਕਦੀ। ਫਿਰ ਬਹੁਤ ਸਾਰੇ ਲੋਕ ਹੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ

0: ਪ੍ਰੋਬਲਮ ਹੀ ਕੋਈ ਕੋਲੈਸਟਰੋਲ ਦੀ ਪ੍ਰੋਬਲਮ ਆ ਜਾਂ ਕੋਈ ਬੀ ਪੀ ਨਹੀਂ ਵਧਣ ਵੜਦਾ ਜਾਂ ਫਿਰ ਕਿਸੇ ਨੂੰ ਕੋਈ ਕਰੋਨਿਕ ਡਿਸੀਜ਼ ਸੀ ਜਾਂ ਕੁਛ ਹੋਰ ਇੱਦਾਂ ਦੇ ਜਿਹੜੇ ਜਾਂ ਕਿਸੇ ਦਾ ਮੰਨ ਲਓ ਕੋਈ ਪ੍ਰੋਬਲਮ ਹੀ ਜਿਹਦੇ ਵਿੱਚ ਉਹ ਐਕਸਰਸਾਈਜ਼ ਨਹੀਂ ਕਰ ਸਕਦਾ, ਤੁਰ ਫਿਰ ਨਹੀਂ ਸਕਦਾ, ਜਾਂ ਕਿਸੇ ਕਿਸਮ ਦੀ ਕੋਈ ਡਿਸੇਬਿਲਟੀ, ਹੋਰ ਬੜੇ ਸਾਰੇ ਇੱਦਾਂ ਦੇ ਰੀਜ਼ਨ ਜਾਂ ਬਿਮਾਰੀਆਂ ਜਿਨ੍ਹਾਂ ਨੂੰ ਲੈ ਕੇ ਸਿਰਫ ਇਲਾਜ ਹੋ ਸਕਦਾ ਸੀ ਜਾਂ ਫਿਰ ਇੱਦਾਂ ਕਹਿ ਲਓ ਵੀ ਉਹਨਾਂ ਦੀ ਜ਼ਰੂਰਤ ਬਣ ਗਈ ਸੀ ਕਿ ਉਹ ਕੁਇਕ ਆਪਣਾ ਭਾਰ ਘਟਾਉਣ, ਨਹੀਂ ਤਾਂ ਅੱਗੇ ਚੱਲ ਕੇ ਉਹਨਾਂ ਦੇ ਲਈ ਹੋਰ ਚੀਜ਼ਾਂ ਤੰਗ ਹੋਣਗੀਆਂ। ਫਿਰ ਦੂਸਰਾ ਆ ਜਾਂਦਾ ਵਾ ਜਿਵੇਂ ਅੱਜ ਕੱਲ੍ਹ ਇੰਜੈਕਸ਼ਨ ਜਿਹੜੇ ਚੱਲ ਰਹੇ ਨੇ ਜਿਹੜੇ ਸਭ ਤੋਂ ਵੱਧ ਜਿਹੜੇ ਟ੍ਰੈਂਡਿੰਗ 'ਚ ਨੇ ਸਭ ਤੋਂ ਵੱਧ, ਸੋ ਉਹਦੇ ਵਿੱਚ ਹੁਣ ਉਹ ਵੀ ਇੱਕ ਇਲਾਜ ਆ। ਉਹ ਇਲਾਜ ਸੀ ਜ਼ਿਆਦਾਤਰ ਜਿਹੜੇ ਪਹਿਲੇ ਇੰਜੈਕਸ਼ਨ ਸੀ ਜ਼ੈਂਪਿਕ ਵਗੈਰਾ ਅਤੇ ਹੋਰ ਕਈ ਜਿਨ੍ਹਾਂ ਦੇ ਕਈ ਜਿਹੜੇ ਉਹ ਸਿਰਫ ਅਤੇ ਸਿਰਫ ਟਾਈਪ 2 ਸ਼ੂਗਰ ਨੂੰ ਲੈ ਕੇ ਹੀ ਪਹਿਲਾਂ ਮਾਰਕੀਟ ਦੇ ਵਿੱਚ ਆਏ ਜਾਂ ਇਸੇ ਚੀਜ਼ ਨੂੰ ਲੈ ਕੇ ਉਹ ਬਣਾਏ ਗਏ ਸੀ, ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਨਾਲ ਇਹ ਵੀ ਪਤਾ ਲੱਗਾ ਵੀ ਭਾਰ ਵੀ ਘੱਟ ਜਾਂਦਾ ਅਤੇ ਫਿਰ ਉਹਨੂੰ ਭਾਰ ਘਟਾਉਣ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਜਿੱਦਾਂ ਆਪਣਾ ਮੋਨਜ਼ਾਰੋ ਆ ਜਾਂ ਜ਼ੈਂਪਿਕ ਆ ਅਤੇ ਹੋਰ ਕਈ, ਸੋ ਇਹ ਪਹਿਲਾਂ ਇਸ ਕੰਮ ਦੇ ਲਈ ਨਹੀਂ ਬਣਾਏ ਗਏ, ਪਹਿਲਾਂ ਇਹ ਜਿਹੜੇ ਟਾਈਪ 2 ਦੇ ਜਿਹੜੇ ਮਰੀਜ਼ ਸੀ ਉਹਨਾਂ ਦੇ ਲਈ ਬਣਾਏ ਗਏ ਸੀ ਅਤੇ ਉਹਦੇ ਵਿੱਚ ਵੀ ਸ਼ਾਇਦ ਇਸੇ ਕਰਕੇ ਕਿਉਂਕਿ ਮੋਟਾਪਾ ਜਿਹੜਾ ਹੋਰ ਜ਼ਿਆਦਾ ਬਿਮਾਰੀ ਨੂੰ ਜਿਹੜਾ ਉਹ ਵਧਾਉਂਦਾ ਸੀ, ਤੰਗ ਪਰੇਸ਼ਾਨ ਕਰਦਾ ਸੀ, ਅਤੇ ਉਹਦੇ ਵਿੱਚ ਫਿਰ ਇਹ ਆ ਗਿਆ ਕਿ ਆਪਾਂ ਇਸ ਇੰਜੈਕਸ਼ਨ ਦੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਇੱਕ ਕੁਇਕ ਮੈਨੇਜਮੈਂਟ ਹੀ। ਸੋ ਇਸ ਕਰਕੇ ਮੈਨੂੰ ਇਹ ਸ਼ਬਦ ਵਰਤ ਰਿਹਾ ਕਿ ਹੁਣ ਆਪਾਂ ਮੈਨੇਜਮੈਂਟ ਤੋਂ ਹਟ ਕੇ ਅਸੀਂ ਆ ਗਏ ਹਾਂ ਟ੍ਰੀਟਮੈਂਟ ਦੇ ਉੱਤੇ, ਅਸੀਂ ਇਲਾਜ ਵਾਲੇ, ਉਹ ਚੀਜ਼ਾਂ ਜਿਹੜੀਆਂ ਇਲਾਜ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਸੀ ਉਹ ਹੁਣ ਆਪਾਂ ਵਰਤਣ ਲੱਗ ਪਏ ਹਾਂ ਆਪਣੇ ਇਸ ਕੰਮ ਦੇ ਲਈ, ਭਾਰ ਘਟਾਉਣ ਦੇ ਲਈ। ਹੁਣ ਇੱਥੇ ਇੱਕ ਚੀਜ਼ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਆਪਾਂ ਕਲੀਅਰ ਕਰ ਦਈਏ ਕਿ ਹਾਲੇ ਵੀ ਜਿਹਨੂੰ ਕਿਸੇ ਨੂੰ ਜ਼ਰੂਰਤ ਆ, ਜਿਹਦੇ ਸਰੀਰ ਨੂੰ ਇਸ ਇਲਾਜ ਦੀ ਜ਼ਰੂਰਤ ਆ, ਉਹ ਡੈਫੀਨੇਟਲੀ ਉਹਨੂੰ ਕਰਨਾ ਚਾਹੀਦਾ ਅਤੇ ਉਹਦੇ ਲਈ ਇਹ ਚੀਜ਼ ਬਣੀ ਹੈ। ਪਰ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਜਿਹੜੇ ਬਿਲਕੁਲ ਠੀਕ ਨੇ, ਜਿਨ੍ਹਾਂ ਨੂੰ ਕੋਈ ਲੋੜ ਨਹੀਂ ਗੀ ਇੱਦਾਂ ਦੀ, ਕੋਈ ਡਾਕਟਰ ਦੇ ਵੱਲੋਂ ਇੱਦਾਂ ਦਾ ਕੋਈ ਸੁਝਾਅ ਨਹੀਂ ਗਾ, ਪਰ ਫਿਰ ਵੀ ਉਹ ਪਤਲੇ ਹੋ, ਸਿਰਫ ਉਹਨਾਂ ਦਾ ਮਕਸਦ ਇਹ ਆ ਕਿ ਆਪਾਂ ਆਪਣਾ ਭਾਰ ਘਟਾਉਣਾ ਜਾਂ ਪਤਲੇ ਹੋਣਾ, ਉਹ ਇਸ ਕੰਮ ਦੇ ਲਈ ਇਹਨਾਂ ਨੂੰ ਵਰਤ ਰਿਹਾ। ਹੁਣ ਅੱਜ ਦੇ ਇਸ ਪ੍ਰੋਗਰਾਮ 'ਚ ਅੱਗੇ ਚੱਲ ਕੇ ਆਪਾਂ ਇਹ ਡਿਸਕਸ ਕਰਾਂਗੇ, ਬਹੁਤ ਸਾਰਾ ਤੁਸੀਂ ਸੁਣ ਲਿਆ ਹੋਊਗਾ ਵੀ ਇਹਦੇ ਕੀ ਫਾਇਦੇ ਕੀ ਨੁਕਸਾਨ, ਪਰ ਅੱਜ ਦੇ ਪ੍ਰੋਗਰਾਮ 'ਚ ਇੱਕ ਵਾਰੀ ਦੁਬਾਰਾ ਤੋਂ ਜਾਂ ਫਿਰ ਕੁਛ ਨਵੇਂ ਜਿਹੜੇ ਸਾਈਡ ਇਫੈਕਟ ਸਾਹਮਣੇ ਆਏ ਨੇ ਉਹਨਾਂ ਦੇ ਉੱਤੇ ਵੀ ਝਾਤੀ ਮਾਰਾਂਗੇ ਕੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਿੱਥੇ ਕਿੱਥੇ ਵਰਤਣਾ ਵਾ, ਕਿੱਥੇ ਕਿੱਥੇ ਨਹੀਂ ਵਰਤਣਾ। ਜਦੋਂ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਆਪਣੇ ਡਾਕਟਰ ਦੇ ਨਾਲ, ਪ੍ਰੋਫੈਸ਼ਨਲ ਦੇ ਨਾਲ ਤੁਸੀਂ ਜ਼ਰੂਰ ਸਲਾਹ ਕਰੋ, ਇਸ ਮਸਲੇ ਦੇ ਵਿੱਚ ਇਹ ਵੀ ਵੇਖਣ ਦੇ ਵਿੱਚ ਆਇਆ ਵਾ, ਇੱਥੋਂ ਤੱਕ ਵੀ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਤੁਹਾਡੇ ਪ੍ਰੋਫੈਸ਼ਨਲਸ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਉਂ, ਪਰ ਉਹਨਾਂ ਦੇ ਵੱਲੋਂ ਵੀ ਬਿਨਾਂ ਸੋਚੇ ਸਮਝੇ ਰਿਕਮੈਂਡ ਕੀਤਾ ਜਾ ਰਿਹਾ।
1: ਹਾਂਜੀ ਹਾਂ, ਲਾ ਲਾ ਕਨਵਿੰਸਿੰਗ ਹੋ ਜਾਂਦਾ ਨਾ, ਉਹ ਤਾਂ ਫਿਰ ਜ਼ਿਆਦਾ ਹੀ ਕਨਵਿੰਸਿੰਗ ਹੋ ਜਾਂਦਾ ਜਦੋਂ ਆਪਾਂ ਐਂਡ 'ਚ ਕਿਹਦੀ ਸੁਣਦੇ ਹਾਂ। ਆਪਾਂ ਕਹਿੰਦੇ ਨਾ ਕਿ ਇੱਧਰ ਉੱਧਰ ਦੀ ਨਾ ਸੁਣੋ, ਆਪਣੇ ਡਾਕਟਰ ਦੀ ਸੁਣੋ, ਹੈ ਨਾ, ਉਹਨੂੰ ਆਪਾਂ ਰੱਬ ਦੀ ਜਗ੍ਹਾ ਰੱਖਦੇ ਹਾਂ। ਲੇਕਿਨ ਜਦੋਂ ਗੱਲ ਉੱਥੇ ਆ ਜਾਂਦੀ ਕਿ ਜਦੋਂ ਜੀ ਪੀ ਹੀ ਤੁਹਾਨੂੰ ਕਹਿ ਰਿਹਾ, ਹਾਂ ਇਹ ਗੱਲ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ, ਜਿਵੇਂ ਸਰਜਰੀ ਓਪਟ ਕਿਉਂ ਕੀਤੀ ਜਾਂਦੀ ਸੀ ਕਿ ਉਹ ਇਨਸਾਨ ਹੈ ਉਹਦਾ ਮਤਲਬ 150+ ਹੈ, 100-120+ ਉਹਦਾ ਵੇਟ ਹੈ, ਉਹਦੇ ਗੋਡੇ ਕੰਮ ਨਹੀਂ ਕਰਦੇ ਜਾਂ ਕੋਈ ਹੋਰ ਡਿਸੇਬਿਲਿਟੀ ਹੈ ਜਾਂ ਉਹਨੂੰ ਹੈ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਦੇ ਹਾਰਟ 'ਤੇ ਅਸਰ ਪੈ ਸਕਦਾ ਅਤੇ ਉਹਨੂੰ ਕੁਇਕਲੀ ਭਾਰ ਘਟਾਉਣਾ ਪਏਗਾ ਅਤੇ ਉਹ ਸਰਜਰੀ ਹੁੰਦੀ ਸੀ। ਡਾਕਟਰ ਕਹਿੰਦੇ ਸੀਗੇ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚੀ, ਜੇ ਤੁਸੀਂ ਅੱਗੇ ਹੋਰ ਜ਼ਿੰਦਗੀ ਜੀਣੀ ਹੈ ਤੁਹਾਨੂੰ ਇਹ ਆਪਸ਼ਨ ਓਪਟ ਕਰਨੀ ਪਏਗੀ। ਸੇਮ ਡਾਇਬਟੀਜ਼ ਜਿਨ੍ਹਾਂ ਦੀ ਨਹੀਂ ਮੈਨੇਜ ਹੋ ਰਹੀ ਉਹਨਾਂ ਨੂੰ ਇਹ ਆਏ ਸੀਗੇ ਮੁੰਜੈਰੋ, ਓਜ਼ੈਂਪਿਕ ਜਾਂ ਵਿਗੋਵੀ ਆਏ ਸੀਗੇ, ਲੇਕਿਨ ਹੱਦ ਤਾਂ ਹੋ ਗਈ ਕਿ ਉਹਨੂੰ ਟ੍ਰੈਂਡ ਬਣਾ ਕੇ ਵੱਡੇ ਵੱਡੇ ਸੈਲੀਬ੍ਰਿਟੀਜ਼ ਕਹਿ ਲਓ, ਵੱਡੇ ਵੱਡੇ ਇਨਫਲੂਐਂਸਰ ਕਹਿ ਲਓ, ਉਹਨਾਂ ਨੇ ਸ਼ੁਰੂ ਕੀਤਾ। ਉਦੋਂ ਤੱਕ ਵੀ ਠੀਕ ਸੀਗਾ, ਲੇਕਿਨ ਜਦੋਂ ਤੁਸੀਂ ਇੱਕ ਜੀਪੀ ਕੋਲ ਜਾ ਰਹੇ ਹੋ ਆਪਣੇ ਰੂਟੀਨ ਚੈੱਕਅਪ ਵਾਸਤੇ ਜਾ ਰਹੇ ਹੋ, ਫਿਰ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਇਹ ਵੀ ਚੀਜ਼ ਹੈ ਕਿ ਮੈਨੂੰ ਮਤਲਬ ਮੈਨੂੰ ਸੁਜੈਸ਼ਨ ਦਿਓ, ਕਿਉਂਕਿ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਨੂੰ ਫਿਜ਼ੀਓ ਦੇ ਪਲਾਨਸ ਮਿਲਦੇ, ਡਾਇਟੀਸ਼ੀਅਨਸ ਵੀ ਮਿਲਦਾ ਹੈ ਤੁਹਾਨੂੰ, ਆਈ ਥਿੰਕ 5 ਤੁਹਾਨੂੰ ਜੇ ਤੁਹਾਡੇ ਕੋਲ ਮੈਡੀਕੇਅਰ ਹੈ, ਇਫ ਆਈ ਐਮ ਨੋਟ ਰੋਂਗ, 5 ਤੁਹਾਨੂੰ ਪਲਾਨ ਮਿਲਦੇ ਹੈ ਕਿ ਤੁਸੀਂ ਡਾਇਟੀਸ਼ੀਅਨਸ ਕੋਲ ਜਾ ਕੇ ਆਪਣਾ ਮੀਲ ਪਲਾਨ ਬਣਾ ਸਕਦੇ ਹੋ, ਸਲਾਹ ਲੈ ਸਕਦੇ ਹੋ। ਉਹ ਵੀ ਇੱਕ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਜਿਹਦੇ ਵਿੱਚ ਤੁਸੀਂ ਇੱਕ ਪ੍ਰੋਪਰ ਪ੍ਰੋਫੈਸ਼ਨਲ ਵੇ ਦੇ ਵਿੱਚ ਆਪਣੀ BMI ਚੈੱਕ ਕਰਵਾ ਕੇ ਤੁਸੀਂ ਇੱਕ ਪਲਾਨ ਲੈ ਸਕਦੇ ਹੋ ਕਿ ਕਿੱਦਾਂ ਤੁਸੀਂ ਮੈਨੇਜ ਕਰ ਸਕਦੇ ਹੋ। ਪਰ ਗੱਲ ਉੱਥੇ ਆ ਜਾਂਦੀ ਕਿ GP ਉੱਥੇ ਦੀ ਭੇਜਣ ਦੀ ਥਾਂ ਤੁਹਾਨੂੰ ਇਹ ਕੁਇਕ ਆਈਡੀਆ ਦੇ ਰਿਹਾ ਜਿਸ ਕਿ ਤੁਸੀਂ ਨਾ ਤੁਹਾਨੂੰ ਡਾਇਬਟੀਜ਼ ਹੈ ਨਾ ਤੁਹਾਨੂੰ PCOD ਹੈ, ਪਰ ਉਹ ਕਹਿ ਰਹੇ ਨਹੀਂ ਆਹ ਲੈ ਲਓ ਤੁਸੀਂ
0: ਜੀ। ਦੇਖੋ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਰਹੇ ਕਿ ਹਰ ਕੋਈ ਇਸ ਤਰੀਕੇ ਦਾ ਵਾ ਪ੍ਰੋਫੈਸ਼ਨਲ, ਪਰ ਬਹੁਤ ਸਾਰੇ ਪ੍ਰੋਫੈਸ਼ਨਲਸ ਜਿਹਦੇ ਵਿੱਚ ਸਾਡੇ ਕੋਲ ਪਰਸਨਲ ਆਪਣੇ ਪੱਧਰ ਦੇ ਉੱਤੇ ਕਈ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲਸ ਨੇ ਜਿੱਥੇ ਵਾਪਸ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਤਾਂ ਫਿਰ ਉਹ ਬਿਲਕੁਲ ਜਿਪ ਹੋ ਜਾਂਦੇ ਆ, ਬਲੈਂਕ ਹੋ ਜਾਂਦੇ ਆ। ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਰਿਪੋਰਟਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਆਖਿਰਕਾਰ ਕਿਉਂ ਆ ਰਹੀਆਂ ਨੇ, ਕਿੱਦਾਂ ਆ ਰਹੀਆਂ ਨੇ, ਕੀ ਵਜ੍ਹਾ ਵਾ, ਇਹ ਸਾਰਾ ਕੁਛ ਅਤੇ ਜੋ ਤੁਹਾਡੇ ਕੋਲ ਹੋਊਗਾ ਉਹ ਵੀ ਤੁਸੀਂ ਜ਼ਰੂਰ ਦੱਸਿਓ। ਪਰ ਫਿਲਹਾਲ ਇੱਕ ਸਮਾਂ ਹੋ ਗਿਆ ਸਾਡਾ ਬ੍ਰੇਕ ਲੈਣ ਦਾ, ਅਤੇ ਆ ਕੇ ਇਹ ਗੱਲ ਇੱਥੋਂ ਹੀ ਆਪਾਂ ਅੱਗੇ ਕੰਟੀਨਿਊ ਕਰਾਂਗੇ। ਅਗਲੇ ਹਿੱਸੇ ਦੇ ਵਿੱਚ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹਾਂ ਜਿੱਥੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਸਾਂਝ ਪਾ ਸਕਦੇ ਹੋ ਇਸ ਵਿਸ਼ੇ ਦੇ ਉੱਤੇ, ਜੇ ਤੁਹਾਡੇ ਆਸ ਪਾਸ ਵੀ ਕੁਛ ਇੱਦਾਂ ਦਾ ਕੋਈ ਤੁਸੀਂ ਵੇਖਿਆ ਕੀਤਾ ਜਾਂ ਤੁਹਾਡਾ ਕੋਈ ਐਕਸਪੀਰੀਅੰਸ। ਅਤੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 15 ਤਰੀਕ ਹੈ ਜੂਨ ਦਾ ਮਹੀਨਾ ਅੱਜ ਸੋਮਵਾਰ ਦਾ ਦਿਨ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਵੇਟ ਲੋਸ ਦੇ ਉੱਤੇ ਵੇਟ ਮੈਨੇਜਮੈਂਟ ਦੇ ਉੱਤੇ ਚੱਲ ਰਹੇ ਇਹਨਾਂ ਦਿਨਾਂ ਦੇ ਵਿੱਚ ਭਾਰ ਘਟਾਉਣ ਵਾਲੇ ਇੰਜੈਕਸ਼ਨਾਂ ਦੇ ਉੱਤੇ ਅਤੇ ਮੇਰੇ ਨਾਲ ਨੇ ਯਸਪ੍ਰੀਤ
1: ਹਾਂਜੀ ਬਿਲਕੁਲ ਹੁਣ ਇਹ ਜਿਹੜੀ ਵੀ ਚੀਜ਼ਾਂ ਹੈ ਕੁਛ ਤਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀਗੀ ਓਵਰ ਦਾ ਕਾਊਂਟਰ ਮਿਲ ਜਾਂਦੀਆਂ ਹੈ ਨਾ ਜਿਹੜੇ ਸ਼ੇਕਸ ਵਗੈਰਾ ਈਜ਼ੀਲੀ ਬਹੁਤ ਸਾਰੀ ਚੀਜ਼ਾਂ ਅਵੇਲੇਬਲ ਹੈ ਹਰਬਲ ਟੀਜ਼ ਵੀ ਮਿਲਦੀਆਂ ਓਵਰ ਦਾ ਕਾਊਂਟਰ ਪਰ ਜਿਹੜੇ ਇੰਜੈਕਸ਼ਨਸ ਵਗੈਰਾ ਇਹ ਤੁਸੀਂ ਓਵਰ ਦਾ ਕਾਊਂਟਰ ਨਹੀਂ ਲੈ ਸਕਦੇ
0: ਪ੍ਰਿਸਕ੍ਰਿਪਸ਼ਨ
1: ਪ੍ਰਿਸਕ੍ਰਾਈਬਡ ਓਨਲੀ ਹੈ ਅਤੇ ਉਹੀ ਗੱਲ ਜਿੱਥੇ ਆਉਂਦੀ ਹੈ ਜਿੱਥੇ ਪ੍ਰਿਸਕ੍ਰਾਈਬਡ ਓਨਲੀ ਹੈ ਅਤੇ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਨਾਲ ਲੈ ਰਹੇ ਹੋ ਅਤੇ ਓਬਵੀਅਸਲੀ ਤੁਸੀਂ ਇੱਕ ਵਾਰ 'ਚ ਤਾਂ ਕਨਵਿੰਸ ਤਾਂ ਹੋਣਾ ਹੀ ਹੈ ਨਾ ਜਦੋਂ ਤੁਹਾਨੂੰ ਜੀ ਪੀ ਕਹਿੰਦਾ ਕਿ ਹਾਂ ਲੈ ਲਓ
0: ਸੋ ਆਪਾਂ ਅਗੇਨ ਇੱਕ ਚੀਜ਼ ਫਿਰ ਕਲੀਅਰ ਕਰ ਦਈਏ ਕਿ ਹਰ ਇੱਕ ਦੀ ਕਹਾਣੀ ਨਹੀਂ ਆ ਪਰ ਹਾਲ ਹੀ ਦੇ ਵਿੱਚ ਜੋ ਕੁਛ ਇੱਕ ਸ਼ਿਕਾਇਤਾਂ ਆ ਰਹੀਆਂ ਨੇ ਉਹਦੇ ਮੁਤਾਬਿਕ ਇਹ ਜ਼ਰੂਰ ਆ ਕਿ ਕਈ ਜੀ ਪੀ ਸੋ ਉਹ ਸਾਰੀ ਦੀ ਸਾਰੀ ਇਹਦੇ ਪਿੱਛੇ ਇੱਕ ਹਿਸਟਰੀ ਸੋ ਉਹ ਸਾਰਾ ਕੁਛ ਵੇਖ ਕੇ ਜਾਣ ਕੇ ਫਿਰ ਇੱਕ ਦਵਾਈ ਦੇ ਵਜੋਂ ਉਹ ਚੀਜ਼ ਦੇਣੀ ਹੁੰਦੀ ਹੈ ਇੱਕ ਨਾ ਇੱਕ ਡਾਇਟੀਸ਼ਨ ਹੈ ਕੁੜੀ ਮੈਨੂੰ ਨਾਂ ਭੁੱਲ ਗਿਆ ਉਹਦਾ ਅਤੇ ਉਹਦੀ ਮੈਂ ਗੱਲਬਾਤ ਸੁਣ ਰਿਹਾ ਹਾਂ ਜਾਸੀ ਇਸ ਵਿਸ਼ੇ ਦੇ ਉੱਤੇ ਅਤੇ ਉਹ ਕਹਿੰਦੀ ਕਿ ਜਦੋਂ ਮੰਨ ਲਓ ਕੋਈ ਸੋ ਐਂਡ ਸੋ ਕਿਸੇ ਤਰ੍ਹਾਂ ਦਾ ਮੰਨ ਲਓ ਡਾਕਟਰਸ ਦੇ ਵੱਲੋਂ ਓਪਰੇਸ਼ਨ ਕੀਤਾ ਜਾਣਾ ਜਾਂ ਫਿਰ ਡਾਕਟਰਸ ਦੇ ਵੱਲੋਂ ਕੋਈ ਕਿਸੇ ਕਿਸਮ ਦੀ ਕਿਸੇ ਬਿਮਾਰੀ ਨੂੰ ਲੈ ਕੇ ਟ੍ਰੀਟਮੈਂਟ ਕਿਸੇ ਤਰ੍ਹਾਂ ਦਾ ਕੀਤਾ ਜਾਣਾ ਅਤੇ ਉਸ ਤੋਂ ਪਹਿਲਾਂ ਇਹ ਵੇਖਣ ਦੇ ਵਿੱਚ ਆਉਂਦਾ ਕਿ ਜਿਹੜਾ ਵਧਿਆ ਭਾਰ ਆ ਉਹ ਉਹਦੇ ਵਿੱਚ ਅੜਿੱਕਾ ਆ
1: ਬਿਲਕੁਲ
0: ਸੋ ਬਿਮਾਰੀਆਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਅਤੇ ਉਹ ਕਹਿੰਦੀ ਕਿ ਜਦੋਂ ਇਹ ਵਾਲੀ ਸਿਚੁਏਸ਼ਨ ਬਣਦੀ ਆ ਅਤੇ ਇਤਰਾਜ਼ ਇਹ ਆ ਸਾਡਾ ਪ੍ਰੈਕਟੀਸ਼ਨਰਸ ਦੇ ਲਈ ਕਿ ਉਹ ਮਰੀਜ਼ ਨੂੰ ਇਹ ਕਹਿੰਦੇ ਆ ਕਿ ਜਾਓ ਭਾਰ ਘਟਾ ਕੇ ਆਓ ਹੁਣ ਇਹ ਗੱਲ ਠੀਕ ਆ ਬਿਲਕੁਲ ਪਰ ਉਹਨਾਂ ਦਾ ਇਤਰਾਜ਼ ਇਹ ਹੀ ਡਾਇਟੀਸ਼ੀਅਨਸ ਦਾ ਕਿ ਇਹ ਨਾ ਕਿਹਾ ਜਾਵੇ ਵੀ ਜਾਓ ਭਾਰ ਹੁਣ ਜਦੋਂ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਮਰੀਜ਼ ਨੂੰ ਵੀ ਜਾਓ ਭਾਰ ਘਟਾ ਕੇ ਆਓ ਉਹ ਕਹਿੰਦੇ ਨੇ ਕਿ ਉਹ ਹਰ ਇੱਕ ਤਰ੍ਹਾਂ ਦਾ ਪੁੱਠਾ ਸਿੱਧਾ ਤਰੀਕਾ ਲਾ ਕੇ ਆਪਣਾ ਭਾਰ ਘਟਾ ਕੇ ਅਤੇ ਵਾਪਸ ਜਾਣ ਨੂੰ ਫਿਰਦੇ ਆ ਵੀ ਆਪਾਂ ਜਾ ਕੇ ਇਲਾਜ ਕਰਵਾ ਲਈ
1: ਕਿਉਂਕਿ ਉਹਨੂੰ ਟ੍ਰੀਟਮੈਂਟ ਚਾਹੀਦਾ ਤਾਂ ਹੀ ਉਹ ਜੀਪੀ ਕੋਲ ਗਿਆ
0: ਉਹਨੂੰ ਛੇਤੀ ਤੋਂ ਛੇਤੀ ਆਪਣਾ ਟ੍ਰੀਟਮੈਂਟ ਚਾਹੀਦਾ ਅਤੇ ਉਹਦਾ ਕੰਸਰਨ ਇਹ ਕਿ ਆਪਾਂ ਇਹ ਕਹਿਣ ਦੀ ਬਜਾਏ ਕਿ ਜਾਓ ਆਪਣਾ ਭਾਰ ਘਟਾ ਕੇ ਆਓ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਆਪਣਾ ਵੇਟ ਮੈਨੇਜ ਕਰੋ ਅਤੇ ਜਾਂ ਫਿਰ ਉਹਨੂੰ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਮਰੀਜ਼ ਨੂੰ ਦੱਸਿਆ ਜਾਵੇ ਕਿ ਤੁਸੀਂ ਸਿਰਫ ਭਾਰ ਘਟਾਉਣਾ ਨਹੀਂ ਆ
1: ਆਪਣੀ ਲਾਈਫ ਸਟਾਈਲ ਚੇਂਜ ਕਰੋ
0: ਲਾਈਫ ਸਟਾਈਲ ਆਪਣਾ ਚੇਂਜ ਕਰੋ ਐਗਜੈਕਟਲੀ ਉਹਦਾ ਵਰਡ ਇਹੋ ਹੀ ਸੀਗਾ ਕਿ ਉੱਥੇ ਇਹ ਵਰਡ ਯੂਜ਼ ਕਰਨੇ ਚਾਹੀਦੇ ਨੇ ਕਿ ਆਪਣਾ ਪਹਿਲਾਂ ਲਾਈਫ ਸਟਾਈਲ ਤੁਸੀਂ ਚੇਂਜ ਕਰੋ ਐਸਾ ਲਾਈਫ ਸਟਾਈਲ ਲੈ ਕੇ ਆਓ ਜਿਹਦੇ ਵਿੱਚ ਇੱਕ ਸਹੀ ਤਰੀਕੇ ਦੇ ਨਾਲ ਤੁਹਾਡਾ ਇਹ ਹੁਣ ਅਲੱਗ ਅਲੱਗ ਸਨੈਰੀਓ ਹੋ ਸਕਦੇ ਨੇ ਅਗੇਨ ਲੋਟ ਆਫ ਜਿਹੜੀਆਂ ਇਫਸ ਐਂਡ ਬਟਸ ਨੇ ਕਿਉਂਕਿ ਇਹ ਇੱਕ ਸਿਹਤ ਦੇ ਨਾਲ ਸੰਬੰਧਿਤ ਵਿਸ਼ਾ ਹੈ ਅਤੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਗ੍ਰੇ ਜ਼ੋਨ 'ਚ ਹੋਣਗੀਆਂ ਕੋਈ ਮਰੀਜ਼ ਕਿਸੇ ਏਰੀਏ 'ਚ ਫੋਲ ਕਰਦਾ ਹੋਊਗਾ ਕੋਈ ਕਿਸੇ 'ਚ ਕਰਦਾ ਹੋਊਗਾ ਸੋ ਉਹ ਤੁਸੀਂ ਆਪ ਥੋੜ੍ਹਾ ਜਿਹਾ ਥਾਂ ਟਿਕਾਣੇ ਤੁਸੀਂ ਧਰੀ ਜਾਇਓ ਕਿ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਕਿਹੜੀ ਕੈਟੇਗਰੀ 'ਚੋਂ ਸੋ ਉਸ ਲਿਹਾਜ਼ ਦੇ ਨਾਲ ਤੁਹਾਡੇ ਲਈ ਉਹ ਠੀਕ ਵੀ ਹੋ ਸਕਦੀ ਹੈ ਗੱਲ ਅਤੇ ਤੁਹਾਡੇ ਲਈ ਉਹ ਗਲਤ ਵੀ ਹੋ ਸਕਦੀ ਆ ਸੋ ਤੁਸੀਂ ਇਹ ਇੱਕ ਓਵਰਆਲ ਕਨਵਰਸੇਸ਼ਨ ਚੱਲ ਰਹੀ ਆ ਸੋ ਹੁਣ ਉੱਥੇ ਵਾਕਈ ਉਹ ਚੀਜ਼ ਇੱਦਾਂ ਹੀ ਹੁੰਦੀ ਆ ਕਿ ਜਦੋਂ ਤੁਹਾਨੂੰ ਭਾਰ ਘਟਾਉਣ ਲਈ ਕਹਿ ਤਾ ਤੁਸੀਂ ਕਹਿੰਦੇ ਹੋ ਵੀ ਮੈਂ ਦਵਾ ਘਟਾ ਕੇ ਮੈਂ ਚੱਲ ਜਾਂ ਹੁਣ ਉਹਦਾ ਫਰਕ ਇਹ ਆ ਇੱਥੇ ਇਹ ਚੀਜ਼ ਸਮਝ ਲੈਣੀ ਜ਼ਰੂਰੀ ਆ ਕਿ ਜਿਹੜੀ ਡਾਇਟੀਸ਼ਨ ਦੀ ਆ ਉਹ ਸਪੈਸ਼ਲੀ ਡਾਇਟ ਦੇ ਉੱਤੇ ਪੜ੍ਹਾਈ ਆ ਸੋ ਐਂਡ ਸੋ ਜਿੰਨੇ ਵੀ ਸਾਲਾਂ ਦੀ ਕੋਈ 4 ਸਾਲ ਦੀ 6 ਸਾਲ ਦੀ ਜਿੰਨੀ ਵੀ ਉਹਨਾਂ ਦੀ ਹੋਊਗੀ ਅਤੇ ਜਿਹੜੇ ਡਾਕਟਰ ਦੀ ਆ ਉਹ ਮੈਡੀਸਿਨ ਦੇ ਉੱਤੇ ਆ ਉਹਦੀ ਡਾਕਟਰ ਦੀ ਨੂੰ ਜਿਹੜਾ ਡਾਇਟ ਪੜ੍ਹਾਈ ਜਾਂਦੀ ਆ ਉਹ ਸਿਰਫ ਐਜ਼ ਏ ਇੱਕ ਸਬਜੈਕਟ ਪੜ੍ਹਾਈ ਜਾਂਦੀ ਆ ਹੋ ਸਕਦਾ ਡਾਇਟੀਸ਼ਨ ਨੂੰ ਉਸੇ ਤਰ੍ਹਾਂ ਦੇ ਨਾਲ ਮੈਡੀਸਿਨ ਦਾ ਇੱਕ ਛੋਟਾ ਪਾਰਟ ਉਹਦਾ ਵਿੱਚੋਂ ਐਜ਼ ਏ ਸਬਜੈਕਟ ਪੜ੍ਹਾਇਆ ਜਾਵੇ ਇਹ ਜਿਨ੍ਹਾਂ ਨੇ ਉਹ ਪੜ੍ਹਾਈ ਕੀਤੀ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ ਸੋ ਹਰ ਇੱਕ ਦੀ ਆਪਣੀ ਆਪਣੀ ਸਪੈਸ਼ਲਿਟੀ ਆ ਜਿੱਦਾਂ ਡਾਕਟਰ ਸਾਨੂੰ ਰਿਕਮੈਂਡ ਕਰ ਦਿੰਦਾ ਕਿ ਤੁਸੀਂ ਫਿਜ਼ੀਓਥੈਰੇਪਿਸਟ ਕੋਲ ਚਲ ਜਾਓ ਹੁਣ ਫਿਜ਼ੀਓਥੈਰੇਪਿਸਟ ਦੀ ਇੱਕ ਡਿਟੇਲਡ ਪੜ੍ਹਾਈ ਆ ਆਪਣੇ ਉਸ ਜੋਨਰ ਦੀ ਸੋ ਇੱਕ ਦੂਸਰੇ ਦੇ ਬਾਰੇ ਜਦੋਂ ਸਾਡੀ ਜਿਹੜੀ ਚੀਜ਼ ਦੀ ਸਾਨੂੰ ਜ਼ਿਆਦਾ ਲੋੜ ਹੈ ਇਸ ਕਰਕੇ ਜੀ ਪੀ ਸਾਨੂੰ ਕਹਿ ਦਿੰਦਾ ਵੀ ਹੁਣ ਤੁਸੀਂ ਸਪੈਸ਼ਲਿਸਟ ਕੋਲ ਚਲ ਜਾਓ ਅੱਖਾਂ ਦੀ ਲੋੜ ਹੈ ਅਤੇ ਉਹਨਾਂ ਕੋਲ ਭੇਜਤਾ ਕੰਨਾਂ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਹੈ ਨਾ ਹੱਡੀਆਂ ਵਾਲੇ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਕਿਉਂਕਿ ਉਹਨੇ ਓਵਰਆਲ ਉਹ ਚੀਜ਼ਾਂ ਜਿਹੜੀਆਂ ਆਈਡੈਂਟੀਫਾਈ ਕਰਨੀਆਂ ਡਾਕਟਰ ਨੇ ਅਤੇ ਉਸ ਤੋਂ ਬਾਅਦ ਫਿਰ ਉਹਨੇ ਅੱਗੇ ਸਪੈਸ਼ਲਿਸਟ ਕੋਲ ਭੇਜ ਦੇਣਾ ਕਿ ਹੁਣ ਇਹ ਹੋਰ ਬਰੀਕੀ 'ਚ ਤੁਹਾਨੂੰ ਉਹ ਵੇਖ ਸਕਦਾ ਇੱਥੇ ਵੀ ਇਹ ਪ੍ਰੋਬਲਮ ਹੋ ਰਹੀ ਆ ਅਤੇ ਬਹੁਤੀ ਵਾਰ ਇੱਕ ਪ੍ਰੋਬਲਮ ਹੋਰ ਵੀ ਆ ਰਹੀ ਆ ਕਿ ਆਪਾਂ ਕਿਸੇ ਕੋਲੋਂ ਸੁਣ ਲਿਆ, ਉਹਨੇ ਇੱਦਾਂ ਕੀਤਾ ਸੀ, ਅਤੇ ਆਪਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਉਹ ਫਾਰਮੂਲਾ ਲਾ ਲੈਂਦੇ ਹਾਂ।
1: ਹਾਂ ਨਹੀਂ, ਜਿਵੇਂ ਇਹ ਵਾਲਾ ਇੰਜੈਕਸ਼ਨ ਵਾਲਾ ਤਾਂ ਉੱਥੇ ਨਹੀਂ ਲੱਗਦਾ। ਹਾਂ ਇਹ ਇਸ ਦੇ ਵਿੱਚ
0: ਮੈਂ ਥੋੜ੍ਹਾ ਜਿਹਾ ਕਲੀਅਰ ਕਰਦਾ ਇੱਥੇ,
1: ਹਾਂਜੀ
0: ਨਹੀਂ ਲੱਗਦਾ, ਇਹ ਇੱਕ ਸੱਚ ਆ। ਪਿਛਲੇ ਸਮੇਂ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਿਹੜਾ ਪੁਖਤਾ ਕੋਈ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ, ਜੋ ਵੀ ਗੱਲ ਹੈ ਰਿਪੋਰਟਾਂ ਜੋ ਵੀ ਆਉਂਦੀਆਂ ਨੇ ਜਾਂ ਸਮੇਂ ਦਰ ਸਮੇਂ ਜੋ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਬਲੈਕ ਮਾਰਕੀਟ ਦੇ ਵਿੱਚ ਵੀ ਬਹੁਤ ਵਿਕ ਰਿਹਾ। ਸੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਸੋ ਉਹ ਵੱਖਰੀ ਗੱਲ ਹੈ ਕਿ ਆਪਾਂ ਹਾਲੇ ਤੱਕ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਾਬੂ ਦੇ ਵਿੱਚ ਨਹੀਂ ਇਸ ਤਰੀਕੇ ਨਾਲ ਆ ਸਕੀਆਂ। ਤੁਹਾਨੂੰ ਯਾਦ ਹੋਊਗਾ ਕੋਵਿਡ ਦੇ ਸਮੇਂ ਜਾਂ ਉਸ ਤੋਂ ਬਾਅਦ ਵਾਲਾ ਜਿਹੜਾ ਟਾਈਮ ਸੀ, ਇੱਕ ਸ਼ੋਰਟੇਜ ਆ ਗਈ ਸੀ ਇਹਨਾਂ ਇੰਜੈਕਸ਼ਨ ਦੀ, ਉਸ ਸਮੇਂ ਬਹੁਤ ਕਾਲਾਬਜ਼ਾਰੀ ਹੋਈ ਹੈ ਅਤੇ ਹਾਲੇ ਵੀ ਕਾਲਾਬਜ਼ਾਰੀ ਜਿਹੜੀ ਚੱਲ ਰਹੀ, ਆਪਾਂ ਇਹ ਕਹਿ ਨਹੀਂ ਕਹਿ ਸਕਦੇ ਆਪਾਂ ਓਫੀਸ਼ੀਅਲੀ ਲੀਗਲੀ ਕਿ ਇਹ ਇੱਦਾਂ ਨਹੀਂ ਮਿਲ ਜਾਂਦਾ, ਪਰ ਮਿਲ ਜਾਂਦਾ ਬਈ ਵੀ ਇੱਕ ਸੱਚ।
1: ਹਾਂ, ਹਰ ਇੱਕ ਚੀਜ਼ ਦਾ ਤੋੜ ਤੇ ਨਿਕਲ ਹੀ ਜਾਂਦਾ ਕਿ ਕੋਈ ਵੀ ਚੀਜ਼ ਆਂਦੀ ਹੈ, ਪਰ ਇਹ ਵੀ ਹੈ ਕਿ ਮਤਲਬ ਜਿਵੇਂ ਹੁਣ ਸਪੋਜ਼ ਤੁਸੀਂ ਕਿਸੇ ਨੂੰ ਦੇਖਿਆ ਦੇਖਣ ਦਿਖਾਈ ਦੇ ਵਿੱਚ, ਉਹਦੇ ਤੋਂ ਪੁੱਛ ਲਿਆ, ਉਹਨੇ ਸੱਚ ਵੀ ਤੁਹਾਨੂੰ ਦੱਸਤਾ ਕਿ ਹਾਂ ਮੈਂ ਇਹ ਇੰਜੈਕਸ਼ਨ ਲਏ ਨੇ, ਹੈ ਨਾ। ਤੇ ਕਈ ਵਾਰੀ ਤੇ ਇਹ ਵੀ ਹੁੰਦਾ, ਉਹ ਖੁਦ ਵੀ ਮੈਡੀਕਲ ਬੈਕਗ੍ਰਾਉਂਡ ਦਾ ਪਰਸਨ ਹੁੰਦਾ ਤੇ ਹੋਰ ਕਨਵਿੰਸਿੰਗ ਹੋ ਜਾਂਦੀ ਗੱਲ, ਫਿਰ ਤੁਸੀਂ ਜੀਪੀ ਕੋਲ ਜਾ ਕੇ ਰਾਜ਼ਰ ਦੈਨ ਉਹਦੀ ਸੁਣਨ ਦੀ ਥਾਂ ਤੁਸੀਂ ਆਲਰੇਡੀ ਇੱਕ ਉਹਦੇ ਕੋਲ ਆਪਸ਼ਨ ਲੈ ਕੇ ਵੀ ਜਾਂਦੇ ਹੋ। ਕਈ ਵਾਰੀ ਇਹ ਵੀ ਕੇਸ ਹੁੰਦਾ,
0: ਮੈਨੂੰ ਆ ਲਿਖ ਦੇ,
1: ਆ ਲਿਖ ਦਿਓ, ਐਗਜੈਕਟਲੀ, ਕਿਉਂਕਿ ਜਿਹੜੀ ਚੀਜ਼ਾਂ ਇਹ ਓਵਰ ਦਾ ਕਾਊਂਟਰ ਨਹੀਂ ਮਿਲਦੀ ਅਤੇ ਟੀ ਜੀ ਅਪਰੂਵਡ ਹੋਣੀ ਚਾਹੀਦੀ ਹੈ, ਓਵਰ ਦਾ ਕਾਊਂਟਰ ਨਹੀਂ ਮਿਲਦੀ, ਤੁਹਾਨੂੰ ਜੀ ਪੀ ਦੇ ਥਰੂ ਹੀ ਜਾਣਾ ਪਏਗਾ। ਪਹਿਲੀ ਗੱਲ ਤਾਂ ਕੋਈ ਵੀ ਚੀਜ਼ ਤੁਸੀਂ ਅਪਣਾ ਰਹੇ ਹੋ ਉਸਦੇ ਵਿੱਚ ਇਹ ਜ਼ਰੂਰ ਦੇਖ ਲਓ ਕਿ ਉਹ ਟੀ ਜੀ ਅਪਰੂਵਡ ਹੈ ਕਿ ਨਹੀਂ, ਟੀ ਜੀ ਜਿਹੜੀ ਇੱਥੇ ਦੀ ਹੈਗੀ ਹੈ, ਬੋਡੀ ਥੈਰੋਪੈਟਿਕ
0: ਗੁੱਡਸ
1: ਐਡਮਿਨਿਸਟ੍ਰੇਸ਼ਨ, ਐਗਜੈਕਟਲੀ, ਅਤੇ ਉਹ ਦੇਖਣਾ ਜ਼ਰੂਰੀ ਹੈ। ਪਰ ਹਾਂ, ਡੈਫੀਨੇਟਲੀ ਗ੍ਰੇ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਮਿਲ ਰਹੀਆਂ।
0: ਸੋ ਇਹ ਇੱਕ ਵੱਡੀ ਸਮੱਸਿਆ ਵਾ। ਸੋ ਇਹ ਸਭ ਕੁਛ ਨੂੰ ਧਿਆਨ 'ਚ ਰੱਖਦੇ ਹਾਂ, ਇੱਕ ਵਾਰੀ ਫਿਰ ਆਪਾਂ ਡਿਸਕਲੇਮਰ ਦੇ ਦਿੰਦੇ ਕਿ ਜਿਨ੍ਹਾਂ ਨੂੰ ਤਾਂ ਲੋੜ ਆ, ਜਿਨ੍ਹਾਂ ਨੂੰ ਇਲਾਜ ਦੀ ਲੋੜ ਆ, ਜਿਨ੍ਹਾਂ ਦੇ ਸਰੀਰ ਦੀ ਇਸ ਟਾਈਮ ਦੇ ਉੱਤੇ ਜ਼ਰੂਰਤ ਆ, ਜਿਨ੍ਹਾਂ ਦੀ ਸਿਹਤ ਦੀ ਜ਼ਰੂਰਤ ਆ, ਇਹ ਉਹਨਾਂ ਦੇ ਲਈ ਤਾਂ ਚੀਜ਼ਾਂ ਇਹ ਵਾਕਈ ਬਣੀਆਂ ਨੇ। ਸੋ ਸਾਡੀ ਬੇਨਤੀ ਸਿਰਫ ਉਹਨਾਂ ਲਈ ਰਹੂਗੀ ਕਿ ਜਿਨ੍ਹਾਂ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਇੱਦਾਂ ਦੀ ਸਮੱਸਿਆ ਨਹੀਂ ਹੈ, ਜਿਹੜੇ ਇੱਕ ਹੈਲਦੀ ਵੇ ਦੇ ਨਾਲ ਮੈਨੇਜ ਕਰ ਸਕਦੇ ਆ, ਆਪਣੀ ਡਾਇਟ ਦੇ ਨਾਲ ਮੈਨੇਜ ਕਰ ਸਕਦੇ ਆ, ਐਕਸਰਸਾਈਜ਼ ਦੇ ਨਾਲ ਮੈਨੇਜ ਕਰ ਸਕਦੇ ਆ, ਮਿੱਠਾ ਮੁੱਠਾ ਘਟਾ ਕੇ, ਲੂਣ ਘਟਾ ਕੇ, ਕਈ ਸਿਰਫ ਮਿੱਠਾ ਘਟਾਉਣ 'ਤੇ ਜ਼ੋਰ ਦਿੰਦੇ ਰਹਿੰਦੇ ਆ, ਲੂਣ ਨਹੀਂ ਘਟਾਉਂਦੇ। ਸੋ ਚਲੋ ਉਹ ਇੱਕ ਅਲੱਗ ਵਿਸ਼ਾ ਵਾ ਕਿ ਆਪਾਂ ਕਿੱਦਾਂ ਘਟਾ ਸਕਦੇ ਹਾਂ, ਉਹ ਸਾਰੀਆਂ ਚੀਜ਼ਾਂ ਜੇ ਆਪਾਂ ਦੱਸਣ ਪਾਵਾਂਗੇ ਤਾਂ ਤੁਹਾਨੂੰ ਲੱਗਣਾ ਹੋਏ ਤਾਂ ਸਾਨੂੰ ਪਤਾ ਹੀ ਆ, ਕਿਉਂਕਿ ਉਹ ਪਤਾ ਸਾਰਿਆਂ ਨੂੰ ਹੀ ਆ, ਪਰ ਉਹ ਔਖਾ ਵੇ ਆ। ਸੋ ਉਹਦੇ ਵਿੱਚ ਬਹੁਤ ਸਾਰੀਆਂ
1: ਸਬਰ ਦੀ ਲੋੜ ਹੈ।
0: ਹਾਂਜੀ, ਇਫ ਬਟਸ ਨੇ ਕਿ ਜਦੋਂ ਆਪਾਂ ਕੁਇਕ ਘਟਾਉਂਦੇ ਹਾਂ, ਚਾਹੇ ਉਹ ਕਰੈਸ਼ ਡਾਇਟ ਦੇ ਨਾਲ ਹੋਵੇ, ਚਾਹੇ ਉਹ ਫਿਰ ਇਸ ਤਰੀਕੇ ਦੀ ਕਿਸੇ ਦਵਾਈ ਦੇ ਨਾਲ, ਅਤੇ ਜਿਹੜੀ ਵੀ ਚੀਜ਼ ਕੁਇਕ ਘਟਦੀ ਆ ਉਹਦੇ ਸਾਈਡ ਇਫੈਕਟ ਵੀ ਨੇ। ਫੋਰ ਐਗਜ਼ਾਮਪਲ, ਕੁਛ ਇੱਕ ਸਾਈਡ ਇਫੈਕਟ ਜਿਹੜੇ ਵੈਸੇ ਤਾਂ ਮੋਟੇ ਮੋਟੇ ਜਿਹੜੇ ਨੇ ਆਮ ਪ੍ਰਚਲਿਤ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਵੈਸੇ ਤੁਹਾਨੂੰ ਪਤਾ ਹੀ ਹੋਣਗੇ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਸ਼ਿਕਾਇਤ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਹਮਣੇ ਆਈ ਕਿ ਕਈ ਬੰਦਿਆਂ ਨੇ ਇਹ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਟਾਂ ਟਾਂ ਟੀਂ ਟੀਂ ਟਸ ਟਸ ਦੀ ਜਿਹੜੀਆਂ ਨੇ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਵਿੱਚੋਂ ਕੁਛ ਨੂੰ ਇਹ ਸ਼ੱਕ ਪਿਆ ਕਿ ਸ਼ਾਇਦ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਦਵਾਈ ਜਾਂ ਇਹ ਇੰਜੈਕਸ਼ਨ ਸ਼ੁਰੂ ਕੀਤੇ ਸੀ, ਸ਼ਾਇਦ ਉਹਦੇ ਕਰਕੇ ਆ। ਜਦੋਂ ਫਰਦਰ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਹਾਂ ਉਸੇ ਕਰਕੇ ਹੀ ਆ। ਪਰ ਹੁਣ ਜਿਹੜਾ ਉਹਦੇ ਵਿੱਚ ਜਵਾਬ ਸੀ ਉਹ ਬੜਾ ਇੰਟਰਸਟਿੰਗ ਸੀ। ਆਈ ਥਿੰਕ ਡੇਲੀ ਟੈਲੀਗ੍ਰਾਫ ਦੇ ਵਿੱਚ ਇਹ ਜਿਹੜੀ ਸਟੋਰੀ ਛਪੀ ਸੀ, ਉਹ ਜਵਾਬ ਬੜਾ ਇੰਟਰਸਟਿੰਗ ਸੀ, ਕਿਉਂਕਿ ਜਦੋਂ ਇਹ ਵੱਡੀ ਕਮਾਈ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਖਿਲਾਫ ਤੁਸੀਂ ਸਿੱਧੇ ਰੂਪ 'ਚ ਵੀ ਕਈ ਚੀਜ਼ਾਂ ਇੱਦਾਂ ਨਹੀਂ ਤੁਸੀਂ ਕਰ ਸਕਦੇ, ਤਾਂ ਉਹ ਜਵਾਬ ਸੀ ਉਹਨਾਂ ਦਾ ਕਿ ਹਾਂ ਇਹ ਹੈਗਾ ਅਤੇ ਉਸੇ ਕਰਕੇ ਹੀ ਆ, ਪਰ ਸਿਰਫ ਉਹਨਾਂ ਲੋਕਾਂ ਦੇ ਲਈ ਆ। ਮਤਲਬ ਇਹ ਉਹਦੇ ਕਰਕੇ ਨਹੀਂ ਆ ਵੀ ਇੰਜੈਕਸ਼ਨ ਡਾਇਰੈਕਟਲੀ ਕਰਕੇ ਨਹੀਂ ਗਾ, ਇਹ ਫੈਟ ਖੁਰਨ ਕਰਕੇ ਆ। ਹੁਣ ਇਹ ਹੈ ਕਿ ਹੀ ਥੋੜ੍ਹਾ ਜਿਹਾ ਡਿਟੇਲ 'ਚ ਜੇ ਆਪਾਂ ਜਾਈਏ ਤਾਂ ਜਿਹੜੀ ਕੰਨ ਨੂੰ ਨਾੜੀ ਜਾਂਦੀ ਆ ਨਾ, ਉਹ ਨਾੜੀ ਦੇ ਦੁਆਲੇ ਦੁਆਲੇ ਕਹਿੰਦੇ ਨੇ ਕਿ ਫੈਟ ਹੁੰਦੀ ਆ। ਸਾਡੇ ਸਾਰੇ ਜਿੰਨੇ ਵੀ ਅੰਗ ਨੇ, ਜਿੰਨੇ ਵੀ ਔਰਗਨ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਦਰਤ ਨੇ ਪ੍ਰੋਟੈਕਟ ਕੀਤਾ, ਅਤੇ ਇਹ ਕੰਨ ਵਾਲੀ ਜਿਹੜੀ ਪਾਈਪ ਆ ਇਹਨੂੰ ਪ੍ਰੋਟੈਕਟ ਕੀਤਾ ਗਿਆ ਵਾ ਉਹਦੇ ਨਾਲ, ਫੈਟ ਦੇ ਨਾਲ। ਹੁੰਦਾ ਕੀ ਆ, ਜਦੋਂ ਆਪਾਂ ਇਹ ਇੰਜੈਕਸ਼ਨ ਲਾਉਂਦੇ ਹਾਂ ਅਤੇ ਇਹ ਉਹਨੂੰ ਇਹ ਨਹੀਂ ਪਤਾ ਵੀ ਇਹ ਫੈਟ ਕੰਨ ਦੇ ਦੁਆਲੇ ਵਾਲੀ ਮੈਂ ਖੋਰਨ ਲੱਗਾ ਜਾਂ ਮੈਂ ਗੋਡਿਆਂ ਵਾਲੀ ਖੋਰਨ ਲੱਗਾ ਵਾਂ ਜਾਂ ਮੈਂ ਢਿੱਡ ਵਾਲੀ ਖੋਰਨ ਲੱਗਾ
1: ਤੇ ਦਵਾਈ ਨਾ
0: ਹਾਂ ਸੋ ਉਹਨੇ ਸਿਰ ਉਹਨੇ ਫੈਟ ਖੋਰਨ ਦਾ ਕੰਮ ਕਰਨਾ ਅਤੇ ਉਹਨੇ ਬਾਕੀ ਫੈਟ ਦੇ ਨਾਲ ਨਾਲ ਉਹ ਵੀ ਜਿਹੜੀ ਦੁਆਲੇ ਦੁਆਲੇ ਹੀ ਉਹ ਵੀ ਖੋਰਤੀ ਹੁਣ ਉਹ ਜਦੋਂ ਖੁਰ ਗਈ ਅਤੇ ਉਹ ਜਿਹੜੀ ਉਹਨੂੰ ਇੱਕ ਪ੍ਰੋਟੈਕਸ਼ਨ ਸੀ ਉਹ ਜਾਂਦੀ ਰਹੀ ਹੁਣ ਜਿਹੜਾ ਜਵਾਬ ਦੀ ਮੈਂ ਗੱਲ ਕਰ ਰਿਹਾ ਹੁਣ ਜ਼ਿਆਦਾ ਕਲੀਅਰ ਸਮਝ ਆਊਗਾ ਕਿ ਉਹ ਜਵਾਬ ਕੀ ਸੀ ਉਹ ਸਿੱਧਾ ਸਿੱਧਾ ਜਵਾਬ ਨਹੀਂ ਸੀ ਵੀ ਇਸ ਦਵਾਈ ਦੇ ਕਰਕੇ ਆਹ ਪ੍ਰੋਬਲਮ ਵੀ ਹੋ ਜਾਂਦੀ ਹੈ ਉਹ ਸੀਗਾ ਕਿ ਦਵਾਈ ਕਰਕੇ ਸ਼ਾਇਦ ਨਹੀਂ ਪਰ ਇਹ ਫੈਟ ਖੁਰਨ ਕਰਕੇ ਪਰ ਇਹਨਾਂ ਨੂੰ ਬੰਦਾ ਪੁੱਛੇ ਵੀ ਫੈਟ ਕਾਹਦੇ ਕਰਕੇ ਖੁਰੀ
1: ਤੁਸੀਂ ਦਵਾਈ ਲਈ ਤਾਂ ਹੀ ਤਾਂ ਖੁਰੀ ਨਾ ਫੈਟ
0: ਮਤਲਬ ਉੱਦਾਂ ਨਹੀਂ ਕਹਿਣਾ
1: ਉਹੀ ਨਾ ਕੰਨ ਇੱਧਰੋਂ ਪੜ ਲਓ
0: ਇਨਡਾਇਰੈਕਟਲੀ ਕਹਿਣਾ ਸੋ ਇੱਦਾਂ ਦੀਆਂ ਕਈ ਐਗਜ਼ਾਮਪਲਸ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਦਵਾਈ ਨੂੰ ਕੋਈ ਇੰਨੀ ਸਮਝ ਨਹੀਂ ਹੁੰਦੀ ਕਿ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਨੇ ਉੱਥੇ ਨਾਲ ਕਈ ਮਾੜੇ ਪੱਖ ਵੀ ਸਾਨੂੰ ਸਾਈਡ ਇਫੈਕਟ ਵੀ ਜਿਹੜੇ ਆ ਉਹ ਵੇਖਣ ਨੂੰ ਸਾਨੂੰ ਸਾਹਮਣੇ ਆ ਜਾਂਦੇ ਆ ਜਦੋਂ ਇਹ ਬਣਾਈ ਗਈ ਸੀ ਨਾ ਦਵਾਈ ਆਪਣਾ ਥੋੜ੍ਹਾ ਜਿਹਾ ਸਮਝਣ ਲੈਣਾ ਇਹ ਵੀ ਬੜਾ ਜ਼ਰੂਰੀ ਹੈ ਕਿ ਆਖਿਰਕਾਰ ਇਹ ਕੰਮ ਕਿੱਦਾਂ ਕਰਦੀ ਹੈ ਅਤੇ ਇੱਕ ਮੈਂ ਸਟੋਰੀ ਪੜ੍ਹ ਰਿਹਾ ਹਾਂ ਇਹਦੀ ਬੈਕਗਰਾਊਂਡ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਇੱਕ ਥਾਂ 'ਤੇ ਨਾ ਕੋਟ ਕਿਰਲੀ ਨੂੰ ਵੇਖਿਆ ਗਿਆ ਜਾਂ ਕੋਟ ਕਿਰਲੀ ਦੇ ਵਿੱਚ ਇਹ ਚੀਜ਼ ਵੇਖੀ ਗਈ ਸੋ ਐਂਡ ਸੋ ਮੈਨੂੰ ਨਾਂ ਭੁੱਲ ਗਿਆ ਕਿਸੇ ਮਤਲਬ ਡਾਕਟਰ ਜਾਂ ਰਿਸਰਚਰ ਦੇ ਦੁਆਰਾ ਕਿ ਕੋਟ ਕਿਰਲੀ ਜਿਹੜੀ ਆ ਉਹ ਆਪਣੀ ਬੋਡੀ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਖਾਂਦੀ ਆ ਜਿੰਨਾ ਲੱਭ ਜੇ ਜਿੰਨੇ ਵੀ ਭੰਬਕੜ ਭੰਬੁਕੜ ਸਭ ਛੱਕੀ ਜਾਂਦੀ ਹੈ ਪਰ ਫਿਰ ਵੀ ਉਹ ਉਹਦਾ ਓਨਾ ਭਾਰ ਨਹੀਂ ਵੱਧਦਾ ਅਤੇ ਉਹਦੇ ਉਹਦੇ ਤੋਂ ਬਾਅਦ 'ਚ ਫਿਰ ਇਹ ਵੇਖਿਆ ਗਿਆ ਕਿ ਉਹਦੇ ਸਰੀਰ ਦੇ ਵਿੱਚ ਇੱਕ ਹਾਰਮੋਨ ਆ ਜਿਹੜਾ ਇੰਸੂਲਿਨ ਨੂੰ
1: ਸਪਾਈਕ ਹੋਣ ਤੋਂ
0: ਹਾਂ ਇੰਸੂਲਿਨ ਨੂੰ ਕੰਟਰੋਲ ਕਰਕੇ ਰੱਖਦਾ ਵਾ ਉਹਨੂੰ ਵਧਣ ਨਹੀਂ ਦਿੰਦਾ ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉੱਥੋਂ ਇਹ ਡਰਾਈਵ ਹੋ ਕੇ ਅਤੇ ਇੱਕ ਕਹਿੰਦੇ ਨਾ ਕਿ ਆਈਡੀਆ ਮਿਲ ਜਾਂਦਾ ਜਿੱਦਾਂ ਕੀੜੀਆਂ ਤੋਂ ਆਈਡੀਆ ਮਿਲ ਗਿਆ ਸੀ ਇਮਾਰਤਾਂ ਬਣਾਉਣ ਦਾ ਸੋ ਉੱਥੋਂ ਇੱਕ ਸੋ ਕਿਸੇ ਤਰੀਕੇ ਦੇ ਨਾਲ ਆਈਡੀਆ ਮਿਲਿਆ ਕਿ ਜੇ ਆਪਾਂ ਇਸ ਤਰੀਕੇ ਦਾ ਇੱਕ ਹਾਰਮੋਨ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਪ੍ਰੋਡਿਊਸ ਕਰੀਏ ਜਾਂ ਇੰਜੈਕਟ ਕਰੀਏ ਤਾਂ ਫਿਰ ਇਨਸਾਨ ਨੂੰ ਵੀ ਇਹ ਪ੍ਰੋਬਲਮ ਨਹੀਂ ਆਊਗੀ
1: ਮੈਟਾਬੋਲਿਜ਼ਮ ਸਟਰੋਂਗ ਕਰ ਦੇਣਗੇ
0: ਹਾਂ ਸੋ ਹੁਣ ਇਹ ਜਿਹੜੀ ਦਵਾਈ ਹੈ ਇਹਦਾ ਵਿੱਚ ਜ਼ਿਆਦਾਤਰ ਕੰਮ ਵੀ ਇਹ ਕਹਿੰਦੇ ਨੇ ਕਿ ਇੱਦਾਂ ਹੀ ਕਰਦੀ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਜਿਹੜੇ ਹਾਰਮੋਨਸ ਨੇ ਜਿਹੜੇ ਤੁਹਾਨੂੰ ਇਹ ਦੱਸਦੇ ਨੇ ਕਿ ਤੈਨੂੰ ਭੁੱਖ ਲੱਗੀ ਹੈ ਕਰੇਵਿੰਗਸ ਵਾਲੇ ਜਿਹੜੇ ਹਾਰਮੋਨਸ ਨੇ ਉਹਨਾਂ ਨੂੰ ਸਪਰੈਸ ਕਰ ਦਿੰਦੀ ਹੈ ਸਮਹੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਤੁਹਾਨੂੰ ਲੱਗਦਾ ਆ ਵੀ ਮੈਨੂੰ ਨਹੀਂ ਭੁੱਖ ਹੀ ਨਹੀਂ ਲੱਗੀ ਮੈਨੂੰ ਸੋ ਉਸ ਤਰੀਕੇ ਦੇ ਨਾਲ ਸੋ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਵੇਖੀਏ ਤਾਂ ਅਸੀਂ ਆਪਣੀ ਬੋਡੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੁਲੇਖਾ ਹੀ ਪਾਉਂਦੇ ਹਾਂ
1: ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਨੈਚੁਰਲ ਵੇ ਹੁਣ ਇਹ ਸਾਰੀ ਆਪਣੀ ਸੈਂਸਿਸ ਜਿਹੜੀ ਸੀਗੀ ਉਹਦੇ 'ਤੇ ਹੀ ਤੁਸੀਂ ਵਰਕ ਕਰ ਰਹੇ ਹੋ ਅੱਛਾ ਤਰੀਕੇ ਪਹਿਲਾਂ ਵੀ ਸੀਗੇ ਨੈਚੁਰਲ ਵੇ ਵੀ ਸੀਗੇ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਰੋਟੀ ਖਾਣ ਦੇ ਬਾਅਦ ਸੌਂਫ ਖਾ ਲਓ ਸੌਂਫ ਵੀ ਇਹੀ ਕੰਮ ਕਰਦੀ ਹੈ ਤੁਹਾਡੇ ਨਾ ਟੇਸਟ ਬਰਡਸ ਨੂੰ ਸਪਰੈਸ ਕਰਦੀ ਹੈ ਕਿਉਂਕਿ ਜਿਹੜੇ ਆਪਾਂ ਸੌਂਫ ਚੱਬਦੇ ਨਾ ਅਤੇ ਕਿਉਂਕਿ ਆਪਾਂ ਨੂੰ ਕਰੇਵਿੰਗਸ ਕਿੱਥੇ ਹੁੰਦੀ ਹੈ ਟੰਗ ਦੇ ਥੱਲੇ ਵਾਲਾ ਜਿਹੜਾ ਹੁੰਦਾ ਨਾ ਉੱਥੇ ਤੁਸੀਂ ਉਹ ਟੇਸਟ ਬਰਡਸ ਨੂੰ ਜਗਾਉਂਦੇ ਅਤੇ ਸੌਂਫ ਹੈ ਨਾ ਇੱਕ ਤਾਂ ਜਦੋਂ ਆਪਾਂ ਚੱਬਦੇ ਨਾ ਥੋੜ੍ਹਾ ਅਲੱਗ ਜਿਹਾ ਸੁੰਨ ਜਿਹਾ ਕਰ ਦਿੰਦੀ ਹੈ ਇੱਕ ਦੋ ਇੱਕ ਸੈਕਿੰਡ ਲਈ ਅਤੇ ਉਹ ਵੀ ਇਸ ਤਰੀਕੇ ਨਾਲ ਵਰਤੀ ਜਾਂਦੀ ਸੀਗੀ ਪਹਿਲਾਂ ਕਿ ਤੁਹਾਡੀ ਨਾ ਮਿੱਠੇ ਦੀ ਕਰੇਵਿੰਗ ਘੱਟ ਜਾਏ
0: ਹਾਂ ਮਿੱਠੇ ਦੀ ਕਰੇਵਿੰਗ ਨਾਲੇ ਉਹ ਜਿਹੜੀ ਸੌਂਫ ਕੀ ਹੈ ਪਾਚਨ ਸ਼ਕਤੀ ਤੇਜ਼ ਕਰਦੀ
1: ਹੈ
0: ਇਹ ਕੀ ਹੈ ਘਟਾਉਂਦੀ ਆ ਇਹ ਉਲਟਿਆ ਹੁਣ ਇਹ ਕੀ ਕਰਦੀ ਆ ਦਵਾਈ ਇਹਦੇ ਵਿੱਚ ਜਿਹੜੀ ਤੁਹਾਡੀ ਜਦੋਂ ਪਹਿਲਾਂ ਖਾਣਾ ਜਾਂ ਸਾਡਾ ਜਿਹੜਾ ਵਾ ਉਹ ਜਿਹੜਾ ਵੱਡੇ ਇੰਟੈਸਟਾਈਨ 'ਚ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਛੋਟੀਆਂ ਨਾੜੀਆਂ 'ਚ ਜਾਂਦਾ ਨਾ ਸਮਾਲ ਇੰਟੈਸਟਾਈਨ 'ਚ ਜਾਂਦਾ ਅਤੇ ਇਹ ਕੀ ਕਰਦੀ ਆ ਉਹਨੂੰ ਉਹਦੇ ਵਿੱਚ ਆਉਣ ਦੇ ਟਾਈਮ ਨੂੰ ਸਲੋ ਕਰ ਦਿੰਦੀ ਹੈ ਸੋ ਤੁਹਾਡਾ ਜਿਹੜਾ ਖਾਣਾ ਵਾ ਫੋਰ ਐਗਜ਼ਾਮਪਲ ਮੰਨ ਲਓ ਕਿ ਆਪਾਂ ਜਦੋਂ ਰੋਟੀ ਖਾਂਦੇ ਹਾਂ ਅਤੇ ਫੋਰ ਐਗਜ਼ਾਮਪਲ ਮੰਨ ਲਓ ਉਹ ਕਿਸੇ ਇੱਕ ਭਾਂਡੇ 'ਚ ਪੈਂਦਾ ਮੰਨ ਲਓ ਪਤੀਲੇ 'ਚ ਪੈਂਦਾ ਅਤੇ ਪਤੀਲੇ ਤੋਂ ਅੱਗੇ ਕੁਦਰਤ ਉਹਨੂੰ ਕੌਲੀਆਂ 'ਚ ਪਾਉਂਦੀ ਆ ਮਤਲਬ ਇੱਦਾਂ ਕਰਕੇ ਉਹ ਪਚਦਾ ਵਾ ਅਤੇ ਫਿਰ ਉਹ ਕੰਮ ਕਰਦਾ ਹੁਣ ਜੇ ਆਪਾਂ ਇਸ ਐਗਜ਼ਾਮਪਲ ਨੂੰ ਇੱਦਾਂ ਲਈਏ ਕਿ ਜੇ ਮੰਨ ਲਓ ਇੱਕ ਸੌ ਐਂਡ ਸੌ ਟਾਈਮ ਦੇ ਵਿੱਚ ਜਦੋਂ ਪਤੀਲੇ 'ਚੋਂ ਕੌਲੀਆਂ 'ਚ ਚਲ ਗਿਆ ਇਹ ਖਾਲੀ ਹੋ ਗਿਆ ਅਤੇ ਸਾਡੀ ਬੋਡੀ ਸਾਨੂੰ ਸਾਈਨ ਦਿੰਦੀ ਆ ਵੀ ਹੋਰ ਖਾ ਹੈ ਨਾ ਹੋਰ ਤੈਨੂੰ ਭੁੱਖ ਲੱਗ ਗਈ ਆ ਹੁਣ ਇਹ ਕੀ ਕਰਦੀ ਆ ਕਿ ਉੱਥੋਂ ਜਦੋਂ ਪਤੀਲੇ 'ਚ ਚਲ ਗਿਆ ਇਹਨੇ ਪਤੀਲੇ 'ਚ ਹੀ ਸਾਰੀ ਦੜੀ ਹੋਲਡ ਕਰਕੇ ਰੱਖ ਛੱਡਣਾ ਸੋ ਤੁਹਾਡੇ ਸਰੀਰ ਨੂੰ ਇਹ ਲੱਗਣਾ ਵੀ ਨਹੀਂ ਹਾਲੇ ਤਾਂ ਵਿਹਲਾ ਨਹੀਂ ਹੋਇਆ ਹਾਲੇ ਵਿਹਲਾ ਨਹੀਂ ਇਹਨੇ ਕੀ ਕਰਨਾ ਉਹ ਖਾਣਾ ਤੁਹਾਡੇ ਅੰਦਰ ਹੀ ਬਹੁਤਾ ਚਿਰ ਰੱਖ ਕੇ ਅੱਗੇ ਨਹੀਂ ਪਾਸ ਆਨ ਕਰਨਾ ਸੋ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਆਪਾਂ ਫਿਰ ਆਪਣੀ ਬੋਡੀ ਨੂੰ ਆਪਣੇ ਦਿਮਾਗ ਨੂੰ ਜਿਹੜੇ ਉਹ ਜਾਂਦੇ ਨੇ ਸਾਈਨ ਸਿਗਨਲ ਜਾਂਦੇ ਨੇ ਕਿ ਹੁਣ ਆਹ ਚੀਜ਼ ਹੋ ਗਈ, ਤੈਨੂੰ ਭੁੱਖ ਲੱਗ ਗਈ, ਤੈਨੂੰ ਠੰਡ ਲੱਗ ਗਈ, ਮੰਨ ਲਓ ਉਹਨਾਂ ਸਾਰੀਆਂ ਸੈਂਸਿਸ ਨੂੰ ਜਿਹੜਾ ਉਹ ਕੰਟਰੋਲ। ਸ਼ਾਇਦ ਇਹੋ ਵਜ੍ਹਾ ਕਿ ਇਹਦੇ ਕਰਕੇ ਵੈਰੀ ਕੋਮਨ ਜਿਹੜੇ ਸਾਈਡ ਇਫੈਕਟ ਨੇ ਉਹ ਇਹੋ ਹੀ ਆ ਵੀ ਨੌਜ਼ੀਆ ਹੋ ਜਾਂਦਾ ਵਾ, ਕਿਸੇ ਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਵਾ,
1: ਕੌਨਸਟਿਪੇਸ਼ਨ, ਕਿਸੇ ਨੂੰ ਡਾਇਰੀਆ, ਨੌਸ਼ੀਆ, ਔਰ ਹੋਰ ਵੀ ਬਹੁਤ ਸਾਰੇ ਤੁਹਾਨੂੰ ਕਹਿ ਲਓ ਕਿ ਕਮੀਆਂ ਵੀ ਹੋ ਜਾਂਦੀ ਹੈ, ਕਿਉਂਕਿ ਓਬਵੀਅਸਲੀ ਤੁਸੀਂ ਜਿਹੜੀ ਚੀਜ਼ਾਂ ਛੱਡ ਦਿਓ ਕੁਛ ਨਾ ਕੁਛ ਤਾਂ ਤੁਹਾਨੂੰ ਸਾਈਡ ਇਫੈਕਟ ਇਹ ਵੀ ਹੁੰਦਾ ਨਾ ਕਿ ਡੈਫੀਸ਼ੈਂਸੀਜ਼ ਹੋ ਜਾਂਦੀ ਹੈ ਤੁਹਾਡੀ ਬੋਡੀ ਦੇ ਵਿੱਚ।
0: ਸੋ ਇਹਦੇ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਚੰਗੀਆਂ ਚੰਗੀਆਂ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਸੁਣੀਆਂ ਪੜ੍ਹੀਆਂ ਹੋਣਗੀਆਂ, ਪਰ ਫਿਰ ਅਗੇਨ ਇਹ ਉਹਨਾਂ ਦੇ ਲਈ ਆ ਜਿਹੜੇ ਸਿਰਫ ਅਤੇ ਸਿਰਫ ਭਾਰ ਘਟਾਉਣ ਦੇ ਲਈ, ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਸਿਰਫ ਭਾਰ ਹੀ ਘਟਾਉਣਾ ਵਾ, ਬਾਕੀ ਸਾਰਾ ਕੁਛ ਮੰਨ ਲਓ ਹਾਲੇ ਤੁਹਾਡਾ ਜੇ ਠੀਕ ਆ ਅਤੇ ਤੁਹਾਨੂੰ ਕੋਈ ਲੋੜ ਨਹੀਂ ਹੈ ਇਸ ਪਾਸੇ ਜਾਣ ਦੀ, ਤੁਹਾਡੇ ਕੋਲ ਹੋਰ ਬੜੇ ਤਰੀਕੇ ਨੇ ਉਸ ਚੀਜ਼ ਨੂੰ ਕਰਨ ਦੇ। ਅਤੇ ਮਤਲਬ ਇਸ ਤੋਂ ਪਹਿਲਾਂ ਕਿ ਆਪਾਂ ਬਹੁਤ ਅੱਗੇ ਚੱਲ ਕੇ ਆਪਾਂ ਤੁਹਾਨੂੰ ਹੁਣੇ ਹੀ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਵੀ ਜਿਹੜੇ ਬੰਦਿਆਂ ਦਾ ਈਵਨ ਜਿਨ੍ਹਾਂ ਨੇ ਇਸਤੇਮਾਲ ਕਰ ਲਿਆ, ਇੱਦਾਂ ਨਹੀਂ ਆ ਵੀ ਇੱਕ ਵਾਰੀ ਤੁਸੀਂ ਘਟਾ ਲਿਆ ਤੇ ਘਟਿਆ ਰਿਹਾ,
1: ਘਟਿਆ ਹੀ ਰਹੇਗਾ।
0: ਇਸ ਸੇਮ ਲਾਈਕ ਜਿੱਦਾਂ ਤੁਸੀਂ ਸ਼ੇਕ ਪੀਤੇ ਸੀ, ਇਸ ਸੇਮ ਲਾਈਕ ਜਿੱਦਾਂ ਤੁਸੀਂ ਭੁੱਖੇ ਰਹਿ ਕੇ ਭਾਰ ਘਟਾਇਆ ਸੀ, ਜਿੱਦਾਂ ਤੁਸੀਂ ਜਿਮ ਜਾ ਕੇ ਭਾਰ ਘਟਾਇਆ ਸੀ, ਇਹ ਵੀ ਸੇਮ ਪੈਟਰਨ ਤੇ ਕੰਮ ਕਰਦੀ ਆ। ਮਤਲਬ ਇਹ ਕਿ ਜਦੋਂ ਤੁਸੀਂ ਛੱਡੀ ਜਾਂ ਫਿਰ ਵੱਧ ਖਾਣਾ ਸ਼ੁਰੂ ਕਰ ਦਿੱਤਾ, ਤੁਸੀਂ ਆਪਣੀ ਜ਼ਬਾਨ ਤੇ ਆਪਣੀਆਂ ਅੱਖਾਂ ਤੇ ਕੰਟਰੋਲ ਨਾ ਕੀਤਾ, ਤੇ ਇਹ ਉਨੀ ਛੇਤੀ ਫਿਰ ਵਧੂਗਾ,
1: ਰੀਗੇਨ ਹੋ ਜਾਂਦਾ। ਬਲਕਿ ਉਹਦੇ ਵਿੱਚ ਜ਼ਿਆਦਾ ਰੀਗੇਨ ਕਰ ਦਿਓ ਤੁਸੀਂ, ਕਿਉਂਕਿ ਆਲਰੇਡੀ ਆਪਾਂ ਹੁਣ ਇਹ ਚੀਜ਼ ਆਪਾਂ ਇੱਕ ਐਗਜ਼ਾਮਪਲ ਹੀ ਲਈਏ, ਜੇ ਤੁਸੀਂ ਮਤਲਬ ਕਹਿੰਦੇ ਨਾ ਕਿ ਆਪਾਂ ਨੂੰ ਥੋੜ੍ਹੀ ਥੋੜ੍ਹੀ ਦੇਰ 'ਚ ਸਮਾਲ ਸਮਾਲ ਮੀਲਜ਼ ਲੈਂਦੇ ਰਹਿਣਾ ਚਾਹੀਦਾ ਹੈ, ਅਗਰ ਤੁਸੀਂ ਆਈਡੀਅਲੀ ਵਧੀਆ ਲਾਈਫ ਸਟਾਈਲ ਜੀਣੀ ਹੈ ਨਾ, ਛੋਟੇ ਛੋਟੇ ਪੋਰਸ਼ਨਸ ਦੇ ਵਿੱਚ ਖਾਂਦੇ ਰਹੋ, ਕਿਉਂਕਿ ਜਦੋਂ ਤੁਸੀਂ ਸਵੇਰ ਦੇ ਅਗਰ ਭੁੱਖੇ ਰਹੋ ਇੱਕ ਵਾਰ ਤੁਸੀਂ ਖਾਂਦੇ ਹੋ ਤੁਸੀਂ ਓਵਰ ਈਟ ਕਰ ਲੈਂਦੇ ਹੋ, ਤੇ ਇਹਦੇ ਵਿੱਚ ਵੀ ਇਹ ਕਿ ਇੰਨੇ ਟਾਈਮ ਤੱਕ ਜਿਹੜਾ ਤੁਸੀਂ ਮੈਡੀਕੇਸ਼ਨ ਤੋਂ ਜਾਂ ਕਿਸੇ ਟ੍ਰੀਟਮੈਂਟ ਤੋਂ ਆਪਣੀ ਬੋਡੀ ਨੂੰ ਇੱਕ ਕੰਟਰੋਲ 'ਚ ਰੱਖਿਆ, ਹੁਣ ਜਿਵੇਂ ਹੀ ਤੁਸੀਂ ਉਹ ਟ੍ਰੀਟਮੈਂਟ ਛੱਡਿਆ ਜਾਂ ਜਿਵੇਂ ਆਪਾਂ ਜਿਮ ਛੱਡੀ ਜਾਂ ਐਕਸਰਸਾਈਜ਼ ਛੱਡੀ, ਓਬਵੀਅਸਲੀ ਫਿਰ ਬੋਡੀ ਸ਼ੌਕ 'ਚ ਜਦੋਂ ਵਾਪਸ ਆਉਂਦੀ ਹੈ ਉਹਨੇ ਫਿਰ ਤੁਹਾਡੇ ਜਿਹੜੇ ਸਿਗਨਲ ਸੀ ਉਹ ਇੰਨੇ ਓਵਰ ਹੋ ਜਾਣੇ, ਤੁਸੀਂ ਓਵਰ ਈਟ ਕਰਕੇ ਰੀਗੇਨ ਡੈਫੀਨੇਟਲੀ ਕਰੋਗੇ, ਸਗੋਂ ਹੋਰ ਤੁਹਾਨੂੰ ਬਿਮਾਰੀਆਂ ਲੱਗਣੀਆਂ। ਅਤੇ ਮੇਨ ਇਹ ਕਿ ਕੁਛ ਇੱਦਾਂ ਦਾ ਫਾਰਮੂਲਾ ਹੋਣਾ ਚਾਹੀਦਾ ਕਿ ਤੁਸੀਂ ਲਾਈਫ ਸਟਾਈਲ ਸੁਧਾਰੋ ਰਾਦਰ ਦੈਨ ਇਹਨਾਂ ਚੀਜ਼ਾਂ ਦੇ ਵੱਲ ਜਾਓ।
0: ਐਗਜੈਕਟਲੀ, ਇਸ ਮਤਲਬ ਸਾਰਾ ਕੁਛ ਜਿਹੜਾ ਵਾ ਇਹ ਲਾਈਫ ਸਟਾਈਲ, ਉਹ ਵੱਖਰੀ ਗੱਲ ਹੈ ਕਿ ਤੁਹਾਡੇ ਆਸ ਪਾਸ ਤੁਹਾਨੂੰ ਜੇ 10 ਬੰਦੇ ਹੋਣਗੇ ਤੇ 10 ਚੋਂ ਤੁਹਾਨੂੰ 8 ਦੱਸਣਗੇ ਨਹੀਂ ਵੀ ਅਸੀਂ ਕੀ ਕੀਤਾ, ਉਹ ਤੁਹਾਨੂੰ ਇੱਦਾਂ ਦੀਆਂ ਗੋਲਮੋਲ ਜਿਹੀਆਂ ਗੱਲਾਂ ਕਰਨਗੇ, ਅਸੀਂ ਖਾਣਾ ਮੈਨੇਜ ਕਰ ਲਿਆ ਸੀ, ਦਿਸ ਕਰ ਲਿਆ ਦੈਟ, ਕਿਉਂਕਿ ਸਾਡੇ ਵਿੱਚ ਨਾ ਇਹ ਚੀਜ਼ ਇਨਸਾਨ ਦੇ ਵਿੱਚ ਇਹ ਚੀਜ਼ ਖਾਸ ਤੌਰ 'ਤੇ ਜਾਂ ਸਾਡੇ ਹੀ ਲੋਕਾਂ 'ਚ ਹੈ ਵੀ ਆਪਾਂ ਲੁਕਾਉਂਦੇ ਹਾਂ ਬੜੀਆਂ ਚੀਜ਼ਾਂ।
1: ਹਾਂ,
0: ਆਪਾਂ ਤਾਂ ਈਵਨ ਕੋਈ ਕਹਿ ਦੇ ਨਾ ਵੀ ਹਾਂ ਅੱਜ ਕੱਲ੍ਹ ਜਿਮ ਜਾਣਾ ਲੱਗਦਾ ਤਾਂ ਅਸੀਂ ਉਹ ਵੀ ਲਗਾ ਲੈਂਦੇ ਹਾਂ, ਨਹੀਂ ਨਹੀਂ ਕਿੱਥੇ, ਉੱਦਾਂ ਹੀ ਬਸ, ਪਤਾ ਨਹੀਂ ਕਿਉਂ ਉਹ ਚੀਜ਼ ਇੱਦਾਂ ਲੱਗਦੀ ਹੈ ਸਾਨੂੰ। ਅਤੇ ਨਾਲ ਆਪਾਂ ਕੋਲਰ ਵੀ ਲਈ ਜਾਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਬੀਰ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਭਾਰ ਘਟਾਉਂਦੇ ਜਾਂ ਕੁਛ ਵੀ ਕਰਦੇ ਆ ਨਾ, ਤੇ ਉਦੋਂ ਥੋੜਾ ਜਿਹਾ ਉਹ ਜੇ ਤੁਹਾਨੂੰ ਮੈਂਟਲੀ ਜਿੱਦਾਂ ਹੁੰਦਾ ਨਾ ਕਿ ਤੁਸੀਂ ਮਤਲਬ ਭਾਰ ਜਾਂ ਕੁਛ ਵੀ ਇੰਨਾ ਜਿਮ ਕਰਕੇ ਇੰਨਾ ਕਰਕੇ ਮੈਂ ਭਾਰ ਘਟਾ ਕੇ ਇੰਡੀਆ ਗਈ, ਜਦੋਂ ਵਿਆਹ ਤੇ ਜਾਣਾ ਸੀ ਮੇਰੀ ਮੰਮੀ ਜਾਂਦੀ ਹਾਏ ਤੂੰ ਖਾਂਦੀ ਕੁਛ ਨੀ, ਉਹ ਹਜੇ ਮੈਨੂੰ ਲੱਗਦਾ 20-25 ਦਿਨ ਵਿਆਹ ਚ ਪਈ ਸੀ, ਜਿਹੜਾ ਮੈਨੂੰ ਦੇਸੀ ਘਿਓ ਪਾ ਪਾ ਕੇ ਖਵਾਇਆ ਨਾ ਮੰਮੀ ਨੇ, ਉਹ ਜਿਹੜਾ ਮੈਂ ਇੰਨੇ ਟਾਈਮ ਲਾ ਕੇ ਘਟਾਇਆ ਸੀ ਉਹ ਮੈਂ 10-15 ਦਿਨਾਂ ਚ ਮੰਮੀ ਨੇ ਪੂਰਾ ਮਤਲਬ ਉਹਦੀ ਕਮੀ ਪੂਰੀ ਕਰਤੀ। ਤੇ ਹੁਣ ਉਹ ਬੇਸਿਕਲੀ ਜਿਹੜਾ ਤੁਸੀਂ, ਕਿਉਂਕਿ ਮੈਂ ਤੁਹਾਡਾ ਵਿੱਚੋਂ ਵਿੱਚੋਂ ਸੁਣ ਰਹੀ ਹਾਂ, ਮਤਲਬ ਮੈਨੂੰ ਵਿੱਚ ਮੈਨੂੰ ਲੱਗਦਾ ਵੇਟ ਲੋਸ ਤੇ ਹੀ ਹੈ ਨਾ, ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਮੈਡੀਸਨ ਵਗੈਰਾ ਜਿੱਦਾਂ ਕੁਛ ਵੀ, ਦੇਖੋ ਲੁੱਕ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਤੁਹਾਡੇ ਨਾਲ, ਬੜੇ ਤਰ੍ਹਾਂ ਦੇ ਮੋੜ ਆਉਂਦੇ ਲਾਈਫ 'ਚ ਨਾ, ਤੁਸੀਂ ਭਾਰ ਮਤਲਬ ਘਟਾਇਆ ਵਧਿਆ ਉਹਦੇ ਰੀਜ਼ਨ ਕਈ ਹੋ ਸਕਦੇ ਨਾ। ਤੇ ਜਿੱਦਾਂ ਹੁਣ ਰੀਸੈਂਟਲੀ ਮੈਂ ਥੋੜੀ ਮੈਡੀਕਲ ਇਸ਼ੂ ਦੇ ਗੋ ਥਰੂ ਜਾ ਰਹੀ ਸੀ, ਮੈਡੀਸਨ ਖਾ ਰਹੀ, ਉਹਦੇ ਨਾਲ ਵੇਟ ਉਹਦੀ ਸਾਈਡ ਇਫੈਕਟ ਇਹ ਸੀ ਵੇਟ ਗੇਨ ਨਾ, ਬਟ ਜਿੱਦਾਂ ਹੁਣ ਮੈਂ ਘਰੇ ਵੀ ਰਹਿ ਰਹੀ ਸੀ ਇੰਨਾ ਮਤਲਬ ਪਾਰਟ ਟਾਈਮ ਵਗੈਰਾ ਕੰਮ ਤੇ ਜਾ ਰਹੀ, ਪਰ ਜਿੰਨੇ ਵੀ ਮੈਨੂੰ ਮਿਲਣਾ ਮੇਰੇ ਫਰੈਂਡ ਸਰਕਲ ਜਾਂ ਕੁਛ ਵੀ, ਤੂੰ ਤਾਂ ਹੁਣ ਕੰਮ ਤੇ ਵੀ ਨਹੀਂ ਜਾਂਦੀ, ਤੂੰ ਬੜਾ ਭਾਰ ਵਧਾ ਲਿਆ ਹੈ ਨਾ, ਉਹ ਮੈਂਟਲੀ ਤੁਹਾਨੂੰ ਇੰਨਾ ਜ਼ਿਆਦਾ ਡਰੇਨ ਕਰਦਾ, ਬਟ ਤੁਸੀਂ ਮਤਲਬ ਕਿ ਉਹਦੇ ਬਨੀਥ ਕੀ ਚੱਲ ਰਿਹਾ ਤੁਸੀਂ ਉਹ ਨੀ ਦੇਖਦੇ ਨਾ, ਕਿ ਆਲਰੇਡੀ ਬੰਦਾ ਮਤਲਬ ਕਿ ਇੰਨਾ ਗੋ ਥਰੂ ਕਿਸੇ ਚੀਜ਼ ਨੂੰ ਜਾ ਰਿਹਾ ਹੈ ਜਾਂ ਕੁਛ ਵੀ ਹੈ ਜੋ ਤੁਹਾਨੂੰ ਨਹੀਂ ਮਤਲਬ ਕਿ ਅੱਗੇ ਕੁਛ ਕਹਿ ਰਿਹਾ, ਤੇ ਉਹ ਬੰਦੇ ਨੂੰ ਲੈਟ ਡਾਊਨ ਨਾ ਕਰੋ ਨਾ। ਤੇ ਫਿਰ ਹੁਣ ਇਹ ਹੁੰਦਾ ਕਿ ਮੈਂ ਹੁਣ ਥੋੜੇ ਜਿਹੇ ਨਾ ਉਸ ਮਤਲਬ ਚੀਜ਼ ਦੇ ਜਦੋਂ ਮੈਂ ਉਹ ਤੋਂ ਪਹਿਲਾਂ ਜੋ ਵੇਟ ਘਟਾਇਆ ਸੀਗਾ ਹਨਾ ਕਾਫੀ, ਮਤਲਬ ਚਲੋ ਡਾਇਟ ਐਵਰੀਥਿੰਗ ਜਾਂ ਜਿਮ ਜੋ ਵੀ ਸੀ, ਫਿਰ ਮੈਨੂੰ ਉਦੋਂ ਉਸ ਟਾਈਮ ਮੇਰੇ ਫਰੈਂਡ ਸਰਕਲ ਚ ਕਹਿਣਾ ਮੈਨੂੰ ਲੱਗਦਾ ਤੂੰ ਬਿਮਾਰ ਰਹਿੰਦੀ ਹੈ, ਤੂੰ ਠੀਕ ਨਹੀਂ ਰਹਿੰਦੀ, ਸਿੱਕ ਲੱਗਦੀ ਆ ਫੇਸ ਤੋਂ ਨਾ। ਤੇ ਬੰਦਾ ਤੁਸੀਂ ਈਧਰ ਆਈਧਰ ਕਰ ਲਓ, ਤੁਹਾਨੂੰ ਜਿੰਨੇ ਕੁਛ ਕਹਿਣਾ ਉਹਨੇ ਕਹਿ ਹੀ ਜਾਣਾ ਹੈ ਹਨਾ, ਭਾਵੇਂ ਤੁਸੀਂ ਘਟਾ ਲਓ ਭਾਵੇਂ ਤੁਸੀਂ ਵਧਾ ਲਓ। ਪਰ ਜਿੱਦਾਂ ਹੁਣ ਵੇਟ ਲੋਸ ਦਾ ਜਿਹੜਾ ਨੈਚੁਰਲ ਵੇ ਦੇ ਨਾਲ ਜਾਂ ਤੁਸੀਂ ਕਰਦੇ ਹੋ ਜਾਂ ਤੁਸੀਂ ਕੁਇਕ ਮਤਲਬ ਕੁਇਕ ਜਿਹੜਾ ਤੁਸੀਂ ਜਾਣਦੇ ਹੋ ਕਿ ਮੇਰੇ ਰਾਤੋ ਰਾਤ ਮੇਰਾ ਕੋਈ ਫਰਕ ਪੈ ਜਾਏ, 15 ਦਿਨਾਂ ਚ ਪੈ ਜਾਏ, ਉਹਦੀਆਂ ਦਵਾਈਆਂ ਇੰਨੀਆਂ ਚੱਲ ਰਹੀਆਂ ਜਾਂ ਕੁਛ ਵੀ ਹੈ ਨਾ, ਤੇ ਉਹਦੇ ਦੇ ਜਿੱਥੋਂ ਤੁਹਾਨੂੰ ਲੱਗਦਾ ਹਰ ਚੀਜ਼ ਤੁਹਾਨੂੰ ਸਾਈਡ ਇਫੈਕਟ ਦਿੰਦੀ ਆ। ਲੁੱਕ ਮੈਂ ਵੀ ਉਸ ਚੀਜ਼ ਨੂੰ ਇਸ ਚੀਜ਼ ਦੇ ਪਾਥਵੇ ਨੂੰ ਮੈਂ ਮਤਲਬ ਕਿ ਬੜਾ ਡਿਗ ਡਾਊਨ ਕੀਤਾ ਕਿ ਮੈਨੂੰ ਲੱਗਦਾ ਕਿ ਮੇਰਾ ਇੰਨਾ ਜ਼ਿਆਦਾ ਗੇਨ ਹੋ ਗਿਆ ਮੈਡੀਸਨ ਦੇ ਕਰਕੇ, ਮੇਰੇ ਕੋਲ ਹੁਣ ਐਨਰਜੀ ਨਹੀਂ ਹੈਗੀ, ਕੁਛ ਨਹੀਂ ਹੈਗੀ, ਮੈਨੂੰ ਮਤਲਬ ਕਿੱਦਾਂ ਡਾਊਨ ਕਰਨਾ ਨਾ, ਕਿਉਂਕਿ ਥੋੜੀਆਂ ਤੁਹਾਡੀਆਂ ਮਤਲਬ ਜਿਹੜੀਆਂ ਇਨਹੈਰੀਟਿਡ ਤੁਹਾਡੀਆਂ ਪ੍ਰੋਬਲਮ ਆਉਂਦੀਆਂ ਉਹ ਤੁਸੀਂ ਅੱਗੇ ਤੁਹਾਡੇ ਜ਼ਿਆਦਾ ਤੁਹਾਨੂੰ ਇਹ ਹੁੰਦਾ ਕਿ ਡਾਊਨ ਦਾ ਟਰੈਕ ਤੁਸੀਂ ਉਹ ਜ਼ਿਆਦਾ ਅਟਰੈਕਟ ਕਰ ਰਹੇ ਹੋ। ਤੇ ਮੈਂ ਥੋੜੇ GP ਦੇ ਨਾਲ ਆਪਣਾ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਮਤਲਬ ਕਿ ਇਹੀ ਕਿਹਾ ਲੁੱਕ ਦਿਸ ਇਜ਼ ਦਾ ਪਾਥਵੇ, ਇੰਜੈਕਸ਼ਨ ਹੈਗੇ, ਦਿਸ ਹੈਗੇ ਆ, ਦੈਟ ਹੈਗੇ, ਬਟ ਦੈਟਸ ਗੋਨਾ ਬੀ ਦਾ ਕੁਇਕ। ਫਿਰ ਜੇ ਤੁਸੀਂ ਆਪਣਾ ਬੈਕ ਟੂ ਰੂਟੀਨ ਜਾਂਦੇ ਹੋ, ਜਿਮ ਜਾਂਦੇ ਹੋ, ਕੁਛ ਵੀ ਜਾਂਦੇ ਹੋ, ਠੀਕ ਆ, ਤੇ ਭਾਵੇਂ ਤੁਸੀਂ ਸਲੋ ਤੋਂ ਸਟਾਰਟ ਕਰੋ, ਬਟ ਹਨਾ ਉਹ ਸਲੋ ਐਂਡ ਸਟੈਡੀ ਜਿਹੜਾ ਉਹ ਹਮੇਸ਼ਾ ਲਈ ਸਸਟੇਨੇਬਲ ਆ ਹਨਾ। ਤੇ ਪਰ ਜਿੱਦਾਂ ਹੁਣ ਬੜੀਆਂ ਮੈਡੀਸਨ ਦੇ ਜਿੱਦਾਂ ਹੁਣ ਇਸ ਪ੍ਰੋਫੈਸ਼ਨ ਦੇ ਵਿੱਚ ਹੋਣ ਕਰਕੇ ਤੁਸੀਂ ਜਦੋਂ ਜਾਣਦੇ ਹੋ ਜਿੱਦਾਂ ਹਨਾ ਕਈ ਤਰ੍ਹਾਂ ਦੀਆਂ ਮੈਡੀਸਨ, ਤੁਸੀਂ ਆਲਰੇਡੀ ਬਹੁਤ ਕੁਛ ਕਵਰ ਕਰ ਚੁੱਕੇ, ਕਿੱਦਾਂ ਮੈਡੀਸਨ ਕਿੱਦਾਂ ਮਤਲਬ ਬ੍ਰੇਨ ਤੇ ਇਫੈਕਟ ਪਾਉਂਦੀ, ਕਿੱਦਾਂ ਤੁਹਾਡੇ ਨਿਊਰੋ ਟਰਾਂਸਮੈਟਰ ਉੱਤੇ ਇਫੈਕਟ ਪਾਉਂਦੀ ਹੈ, ਉਹ 'ਚ ਬੜੀਆਂ ਜ਼ਿਆਦੀਆਂ ਹੈਗੀਆਂ ਚੀਜ਼ਾਂ ਕਿ ਤੁਹਾਨੂੰ ਉਹਦੇ ਨਾਲ ਤੁਹਾਨੂੰ ਸਾਈਡ ਇਫੈਕਟ ਕੀ ਮਿਲਦੇ ਆ। ਤੇ ਇਸ ਕਰਕੇ ਮੇਰਾ ਮਤਲਬ ਇਹੀ ਕਿ ਤੁਸੀਂ ਸ਼ੀਸ਼ੇ 'ਚ ਦੇਖਦੇ ਹੋ ਆਪਣੇ ਆਪ ਨੂੰ, ਜੇ ਤੁਸੀਂ ਆਪਣੇ ਆਪ ਨੂੰ ਦੇਖ ਕੇ ਲੈਟ ਡਾਊਨ ਨਹੀਂ ਹੋ ਰਹੇ ਤਾਂ ਤੁਸੀਂ ਕਿਸੇ ਤੋਂ ਕੀ ਲੈਣਾ ਨਾ। ਮੈਂ ਮਤਲਬ ਜਦੋਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ ਕਿ ਘਟਾਇਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ, ਵਧੀਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ ਆ ਹਨਾ, ਤੇ ਉਹ ਲੈਟ ਡਾਊਨ ਤੇ ਤੁਹਾਨੂੰ ਕਰਨਾ ਹੀ ਇਧਰ ਆ ਇਧਰ ਨਾ। ਤੇ ਤੁਹਾਨੂੰ ਤੁਸੀਂ ਦੇਖੋ ਤੁਸੀਂ ਕਿੱਧਰ ਨੂੰ ਸੈਟਿਸਫਾਈਡ ਹੋ, ਤੁਹਾਨੂੰ ਪਤਾ ਤੁਸੀਂ ਕਿਸ ਚੀਜ਼ ਦੇ ਨਾਲ ਹਨਾ ਟੈਕਲ ਕਰ ਰਹੇ ਹੋ। ਪਰ ਮੈਨੂੰ ਜਿੱਦ ਤੱਕ ਲੱਗਦਾ ਕਿ ਤੁਹਾਨੂੰ ਨੀ ਇਫੈਕਟ ਪੈਣਾ ਚਾਹੀਦਾ ਕਿ ਤੁਹਾਡੇ ਕਿੱਦਾਂ ਦਾ ਹੈ, ਕਿ ਬੜੇ ਵੇ ਆ ਤੁਸੀਂ ਆਪਣੇ ਆਪ ਨੂੰ ਜਿੱਦਾਂ ਹੁਣ ਯਸ਼ ਜੀ ਨੇ ਕਿਹਾ ਕੱਪੜੇ ਹੈਗੇ ਇੱਦਾਂ ਦੇ, ਤੁਸੀਂ ਆਪਣੇ ਨੂੰ ਕਿੱਦਾਂ ਮਾਇੰਡ ਸੈਟ ਨੂੰ ਕਿੱਦਾਂ ਦੇ ਕੱਪੜੇ ਪਾ ਕੇ ਤੁਸੀਂ, ਇਟਸ ਨੋਟ ਮਤਲਬ ਕਿ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਤੁਸੀਂ ਸੈਟਿਸਫਾਈਡ ਹੋ, ਐਵਰੀਥਿੰਗ ਇਜ਼ ਸੈਟਿਸਫਾਈਡ। ਤੇ ਬਾਕੀ ਜਿੰਨੇ ਕਹਿਣਾ ਉਹਨੇ ਤੁਰੇ ਤੁਰੇ ਜਾਂਦੇ ਵੀ ਤੁਹਾਨੂੰ ਕਹਿ ਜਾਣਾ ਵੀ ਥੋੜਾ ਘੱਟ ਖਾਇਆ ਕਰ ਹਨਾ, ਤੂੰ ਅੱਜ ਕੱਲ ਤੂੰ ਤੇ ਤੈਨੂੰ ਕੱਪੜੇ ਮੈਨੂੰ ਕਿਸੇ ਵੇਲੇ ਦੂਰ ਕੀ ਜਾਣਾ ਨਾ, ਤੁਹਾਡੇ ਆਂਢੀ ਗੁਆਂਢੀ ਤੁਹਾਨੂੰ ਜਿਹੜੇ ਰੋਜ਼ ਮਿਲਦੇ ਤੁਹਾਨੂੰ ਉਹੀ ਕਹਿਣ ਲੱਗ ਜਾਂਦੇ ਆ, ਤੂੰ ਥੋੜਾ ਬਹੁਤਾ ਬਾਹਰ ਨਿਕਲਿਆ ਕਰ, ਵੋਕ ਵੁਕ ਕਰਿਆ ਕਰ, ਮਤਲਬ ਬੜਾ ਭਾਰ ਵਧਾ ਲਿਆ। ਪਰ ਹੁਣ ਅਗਲੇ ਨੂੰ ਤੁਸੀਂ ਤੁਸੀਂ ਖੁੱਲ ਕੇ ਨੀ ਨਾ ਦੱਸ ਸਕਦੇ ਤੁਸੀਂ ਕੀ ਗੋ ਥਰੂ ਜਾ ਰਹੇ ਹੋ
1: ਜੀ।
2: ਪਰ ਇੱਦਾਂ ਕਿਸੇ ਦੇ ਮੇਰੇ ਹਿਸਾਬ ਦੇ ਨਾਲ ਕਿਸੇ ਨੂੰ ਤੁਸੀਂ ਮਤਲਬ ਕਿ ਜਿਹੜਾ ਬਿਲਕੁਲ ਡਾਇਰੈਕਟ ਕਿਸੇ ਨੂੰ ਇੱਦਾਂ ਕਮੈਂਟ ਕਰਨਾ ਕਿ ਇਹ ਮਤਲਬ ਕਿ ਬੰਦੇ ਦੇ ਬਹੁਤ ਮਤਲਬ ਕਿ ਅੰਦਰ ਤੱਕ ਬੰਦੇ ਨੂੰ ਹਿੱਟ ਕਰਦਾ ਹੈ, ਤੇ ਕਦੇ ਵੀ ਕਿਸੇ ਨੂੰ ਨਾ ਕਰੋ, ਘਟਾਇਆ ਵਧਾਇਆ ਜੋ ਵੀ ਹੈਗਾ ਉਹ ਬੰਦੇ ਨੂੰ ਆਪਣੇ ਆਪ ਦਾ ਪਤਾ ਹੁੰਦਾ।
0: ਨਹੀਂ ਪਤਾ ਕੀ ਹੁੰਦਾ ਭੈਣ ਜੀ, ਵੇਖੋ ਇਹ ਨਾ ਸੋਰੀ ਤੁਹਾਡੀ ਗੱਲ ਟੋਕ ਰਿਹਾ ਵਾਂ, ਜਿਹੜਾ ਇਹ ਲੈਟ ਡਾਊਨ ਵਾਲਾ ਜਿਹੜਾ ਕੰਮ ਹੈ ਨਾ, ਸੋਰੀ ਮੈਨੂੰ ਲੱਗ ਰਿਹਾ ਕਿ ਤੁਸੀਂ ਕੰਪਲੀਟ ਕਰ ਲਈ ਆਪਣੀ ਗੱਲ, ਜੇ ਨਹੀਂ ਹੋਈ ਤੇ ਤੁਸੀਂ ਕਰ ਲਓ ਪਹਿਲਾਂ।
2: ਨਹੀਂ ਆਲ ਗੁੱਡ।
0: ਹਾਂਜੀ, ਜਿਹੜਾ ਲੈਟ ਡਾਊਨ ਵਾਲਾ ਚੱਕਰ ਹੈ ਨਾ, ਇਹ ਸਾਰਾ ਇਹ ਬਾਹਰੋਂ ਨਹੀਂ ਕਿਤੋਂ ਵੀ ਆਉਂਦਾ ਤੇ ਕਿਸੇ ਦੇ ਦਿਮਾਗ 'ਚ ਨਹੀਂ ਹੁੰਦਾ, ਇਹ ਤੁਹਾਡੇ ਆਪਣੇ ਦਿਮਾਗ 'ਚ ਹੁੰਦਾ। ਹੁਣ ਮੰਨ ਲਓ ਕੋਈ ਘਰੋਂ, ਬਹੁਤ ਰੇਅਰ ਚਾਂਸ ਹੋਊਗਾ ਵੀ ਕੋਈ ਆਂਢ ਗੁਆਂਢੀ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਜਾਂ ਤੁਹਾਡੇ ਘਰੋਂ ਕੋਈ ਅੱਜ ਮਨ 'ਚ ਧਾਰ ਕੇ ਨਿਕਲੇ ਵੀ ਇਹ ਚੱਲੀ ਉਹ ਸੈਰ 'ਤੇ, ਇਹਨੂੰ ਮੈਂ ਲੈਟ ਡਾਊਨ ਕਰਕੇ ਆਵਾਂ, ਸ਼ਾਇਦ ਇੱਦਾਂ ਬਹੁਤ ਘੱਟ ਹੁੰਦਾ ਹੈ ਨਾ। ਸੋ ਪਰ ਜ਼ਿਆਦਾ ਚਾਂਸ ਪਤਾ ਕੀ ਹੁੰਦੇ ਆ, ਤੁਸੀਂ ਆਪਣੇ ਘਰੋਂ ਇਸੇ ਚੱਕਰ 'ਚ ਹੀ ਨਿਕਲਦੇ ਹੋ ਵੀ ਅੱਜ ਮੈਂ ਲੈਟ ਡਾਊਨ ਹੋ ਕੇ ਆਵਾਂ, ਕਿਉਂਕਿ ਤੁਸੀਂ ਨਾ ਬੈਕਗਰਾਊਂਡ 'ਚ ਸਟੋਰੀਆਂ ਤੁਹਾਡੇ ਦਿਮਾਗ ਦੀਆਂ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਹਾਂ ਜਸ ਜੀ ਨੇ ਗੱਲ ਕੀਤੀ ਸੀ, ਸੋ ਜਿਹੜੀ ਸਟੋਰੀ ਆ ਨਾ ਉਹ ਤੁਹਾਡੇ ਦਿਮਾਗ 'ਚ ਆਪਣੇ ਹੁੰਦੀ ਆ, ਕਿਉਂਕਿ ਤੁਹਾਨੂੰ ਇੱਕ ਜਿਹੜਾ ਆਲਰੇਡੀ ਤੁਹਾਡੇ ਅੰਦਰ ਇੱਕ ਗਿਲਟ ਪਈ ਆ ਚੰਗੀ ਜਾਂ ਮਾੜੀ ਜਾਂ ਉਹ ਸਿਰਫ ਤੁਹਾਡੇ ਅੰਦਰ ਹੀ ਆ, ਤੁਹਾਡੇ ਦਿਮਾਗ 'ਚ ਤੁਹਾਡੀ ਸੋਚ ਵਿੱਚ ਪਈ ਆ ਕਿ ਆਪਾਂ ਮੈਂ ਸ਼ਾਇਦ ਮੋਟੀ ਹੋ ਗਈ ਹਾਂ, ਮੈਂ ਸ਼ਾਇਦ ਮੋਟਾ ਹੋ ਗਿਆ ਵਾਂ, ਮੈਂ ਠੀਕ ਨਹੀਂ ਲੱਗ ਰਿਹਾ, ਉਹ ਤੁਹਾਡੇ ਅੰਦਰ ਦੀ ਗਿਲਟ ਆ। ਅਗਲੇ ਨੇ ਤਾਂ ਵੈਸੇ ਰੂਟੀਨ 'ਚ ਇੱਕ ਗੱਲ ਕੀਤੀ, ਪਰ ਉਹ ਜਿਹੜਾ ਉਹਨੇ ਲਾਈਟਰ ਦਾ ਕੰਮ ਕੀਤਾ ਅੱਗੇ, ਕਿਉਂਕਿ ਤੁਸੀਂ ਪਹਿਲਾਂ ਹੀ ਆਪਣਾ ਜਿਹੜਾ ਉਹ ਕੀ ਉਹ ਚੁੱਲ੍ਹੇ ਦਾ ਹੁੰਦਾ ਵਾ ਉਹ ਔਨ ਕਰਕੇ ਲੈ ਕੇ ਗਏ ਹੋ ਤੁਸੀਂ, ਅਗਲੇ ਨੇ ਸਿਰਫ ਸਪਾਰਕ ਦਾ ਕੰਮ ਕੀਤਾ ਵਾ, ਅਗਲੇ ਦਾ ਕੋਈ ਕਸੂਰ ਉਹਨਾਂ ਨਹੀਂ ਆ, 99% ਕਸੂਰ ਬੰਦੇ ਦਾ ਆਪਣਾ ਹੁੰਦਾ ਵਾ, 1% ਅਗਲੇ ਦਾ ਹੋ ਗਿਆ। ਹੁਣ ਤੁਸੀਂ ਇਹਨੂੰ ਨਾ ਦੂਸਰੇ ਪਾਸਿਓਂ ਇੱਕ ਵਾਰੀ ਸੋਚ ਕੇ ਵੇਖੋ ਕਿ ਮੰਨ ਲਓ ਤੁਹਾਨੂੰ ਕੋਈ ਜਣਾ ਮਿਲਿਆ ਰਾਹ ਦੇ ਵਿੱਚ, ਜਾਂ ਤੁਸੀਂ ਕਿਸੇ ਨੂੰ ਮਿਲੇ, ਤੁਸੀਂ ਸੈਰ ਕਰਨ ਦੇ ਲਈ ਨਿਕਲੇ ਹੋ, ਤੁਸੀਂ ਕੀ ਪੁੱਛੋਗੇ ਅਗਲੇ ਨੂੰ ਦੱਸੋ, ਤੁਸੀਂ ਮਤਲਬ ਕੀ ਆਊਗਾ ਤੁਹਾਡੇ ਦਿਮਾਗ 'ਚ, ਮੈਂ ਕੀ ਪੁੱਛਾਂ ਉਹਨੂੰ? ਤੁਸੀਂ ਉਹਨੂੰ ਇਹੋ ਹੀ ਪੁੱਛੋਗੇ ਨਾ ਵੀ ਹੋਰ ਕੀ ਹਾਲ ਚਾਲ ਆ, ਅੱਜ ਕੱਲ੍ਹ ਬੜੇ ਫਿੱਟ, ਅੱਜ ਕੱਲ੍ਹ ਬੜੇ ਫਿੱਟ ਨਜ਼ਰ ਆ ਰਹੇ ਹੋ, ਜੇ ਉਹ ਫਿੱਟ ਹੋਊ ਤਾਂ, ਹੈ ਨਾ, ਤੁਸੀਂ ਕਹੋਗੇ। ਜਾਂ ਫਿਰ ਜੇ ਮਾੜਾ ਜਿਹਾ ਉਹ ਅੱਗੇ ਨਾਲੋਂ ਤੁਹਾਨੂੰ ਲੱਗੂ ਅਤੇ ਉਹ ਕਹੂ ਥੋੜ੍ਹਾ ਵੇਟ ਗੇਨ ਕੀਤਾ ਲੱਗਦਾ, ਹੁਣ ਹੋਰ ਕੀ ਪੁੱਛ ਸਕਦਾ ਅਗਲਾ ਤੁਹਾਨੂੰ? ਪਰ ਤੁਹਾਨੂੰ ਇੰਨੇ ਦੇ ਵਿੱਚ ਹੀ ਉਹ ਚੀਜ਼, ਕਿਉਂਕਿ ਤੁਸੀਂ ਪਹਿਲਾਂ ਸਟੋਰੀ ਜਿਹੜੀ ਆਪਣੀ। ਸੋ ਬੇਸਿਕਲੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਾਹਰੋਂ ਕਿਤੇ ਉਹ ਕੋਈ ਕੁਛ ਨਹੀਂ ਕਰ ਰਿਹਾ ਹੁੰਦਾ, ਬਾਹਰ ਤੇ ਅਸੀਂ ਸਿਰਫ ਕਿਸੇ ਤੇ ਦੋਸ਼ ਦੇ ਰਹੇ ਹੁੰਦੇ ਬਸ, ਇਹ ਸਾਡੇ ਆਪਣੇ ਤੇ ਆ।
2: ਹਾਂਜੀ, ਐਗਰੀ, ਟੋਟਲੀ ਐਗਰੀ ਮੈਨੂੰ ਉਹ, ਹੈ ਨਾ, ਕਿਉਂਕਿ ਮੈਂ 100% ਤੁਸੀਂ ਜੋ ਕਿਹਾ ਕਿ ਡਿਪੈਂਡ ਅਗੇਨ ਕਿ ਤੁਹਾਡੇ, ਤੁਸੀਂ ਉਹਨੂੰ ਕਿੱਦਾਂ ਲੈਣਾ ਹੈ, ਹੈ ਨਾ, ਕਿ ਤੁਹਾਡੇ ਉੱਤੇ ਆ ਤੁਸੀਂ, ਮਤਲਬ ਹਾਊ ਯੂ ਗੋਨਾ ਪਰਸੀਵ। ਪਰ ਹੁਣ ਜਿਵੇਂ ਮੈਂ ਤੁਹਾਨੂੰ, ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਮਤਲਬ ਕਿ ਕਿਸੇ ਵੇਲੇ ਡੈਫੀਨੇਟਲੀ ਤੁਸੀਂ ਵੀ ਘਰੋਂ ਉਹੀ ਚੀਜ਼ ਨੂੰ ਲੈ ਕੇ ਨਿਕਲਿਓ ਕਿ ਮੈਂ ਵਾਕ ਤੇ ਜਾਣਾ, ਕੁਛ ਵੀ ਜਾਣਾ, ਕਿਉਂਕਿ ਤੁਹਾਡੇ ਆਲਰੇਡੀ ਬੈਕ ਆਫ ਦਾ ਮਾਇੰਡ ਉਹ ਸਟੋਰੀ ਚੱਲ ਰਹੀ ਹੁੰਦੀ ਆ। ਉਹ ਭਾਵੇਂ ਤੁਸੀਂ ਕਿਸੇ ਨੇ ਕੰਸਟਰਕਟਿਵ ਵੇ ਨਾ ਡੀਕੰਸਟਰਕਟਿਵ ਵੇ ਨਾ ਤੁਹਾਨੂੰ ਕਿਸੇ ਨੇ, ਹਨਾ, ਕੀਤਾ ਕਮੈਂਟ ਕੀਤਾ, ਬਟ ਉਹ ਅਗੇਨ ਤੁਸੀਂ ਕਿਵੇਂ ਲੈਂਦੇ ਹੋ। ਬਟ ਜਿਵੇਂ ਜਿਹੜੇ ਤੁਹਾਡੇ ਡੇਲੀ ਸਰਕਲ ਦੇ ਵਿੱਚ ਜਾਂ ਬੰਦੇ ਹੁੰਦੇ ਆ, ਕੁਛ ਵੀ ਹੁੰਦੇ ਆ ਨਾ, ਉਹ ਤੁਹਾਨੂੰ ਦੇਖਦੇ ਵੀ ਰਹਿੰਦੇ ਆ ਕਿ ਹਨਾ ਜਾਂ ਕਿੱਦਾਂ ਵੀ ਆ, ਕੁਛ ਵੀ ਆ ਤੇ, ਬਟ ਉਹ ਮੇਰੇ, ਮੈਂ ਚਲੋ ਮੈਂ ਐਗਰੀ, ਪਰ ਮੇਰਾ ਕਹਿਣ ਦਾ ਮਤਲਬ ਇਹ ਕਿ ਕਦੀ ਕਿਸੇ ਨੂੰ ਵੇਟ ਘੱਟ ਵੱਧ ਨੂੰ ਲੈ ਕੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਸੇ ਨੂੰ ਪਰਸਨਲ ਕਿਸੇ ਦੀ ਫਿਜ਼ੀਕ ਦੇ ਉੱਤੇ ਆਪਾਂ ਨੂੰ ਕਮੈਂਟ ਕਰਨਾ ਚਾਹੀਦਾ। ਹਰ ਇੱਕ ਨੂੰ ਪਤਾ ਹੁੰਦਾ ਸਾਡੇ ਲਈ ਕੀ ਚੰਗਾ ਕੀ ਮਾੜਾ ਨਾ।
0: ਨਹੀਂ ਪਤਾ ਕੀ, ਵੇਖੋ ਵੇਖੋ ਉਹਦੇ ਵਿੱਚ ਫੇਰ ਅੱਗੇ ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਖੋਲ ਲੈਂਦੇ ਹਾਂ। ਮੈਂ ਇਸ ਕਰਕੇ, ਕਿਉਂਕਿ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ।
2: ਹਾਂਜੀ ਹਾਂਜੀ।
0: ਹੁਣ ਮੰਨ ਲਓ ਤੁਹਾਨੂੰ ਜਿਹੜੇ ਡੇਲੀ ਮਿਲਦੇ ਆ ਤੁਹਾਡੇ ਆਂਢ ਗੁਆਂਢ ਵਾਲੇ ਆ, ਤੁਸੀਂ ਉਹਨਾਂ ਨੂੰ ਮੈਨੇਜ ਕਰ ਲਿਆ, ਜਾਂ ਉਹ ਮੈਨੇਜ ਹੋ ਜਾਣਗੇ, ਤੁਸੀਂ ਅੱਜ ਗੁੱਸਾ ਕੀਤਾ ਨਾ, ਤੁਹਾਡੀ ਸ਼ਕਲ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਵੀ ਤੁਸੀਂ ਗੁੱਸਾ ਕੀਤਾ ਵਾ, ਯਕੀਨ ਮੰਨਿਓ ਕੱਲ੍ਹ ਨਹੀਂ ਤੁਹਾਨੂੰ ਕਹਿਣਗੇ, ਉਹ ਹਟ ਜਾਂਦੇ ਅਗਲੇ ਦਿਨ ਹੀ। ਪਰ ਇਸ ਤਰੀਕੇ ਦੇ ਨਾਲ ਤੁਸੀਂ ਬਾਕੀ ਸਾਰੀ ਦੁਨੀਆ ਨੂੰ ਮੈਨੇਜ ਨਹੀਂ ਕਰ ਸਕਦੇ।
2: ਐਗਜ਼ੈਕਟਲੀ,
0: ਸਭ ਤੋਂ ਸੌਖਾ ਹੈ ਆਪਣੇ ਆਪ ਨੂੰ ਮੈਨੇਜ ਕਰਨਾ। ਹੁਣ ਇਸ ਚੀਜ਼ ਦੇ ਉੱਤੇ ਮੰਨ ਲਓ ਵੀ ਤੁਸੀਂ, ਤੁਹਾਡਾ ਜਿਹੜਾ ਵਿਚਾਰ ਆ ਵੀ ਕਿਸੇ ਨੂੰ ਕਿਸੇ ਦੇ ਭਾਰ ਦੇ ਉੱਤੇ, ਕਿਸੇ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਮੈਂ ਕਹੂੰਗਾ ਵੀ ਕਿਸੇ ਨੂੰ ਕਿਸੇ ਦੇ ਕੱਦ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਹੈ ਨਾ। ਕੋਈ ਕਹੂਗਾ ਕਿਸੇ ਨੂੰ ਕਿਸੇ ਦੇ ਰੰਗ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਕਿਸੇ ਦੇ ਜਾਤ ਬਰਾਦਰੀ ਦੇ ਉੱਤੇ ਕਿਸੇ ਨੂੰ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਪਰ ਜਿਹੜੀ ਚੀਜ਼ ਦੇ ਅੱਗੇ ਆਪਾਂ ਨਹੀਂ ਲਾ ਦਿੰਦੇ ਆ ਨਾ, ਉਹ ਸਗੋਂ ਹੁੰਦਾ ਹੈ,
1: ਉਹ ਤੇ ਜ਼ਰੂਰ ਹੁੰਦੇ ਆ।
0: ਇਹੋ ਹੀ ਹੋ ਰਿਹਾ ਵਾ ਸਾਡੇ ਸਮਾਜ,
1: ਜਿਹੜੀ ਚੀਜ਼ ਤੋਂ ਆਪਾਂ ਭੱਜਦੇ ਆ ਨਾ, ਉਹ ਮੁੜ ਮੁੜ ਕੇ ਆਪਾਂ ਨੂੰ ਟੱਕਰਦੀ ਹੈ।
0: ਸੋ ਕੁੱਲ ਮਿਲਾ ਕੇ ਕਰਨਾ ਹੀ ਆਪਣੇ ਆਪ ਨੂੰ ਠੀਕ ਹੁੰਦਾ, ਕਰਨਾ ਹੀ ਦੁਨੀਆ ਨੂੰ ਠੀਕ ਚੱਲ ਜਾਂਦੇ ਆ। ਸੋ ਉੱਥੇ ਇਹ ਪੰਗਾ ਉੱਥੇ ਪੈਂਦਾ। ਸੋ ਬੇਸਿਕਲੀ ਹੁਣ ਕਈ ਨਾ ਇੱਦਾਂ ਦੇ, ਤੁਸੀਂ ਇੱਥੇ ਸਾਰੇ ਜਣੇ ਆਪਣਾ ਆਪੋ ਆਪਣਾ ਆਪਾਂ ਅਨੈਲਿਸਿਸ ਕਰਕੇ ਵੇਖੀਏ, ਕਈ ਬੰਦੇ ਨਾ ਤੁਹਾਡੇ ਇੱਦਾਂ ਦੇ ਹੁੰਦੇ ਆ, ਜਿੱਦਾਂ ਮੰਨ ਲਓ ਜਸਵਾਲ ਸਾਹਿਬ ਨੇ, ਆਪਾਂ ਇਹਨਾਂ ਨੂੰ ਮਿਲਦੇ ਹਾਂ ਜਾਂ ਫਿਰ ਔਨ ਏਅਰ ਵੀ ਆਪਾਂ ਇਹਨਾਂ ਨੂੰ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ ਇਹਨਾਂ ਦੇ ਸਰੀਰ ਨੂੰ ਲੈ ਕੇ, ਤੁਸੀਂ ਵੇਖਿਆ ਕਦੀ ਉਸ ਬੰਦੇ ਨੇ ਗੁੱਸਾ ਕੀਤਾ ਹੋਵੇ? ਨਹੀਂ ਕਰਦਾ, ਹੈ ਨਾ। ਹੁਣ ਲਾਲਜੀ ਆ, ਲਾਲਜੀ ਨੂੰ ਆਪਾਂ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ, ਉਹ ਬੰਦੇ ਨਹੀਂ ਗੁੱਸਾ ਕਰਦੇ। ਤੁਸੀਂ ਇਹ ਦੱਸੋ ਵੀ ਉਹਨਾਂ ਦੀ ਇਮੇਜ ਕੀ ਹੈ ਤੁਹਾਡੇ ਦਿਮਾਗ ਦੇ ਵਿੱਚ, ਓਨੈਸਟਲੀ ਦੱਸੋ।
2: ਮੇਰੀ ਇਮੇਜ ਇਹ ਹੈ ਕਿ ਉਹ ਮੋਰ ਰਿਸੀਵਰ ਪਰਸਨ, ਓਪਨ ਪਰਸਨ ਆ ਨਾ,
0: ਓਪਨ ਪਰਸਨ ਨੇ। ਮੈਨੂੰ ਲੱਗਦਾ ਵੀ ਮੈਂ ਜਿੰਨਿਆਂ ਕੁ ਬੰਦਿਆਂ ਨੂੰ ਜਾਣਦਾ, ਉਹਨਾਂ ਦੇ ਵਿੱਚੋਂ ਇਹ ਉਹ ਬੰਦੇ ਨੇ ਜਿਹੜੇ ਖੁਸ਼ ਦਿਲ ਬੰਦੇ ਆ, ਜਿਹੜੇ ਮਸਤ ਮੌਲਾ ਨੇ, ਖੁਸ਼ ਦਿਲ। ਤੁਹਾਡਾ ਜੀ ਮਤਲਬ ਮੇਰਾ ਦਿਲ ਕਰਦਾ ਵੀ ਐਸ ਪੱਖੋਂ ਮੈਂ ਇਹਨਾਂ ਵਰਗਾ ਹੋਵਾਂ, ਕਾਸ਼ ਮੈਂ ਇਹਨਾਂ ਵਰਗਾ ਹੋ ਪਾਵਾਂ। ਸੋ ਇਹਦਾ ਮਤਲਬ ਇਹ ਕਿ ਜਦੋਂ ਆਪਾਂ ਵਧੀਆ ਰਿਸੀਵਰ ਬਣ ਜਾਂਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ, ਇਸ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਾਂ ਨਹੀਂ ਹੋਣਗੀਆਂ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਕਿਸੇ ਦੀ ਬੈਕ ਸਟੋਰੀ ਸਮਝੇ ਬਿਨਾਂ ਕਿਸੇ 'ਤੇ ਕਮੈਂਟ ਕਰਤਾ ਜਾਂ ਕਿੱਦਾਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹੀ ਕਜੀਏ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਨੇ। ਉਹਦੇ ਬਾਵਜੂਦ ਵੇਖੋ, ਜਿੰਨੇ ਜਦੋਂ ਅਤੇ ਜੋ ਸਮਝ ਲਿਆ ਉਹ ਉਸੇ ਚੀਜ਼ ਦਾ ਵਿਨਰ ਆ। ਹੁਣ ਇੱਦਾਂ ਨਹੀਂ ਹੋ ਸਕਦਾ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਪੁਆੜੇ ਹੈਗੇ ਆ ਅਤੇ ਕਿਸੇ ਦੇ ਨਹੀਂ ਹੈਗੇ। ਹਰ ਇੱਕ ਹਿਊਮਨ ਬੀਇੰਗ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ, ਕੁਛ ਨਾ ਕੁਛ ਚੱਲ ਰਿਹਾ। ਗੱਲ ਸਿਰਫ ਇਹ ਆ ਕਿ ਕਿੰਨੇ ਉਹਨਾਂ ਪੰਗਿਆਂ ਨੂੰ ਲੈ ਕੇ ਵਿਚਾਰਗੀ ਪ੍ਰਵਾਨ ਕਰ ਲਈ, ਆਪਣੇ ਆਪ 'ਚ ਵਿਚਾਰਾ ਬਣ ਗਿਆ, ਅਤੇ ਕਿੰਨੇ ਉਹਨਾਂ ਚੀਜ਼ਾਂ ਨੂੰ ਸਾਈਡ 'ਤੇ ਕਰਕੇ ਕਿਹਾ ਵੀ ਯਾਰ ਕਿਸੇ ਨੂੰ ਥੋੜ੍ਹੀ ਪਤਾ ਮੇਰੀ ਸਿਚੁਏਸ਼ਨ ਦਾ, ਮੈਂ ਆਪਣੀ ਜ਼ਿੰਦਗੀ 'ਤੇ ਮੈਂ ਜੀਵਾਂ, ਬਾਕੀ ਤਾਂ ਬਾਅਦ 'ਚ ਵੇਖੀ ਜਾਊਗੀ। ਸੋ ਹੁੰਦਾ ਵੀ ਇੱਦਾਂ ਹੀ ਆ।
1: ਹਾਂ ਯਾਰ ਇੱਕ ਪੱਖ ਇਹ ਵੀ ਹੈ ਕਿ ਜੇ ਤੁਹਾਨੂੰ ਲੱਗੇ ਕਿ ਹਾਂ ਕਿ ਸਾਹਮਣੇ ਵਾਲਾ ਜੇ ਮਤਲਬ ਬੋਲ ਰਿਹਾ ਹੈ ਕਿ ਪਤਾ ਉਸਦੀ ਕੇਅਰ ਹੋਏ
2: ਮਤਲਬ ਕੀ ਸੀਗਾ ਮੇਰਾ ਟਾਈਮ ਇਵੇਂ ਦਾ ਚੱਲਦਾ ਪਿਆ ਸੀਗਾ ਪਰ ਮੈਨੂੰ ਜਿੱਦਾਂ ਹੁਣ ਥੋੜੀ ਗਰਮੀ ਜੀ ਸੀਗੀ ਤੇ ਮੈਂ ਉਸ ਹਿਸਾਬ ਨਾਲ ਮਤਲਬ ਕਿ ਆਪਾਂ ਚਲੋ ਘਰੇ ਬੈਠੇ ਹਨਾ ਕੱਪੜੇ ਵਗੈਰਾ ਪਾਏ ਤੇ ਮੰਮੀ ਨੇ ਈਜ਼ਲੀ ਕਹਿ ਤਾ ਮੰਮੀ ਕਹਿੰਦੇ ਮੈਨੂੰ ਲੱਗਦਾ ਕੁਲਬੀਰ ਨਾ ਤੇਰੇ ਸਰੀਰ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਆਈ ਟੁੱਕ ਇਟ ਅਦਰ ਵੇ ਕਿ ਮੈਂ ਪੋਜ਼ਿਟਿਵ ਲਿਆ ਉਹਨੂੰ ਕਿ ਸ਼ੀ ਕੰਸਰਨਡ ਤੇ ਮੈਨੂੰ ਏਦਾਂ ਮੰਮੀ ਨੇ ਕਿਹਾ ਮੈਂ ਕਿ ਨਹੀਂ ਮੰਮੀ ਇਹ ਨਾ ਮੈਡੀਸਨ ਦਾ ਸਾਈਡ ਇਫੈਕਟ ਹੈ ਇਟਸ ਗੋਨਾ ਬੀ ਦੇਅਰ ਪਰ ਮੈਨੂੰ ਉਹੀ ਮੈਨੂੰ ਕੋਈ ਮੈਨੂੰ ਬਾਹਰੋਂ ਕਹਿੰਦਾ ਤੇ ਮੈਂ ਉਹਨੂੰ ਫੈਂਸਿਵ ਲੈਣਾ ਸੀਗਾ ਡੈਫੀਨੇਟਲੀ
0: ਆਪਣੇ ਆਪ ਨੂੰ ਸਹੀ ਰੱਖੀਏ ਨਾ ਬੇਸਿਕਲੀ ਕਿਉਂਕਿ ਇਹਦੇ ਉੱਤੇ ਜ਼ੋਰ ਆਪਾਂ ਤਾਂ ਜ਼ਿਆਦਾ ਦੇ ਰਹੇ ਹਾਂ ਕਿਉਂਕਿ ਪੰਗਾ ਹੀ ਸਾਰਾ ਇੱਥੋਂ ਪੈਂਦਾ ਵੀ ਲੋਕ ਕੀ ਕਹਿਣਗੇ
1: ਜਦੋਂ ਮਜਬੂਰੀ ਉਹ ਸਾਈਡ ਲਾਈਨ ਹੈ ਲੇਕਿਨ ਇੱਕ ਹਾਂ ਵਾਕਈ ਕਿ ਇੱਕ ਸੋਸ਼ਲ ਇੰਨਾ ਜ਼ਿਆਦਾ ਆਪਾਂ ਇੰਪੈਕਟ ਆਪਣੇ ਉੱਤੇ ਲੈ ਲੈਂਦੇ ਨਾ ਸਿਰ ਤੇ ਬਿਠਾ ਲੈਂਦੇ ਗੱਲ ਨੂੰ ਕਿ ਉਲਟਾ ਆਪਣਾ ਨੁਕਸਾਨ ਹੀ ਹੁੰਦਾ
0: ਤੇ ਇਹ ਪਹਿਲਾਂ ਨਹੀਂ ਹੁੰਦਾ ਇਹ ਹੁਣ ਹੋ ਗਿਆ ਵਾ ਪਹਿਲੀਆਂ ਦੇ ਵਿੱਚ ਕਦੀ ਕੋਈ ਕਿਸੇ ਨੂੰ ਕਮੈਂਟ ਨਹੀਂ ਕਰਦਾ ਹੁੰਦਾ ਇਦਾਂ
2: ਸਟੋਰ ਚ ਵੜੇ ਹਨਾ
1: ਹਾਂਜੀ
2: ਜੱਜ ਜੀ ਨੇ ਕਿਹਾ ਸਟੋਰ ਚ ਵੜੇ ਵਿਦਆਊਟ ਮਤਲਬ ਕਿ ਹਨਾ ਜੱਜਮੈਂਟਲ ਮਤਲਬ ਕਮੈਂਟ ਦੇਤਾ ਨਾ ਕਿ ਕਹਿਤਾ ਕਿ ਤੁਹਾਡੇ ਨਾਪ ਦਾ ਮੇਰੇ ਕੋ ਹਨਾ ਸਾਡੇ ਕੋ ਸਾਈਜ਼ ਨਹੀਂ ਹੈਗਾ ਨਾ
1: ਚੌਥੀ ਦੁਕਾਨ ਤੇ ਤੁਸੀਂ ਗਏ ਉਹ ਤੁਹਾਨੂੰ ਹੁਣ ਤੁਹਾਡੇ ਦਿਮਾਗ ਚ ਸੀਗੀ ਉਹਨੇ ਤੁਹਾਨੂੰ ਵਿਜੂਅਲ ਦੇ ਦਿੱਤੇ ਕਿ ਹਾਂ ਨਹੀਂ ਹੈ ਤੇਰੇ ਲਈ ਹੈਨਾ ਤੇ ਉਹ ਤੁਹਾਨੂੰ ਜ਼ਿਆਦਾ ਚੁੱਭੀ ਉਹ ਗੱਲ ਉਹ ਚੀਜ਼ ਹੈ ਕਿਉਂਕਿ ਬੈਕ ਮਾਈਂਡ ਦੇ ਵਿੱਚ ਆਲਰੇਡੀ ਤੁਸੀਂ ਸਟਰਗਲ ਕਰਕੇ ਆਏ
0: ਹੋ ਥੈਂਕ ਯੂ ਭੈਣ ਜੀ
1: ਥੈਂਕ ਯੂ ਜੀ
2: ਥੈਂਕ ਯੂ ਸੋ ਮਚ
0: ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਹੁਣ ਇਹਦਾ ਜਵਾਬ ਇਹ ਵੀ ਵੇਖੋ ਮੇਰੇ ਦਿਮਾਗ 'ਚ ਵੀ ਹੋ ਸਕਦਾ ਵਾ ਆਪਾਂ ਅਲੱਗ ਅਲੱਗ ਐਂਗਲਾਂ ਤੋਂ ਵੇਖਦੇ ਹਾਂ ਅਤੇ ਇਹਦਾ ਤੁਸੀਂ ਇੱਦਾਂ ਵੀ ਲੈ ਸਕਦੇ ਸੀ ਵੀ ਯਾਰ ਕਿੰਨੀ ਚੰਗੀ ਆ ਮੇਰਾ ਇਹਨੇ ਟਾਈਮ ਸੇਵ ਕਰਤਾ ਇਹ ਵੀ ਹੋ ਸਕਦਾ ਸੀ ਹਨਾ ਵੀ ਮੈਂ ਅੰਦਰ ਐਵੇਂ ਘੰਟਾ ਲਾ ਕੇ ਲੱਭਦੀ ਲੁਭਦੀ ਫਿਰਾਂ ਫਿਰ ਮੈਂ ਆ ਕੇ ਇਹਨੂੰ ਪੁੱਛਾਂ ਵੀ ਸੋਰੀ ਮੈਨੂੰ ਆਹ ਸਾਈਜ਼ ਨਹੀਂ ਲੱਭਾ ਫਿਰ ਵੀ ਤੁਹਾਨੂੰ ਇਹੋ ਹੀ ਕਹਿਣਾ ਸੀ ਹੈ ਨਾ ਜਾਂ ਫਿਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਸੋਚ ਸਕਦੇ ਹੋ ਮੰਨ ਲਓ ਉਹਨੇ ਤੁਹਾਨੂੰ ਕਿਹਾ ਵੀ ਸੋਰੀ ਡਾਰਲਿੰਗ ਤੇਰੇ ਸਾਈਜ਼ ਦੇ ਕੱਪੜੇ ਸਾਡੇ ਕੋਲ ਨਹੀਂ ਹੈਗੇ ਤੂੰ ਇੱਦਾਂ ਵੀ ਉਹ ਹੋ ਸਕਦਾ ਬੰਦਾ ਹੱਸ ਕੇ ਵੀ ਟਾਲ ਸਕਦਾ ਵੀ ਯੈਸ ਆਈ ਨੋ ਓਕੇ ਐਟਲੀਸਟ ਆਈ ਕੈਨ ਟਰਾਈ ਮਤਲਬ ਮੈਂ ਸੋਚਦਾ ਵੀ ਜਿਹੜਾ ਬੰਦਾ ਕੋਈ ਹਾਸੇ ਖੇਡੇ ਦੇ ਮੂਡ 'ਚ ਆ ਉਹ ਇੱਦਾਂ ਦੀ ਗੱਲ ਕਰ ਜੂਗਾ ਉਹਨੂੰ
1: ਹਾਂ ਉਹ ਵੀ ਕਈ ਵਾਰੀ ਹੁਣ ਜਿਵੇਂ ਇਸ ਦੇ ਵਿੱਚ ਨਾ ਇਹ ਵੀ ਹੁੰਦਾ ਹਾਂ ਡੈਫੀਨੇਟਲੀ ਇੱਕ ਜਿਵੇਂ ਉਹ ਪਹਿਲਾਂ ਗੱਲ ਹੋਈ ਸੀ ਕਿ ਕੇਅਰ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਫੇਸ ਤੋਂ ਵੀ ਕਿ ਕਿਹੜਾ ਬੰਦਾ ਜੇ ਕਹਿ ਰਿਹਾ ਹੈ ਅਗਰ ਕਿ ਮਤਲਬ ਟਾਈਮ ਸੇਵ ਕਰਨ ਵਾਲੀ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਇੱਕ ਤੁਹਾਨੂੰ ਫੇਸ਼ੀਅਲ ਐਕਸਪ੍ਰੈਸ਼ਨ ਵੀ ਕਈ ਵਾਰੀ ਕਹਿੰਦੇ ਨਾ ਕਿ ਬੋਲਣ ਤੋਂ ਪਹਿਲਾਂ ਕਈ ਵਾਰੀ ਤੁਹਾਡਾ ਚਿਹਰਾ ਦੱਸ ਦਿੰਦਾ ਹੈ ਕਿ ਕਿਸ ਵਿੱਚ
0: ਤੇ ਉਹ ਠੀਕ ਹੈ ਜੈਸੀ ਉਹ ਚੀਜ਼ ਮੈਂ
1: ਮੰਨਦਾ ਵੀ ਕਿ ਪਤਾ ਉਹ ਵੈਸੇ ਹੀ ਪਰੇਸ਼ਾਨ
0: ਦੇ ਨਾਲੋਂ ਤੁਹਾਡੇ ਸ਼ਬਦਾਂ ਦੇ ਨਾਲੋਂ ਅਗਲੇ ਦੇ ਜਿਹੜੀ ਬੋਡੀ ਲੈਂਗੁਏਜ ਉਹ ਜ਼ਿਆਦਾ ਮੈਟਰ ਕਰਦੀ ਹੈ ਹਨਾ ਪਰ ਚਲੋ ਆਪਾਂ ਉਹ ਮੰਨ ਲੈਂਦੇ ਹੁੰਦੀ ਆ ਗੱਲ ਹਨਾ ਹੋਊਗੀ ਵੀ ਉਦਾਂ ਹੀ ਪਰ ਜੇ ਫਿਰ ਜਿਹੜੀ ਕੁਲਵੀਰ ਜੀ ਗੱਲ ਕਰ ਰਿਹਾ ਵੀ ਤੁਹਾਨੂੰ ਕੀ ਪਤਾ ਬੈਕ ਐਂਡ 'ਤੇ ਕਿਸੇ ਦੇ ਕੀ ਚੱਲ ਰਿਹਾ ਹੋ ਸਕਦਾ ਵਾ ਵੀ ਉਹਦੇ ਤੋਂ ਉਹਦੇ ਕੋਲ ਪਹਿਲਾਂ ਹੀ ਦੋ ਗਾਹਕ ਇੱਦਾਂ ਦੇ ਆਏ ਹੋਣ
1: ਟਾਈਮ ਵੇਸਟ ਕੀਤਾ ਆਲਰੇਡੀ
0: ਜਿਹੜੇ ਘੰਟਾ ਲਾ ਕੇ ਤੇ ਫਿਰ ਉਹਦਾ ਟਾਈਮ ਵੇਸਟ ਕਰਕੇ ਗਏ ਹੋਣ ਤੇ ਉਸ ਲਿਹਾਜ ਨਾਲ ਵੇਖੀਏ ਤੇ ਉਹਦੀ ਬੋਡੀ ਲੈਂਗੁਏਜ ਫਿਰ ਇੱਦਾਂ ਦੀ ਹੋਊਗੀ ਜਿੱਦਾਂ ਦੀ ਹੈਗੀ
1: ਹਨਾ
0: ਪਰ ਕੁੱਲ ਮਿਲਾ ਕੇ ਭਾਵੇਂ ਕੋਈ ਵੀ ਸਿਨੈਰੀਓ ਹੈ ABCD ਪਰ ਸਾਰੇ ਕੁਛ ਦੇ ਵਿੱਚ ਅਸੀਂ ਮੂਡ ਆਪਣਾ ਖਰਾਬ ਕੀਤਾ ਉਹਦਾ ਪਹਿਲਾਂ ਹੀ ਖਰਾਬ ਸੀ ਉਹਦਾ ਕੀ ਜਾਂਦਾ ਹਨਾ ਵੀ ਆਪਾਂ ਮੁੜ ਕੇ ਇੱਥੋਂ ਤੱਕ ਵੀ ਸੋਚਿਆ ਹੋਊਗਾ ਵੀ ਇਹਨਾਂ ਦੀ ਦੁਕਾਨ ਤੇ ਨਹੀਂ ਗਾਹ ਆਉਣਾ ਮੈਂ ਤੇ ਪਤਲੀ ਹੋ ਕੇ ਵੀ ਨਹੀਂ ਆਉਣਾ
1: ਸੋਚਿਆ ਮੈਂ ਤੇ ਗਈ ਨਹੀਂ ਮੁੜ ਕੇ ਕਿੰਨੀ ਸੇਲ ਆਈ ਮੈਂ ਕਿ ਦਫਾ ਕਰੋ ਜਾਣਾ ਹੀ ਨਹੀਂ
0: ਉਲਟਾ ਤੁਸੀਂ ਉਹਦੀ ਦੁਕਾਨ ਦੇ ਅੱਗੋਂ ਐ ਲੰਘਦੇ ਹੋਣੇ ਹੋ ਟੇਢਾ ਜਿਹਾ ਵੇਖ ਕੇ ਵੀ ਵੇਖਿਆ ਮੈਂ ਤੇਰੀ ਦੁਕਾਨ ਤੇ ਨਹੀਂ ਵੜੀ ਬਾਅਦ ਚ ਪਰ ਉਹਨੂੰ ਕੀ ਫਰਕ ਪਿਆ ਉਹਨੂੰ
1: ਕੁਛ ਨਹੀਂ ਫਰਕ ਉਹ ਤੇ ਇੰਪਲੋਈ ਹੈ ਉਹ ਕਿਹੜੀ ਮਾਲਕ
0: ਹੋ ਸਕਦਾ ਉਹ ਚਲੀ ਵੀ ਗਈ ਹੋਵੇ ਉਹ ਤੋਂ ਹੋਰ ਕੋਈ ਕੰਮ ਕਰ ਰਿਹਾ ਹੋਵੇ
1: ਹਾਂ ਵਾਕਈ ਇਹ ਗੱਲ ਮਤਲਬ ਮੈਨੂੰ ਹਾਈਲਾਈਟਡ ਪੁਆਇੰਟ ਲੱਗਿਆ ਇਹ ਗੱਲ ਤੋਂ ਜਿਹੜੀ ਮਤਲਬ ਮੈਂ ਤੇ ਆਪਣੇ ਅੰਦਰ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਹਰ ਇੱਕ ਪੱਖ ਤੋਂ ਤੁਹਾਡੇ ਉੱਤੇ ਕਿ ਤੁਸੀਂ ਉਸ ਪੱਖ ਤੋਂ ਕਿਸ ਵੇ ਚ ਤੁਸੀਂ ਲੈ ਰਹੇ ਹੋ, ਗ੍ਰਾਸਪ ਕਰ ਰਹੇ ਹੋ, ਭਾਵੇਂ ਤੁਹਾਨੂੰ ਕਿੰਨਾ ਹੀ ਨੈਗੇਟਿਵ ਹੋਇਆ ਨਾ ਕਿੰਨੀ, ਲੇਕਿਨ ਉਸ ਦੇ ਵਿੱਚੋਂ ਵੀ ਤੁਸੀਂ ਪੋਜ਼ਿਟਿਵ ਜੇ ਕੱਢਣਾ ਚਾਹੋ ਤੁਸੀਂ ਕੱਢ ਸਕਦੇ ਹੋ ਐਜ਼ ਅ ਹਿਊਮਨ ਬੀਇੰਗ।
0: ਔਨ ਅਦਰ ਹੈਂਡ ਇਹ ਸੌਖਾ ਨਹੀਂ ਹੁੰਦਾ ਇਦਾਂ ਕੱਢਣਾ, ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ, ਪਰ ਪਤਾ ਕੀ ਹੁੰਦਾ,
1: ਅਭਿਆਸ।
0: ਅਭਿਆਸ, ਹਾਂ ਐਗਜੈਕਟਲੀ, ਤੇ ਜਿਹੜਾ ਇਹ ਸਾਡਾ ਸੁਭਾਅ ਬਣਿਆ ਹੁੰਦਾ ਉਹ ਵੀ ਅਭਿਆਸ ਨਾਲ ਹੀ ਬਣਿਆ ਹੁੰਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਹੌਲੀ ਹੌਲੀ ਹੌਲੀ ਹੌਲੀ। ਜਦੋਂ ਮੰਨ ਲਓ ਹੁਣ ਮੈਂ ਸੋਰੀ ਤਾਂ ਕਿਸੇ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਪਰ ਮੈਂ ਇਹ ਚੀਜ਼ ਜਦੋਂ ਸੈਲਫ ਅਨੈਲਿਸਿਸ ਕਰਦਾ ਤਾਂ ਮੈਂ ਇਹਦਾ ਇਹੋ ਤੱਤ ਕੱਢਦਾ ਵੀ ਜੇ ਸਾਨੂੰ ਟੋਕਣ ਵਾਲੇ ਸਾਡੇ ਆਲੇ ਦੁਆਲੇ ਹੋਣ ਨਾ ਤਾਂ ਫਿਰ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ। ਹੁਣ ਇਹ ਵੀ ਅੱਜ ਕੱਲ੍ਹ ਇਹ ਵੀ ਰਿਵਾਜ਼ ਨਹੀਂ ਰਿਹਾ ਵੀ ਕੋਈ ਕਿਸੇ ਨੂੰ ਟੋਕਦੇ ਨਾ ਵੀ ਨਹੀਂ ਇਹਨੂੰ ਆਹ ਚੀਜ਼ ਇੱਦਾਂ ਨਹੀਂ ਆ, ਅਤੇ ਆਪਾਂ ਉੱਥੇ ਝੱਟ ਗੁੱਸਾ ਕਰ ਜਾਂਦੇ, ਇਸ ਕਰਕੇ ਕੋਈ ਕਿਸੇ ਨੂੰ ਕਹਿਣੋ ਹੀ ਅੱਟ ਗਿਆ। ਪਰ ਪਹਿਲੀਆਂ ਦੇ ਵਿੱਚ ਸਾਡੀਆਂ ਆਦਤਾਂ ਠੀਕ ਹੋ ਜਾਂਦੀਆਂ ਸੀ, ਮੰਨ ਲਓ ਕੋਈ ਨਿਆਣੇ ਨੂੰ ਝਮੱਕੇ ਮਾਰਨ ਦੀ ਆਦਤ ਪੈ ਜਾਂਦੀ ਸੀ, ਮਾਂ ਪਿਓ ਵਾਰ ਵਾਰ ਟੋਕਦਾ ਸੀ,
1: ਮਾਂ ਪਿਓ ਕੀ ਆਲੇ ਦੁਆਲੇ ਵਾਲੇ ਕੁਛ
0: ਆਲੇ ਦੁਆਲੇ ਵਾਲੇ ਟਿੱਚਰਾਂ ਕਰਦੇ ਸੀ, ਉਹ ਉਹਨਾਂ ਟਿੱਚਰਾਂ ਦੇ ਕਰਕੇ ਹੀ ਹਟ ਜਾਂਦਾ ਸੀ, ਹੈ ਨਾ। ਨਿੱਕੇ ਹੁੰਦਿਆਂ ਮੈਨੂੰ ਕੋਈ ਤੁਹਾਨੂੰ ਕੋਈ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗਲਤ ਆਦਤ ਨਿੱਕੀ ਨਿੱਕੀ ਜਿਹੀ ਪੈਂਦੀ ਆ, ਕਿਸੇ ਨੂੰ ਨਹੁੰ ਖਾਣ ਦੀ ਪੈਂਦੀ ਆ, ਕਿਸੇ ਨੂੰ ਮੰਨ ਲਓ ਅੱਖਾਂ ਚਮਕਣ ਦੀ ਪੈ ਗਈ ਆ, ਕਿਸੇ ਨੂੰ ਨੱਕ ਸੁਣਕਣ ਦੀ ਪੈ ਗਈ, ਕੁਛ ਵੀ ਹੋ ਸਕਦਾ, ਉਹ ਚੀਜ਼ਾਂ ਕਹਿ ਕੇ ਹਟਾ ਦਿੱਤੀਆਂ ਜਾਂਦੀਆਂ ਸੀ। ਪਰ ਹੁਣ ਜੋ ਸਨੈਰੀਓ ਬਣ ਗਿਆ ਵਾ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਆਪਣੇ ਆਪ ਨੂੰ ਵੱਡੇ ਸਮਝਣ ਲੱਗ ਪਏ ਹਾਂ, ਅਤੇ ਮੈਨੂੰ ਲੱਗਦਾ ਵੀ ਜਿਹੜੀਆਂ ਪੱਕੀਆਂ ਆਦਤਾਂ ਨੇ ਨਾ ਉਹ ਕਹਿ ਕੇ ਇੱਕ ਦੂਸਰੇ ਨੂੰ ਹਟਾਈਆਂ ਜਾ ਸਕਦੀਆਂ।
1: ਵੱਡੇ ਦੀ ਕੀ ਗੱਲ ਹੈ, ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਕੁਛ ਕਹਿ ਦਿਓ ਤਾਂ ਉਹ ਕਹਿ ਦਿੰਦੇ ਆ ਯੂ ਹਰਟ ਮਾਈ ਫੀਲਿੰਗਸ,
0: ਪਰ ਉਹ ਸਾਡੇ ਤੋਂ ਲੈ ਰਹੇ ਨੇ ਨਾ।
1: ਹਾਂ, ਉਹ
0: ਹੁਣ ਜਦੋਂ ਮੰਨ ਲਓ ਆਪਾਂ ਫੋਰ ਐਗਜ਼ਾਮਪਲ ਜਦੋਂ ਮੰਨ ਲਓ ਮੈਂ ਘਰ ਜਾ ਕੇ ਦੱਸਿਆ ਵੀ ਉਹਨੇ ਮੇਰੀ ਇੱਦਾਂ ਫੀਲਿੰਗ ਹਰਟ ਕਰਤੀਆਂ ਦੁਕਾਨ ਵਾਲੇ ਨੇ, ਬੱਚੇ ਨੇ ਨੋਟ ਕਰ ਲਿਆ, ਹੁਣ ਉਹਦੀਆਂ ਵੀ ਫੀਲਿੰਗ ਹਰਟ ਹੀ ਹੋਣਗੀਆਂ ਜਦੋਂ ਕਿਤੇ ਉਹਨੂੰ ਕੋਈ ਕਹਿ ਦੂਗਾ ਵੀ ਤੂੰ ਬਹੁਤ ਨਿੱਕਾ ਹੈ, ਤੇਰੇ ਲਈ ਨੇ ਕੱਪੜੇ ਹੈਗੇ ਜਾ ਪਾ ਜਾ, ਹੈ ਨਾ। ਉਹਨੇ ਵੀ ਸਟੋਰੀ ਲੈ ਲਈ। ਸੋ ਬੇਸਿਕਲੀ ਆਪਾਂ ਉਹ ਚੀਜ਼ ਸਟੋਰੀ ਅੱਗੇ ਤੋਂ ਅੱਗੇ ਉਹ ਹੀ ਟਰੈਵਲ ਕਰ ਰਹੀ ਹੁੰਦੀ ਹੈ ਨਾ।
1: ਬੱਚੇ ਨੂੰ ਕਹਿ ਦਿਓ ਤੁਸੀਂ ਕਿ ਉਹ ਬੇਬੀ, ਆਪਾਂ ਬੇਬੀ, ਹਾਓ ਯੂ ਕਾਲ ਮੀ ਬੇਬੀ, ਮਤਲਬ ਉਹਨਾਂ ਨੂੰ ਉਹ ਵੀ ਬੁਰਾ ਲੱਗਦਾ ਕਿ ਅਸੀਂ ਬੱਚੇ ਥੋੜੀ ਨਾ, ਤੁਸੀਂ ਸਾਨੂੰ ਜਵਾਕ ਕਿਵੇਂ ਕਹਿਤਾ।
0: ਕਿਸੇ ਤਰ੍ਹਾਂ ਤੇ ਉਹਨਾਂ ਨੂੰ ਇਹ ਮੈਸੇਜ ਗਿਆ ਨਾ ਕਿ ਬੇਬੀ ਹੋਣਾ ਗਲਤ, ਸਹੀ ਨਹੀਂ ਆ, ਵੱਡੇ ਜਿਹੜੇ ਨੇ ਉਹ ਬੇਬੀਆਂ ਨੂੰ ਐਵੇਂ ਜਿਹਾ ਹੀ ਸਮਝਦੇ ਆ, ਸ਼ਾਇਦ ਇਹੋ ਹੀ ਉਹਨਾਂ ਦੇ ਦਿਮਾਗ 'ਚ ਹੋਊਗਾ ਨਾ। ਸੋ ਬੇਸਿਕਲੀ ਇਹੋ ਹੀ ਸਾਈਕੀ ਜਿਹੜੀ ਆ ਉਹ ਹਰ ਇੱਕ ਚੀਜ਼ ਦੇ ਪਿੱਛੇ ਸੇਮ ਹੀ ਆ, ਜਿਹੜੀ ਆਪਾਂ ਅੱਜ ਮੋਟਾਪੇ ਵਾਲੀ ਕਰ ਰਹੇ ਹਾਂ। ਸੋ ਜੇ ਤੁਸੀਂ ਬੜੇ ਉਹਨੂੰ ਦਲੇਰੀ ਦੇ ਨਾਲ ਤੁਸੀਂ ਆਪਣੇ ਆਪ 'ਚ ਤੁਸੀਂ ਕੌਨਫੀਡੈਂਟ ਹੋ, ਤੁਸੀਂ ਆਪਣੇ ਆਪ ਨੂੰ ਸੋਹਣਾ ਤੁਸੀਂ ਕੈਰੀ ਕਰ ਰਹੇ ਹੋ, ਤੁਸੀਂ ਤੰਦਰੁਸਤ ਹੋ, ਵੱਡੀ ਗੱਲ
1: ਮੇਨ ਤਾਂ ਇਹੀ ਹੈ ਕਿ ਤੁਹਾਡੀ ਹੈਲਥ ਵਧੀਆ,
0: ਤੁਹਾਡੀ ਹੈਲਥ ਠੀਕ ਆ, ਅਤੇ ਕੋਈ ਚੱਕਰ ਨਹੀਂ,
1: ਵਧੀਆ ਕਮਾਈ ਹੋਈ ਹੈ ਕਿ ਤੁਹਾਡੀ ਹੈਲਥ, ਤੁਸੀਂ ਫਿਟ ਰਹੋਗੇ ਤੁਸੀਂ ਸਭ ਕੁਝ ਕਰ ਸਕਦੇ ਹੋ।
0: ਹੁਣ ਸਾਨੂੰ ਇੱਥੇ ਅਗਲੇ ਆਪਾਂ ਆ ਕੇ ਡਿਸਕਸ ਕਰਦੇ ਹਾਂ ਕਿ ਸਾਨੂੰ ਇਹ ਵੀ ਇੱਥੇ ਚੂਜ਼ ਕਰਨਾ ਪਊਗਾ ਕਿ ਆਪਾਂ ਸੋਹਣਾ ਦਿਖਣਾ ਚਾਹੁੰਦੇ ਹਾਂ ਜਾਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ।
1: ਹਾਂ,
0: ਮੰਨ ਲਓ ਤੁਹਾਨੂੰ ਮੈਂ ਆਪਸ਼ਨ ਦਿੰਦਾ ਵੀ ਜਸ ਜੀ ਜਾਂ ਤਾਂ ਤੁਸੀਂ ਤੰਦਰੁਸਤ ਰਹਿ ਲਓ ਅਤੇ ਜਾਂ ਫਿਰ ਤੁਸੀਂ ਉੱਦਾਂ ਦਾ ਸੋਹਣਾ ਦਿਖ ਲਓ ਜਿੱਦਾਂ ਦਾ ਤੁਹਾਨੂੰ ਸੋਹਣਾ ਚੰਗਾ ਲੱਗਦਾ, ਅਤੇ ਤੁਸੀਂ ਕੀ ਪਿੱਕ ਕਰੋਗੇ, ਤੁਸੀਂ ਬਾਕੀ ਸਾਰੇ ਜਾਣੇ ਮੈਂ ਸੋਚੋ ਵੀ ਆਪਾਂ ਕੀ ਪਿੱਕ ਕਰਾਂਗੇ ਇਹਦੇ ਵਿੱਚੋਂ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਉਹਨਾਂ ਚਿਰ ਵਾਪਸੀ ਕਰਦੇ ਹਾਂ, ਆਪਾਂ ਉਹਨਾਂ ਚਿਰ ਨਾਲ ਦੀ ਨਾਲ ਰੀਲ ਬਣਾ ਲਈਏ ਆਰਨੇਤ ਦੀ।

0: ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
1: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
2: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford. Orbit Homes apne iradeyan vaang sirf imarat nahi balki apne har ek grahak layi banaunde ne unna de supnyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 04332802552 04332802552.

ਜਨਰਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਸਾਡੇ ਭਾਰ ਦੇ ਬਾਰੇ, ਭਾਰ ਘਟਾਉਣ ਦੇ ਬਾਰੇ, ਇਹੋ ਜਿਹੀ ਸੋਚ ਦੇ ਬਾਰੇ। ਅਤੇ ਆਓ ਆਪਾਂ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਇਹ ਵੀ ਕਰ ਰਹੇ ਸਾਂ ਕਿ ਆਪਾਂ ਕਿਵੇਂ ਗਲਤ ਤਰੀਕੇ ਦੇ ਨਾਲ ਆਪਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਪੁੱਠੇ ਸਿੱਧੇ ਤਰੀਕੇ ਜਿੱਦਾਂ ਵੀ ਕੋਈ ਕਹਿ ਦੇ, ਮਤਲਬ ਸਾਨੂੰ ਮਤਲਬ ਲੱਗਦਾ ਕੱਲ੍ਹ ਨੂੰ ਕੋਈ ਵੀ ਕਹਿ ਦੇ ਵੀ ਇੰਨੇ ਕੁ ਪੈਸੇ ਦਿਉ ਅਤੇ ਮਤਲਬ ਤੁਹਾਡਾ ਭਾਰ ਆਪਾਂ ਘਟਾ ਦਾਂਗੇ, ਜੋ ਮਰਜ਼ੀ ਕੀਮਤ ਦੇਣੀ ਪਵੇ ਅਤੇ ਆਪਾਂ ਉਹਦੇ ਲਈ ਵੀ ਤਿਆਰ ਹੋ ਜਾਂਦੇ ਹਾਂ। ਸੋ ਹਾਲਾਂਕਿ ਹੁਣ ਜਿਹੜੇ ਇਹ ਵੀ ਆਪਾਂ ਇੰਜੈਕਸ਼ਨ ਦੀ ਵੀ ਗੱਲ ਕਰ ਰਹੇ ਹਾਂ ਅਤੇ ਇਹ ਸਸਤੇ ਨਹੀਂ ਗੇ, ਔਨ ਐਵਰੇਜ ਮੈਂ ਵੇਖ ਰਿਹਾ ਹਾਂ ਵੀ ਜੇ ਕੋਈ ਪ੍ਰੋਪਰ ਲਾਉਂਦਾ ਵਾ ਤਾਂ ਕਹਿੰਦੇ ਨੇ ਕਿ $6,000 to $7,000 ਸਾਲ ਦਾ ਖਰਚਾ ਵਾ।
1: ਹਾਂਜੀ, ਹੈਰਾਨਗੀ ਦੀ ਗੱਲ ਹੈ, ਇੰਡੀਆ ਦੇ ਵਿੱਚ ਵੀ ਬੜਾ ਮਤਲਬ ਤੇਜ਼ੀ ਨਾਲ ਲੋਕ ਇਹ ਯੂਜ਼ ਕਰ ਰਹੇ ਨੇ
0: ਜੋ ਇੱਥੇ ਚੱਲਦਾ ਨਾ ਇੰਡੀਆ, ਤਾਂ ਮੈਂ ਹੈਰਾਨ ਹੋਇਆ। ਮਤਲਬ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਆ, ਅਤੇ ਉੱਥੇ ਮਤਲਬ ਇੱਕ ਬੀਬੀ ਨੇ ਵਿਆਹ ਦੇ ਵਿੱਚ ਪੈਨਾਡੋਲ ਦਾ ਪੱਤਾ ਕੱਢਿਆ ਅਤੇ ਉਹਦੀਆਂ ਗੱਲਾਂ ਬਾਤਾਂ ਅਤੇ ਆਸ ਪਾਸ ਦੀਆਂ ਬੀਬੀਆਂ ਦੀ ਜੋ ਕਨਵਰਸੇਸ਼ਨ ਜਾਂ ਕਿੱਦਾਂ, ਮਤਲਬ ਆਲ ਟੂਗੈਦਰ ਉਹ ਪੱਤਾ ਪੈਨਾਡੋਲ ਦਾ ਇੱਥੋਂ ਵਾਲਾ ਉਹਦੇ ਕੋਲ ਹੋਣ ਦਾ ਮਤਲਬ ਇਹ ਲੱਗ ਰਿਹਾ ਸੀ ਵੀ ਜਿੱਦਾਂ ਉਹ ਇੱਕ ਅਲੱਗ ਕਲਾਸ 'ਚ ਫੋਲ ਕਰਦੀ ਆ, ਮਤਲਬ ਇਹ ਅਮੀਰੀ ਦੀ ਨਿਸ਼ਾਨੀ ਆ ਵੀ ਆਈ ਹੈਵ ਪੈਨਾਡੋਲ, ਹੈ ਨਾ, ਮੇਰੇ ਕੋਲ ਪੈਨਾਡੋਲ ਹੈ। ਮਤਲਬ ਉਸੇ 'ਤੇ ਕਿੰਨਾ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਮਾਈ ਗੋਡ ਯੂ ਹੈਵ ਪੈਨਾਡੋਲ, ਮਤਲਬ ਉੱਥੇ ਪੈਨਾਡੋਲ ਹੀ ਬੜੀ,
1: ਸੋ ਬਾਹਰ ਵਿਟਾਮਿਨਸ ਦਾ ਵੀ ਸ਼ੋ ਆਫ ਕਰਦੇ ਹੈਗੇ,
0: ਹੈ ਨਾ, ਯੂ ਨੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਹੈ ਨਾ, ਉਹ ਯੇ ਮੈਂ ਵੀ ਸੁਣਿਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਮਤਲਬ ਉੱਥੇ ਉਸ ਚੀਜ਼ ਨੂੰ ਇੱਦਾਂ ਸਿਰਫ ਇਸ ਕਰਕੇ ਸ਼ਾਇਦ ਕਿਉਂਕਿ ਉਹ ਬਾਹਰੋਂ ਆਈ ਹੈ ਅਤੇ ਬਾਹਰ ਇਹ ਕਿਹਾ ਜਾਂਦਾ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ।
1: ਹਾਂ ਡੈਫੀਨੇਟਲੀ ਉਹ ਸ਼ੋ ਆਫ, ਅੱਜ ਕੱਲ੍ਹ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਵਾਈਆਂ ਨੂੰ ਵੀ ਆਪ ਇੱਕ ਸ਼ੋ ਆਫ ਦਾ ਜ਼ਰੀਆ ਬਣਾ ਰਹੇ ਨੇ ਲੋਕ।
0: ਵੇਖੋ ਜਿਹੜੀ ਕੋਈ ਵੀ ਯਾਸੀ ਦਵਾਈ ਹੈ ਨਾ, ਆਹ ਹੁਣ ਨਸ਼ਾ ਵਾ, ਆਈਸ ਆ, ਕੋਕੀਨ ਆ, ਕਹਿੰਦੇ ਨੇ ਇਹ ਵੀ ਇੱਕ ਦਿਨ ਜਿਹੜੀ ਦਵਾਈਆਂ ਦੇ ਰੂਪ 'ਚ ਨਿਕਲੀਆਂ। ਮਤਲਬ ਤੁਸੀਂ ਉਹ ਜਿਹੜਾ ਉਹ ਕਿਸੇ ਫਾਰਮੂਲਾ ਬਣਾਇਆ ਕਿਸੇ ਹੋਰ ਚੀਜ਼ ਦੇ ਲਈ ਹੁੰਦਾ ਵਾ, ਅਤੇ ਉਹ ਤੋਂ ਬਾਅਦ 'ਚ ਫਿਰ ਹੁਣ ਕੈਨਬੀਜ਼ ਨੇ, ਹੈ ਨਾ, ਜਾਂ ਆਪਣਾ ਜਿਹੜਾ ਤੇਲ ਆ ਇਹਦਾ ਕੈਨਬੀਜ਼ ਦਾ, ਸੋ ਇਹ ਸਾਰਾ ਕੁਛ ਜਿਹੜਾ ਵਾ ਇੱਕ ਸਮੇਂ 'ਤੇ ਇਲਾਜ ਦੇ ਲਈ ਬਣਾਇਆ ਗਿਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਕਿੱਦਾਂ ਅਤੇ ਕਿਹੜੇ ਰੂਪ ਦੇ ਵਿੱਚ ਕਿਵੇਂ ਇਸਤੇਮਾਲ ਕੀਤਾ ਜਾਣ ਲੱਗ ਪਿਆ। ਸੋ ਸਾਨੂੰ ਹੁਣ ਅੱਜ ਦਾ ਮੰਨ ਲਓ ਇੰਜੈਕਸ਼ਨ ਦੀ ਗੱਲ ਕਰੀਏ ਅਤੇ ਟਾਈਪ 2 ਦੇ ਲਈ ਜਿੱਥੇ ਉਹ ਕੰਮ ਆਉਂਦਾ ਉੱਥੇ ਇਹ ਵੀ ਵੇਖਣ ਦੇ ਵਿੱਚ ਆਇਆ ਵੀ ਉਸ ਤੋਂ ਬਾਅਦ ਫਿਰ ਉਹਦੇ ਨਾਲ ਭਾਰ ਮੈਨੇਜ ਹੋ ਗਿਆ ਅਤੇ ਹੁਣ ਆਪਾਂ ਬਾਕੀ ਚੀਜ਼ਾਂ ਸਾਈਡ 'ਤੇ ਕਰਤੀਆਂ ਅਤੇ ਆਪਾਂ ਕਹਿੰਦੇ ਵੀ ਓਕੇ ਲਿਆਓ ਪਹਿਲਾਂ ਭਾਰ ਮੈਨੇਜ ਕਰੀਏ, ਬਾਕੀ ਫਿਰ ਬਾਅਦ ਵਿੱਚ ਹੋ ਜੂਗਾ।
1: ਬਿਲਕੁਲ, ਵਾਕਈ ਹੁਣ ਜਿਹੜੀ ਚੀਜ਼ਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਇੰਨੀ ਦੇਰ ਦੀ, ਹੁਣ ਇਹ ਰੀਜ਼ਨ ਕਿਉਂ ਆਇਆ ਕਿ ਲੋਕਾਂ ਨੇ ਓਪਟ ਕਿਉਂ ਕੀਤਾ? ਕਈ ਵਾਰੀ ਤਾਂ ਹੈ ਕਿ ਹਾਂ ਮਤਲਬ ਹੈਲਥ ਇਸ਼ੂਜ਼ ਕਰਕੇ ਕਿਸੇ ਨੂੰ PCOS ਹੈ, ਕਿਸੇ ਨੂੰ ਡਾਇਬੀਟੀਜ਼ ਹੈ, ਉਸਦੇ ਵਿੱਚ ਉਹਨੂੰ ਜੇ ਰਿਵਰਸ ਕਰਨੀ ਹੈ ਤਾਂ ਭਾਰ ਘਟਾਉਣਾ ਪਏਗਾ, ਹੈ ਨਾ, ਬੈਕ ਪ੍ਰੋਬਲਮ ਹੈ ਕਿਸੇ ਨੂੰ, ਲਾਈਕ ਜਿਵੇਂ ਲੇਡੀਜ਼ ਦੇ ਵਿੱਚ ਹਾਰਮੋਨਲ ਇਸ਼ੂਜ਼ ਹੁੰਦੇ ਹੈ ਬਹੁਤ ਸਾਰੇ, ਉਹਦੇ ਕਰਕੇ ਵੀ ਕਈ ਵਾਰੀ
0: ਆਟੋਇਮਿਊਨ ਨਹੀਂ ਕਰ ਪਾਉਂਦਾ,
1: ਕਿਉਂਕਿ ਕਈ ਵਾਰੀ ਆਟੋਇਮਿਊਨ ਡਿਸੀਜ਼ ਦੇ ਵਿੱਚ ਵੀ ਹੁੰਦਾ ਕਿ ਤੁਹਾਨੂੰ ਜੇ ਦਵਾਈਆਂ ਜਿਹੜੀ ਤੁਸੀਂ ਖਾਂਦੇ ਹੋ ਉਹਦੇ ਕਰਕੇ ਤੁਹਾਨੂੰ ਇੱਕ ਵੇਟ ਗੇਨ,
0: ਸਟੀਰੋਇਡ ਵਗੈਰਾ
1: ਤੁਹਾਨੂੰ ਮਿਲਦੇ ਆ, ਉਹਦਾ ਸਭ ਤੋਂ ਵੱਡਾ ਸਾਈਡ ਇਫੈਕਟ ਇਹ ਹੁੰਦਾ ਕਿ ਤੁਹਾਨੂੰ ਲਾਈਕ ਤੁਹਾਡਾ ਭਾਰ ਵਧੇਗਾ ਹੀ। ਲੇਕਿਨ ਆਪਾਂ ਸ਼ਾਰਟਕੱਟ ਕਿਉਂ ਆਜ਼ਮਾਨ ਲੱਗ ਗਏ, ਇਹ ਹੈਰਾਨਗੀ ਦੀ ਗੱਲ ਹੈ ਨਾ, ਕਿ ਤੁਸੀਂ ਸਸਟੇਨ, ਤੁਹਾਨੂੰ ਇੱਕ ਲੌਂਗ ਟਰਮ ਉਹਦਾ ਇਲਾਜ ਚਾਹੀਦਾ ਕਿ ਥਰੂ ਆਊਟ, ਜਿਹਦੀ ਆਪਾਂ ਗੱਲ ਕਰ ਵੀ ਰਹੇ ਸੀ ਬ੍ਰੇਕ ਦੇ ਵਿੱਚ ਕਿ ਜਿਹੜੇ ਜੇ ਆਪਸ਼ਨ ਤੁਸੀਂ ਲੈ ਰਹੇ ਹੋ, ਚਲੋ ਠੀਕ ਹੈ ਇੱਕ ਵਾਰ ਨੂੰ ਤੁਸੀਂ ਜੇਬ ਖਰਚ ਕਰਕੇ ਆਪਣੀ ਪੋਕਿਟ ਤੋਂ ਲਗਾ ਕੇ ਤੁਸੀਂ ਲੈ ਲਏ ਇੰਜੈਕਸ਼ਨ, ਪਰ ਗੱਲ ਤਾਂ ਉਹ ਹੋਏ ਕਿ ਹਾਂ ਅੱਜ ਤੁਸੀਂ 3 ਮਹੀਨੇ ਜਾਂ 2 ਵਾਰੀ ਜਾਂ 3 ਵਾਰੀ ਇਹ ਪੂਰਾ ਟ੍ਰੀਟਮੈਂਟ ਲੈ ਲਿਆ, ਲੇਕਿਨ ਫਿਰ ਗੇਨ ਨਹੀਂ ਹੋਏਗਾ। ਮਤਲਬ ਦੁੱਖ ਦੇ ਹੀ ਹੈ ਨਾ ਕਿ ਤੁਸੀਂ ਇੰਨੇ ਪੈਸੇ ਵੀ ਲਗਾ ਲਏ, ਤੁਸੀਂ ਉਹ ਦਰਦ ਵੀ ਸਹਿਨ ਕੀਤਾ, ਉਹਦੇ ਸਾਈਡ ਇਫੈਕਟ ਵੀ ਝੇਲੇ, ਨੌਸ਼ਿਆ ਵੀ ਤੁਹਾਨੂੰ ਰਿਹਾ, ਕਿਤੇ ਆਉਣ ਜਾਣ ਜੋਗੇ ਵੀ ਨਹੀਂ ਤੁਹਾਨੂੰ ਚੱਕਰ ਆ ਰਿਹਾ, ਹੈ ਨਾ, ਕਿੰਨਾ ਤੁਹਾਨੂੰ ਸਾਈਡ ਇਫੈਕਟਸ ਹੈ, ਲੇਕਿਨ ਸਟਿਲ ਜਦੋਂ ਤੁਸੀਂ ਉਹ ਛੱਡਿਆ ਵਾਪਿਸ ਰੀਗੇਨ ਹੋ ਜਾਣਾ। ਅਤੇ ਉਹਦੇ ਲਈ ਇਹ ਹੈਗਾ ਕਿ ਤੁਸੀਂ ਸ਼ੁਰੂਆਤ ਤੋਂ ਕਰੋ, ਆਪਣੀ ਲਾਈਫ ਸਟਾਈਲ ਸੁਧਾਰੋ। ਮੇਨ ਤਾਂ ਹਰ ਚੀਜ਼ ਦਾ ਇਲਾਜ ਕਿਚਨ ਤੋਂ ਹੁੰਦਾ, ਖਾਣ ਪੀਣ 'ਤੇ ਆਪਣੀ ਦੇਖੋ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਮਤਲਬ ਉਹ ਕਰ ਸਕਦੀ ਹੈ, ਮਤਲਬ ਭਾਰ ਵਧਾ ਰਹੀ ਹੈ ਤੁਹਾਡਾ, ਕਿਹੜੀ ਚੀਜ਼ ਤੁਹਾਨੂੰ ਵਾਈ ਕਰ ਰਹੀ ਹੈ। ਕਈ ਵਾਰੀ ਤਾਂ ਆਪਾਂ ਨੂੰ ਇਹ ਵੀ ਹੁੰਦਾ ਕਿ ਬਹੁਤ ਸਾਰੀ ਚੀਜ਼ਾਂ ਆਪਾਂ ਹੈਲਦੀ ਸਮਝ ਕੇ ਖਾਂਦੇ ਹਾਂ, ਗੁੱਡ ਹੈ, ਵਧੀਆ ਚੀਜ਼ ਹੈ, ਮੈਂ ਤਾਂ ਇਹ ਮੈਂ ਖਾ ਰਿਹਾ, ਹੈ ਨਾ, ਜਿਵੇਂ ਪਨੀਰ ਦੀ ਆਪਾਂ ਗੱਲ ਕਰੀਏ, ਪਰ ਟਾਈਮਿੰਗ ਕੀ ਹੈ ਉਸ ਚੀਜ਼ ਦਾ, ਉਹ ਵੀ ਜ਼ਰੂਰ ਮੈਟਰ ਕਰਨਾ ਚਾਹੀਦਾ ਕਿ ਕਿਸ ਟਾਈਮ ਕਿਹੜੀ ਚੀਜ਼ ਖਾ ਰਹੇ ਹੋ ਉਹ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ।
0: ਹਾਂ, ਜਿਹੜੇ ਵਾਈ ਚੀਜ਼ਾਂ ਨੇ ਜਾਂ ਹੁਣ ਉਹ ਕਿਸੇ ਦੇ ਲਈ ਵਾਈ ਕਿਸੇ ਦੇ ਲਈ ਸਵਾਦ, ਸੋ ਉਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਸਰੀਰ ਦੇ ਮੁਤਾਬਕ ਵੇਖਣੀਆਂ ਪੈਣਗੀਆਂ। ਮਤਲਬ ਮੈਨੂੰ ਤਾਂ ਕਈ ਵਾਰੀ ਕਈ ਰਿਕਮੈਂਡ ਕਰਦੇ ਅਤੇ ਮੈਂ ਤਾਂ ਇਸ ਚੀਜ਼ ਦਾ ਮੈਂ ਹਾਮੀ ਭਰਦਾ ਵਾਂ ਕਿ ਜਿਹੜੀ ਸਾਡੇ ਸਕੂਲਾਂ ਦੇ ਵਿੱਚ ਸਟੱਡੀ ਆ, ਵਾਈ ਨੋਟ ਉੱਥੇ ਇਹ ਚੀਜ਼ਾਂ ਬਰੀਕੀ 'ਚ ਸ਼ਾਮਿਲ ਕੀਤੀਆਂ ਜਾਣ,
1: ਹੈ
0: ਨਾ, ਇੱਕ ਸਬਜੈਕਟ ਦੇ ਰੂਪ ਦੇ ਵਿੱਚ। ਸਾਡਾ ਖਾਣ ਪੀਣ ਸਭ ਤੋਂ ਇੰਪੋਰਟੈਂਟ ਆ, ਸੋ ਉੱਥੇ ਕਿਉਂ ਨਾ ਉਹ ਚੀਜ਼ਾਂ ਸ਼ਾਮਿਲ ਕੀਤੀਆਂ ਜਾਣ, ਉੱਥੇ ਪੜ੍ਹਾਇਆ ਜਾਵੇ,
1: ਰਾਦਰ ਦੈਨ
0: ਕਿ ਅਸੀਂ ਇੱਕ ਵਾਰੀ ਆਪਣੇ ਸਰੀਰ ਦਾ ਨੁਕਸਾਨ ਕਰਵਾ ਕੇ ਫਿਰ ਆਪਾਂ ਇਸ ਰਾਹ ਦੇ ਉੱਤੇ ਤੁਰਦੇ ਹਾਂ ਵੀ ਹੁਣ ਆਪਾਂ ਸਿੱਖੀਏ ਵੀ ਕਿਹੜੀ ਚੀਜ਼ ਮਾੜੀ ਕਿਹੜੀ ਚੰਗੀ, ਅਤੇ ਫਿਰ ਵੀ ਉਹਨੂੰ ਬੜਾ ਟਾਈਮ ਲੱਗ ਜਾਂਦਾ। ਐਕਸਪੈਰੀਮੈਂਟ ਸਰੀਰ ਨਾਲ ਕਰਦਿਆਂ ਕਰਦਿਆਂ ਕਰਦਿਆਂ ਕਿੰਨਾ ਸਮਾਂ ਲੰਘ ਜਾਂਦਾ। ਸੋ ਉਹ ਇਹ ਚੀਜ਼ਾਂ ਸ਼ੁਰੂ ਤੋਂ ਜੇ ਸਾਡੀ ਪੜ੍ਹਾਈ ਦੇ ਵਿੱਚ ਸ਼ਾਮਿਲ ਹੋਣ ਤਾਂ ਉਦੋਂ ਬੰਦੇ ਨੂੰ ਪਤਾ ਹੋਵੇ ਵੀ ਆਹ ਚੀਜ਼ ਮੈਂ ਇਸ ਟਾਈਮ ਖਾਣੀ ਹੈ, ਇਸ ਟਾਈਮ ਮੈਂ ਨਹੀਂ ਖਾਣੀ, ਪਰ ਨਹੀਂ ਪੜ੍ਹਾਈਆਂ ਜਾਣਗੀਆਂ।
1: ਮੋਰਲ ਸਾਇੰਸ ਆਪਾਂ ਨੂੰ ਸ਼ੁਰੂ ਤੋਂ ਆਪਾਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ ਵੀ, ਉਹਦੇ ਨਾਲ ਇੱਕ ਗੁੱਡ ਹੈਲਦੀ ਹੈਬਿਟਸ ਵੀ ਐਡ ਹੋਣੀ ਚਾਹੀਦੀ ਹੈ।
0: ਨਹੀਂ ਹੋਣਗੀਆਂ ਕਿਉਂਕਿ ਉਹਦਾ ਵੀ ਰੀਜ਼ਨ ਹੈ ਜੀ, ਫਿਰ ਆਈਸਕ੍ਰੀਮਾਂ ਕਿੱਦਾਂ ਵਿਕਣਗੀਆਂ, ਫਿਰ ਪੀਜ਼ੇ ਬਰਗਰ ਕਿੱਦਾਂ ਵਿਕਣਗੇ, ਫਿਰ ਆ ਨੂਡਲ ਕਿੱਦਾਂ ਵਿਕਣਗੇ, ਫਿਰ ਮੰਨ ਲਓ ਜੇ ਮੰਨ ਲਓ ਇੱਦਾਂ ਦਾ ਹੋ ਜੇ ਜਾਂ ਕਿਸੇ ਦੇ ਉੱਤੇ ਉਹ ਅਵੇਅਰਨੈਸ ਜਿਹੜੀ ਆ ਉਹ ਕਿਤੇ ਕੰਮ ਕਰ ਜੇ, ਅਤੇ ਸਾਡੇ ਵਿਆਹਾਂ ਦੇ ਉੱਤੇ ਕਿਹੜਾ ਕਿਹੜੀ ਰੋਟੀ ਖਾਊਗਾ ਦੱਸੋ, ਸਾਡੀਆਂ ਪਾਰਟੀਆਂ ਦੇ ਉੱਤੇ ਕਿਹੜਾ ਕੀ ਖਾਊਗਾ ਦੱਸੋ,
1: ਕਮਰਸ਼ੀਅਲਾਈਜ਼ੇਸ਼ਨ ਹੈ ਹਰ ਇੱਕ ਚੀਜ਼ ਦਾ,
0: ਹੈ ਨਾ। ਮੰਨ ਲਓ ਜੇ ਇੱਕ ਬੱਚੇ ਦੇ ਉੱਤੇ ਜਾਂ ਇੱਕ ਸੈਕਟਰ ਦੇ ਉੱਤੇ ਇਹ ਚੀਜ਼ ਅਸਰ ਹੋ ਜੇ, ਤੇ ਤੁਸੀਂ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਾਹਮਣੇ ਮੈਨਿਊ ਲੱਗਾ, ਅੱਖੋਂ ਅੱਗੋਂ ਘੁਮਾਓ ਹਾਂ ਮੈਨਿਊ, ਤੁਸੀਂ ਭਾਵੇਂ ਕਿਸੇ ਪਾਠ 'ਤੇ ਚਲ ਜਾਓ, ਕਿਸੇ ਪਾਰਟੀ 'ਤੇ ਚਲ ਜਾਓ, ਚਾਹੇ ਤੁਸੀਂ ਕਿਤੇ, ਤੁਸੀਂ ਸੋਚੋ ਵੀ ਉਹ ਬੱਚੇ ਕਿਹੜੀ ਕਿਹੜੀ ਚੀਜ਼, ਹਾਲਾਂਕਿ ਨਹੀਂ ਇਹ ਹੋਣਾ, ਪਰ ਉਹ ਬੱਚੇ ਕਿਹੜੀ ਕਿਹੜੀ ਚੀਜ਼ ਫਿਰ ਮਾਈਨਸ ਕਰਨਗੇ ਅਤੇ ਕੀ ਖਾਣਗੇ ਉੱਥੇ, ਕਿ ਉੱਥੇ ਉਹ ਕਹਿਣਗੇ ਵੀ ਲਿਆਓ ਘਰ ਦੀ ਦਾਲ ਬਣਾ ਕੇ ਦਿਓ ਸਾਨੂੰ, ਹੈ ਨਾ। ਸੋ
1: ਬਿਲਕੁਲ
0: ਇਹ ਚੀਜ਼ ਸਾਰਾ ਕੁਛ ਜਿਹੜਾ ਨਾ ਇਹ ਘੁੰਮ ਘੁਮਾ ਕੇ ਇਹ ਮੰਡੀ ਦੇ ਗੱਲ 'ਤੇ ਆਪਾਂ ਪਾ ਦਿੰਦੇ ਹਾਂ, ਪਰ ਇਹ ਮੰਡੀ ਦੇ ਗੱਲ ਨਹੀਂ ਹੈ, ਇਹ ਇਹਨੂੰ ਮੰਡੀ ਤੋਂ ਵੀ ਗਾਂ ਘੁਮਾਓ ਅਤੇ ਇਹ ਤੁਹਾਡੇ ਗੱਲ ਆ ਕੇ ਪੈਣਾ, ਤੁਹਾਡੇ ਰੀਜ਼ਨਿੰਗ ਜਿਹੜੀ ਆ ਉਹ ਤੁਹਾਡੇ ਆਪਣੇ ਆਪ 'ਚੋਂ ਨਿਕਲਣੀ ਆ। ਉਹ ਰੀਜ਼ਨਿੰਗ ਇਹ ਆ ਕਿ ਆਪਾਂ ਆਪਣੀ ਲਾਈਫ ਕੁਇਕ ਹੀ ਇੰਨੀ ਕੁ ਕਰ ਲਈ ਆ ਕਿ ਉੱਥੇ ਹੱਲ ਹੀ ਕੋਈ ਨਹੀਂ ਆ।
1: ਹਾਂ, ਆਪਾਂ ਨੂੰ ਹਰ ਇੱਕ ਚੀਜ਼ ਦਾ ਆਨਸਰ ਹੈ ਆਪਣੇ ਕੋਲ ਕਿ ਕਿਉਂ ਨਹੀਂ ਮਤਲਬ ਐਕਸਰਸਾਈਜ਼ ਟਾਈਮ ਨਹੀਂ ਹੈ। ਹੁਣ ਇੱਕ ਮਤਲਬ ਕੁੜੀਆਂ ਦੇ ਵਿੱਚ ਮਤਲਬ ਮੈਨੂੰ ਇੱਕ ਐਪ ਲੱਭੀ ਸੀਗੀ, ਉਹਦੇ ਵਿੱਚ ਇਹ ਤੁਹਾਨੂੰ ਡਿਜ਼ਾਇਨ ਕਰਕੇ ਦੇ ਦਿੰਦੇ, ਮਤਲਬ ਬਹੁਤ ਅੱਛੇ ਅੱਛੇ ਤਰੀਕੇ ਵੀ ਹੈ ਮਾਰਕੀਟ ਦੇ ਵਿੱਚ ਕਿ ਤੁਹਾਡੀ ਕਿਹੜੀ ਤੁਹਾਡੀ ਕੀ ਭੁੱਖ ਹੈ, ਤੁਹਾਡੀ ਤੁਹਾਨੂੰ ਕਿੰਨਾ ਭਾਰ ਘਟਾਉਣਾ ਜਾਂ ਕੁਛ ਵੀ, ਤੁਹਾਡੇ ਕੋਲ ਕਿੰਨਾ ਦਿਨ ਦਾ ਟਾਈਮ ਹੈ, ਲਿਟਰਲੀ 7 ਮਿੰਟ ਦੀ ਐਕਸਰਸਾਈਜ਼ ਪੂਰੇ ਦਿਨ। ਹੁਣ 7 ਮਿੰਟ ਤਾਂ ਬੰਦਾ ਕੱਢ ਹੀ ਸਕਦਾ।
0: ਮੈਂ ਵੈਸੇ ਉੱਦਾਂ ਜੈਸੀ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਨਾ ਤੁਹਾਨੂੰ, ਜਾਂ ਫਿਰ ਮੈਂ ਜੋ ਮੇਰੀ ਸੋਚ ਹੈ ਇਸ ਚੀਜ਼ ਨੂੰ ਲੈ ਕੇ, ਜਦੋਂ ਮਿੱਥ ਕੇ ਤੁਹਾਨੂੰ ਕੋਈ ਕਹੂਗਾ ਨਾ 5 ਮਿੰਟ 2 ਮਿੰਟ ਅੱਧਾ ਘੰਟਾ, ਤੇ ਇਹ ਕੰਮ ਨਹੀਂ ਹੋ ਪਾਉਣਗੇ। ਜੇ ਤੁਸੀਂ ਵਾਕਈ ਉਹ ਚੀਜ਼ਾਂ ਕਰਨੀਆਂ ਤੇ ਤੁਹਾਨੂੰ ਆਪਣੇ ਲਾਈਫ ਸਟਾਈਲ ਦਾ, ਜਦੋਂ ਤੁਸੀਂ ਬੜੀ ਵਾਰੀ ਸ਼ਬਦ ਯੂਜ਼ ਕੀਤਾ ਵੀ ਲਾਈਫ ਸਟਾਈਲ, ਤੁਹਾਨੂੰ ਬਣਾਉਣਾ ਪਊਗਾ ਉਹ ਲਾਈਫ ਸਟਾਈਲ। ਇੱਦਾਂ ਮਿੰਟ ਸਕਿੰਟ ਨੋਟ ਕੀਤਿਆਂ ਨਹੀਂ ਬਣਨਾ। ਲਾਈਫ ਸਟਾਈਲ ਦਾ ਮਤਲਬ ਇਹ ਹੁੰਦਾ ਵੀ ਸਾਡਾ ਡੇਲੀ ਦਾ ਕੰਮ, ਸਾਡਾ ਕੰਮਾਂ ਦੇ ਉੱਤੇ ਆਉਣ ਜਾਣ, ਸਾਡੇ ਬੱਚਿਆਂ ਦੀ ਪਰਵਰਿਸ਼, ਸਕੂਲ ਛੱਡਣਾ ਲਿਆਉਣਾ, ਘਰ ਦੀ ਸਫਾਈ ਕਰਨੀ, ਜੋ ਜ਼ਰੂਰੀ ਸਾਡੇ ਡੇਲੀ ਦੇ ਟਾਸਕ ਨੇ ਘਰ ਤੋਂ ਲੈ ਕੇ ਕੰਮ ਤੱਕ ਦੇ, ਉਹਨਾਂ ਦੇ ਵਿੱਚ ਸਾਨੂੰ ਐਕਸਰਸਾਈਜ਼ ਫਿੱਲ ਕਰਨੀ ਪੈਣੀ, ਧੱਕੇ ਨਾ
1: ਫਸਾਉਣਾ ਪੈਣਾ।
0: ਜਿੱਥੇ ਕਿਤੇ ਗੱਡੀ ਛੁੱਟਦੀ ਉੱਥੇ ਗੱਡੀ ਛੱਡੋ, ਉੱਥੇ ਤੁਰ ਕੇ ਜਾਓ। ਜਿੱਥੇ ਕਿਤੇ ਘਰ ਦੀ ਸਫਾਈ ਦੇ ਵਿੱਚ ਆਪ ਹੱਥ ਪੈਰ ਮਾਰਨਾ ਪੈਂਦਾ ਵਾ, ਆਪ ਮਾਰੋ। ਜਿੱਥੇ ਕਿਤੇ ਗਾਰਡਨਿੰਗ ਦੇ ਵਿੱਚ ਤੁਹਾਨੂੰ ਇਨਵੋਲਵ ਹੋਣਾ ਪੈਂਦਾ ਹੋ। ਸੋ ਇਹਨੂੰ ਕਹਿੰਦੇ ਆ ਲਾਈਫ ਸਟਾਈਲ ਆਪਣਾ ਬਣਾ ਲੈਣਾ। ਤੁਹਾਨੂੰ ਸੁੱਤੇ ਸਿੱਧ ਪਤਾ ਹੀ ਨਾ ਲੱਗੇ ਕਿ ਤੁਸੀਂ ਐਕਸਰਸਾਈਜ਼ ਕਰ ਲਈ ਹੈ, ਪਰ ਤੁਹਾਡੀ ਹੋ ਚੁੱਕੀ ਹੋਵੇ, ਉਹਨੂੰ ਕਹਿੰਦੇ ਆ ਲਾਈਫ ਸਟਾਈਲ। ਅਦਰਵਾਈਜ਼ ਜੇ ਆਪਾਂ ਇੱਦਾਂ ਕਰੀਏ ਨਾ ਵੀ ਹਾਂ ਸਾਰਾ ਕੁਛ ਕਰ ਕਰਾ ਕੇ ਥੱਕੇ ਟੁੱਟੇ ਤੇ ਹੋ ਇਹ ਮੇਰਾ ਲਾਈਫ ਸਟਾਈਲ ਆ, ਹੁਣ ਸ਼ਾਮੀ ਮੈਂ ਨਾ ਅੱਧਾ ਘੰਟਾ ਜਿੰਮ ਵੀ ਜਾਣਾ, ਥੱਕਿਆ ਟੁੱਟਿਆ ਸਰੀਰ ਜਦੋਂ ਜਿੰਮ ਜਾਊਗਾ ਤੇ ਉਹਦਾ ਕੋਈ ਫਾਇਦਾ ਨਹੀਂ। ਉਹ ਤੁਹਾਡੀ ਹੁਣ ਪਹਿਲੀਆਂ 'ਚ ਆਪਾਂ ਤਾਂ ਹੀ ਠੀਕ ਸਾਂ ਕਿਉਂਕਿ ਸਾਨੂੰ ਨਾ ਤੁਰੇ ਫਿਰਦੇ ਹੀ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਐਕਸਰਸਾਈਜ਼ ਹੋ ਗਈ ਆ।
1: ਪਹਿਲਾਂ ਤਾਂ ਕੰਮ ਹੀ ਇੰਨੇ ਸਾਰੇ ਹੁੰਦੇ ਸੀਗੇ ਜਿਹੜੇ ਆਲਰੇਡੀ, ਜਿਵੇਂ ਹੁਣ ਅੱਜ ਕੱਲ੍ਹ ਕਹਿੰਦੇ ਅੱਜ ਸ਼ੋਲਡਰ ਡੇ, ਅੱਜ ਲੈਗ ਡੇ, ਅੱਜ ਕਿਚਨ ਦੇ ਕੰਮ ਵੀ ਕੁਛ ਕੁਛ ਇੱਦਾਂ ਦੇ ਸੀਗੇ, ਉਹ ਸਾਰੇ ਕੰਮ ਸਾਡੀ ਐਕਸਰਸਾਈਜ਼ ਕਰਾ ਦਿੰਦੇ ਸੀਗੇ।
0: ਵੇਖੋ ਮੈਂ ਕਿਸੇ ਚੀਜ਼ ਦੇ ਉਹ ਖਿਲਾਫ ਨਹੀਂ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਜੇ ਨੌਲੇਜ ਤੋਂ ਬਿਨਾਂ ਅਤੇ ਨਾ ਸੋਚ ਸਮਝ ਕੇ ਕੀਤੀਆਂ ਜਾਣ ਤਾਂ ਉਹ ਤੁਹਾਡੇ ਲਈ ਨੁਕਸਾਨਦੇਹ ਆ, ਫਿਰ ਭਾਵੇਂ ਘਰ ਦੀ ਬਣੀ ਰੋਟੀ ਕਿਉਂ ਨਾ ਹੋਵੇ। ਜਿਮ ਦੇ ਕਰਕੇ ਕਿੰਨਿਆਂ ਨੇ ਲੱਕ ਹਿਲਾਏ ਆਪਣੇ, ਇਹ ਵੀ ਇੱਕ ਸੱਚ ਆ
1: 100%,
0: ਹੈ ਨਾ। ਉੱਥੇ ਵੀ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਵੀ ਰਾਤੋਂ ਰਾਤ ਹੁਣ ਆਪਾਂ ਵੱਧ ਤੋਂ ਵੱਧ ਭਾਰ ਚੁੱਕੇ ਅਤੇ ਵੱਧ ਤੋਂ ਛੇਤੀ ਘਟਾ ਲਈਏ, ਕਿਉਂਕਿ ਸਾਡੀ ਇਹ ਮਨ ਜਦੋਂ ਥੋੜ੍ਹਾ ਜਿਹਾ ਵੀ ਰਿਜ਼ਲਟ ਸਾਨੂੰ ਮਿਲਦਾ ਕਿਸੇ ਚੀਜ਼ ਦਾ ਅਤੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਹੁਣ ਨਾ ਲਾ ਦਈਏ ਜ਼ੋਰ, ਸੇਮ ਆ ਦਵਾਈ ਦੇ ਨਾਲ ਆ,
1: ਭੁੱਖ ਵੱਧਦੀ ਹੈ
0: ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਹੁਣ ਆ ਦਵਾਈ ਦੇ ਨਾਲ ਥੋੜ੍ਹਾ ਜਿਹਾ ਫਰਕ ਪੈ ਗਿਆ ਅਤੇ ਉਹ ਫਿਰ ਡਬਲ ਮੰਨ ਲਓ ਛੇਤੀ ਛੱਡ ਹੀ ਨਹੀਂ ਪਾਉਂਦੇ ਹੋਣਗੇ, ਜਿੰਨਾ ਡਾਕਟਰ ਨੇ ਕਿਹਾ ਉਹਦੀ ਛੇਤੀ ਛੱਡ ਨਹੀਂ ਪਾਉਂਦੇ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਨੁਕਸਾਨ ਕਰ ਦਿੰਦੀਆਂ ਨੇ। ਗੱਲ ਫਿਰ ਘੁੰਮ, ਭਾਵੇਂ ਤੁਸੀਂ ਜਿੰਮ ਚਲ ਜਾਓ, ਭਾਵੇਂ ਤੁਸੀਂ ਕੋਈ ਦਵਾਈ ਖਾ ਲਓ, ਮੈਨੇਜ ਕਰ ਲਓ, ਡਾਇਟਿੰਗ ਕਰ ਲਓ, ਕਿਸੇ ਵੀ ਤਰ੍ਹਾਂ ਦਾ ਕੁਛ ਕਰ ਲਓ, ਗੱਲ ਘੁੰਮ ਘੁੰਮਾ ਕੇ ਤੁਹਾਡੀ ਸੋਚ 'ਤੇ ਆਉਣੀ ਆ, ਤੁਹਾਡੀ ਵਿਲ ਪਾਵਰ 'ਤੇ ਆਉਣੀ ਆ, ਤੁਹਾਡੇ ਪੇਸ਼ੈਂਸ 'ਤੇ ਆਉਣੀ ਆ, ਤੁਹਾਡੇ ਠਰਮੇ 'ਤੇ ਆਉਣੀ ਆ, ਤੁਹਾਡੀ ਸੈਟਿਸਫੈਕਸ਼ਨ 'ਤੇ ਆਉਣੀ ਆ, ਉਹ ਕਿੱਥੇ ਕੁ ਜੇ ਤੁਹਾਡੀ ਜ਼ਬਾਨ 'ਤੇ ਆਉਣੀ ਆ ਵੀ ਜਿਹੜਾ ਆਪਣਾ ਦਿਮਾਗ ਸਾਡੀਆਂ ਚੀਜ਼ਾਂ ਵੇਖ ਕੇ ਅਤੇ ਉਸੇ ਵੇਲੇ ਕਹਿ ਦਿੰਦਾ ਨਾ ਵੀ ਆਪਾਂ ਛੱਡੀ ਹੁੰਦੀ ਆ, ਸਾਰਾ ਕੁਛ ਛੱਡਿਆ ਹੁੰਦਾ ਅਤੇ ਫਿਰ ਵੀ ਆਪਾਂ ਬੱਚੇ ਕੋਲੋਂ ਵੇਲੇ ਉਹਨੂੰ ਲਿਆ ਸਵਾਦ 'ਤੇ ਵਿਖਾ ਦੇ। ਹੁਣ ਇਹ ਟੈਕਨੀਕਲੀ ਇਹ ਵੀ ਮੰਨਿਆ ਜਾਂਦਾ ਕਿ ਤੁਸੀਂ ਚਾਹੇ ਇਹ ਕਹਿ ਰਹੇ ਹੋ ਨਾ ਵੀ ਮੈਂ ਤਾਂ ਇੱਕ ਚਿਮਚਾ ਹੀ ਕੇਕ ਦਾ ਲਿਆ ਸੀ, ਜਾਂ ਮੈਂ ਆਈਸਕ੍ਰੀਮ ਦਾ ਇੱਕ ਚਿਮਚਾ ਹੀ ਲਿਆ ਸੀ, ਜਾਂ ਪੀਜ਼ੇ ਦਾ ਜਸਟ ਇੱਕ ਬਾਈਟ ਹੀ ਲਈ ਮੈਂ ਆਪਣੀ ਉਹ ਕੀਤੇ ਸ਼ਾਂਤ, ਹੈ ਨਾ, ਕਰੇਵਿੰਗ ਸ਼ਾਂਤ ਕੀਤੀਆਂ। ਪਰ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਤੁਸੀਂ ਨਾ ਖਾਣ ਵਾਲੇ ਜ਼ੋਨ 'ਚ ਹੋ ਨਾ, ਅਤੇ ਉਦੋਂ ਤੁਹਾਡੇ ਲਈ ਇੱਕ ਬੁਰਕੀ ਵੀ ਜ਼ਹਿਰ ਦੇ ਬਰਾਬਰ ਸਭ ਜ਼ਹਿਰ ਨਹੀਂ, ਮਤਲਬ ਇੱਕ ਬੁਰਕੀ ਵੀ ਜਿਹੜੀ
1: ਪਾਣੀ ਵੀ ਘਿਓ ਵਾਂਗ ਲੱਗੇਗਾ।
0: ਹਾਂ, ਕਿਉਂਕਿ ਉਹਨੇ ਤੁਹਾਡੇ ਐਨਜ਼ਾਈਮ ਜਿਹੜੇ ਜਗਾ ਤੇ ਫਿਰ ਉਹ ਤੁਹਾਨੂੰ ਉਸ ਤਰੀਕੇ ਦਾ ਨੇ, ਮਤਲਬ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਮੈਂ ਤਾਂ ਬੁਰਕੀ ਕੀ ਲਈ ਸੀ, ਮੈਂ ਉਹ ਲਈ।
1: ਕਹਿੰਦੇ ਇੱਕ ਚਮਚ ਤੇਲ 'ਚ ਸਬਜ਼ੀ ਬਣਾਈ ਸੀ, ਇੱਕ ਚਮਚ ਤੇਲ 'ਚ ਵੀ ਬੜਾ ਕੁਝ ਹੁੰਦਾ, ਹੈ ਨਾ, ਐਵੇਂ ਮਤਲਬ ਇੱਕ ਐਗਜ਼ਾਮਪਲ ਹੈ।
0: ਮੈਂ ਉਹਨੂੰ ਕਹਿੰਦਾ ਉਹ ਤਾਂ ਬਣਾਓ ਤੁਸੀਂ ਤੇਲ 'ਚ, ਮੈਂ ਨਹੀਂ ਕਹਿੰਦਾ ਵੀ ਤੇਲ ਉਹ ਤਾਂ ਚਲੋ ਕੁਛ ਨਾ ਕੁਛ ਤਾਂ ਚਾਹੀਦਾ ਹੀ ਆ, ਹੈ ਨਾ, ਉਹਦੇ 'ਚ ਸਬਜ਼ੀ 'ਚ ਉਹ ਇੱਕ ਅਲੱਗ ਚੀਜ਼ ਆ। ਪਰ ਮੇਨ ਚੀਜ਼ ਇਹ ਹੈ ਕਿ ਤੁਹਾਡਾ ਕੰਟਰੋਲ ਆਪਣੇ ਆਪ,
1: ਸੈਲਫ ਕੰਟਰੋਲ ਇਜ਼ ਦਾ ਕੀ ਟੂ ਸਕਸੈਸ,
0: ਤੁਹਾਡਾ ਆਪਣੇ ਆਪ ਦੇ ਉੱਤੇ ਕੰਟਰੋਲ। ਨੈਕਸਟ ਸਾਡੇ ਨਾਲ 000 ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਨੀਤੂ ਜੀ ਤੁਸੀਂ, ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ। 000 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ
1: ਜੀ,
2: ਪਹਿਲੀ ਵਾਰੀ ਕਾਲ ਕਰ ਰਿਹਾ ਜੀ।
0: ਜੀ ਥੈਂਕ ਯੂ ਜੀ, ਥੈਂਕ ਯੂ। ਕੀ ਹਾਲ ਤੁਹਾਡਾ, ਕੀ ਨਾਮ ਤੁਹਾਡਾ?
2: ਮੈਨੂੰ ਮੰਨਾ ਕਹਿੰਦੇ ਆ ਜੀ, ਕੁਛ ਨਿਕ ਨਹੀਂ ਵੀ ਕਹੂੰਗਾ।
0: ਠੀਕ ਹੈ ਜੀ, ਜੀ ਮੰਨਾ ਜੀ, ਕੀ ਕਹਿਣਾ ਚਾਹੋਗੇ?
2: 7-8 ਸਾਲ ਤੋਂ ਪਹਿਲਾਂ ਤਾਰੀਫ ਕਰਨੀ ਚਾਹੁੰਦਾ ਜੀ, 7-8 ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਜੀ।
0: ਜੀ ਥੈਂਕ ਯੂ,
2: ਬਹੁਤ ਵਧੀਆ ਲੱਗਦਾ ਜੀ।
0: ਜੀ ਥੈਂਕ ਯੂ ਜੀ,
2: ਜ਼ਿੰਦਗੀ 'ਚ ਗੱਲਾਂ ਵਧੀਆ, ਜ਼ਿੰਦਗੀ ਦੇ ਵਿੱਚ ਗੱਦੇ ਗੱਲਾਂ ਨੂੰ ਫਿਰ ਉਸਨੂੰ ਲਿਆਈਦਾ ਵੀ ਹੈ ਜੀ।
0: ਜੀ ਥੈਂਕ ਯੂ ਜੀ। ਬਾਕੀ ਇਹ ਵੱਡੀ ਗੱਲ ਆ ਲਿਆਉਣਾ, ਕਿਉਂਕਿ ਸੁਣ ਲੈਣਾ ਸਿਰਫ ਉਹ ਸਿਰਫ ਕੰਨਾਂ ਦਾ ਰਸ ਹੁੰਦਾ।
2: ਬਿਲਕੁਲ ਬਿਲਕੁਲ, ਕੋਸ਼ਿਸ਼ ਹੁੰਦੀ ਹੈ ਜੀ। ਤੇ ਬਾਕੀ ਮੈਂ ਅੱਜ ਦੇ ਟੌਪਿਕ ਤੇ ਆਉਣਾ ਜੀ, ਕਿਉਂਕਿ ਮੇਰਾ ਜੋ ਮੈਂ ਗੱਲ ਕਰੂੰਗਾ ਮੇਰਾ ਆਪਣਾ ਹੀ ਪਰਸਨਲ ਐਕਸਪੀਰੀਅੰਸ ਆ ਜੀ, ਕਿਉਂਕਿ ਏਜ ਮੇਰੀ ਹੁਣ 40 ਪਲੱਸ ਹੋ ਗਈ ਹੈ
0: ਜੀ।
2: ਜਿਹੜਾ ਵੀ ਆਪਣੇ ਜਿਹੜਾ ਹੁਣ ਮੋਟਾਪਾ ਹੈਗਾ ਜਾਂ ਕੋਲੇਸਟ੍ਰੋਲ ਆ ਜਾਂ ਟ੍ਰਾਈਗਲਿਸਰਾਈਡ ਆ, ਮੇਰਾ ਵਧੀਆ ਚੱਲ ਰਿਹਾ ਸੀ ਮਗਰਲੇ 10 ਸਾਲ ਤੋਂ
0: ਜੀ,
2: ਤੇ ਹਾਰਡਵਰਕ ਵੀ ਮੇਰਾ ਠੀਕ ਹੈ ਜੀ।
0: ਜੀ
2: ਪਰ ਹੁਣ ਇਹ ਹੈ ਕਿ ਵੀ ਆਪਾਂ ਮੇਨ ਮੈਂ ਜੋ ਕੰਕਲੂਜਨ ਕੱਢਿਆ ਕਿ ਤੁਹਾਡਾ ਖਾਣ ਪੀਣ ਬਹੁਤ ਜ਼ਰੂਰੀ ਮੈਟਰ ਕਰਦਾ। ਹਾਰਡਵਰਕ ਮੇਰਾ ਹੈਗਾ, ਮੇਰਾ ਹੁਣ ਰੀਸੈਂਟਲੀ ਮੇਰੇ ਟ੍ਰਾਈਗਲਿਸਰਾਈਡ ਤੇ ਕੋਲੇਸਟ੍ਰੋਲ ਵੱਧ ਗਿਆ
0: ਜੀ,
2: ਪਰ ਮੇਰਾ ਹਾਰਡਵਰਕ ਮੰਡੇ ਟੂ ਫਰਾਈਡੇ ਮੇਰੀ ਜਿਹੜੀ ਜੋਬ ਹੈਗੀ ਆ ਅਪ ਐਂਡ ਡਾਊਨ ਵਾਲੀ ਹੈਗੀ ਆ, ਹਾਰਡਵਰਕ ਆ ਮੇਰਾ ਪਸੀਨਾ ਨਿਕਲਦਾ
0: ਜੀ,
2: ਫੇਰ ਵੀ ਮੇਰੇ ਵੱਧ ਗਏ।
0: ਓਕੇ, ਕੀ ਫਾਈਂਡ ਆਊਟ ਕੀਤਾ ਫਿਰ ਤੁਸੀਂ?
2: ਫਾਈਂਡ ਆਊਟ ਇਹ ਹੈ ਜੀ, ਇੱਕ ਤਾਂ ਮੈਂ ਹੁਣ ਰੀਸੈਂਟਲੀ ਸੁਣਿਆ ਵੀ ਤੁਹਾਡਾ ਹੈਰੀਡਿਟਰੀ ਵੀ ਹੈਗਾ, ਤੁਹਾਡੇ ਪੇਰੈਂਟਸ ਤੋਂ ਵੀ ਆਉਂਦਾ, ਮੇਰੇ ਪਾਪਾ ਦੇ ਵਧੇ ਆ ਟ੍ਰਾਈਗਲਿਸਰਾਈਡ ਵਧੇ ਆ, ਪਰ ਹੁਣ ਆ ਕੇ ਟ੍ਰਿਗਰ ਹੋਏ ਮੈਨੂੰ ਆਫਟਰ 40।
0: ਹਾਂਜੀ, ਆਫਟਰ 40 ਵੇਖੋ, ਬਾਕੀ ਵੀ ਜਿਹੜੇ ਸੁਣਦੇ ਨੇ, ਆਫਟਰ 40 ਬਹੁਤ ਕੁਛ ਹੁੰਦਾ, ਨਾ ਕਿ ਸਿਰਫ ਲੇਡੀਜ਼ 'ਚ, ਬੰਦਿਆਂ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਫੇਰ ਬਦਲ ਆਉਂਦੇ ਨੇ ਅਤੇ ਉਹਨੂੰ ਸਮਾਂ ਲੱਗਦਾ ਉਹਨੂੰ ਸਮਝਦਿਆਂ। ਸੋ ਜੇ ਬੰਦਾ ਪ੍ਰੈਪਰੇਸ਼ਨ 35 ਤੋਂ ਸ਼ੁਰੂ ਕਰਦੇ ਆਪਣੇ ਆਪ ਦੀ ਤਾਂ ਫਿਰ ਉਹਨੂੰ ਇੰਨਾ ਝਟਕਾ ਨਹੀਂ ਲੱਗੂਗਾ, ਨਹੀਂ ਤਾਂ ਫਿਰ ਉਹਨੂੰ ਇੱਕਦਮ ਇਹ ਲੱਗਦਾ ਵਾ ਵੀ ਪਤਾ ਨਹੀਂ ਆ ਵੀ ਕੀ ਹੋਈ ਜਾਣ ਡਿਆ, ਪਤਾ ਨਹੀਂ ਪਾਣੀ ਵੀ ਲੱਗੀ ਜਾਣ ਡਿਆ ਵਾ, ਹੈ ਨਾ, ਨਿੱਕੇ ਨਿੱਕੇ ਚੀਜ਼ਾਂ ਤੁਹਾਨੂੰ ਫਿਰ ਤੰਗ ਕਰਦੀਆਂ
1: ਜੀ। ਇਹ ਤਾਂ
2: ਮੈਂ ਇਸ ਗੱਲ ਤੇ ਆਉਣਾ ਜੀ, ਹਾਰਡ ਮੇਰਾ ਹਾਰਡ ਵਰਕ ਹੈਗਾ ਮਗਰਲੇ 10 ਸਾਲ ਤੋਂ। ਮੈਂ ਬੜਾ ਹੁੰਦਾ ਵੀ ਜਿਹੜੇ ਬੰਦੇ ਕੋਈ ਵੀ ਹੈ ਜੀ ਆਪਣੇ ਸਮਾਜ ਦੇ ਵਿੱਚ, ਜਿਹੜੇ ਬੰਦੇ ਵਿਦਆਊਟ ਹਾਰਡ ਵਰਕ ਤੋਂ ਬਿਨਾਂ ਵੀ ਇਹ ਕੁਛ ਖਾ ਰਹੇ ਉਹਨਾਂ ਦਾ ਕੀ ਹਾਲ ਆ? ਮੈਨੂੰ ਅਜੇ ਤੱਕ ਕੋਈ ਮੇਰੀ ਗੋਲੀ ਨੀ ਹੈਗੀ। ਮੈਂ ਹੁਣ ਫੇਰ ਜੋ ਮੈਂ ਐਨਾਲਿਸਿਸ ਕੀਤਾ ਆਪਦੀ, ਥੋੜਾ ਬਹੁਤਾ ਮੈਂ ਸੀਰੀਅਲ ਲੈਂਦਾ ਸੀ ਮਗਰਲੇ 6-7 ਸਾਲ ਤੋਂ, ਹੁਣ ਮੈਂ ਉਹ ਕੱਟ ਡਾਊਨ ਕਰਤਾ ਜਿਹੜਾ ਮੈਂ ਕੀਤਾ ਹੈਗਾ। ਵੀ ਮੇਰੇ ਟ੍ਰਾਈਗਲਿਸਰਾਈਡ ਕਿਉਂ ਵਧੇ ਆ ਜਾਂ ਮੇਰੇ
0: ਹਾਂਜੀ ਡਿਪੈਂਡ ਕਰਦਾ ਤੁਸੀਂ ਕਿਹੜੇ ਲੈਂਦੇ ਹੋ ਜੇ ਤੇ ਉਹ ਵੀ ਮਿੱਠੇ ਵਾਲੇ ਆ ਤੇ ਫਿਰ ਉਸ ਦਾ ਮਿੱਠਾ ਹੀ ਆ ਹੋਰ ਤੇ ਕੁਝ ਨਹੀਂ
2: ਉਹਨੇ ਉਹਦੇ ਵਿੱਚ ਉਹ ਜਿਵੇਂ ਉਹ ਗਰਨੋਲਾ ਵਗੈਰਾ ਤੇ ਉਹ ਸੀਡ ਸਾਰੇ ਸੀਗੇ ਪਰ ਮੈਂ ਥੋੜਾ ਜਿਹਾ ਉਹ ਡੀਪਲੀ ਗਿਆ ਤੇ ਉਹ ਜੇ ਆਪਣਾ ਸ਼ੂਗਰ ਸੀਰਪ ਹੁੰਦਾ
0: ਭਾਜੀ ਗਰਨੋਲਾ ਵੀ ਤੇ ਖੰਡ ਹੀ ਆ ਨਾ ਖੰਡ ਦੇ ਨਾਲ ਹੀ ਜੋੜਿਆ ਹੁੰਦਾ ਉਹਨੂੰ
2: ਹਾਂਜੀ ਹਾਂ ਬਲਕਿ ਫਿਰ ਮੈਂ ਉਹ ਬੰਦ ਕਰਤੇ ਜੀ ਮਗਲੇ 7 ਮਹੀਨੇ ਤੋਂ ਲੈ ਰਿਹਾ ਸੀ ਤੇ ਉਹਦੇ ਮੇਰੇ ਜਿਹੜੇ ਟੈਸਟ ਸੀਗੇ ਉਹ ਗੜਬੜ ਹੋਏ ਮੈਂ ਉਹ ਕੱਟ ਡਾਊਨ ਕਰਤਾ ਜੀ ਹੁਣ ਮੈਂ ਇਕੱਲਾ ਓਟਸ ਤੇ ਆ ਗਿਆ ਜਿਹੜੇ ਲੈਟਸ ਸੀ ਮੈਂ ਹੁਣ ਦੇਖੂੰਗਾ 4-5 ਮਹੀਨੇ ਬਾਅਦ ਫਿਰ ਮੇਰੇ ਰਿਜ਼ਲਟ ਕਿਵੇਂ ਆਉਂਦੇ ਆ
0: ਹੁਣ ਉਹਦਾ ਚ ਇੱਕ ਚੀਜ਼ ਹੋਰ ਆਉਂਦੀ ਆ ਕੱਲਾ ਕਈ ਵਾਰੀ ਸ਼ੂਗਰ ਦੇ ਉੱਤੇ ਬਹੁਤ ਲੋਕ ਫੋਕਸ ਕਰ ਲੈਂਦੇ ਆ ਪਰ ਜ਼ਿਆਦਾ ਤੁਹਾਨੂੰ ਲੂਣ ਖੱਜਲ ਕਰ ਰਿਹਾ ਹੁੰਦਾ ਤੁਹਾਨੂੰ ਸੋਡੀਅਮ ਜ਼ਿਆਦਾ ਖੱਜਲ ਕਰ ਰਿਹਾ ਹੁੰਦਾ ਉਹਦੇ ਪਾਸੇ ਧਿਆਨ ਹੀ ਨਹੀਂ ਹੁੰਦਾ ਆਪਣੇ ਲੋਕਾਂ ਦਾ
2: ਨਹੀਂ ਮੇਰਾ ਮਗਲੇ 10 ਸਾਲ ਤੋਂ ਉੱਤੇ ਵੀ ਹੈਗਾ ਜੀ ਉਹ ਬਿਲਕੁਲ ਸਹੀ ਆ ਜੀ ਨੂਨ ਦਾ ਪੂਰਾ ਡਾਈਟ ਬਿਲਕੁਲ ਸਹੀ ਆ ਜੀ
0: ਸੋ ਉਹਦੇ ਵਿੱਚ ਹੁਣ ਤੁਸੀਂ ਜਿਹਨੂੰ ਸਹੀ ਕਹਿੰਦੇ ਜੇ ਉਹ ਸਹੀ ਆ ਜਾਂ ਵਾਕਈ ਸਹੀ ਆ ਇਹ ਚੀਜ਼ਾਂ ਵੀ ਬਹੁਤ ਔਖੀਆਂ ਤੈਅ ਕਰਨੀਆਂ ਹੁਣ ਇੱਕ ਬੰਦੇ ਦੇ ਲਈ ਜਿਹੜਾ ਦਿਹਾੜੀ ਦੇ ਵਿੱਚ ਕਹਿੰਦੇ ਨੇ ਕਿ 5 ਗ੍ਰਾਮ ਲੂਣ ਆ ਤੇ ਜਿੰਨੇ ਆਪਾਂ ਇੱਕ ਟਾਈਮ 'ਤੇ ਸਬਜ਼ੀ ਖਾ ਲੈਂਦੇ ਹਾਂ 5 ਗ੍ਰਾਮ ਉਹਦੇ 'ਚ ਹੀ ਪੂਰਾ ਹੋ ਜਾਂਦਾ ਇਹਦਾ ਮਤਲਬ ਕਿ ਅਸੀਂ ਦੂਣੀ ਤੀਣੀ ਮਾਤਰਾ ਦਿਹਾੜੀ 'ਚ ਖਾਣ ਡੇ ਸਾਡੀਆਂ ਬ੍ਰੈਡਾਂ ਦੇ ਵਿੱਚ ਲੂਣ ਸਾਡੇ ਪੀਜ਼ਿਆਂ ਦੇ ਵਿੱਚ ਲੂਣ ਜਿੰਨੇ ਬੇਕਰੀ ਆਈਟਮਾਂ ਤੁਸੀਂ ਖਾਂਦੇ ਹੋ ਨਾ ਸਾਰਿਆਂ ਦੇ ਵਿੱਚ ਲੂਣ ਪੈਂਦਾ ਤੇ ਕਿਉਂਕਿ ਜਿੱਦਾਂ ਹੁਣ ਮੰਨ ਲਓ ਤੁਸੀਂ ਗਰਨੋਲਾ ਦੀ ਤੁਸੀਂ ਗੱਲ ਕੀਤੀ ਆ ਸੋ ਆਪਾਂ ਆਪਣੇ ਵੱਲੋਂ ਇੱਦਾਂ ਚੱਲ ਰਹੇ ਹੁੰਦੇ ਹਾਂ ਕਿ ਆਪਾਂ ਮੰਨ ਲਓ ਖੰਡ ਦੇ ਵਿੱਚ ਖੰਡ ਦੇ ਵਿੱਚ ਇੱਕ ਚਮਚਾ ਆਪਾਂ ਸੋਰੀ ਚਾਹ 'ਚ ਇੱਕ ਖੰਡ ਦਾ ਚਮਚਾ ਪਾ ਲਿਆ ਇਸ ਤੋਂ ਇਲਾਵਾ ਤਾਂ ਮੈਂ ਖੰਡ ਖਾ ਹੀ ਨਹੀਂ ਰਿਹਾ ਕਿਉਂਕਿ ਉਹ ਸਾਡੇ ਧਿਆਨ 'ਚ ਹੀ ਨਹੀਂ ਆ ਨਾਲ ਉਹ 'ਚ ਕੀ ਚੱਲ ਰਿਹਾ ਬ੍ਰੈਡਾਂ ਦੇ ਵਿੱਚ ਸ਼ੂਗਰ ਵੱਖਰੀ ਆ ਹੈ ਨਾ ਹਰ ਇੱਕ ਚੀਜ਼ ਦੇ ਵਿੱਚ ਤਾਂ ਸ਼ੂਗਰ ਪੈ ਰਹੀ ਹੈ
2: ਬਿਲਕੁਲ ਜੀ ਬਾਕੀ ਮੈਂ 4 ਸਾਲ ਬਿਲਕੁਲ ਮੈਂ ਵੈਜੀਟੇਰੀਅਨ ਵੀ ਰਿਹਾ ਮੈਂ ਘਿਓ ਵੀ ਨਹੀਂ ਖਾਧਾ ਮੇਰਾ ਮੈਂ ਵੇਟ ਲੂਜ਼ ਕੀਤਾ ਕਿਉਂਕਿ ਹਾਰਡ ਵਰਕ ਸੀਗਾ ਫਿਰ ਮੈਂ ਥੋੜ੍ਹਾ ਜਿਹਾ ਐਨਾਲਿਸਿਸ ਕੀਤਾ ਕਿ ਮੈਂ ਥੋੜ੍ਹਾ ਜਿਹਾ ਵੇਟ ਗੇਨ ਕੀਤਾ ਫਿਰ ਮੈਂ ਘਿਓ ਸ਼ੁਰੂ ਕੀਤਾ ਜੀ ਮਤਲਬ 3-4 ਸਾਲ ਤੋਂ ਥੋੜ੍ਹਾ ਥੋੜ੍ਹਾ
0: ਜੀ
2: ਉਹਦੇ ਨਾਲ ਮੇਰਾ ਵੇਟ ਗੇਨ ਹੋ ਗਿਆ ਮੇਰੇ ਰਿਜ਼ਲਟ ਵੀ ਠੀਕ ਰਹੇ ਸੋ ਇਹ ਮੈਂ ਕਨਕਲੂਜਨ ਇਹ ਕੱਢਦਾ ਕਿ ਆਫਟਰ 40 ਤੁਹਾਨੂੰ ਬਹੁਤ ਕੁਛ ਕੱਟ ਡਾਊਨ ਕਰਨਾ ਪਊਗਾ ਕਿ ਮੈਟਰ ਤੁਹਾਡੀ ਡਾਇਟ ਮੈਟਰ ਕਰਦੀ ਕਰਦੀ ਹੈ
0: ਵੇਖੋ ਤੁਹਾਨੂੰ ਆਪਣੀ ਬੋਡੀ ਨੂੰ ਆਪ ਪੜ੍ਹਨਾ ਪੈਣਾ ਕਿਸੇ ਵੱਲ ਸੁਣ ਕੇ ਨਹੀਂ ਤੁਸੀਂ ਕਰ ਸਕਦੇ ਤੁਸੀਂ ਆਈਡੀਆ ਲੈ ਸਕਦੇ ਹੋ ਪਰ ਬਾਕੀ ਜਿਹੜਾ ਤੁਹਾਨੂੰ ਆਪਣੇ ਪਰਿਵਾਰ ਦਾ ਪਿਛੋਕੜ ਵੇਖ ਕੇ ਮਾਂ ਪਿਓ ਦੇ ਜੋ ਖਾਣ ਪੀਣ ਦਾ ਸਟਾਈਲ ਹੀ ਉਹ ਵੇਖ ਕੇ ਤੇ ਤੁਹਾਨੂੰ ਆਪਣੀ ਡੇ ਟੂ ਡੇ ਬੋਡੀ ਨੂੰ ਸਮਝ ਕੇ ਫਿਰ ਤੁਹਾਨੂੰ ਜਿਹੜਾ ਉਹ ਡਿਸਾਈਡ ਕਰਨਾ ਪੈਣਾ ਫਿਰ ਤੁਸੀਂ ਇੱਕ ਸਟੇਜ ਤੱਕ ਤੁਸੀਂ ਪਹੁੰਚ ਜਾਓਗੇ ਉਸ ਗੱਲ ਦੇ ਉੱਤੇ ਵੀ ਆਹ ਮੈਨੂੰ ਸੂਤ ਕਰਦਾ ਆਹ ਮੈਨੂੰ ਨਹੀਂ ਕਰਦਾ
1: ਬੋਡੀ ਵੀ ਸਿਗਨਲਸ ਦਿੰਦੀ ਆ
0: ਬੋਡੀ ਤੁਹਾਨੂੰ ਸਿਗਨਲ ਦਿੰਦੀ ਆ ਡੈਫੀਨੇਟਲੀ ਡੈਫੀਨੇਟਲੀ ਦਿੰਦੀ ਬੋਡੀ
2: ਸ਼ੁਰੂਆਤਲੇ ਫੂਡ ਤੋਂ ਜੀ ਬਚਣਾ ਚਾਹੀਦਾ ਮੈਂ ਕਹੂੰਗਾ ਜੀ ਉਹ ਡੈਡ ਫੂਡ ਆ ਮੈਂ ਉਹਦੇ ਬੇਟੇ ਨੂੰ ਵੀ ਕਹਿੰਦਾ ਵੀ ਇਹ ਡੈਡ ਫੂਡ ਆ ਮਤਲਬ ਉਹਦੇ ਦਿਮਾਗ 'ਚ ਮੈਂ ਪਾਉਂਦਾ ਰਹਿੰਦਾ ਗ੍ਰੀਨ ਇਜ਼ ਲਾਈਫ ਮੈਂ ਉਹ ਥੋੜਾ ਪਾਉਂਦਾ ਰਹਿੰਦਾ ਬੱਚਿਆ ਤਾਂ ਨਹੀਂ ਜਾ ਸਕਦਾ ਕਿਉਂਕਿ ਆਪਾਂ ਜਿਹੜੇ ਸਮਾਜ 'ਚ ਜਾਂ ਸੋਸਾਇਟੀ 'ਚ ਰਹਿੰਦੇ ਹਾਂ ਪਰ ਉਹ 2-3 ਮਹੀਨੇ ਬਾਅਦ 2 ਕੁ ਮਹੀਨੇ ਬਾਅਦ ਫਿਰ ਕਦੇ ਪੀਜ਼ਾ ਹੋ ਜਾਂਦਾ ਜੇ ਬਾਹਰਲਾ ਫੂਡ
1: ਜੀ
0: ਨਹੀਂ ਚਲੋ ਵਿੱਚ ਵਿੱਚ ਕੋਈ ਨਹੀਂ ਹੁਣ ਜਿੱਥੇ ਸਮਾਜ 'ਚ ਆਪਾਂ ਰਹਿੰਦੇ ਹਾਂ ਉੱਥੇ ਹਾਣੀ ਹੋ ਕੇ ਚੱਲਣਾ ਹੀ ਪੈਣਾ ਪਰ ਇਹ ਆ ਵੀ ਜਿੱਥੇ ਕਿਤੇ ਸਰਦਾ ਵਾ ਉੱਥੇ ਬੰਦਾ ਕਰਦਾ ਖਾਲੇ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਮੰਨਣ
2: ਠੀਕ ਹੈ ਜੀ ਫੂਡ ਹਾਂਜੀ ਬਸ ਇਹੀ ਆ ਜੀ ਫੂਡ ਆਪਣਾ ਬਹੁਤ ਬੈਡ ਹੈ ਸਮਾਜ 'ਚ ਜਿਹੜਾ ਆਪਣਾ ਚੱਲ ਰਿਹਾ ਬਿਗ ਕੌਜ਼ ਆ ਜੀ ਫੂਡ ਜਿੰਨਾ ਵੀ ਡੈਡ ਫੂਡ ਮੈਂ ਤਾਂ ਕਹਿੰਦਾ ਬਾਹਰਲਾ
0: ਵੇਖੋ ਸਾਰੀਆਂ ਥੈਂਕ ਯੂ ਤੁਹਾਡਾ ਇਹ ਸਾਰੀਆਂ ਨਾ ਫੇਰ ਥੈਂਕ ਯੂ ਜੀ ਇਹ ਫੇਰ ਘੁੰਮ ਘੁਮਾ ਕੇ ਤੇ ਗੱਲ ਸਾਡੇ ਆਪਣੇ ਉੱਤੇ ਆ ਜਾਂਦੀ ਘਰੇ ਆ ਜਾਂਦੀ ਕਿਉਂਕਿ ਫੂਡ ਕਹਿ ਦਿੰਦੇ ਆਪਾਂ ਪਰ ਫੂਡ ਮੇਨਟੇਨ ਕਰਨਾ ਕਿਉਂ ਔਖਾ ਵਾ ਕਿਉਂਕਿ ਅਗੇਨ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਆਪਣੀ ਲਾਈਫ 'ਚ ਸਾਡੇ ਕੋਲ ਸਮਾਂ ਬਚਦਾ ਨਹੀਂ ਆ ਆਪਾਂ ਮੰਨ ਲਓ ਕੋਈ ਨਾ ਕਰਦੇ ਹਾਂ ਵੀ ਹਫ਼ਤੇ 'ਚ 2 ਦਿਨ ਆਮ ਹੀ ਪਰਿਵਾਰਾਂ ਦਾ ਰੂਟੀਨ ਆ ਵੀ ਉਹ ਬਾਹਰੋਂ ਖਾਂਦੇ ਆ ਅਤੇ ਜਾਂ ਫਿਰ ਉਹ ਕਾਲੀ ਕਾਲੀ ਦੇ ਵਿੱਚ ਕੁਛ ਇੱਦਾਂ ਦਾ ਉਹ ਕਹਿਣ ਨੂੰ ਘਰੇ ਬਣਾਉਂਦੇ ਆ ਪਰ ਉਹਨਾਂ ਨੇ ਰੈਡੀਮੇਡ ਲਿਆ ਕੇ ਚੀਜ਼ਾਂ ਰੱਖੀਆਂ ਹੁੰਦੀਆਂ ਜਿਹੜੀਆਂ ਕਿ ਸਿਰਫ ਗਰਮ ਕਰਨੀਆਂ ਆਪਾਂ ਕਿਉਂਕਿ ਟਾਈਮ ਹੀ ਨਹੀਂ ਹੈਗਾ
1: ਟਾਈਮ ਦਾ ਇਸ਼ੂ ਹੈ
0: ਸੋ ਇੱਕ ਚੀਜ਼ ਹਿੱਲੀ ਅਤੇ ਬਾਕੀ ਵੀ ਸਾਰੀਆਂ ਦੀਆਂ ਸਾਰੀਆਂ ਨਾਲ ਹਿੱਲ ਜਾਂਦੀਆਂ 990 ਨੀਤੂ ਜੀ ਤੁਸੀਂ ਆਉਣੇ ਰਹੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ
1: ਜੀ ਕੀ ਹਾਲ ਚਾਲ ਹੈ
3: ਵਧੀਆ ਵਧੀਆ ਨੀਤੂ ਬੀਬੀ ਆ ਜੀ ਸੰਨੀ ਤੋਂ
0: ਹਾਂਜੀ
3: ਤੁਹਾਨੂੰ ਬੀਬੀ ਨਹੀਂ ਕਹਿ ਸਕਦੇ ਮੈਨੂੰ ਕਹਿ ਸਕਦੇ ਹੋ
0: ਕੀ ਕਰ ਸਕਦੇ ਹਾਂ
3: ਬੇਬੀ ਮੈਂ ਕਿਹਾ ਬੱਚਿਆਂ ਨੇ ਕਹਿੰਦਾ ਗੁੱਸਾ ਕਰਦੇ ਆ ਨਾ ਬੇਬੀ ਕਿਹਾ
0: ਹਾਂਜੀ
3: ਮੈਂ ਕਿਹਾ ਮੈਂ ਹੁਣ ਅਸੀਂ ਕਹਿੰਦੇ ਕਿ ਸਾਨੂੰ ਕੋਈ ਕਵੇ ਬੇਬੀ
0: ਅੰਨੀ ਤਾਂ ਹੀ ਤਾਂ ਗੁੱਸਾ ਕਰਦੇ ਆ ਬੱਚੇ ਇਹਨਾਂ ਨੂੰ ਕਹਿ ਲਓ ਸਾਨੂੰ ਕੀ ਕਹਿੰਦੇ
3: ਸਾਨੂੰ ਕੀ ਕਹਿੰਦੇ ਹੋ
1: ਸਹੀ ਕਮਾਲ ਕਰ
3: ਅੱਛਾ ਮੇਰੇ ਟੌਪਿਕ ਹਾਂ ਅੱਛਾ ਮੇਰੀ ਗੱਲ ਸੁਣੋ ਟੌਪਿਕ ਤੁਹਾਡਾ ਨਾ ਵਾਕਈ ਚੱਬੀ ਟੌਪਿਕ ਹੈ ਇੰਨਾ ਮਜ਼ਾ ਆ ਰਿਹਾ ਸੁਣਦੇ ਹੋਏ ਔਰ ਨਾ ਜਿਹੜਾ ਆਰਨੇਟ ਦਾ ਗਾਣਾ ਸੀ ਨਾ ਮੈਂ ਨਾ ਥੋੜੀ ਦਿਨ ਪਹਿਲੇ ਹੀ ਨਾ ਸੋਚ ਕੇ ਹਟੀ ਸੀ ਕਿ ਮੈਂ ਨਾ ਵੀਰ ਜੀ ਨੂੰ ਨਾ, ਕਿਉਂਕਿ ਤੁਸੀਂ ਜਿਹੜੀ ਵੀ ਟੋਪਿਕ ਲੈ ਕੇ ਆਉਂਦੇ ਹੋ ਜਿੱਦਾਂ ਗੱਲਾਂ ਕਰਦੇ ਹੋ ਨਾ, ਤੁਹਾਨੂੰ ਮੈਂ ਨੀ ਬਹੁਤ ਸਾਰੇ ਜਾਣੇ ਕਹਿੰਦੇ ਆ ਕਿ ਤੁਸੀਂ ਆਲਰੇਡੀ ਜਿੱਦਾਂ ਨੌਨ ਹੁੰਦੇ ਹੋ, ਅੰਤਰਜਾਮੀ ਬੋਲ ਦਿੰਦੇ ਆ, ਹਨਾ, ਤੁਹਾਨੂੰ ਪਤਾ ਇਹ ਗੱਲਾਂ. ਤੇ ਮੈਂ ਕਿਹਾ ਮੈਂ ਨਾ ਵੀਰ ਜੀ ਨੂੰ ਨਾ ਇੱਕ ਦਿਨ ਨਾ ਏਦਾਂ ਗਾਣਾ ਸੁਣਾਊਗੀ, ਕੋਈ ਮੰਤਰ ਪੜ ਦੋ, ਜੀ ਬਾਬਾ ਮੇਰਾ ਮਿੱਠਾ ਖਾਣ ਨੂੰ ਨਾ ਕਰੇ, ਜੀ ਬਾਬਾ ਮੈਂ ਪਤਲੀ ਹੋ ਜਾ, ਜੀ ਬਾਬਾ ਮੇਰੀ ਜ਼ਿੰਦਗੀ ਸੌਖੀ ਹੋ ਜੇ, ਜੀ ਬਾਬਾ. ਗਾਣਾ ਵੀ ਨਾ ਸੇਮ ਏਦਾਂ, ਮਤਲਬ ਮੈਂ ਦੱਸ ਨੀ ਸਕਦੀ. ਮੈਂ ਕਿਹਾ ਉਹਨੇ ਨਾ ਮੇਰੀ ਹੀ ਚੋਰੀ ਕਰ ਲਿਆ, ਮੇਰਾ ਰਿਟਰਨ ਬਾਏ ਨੀਤੂ ਹੋਣਾ ਚਾਹੀਦਾ. ਵੀ ਸੇਮ ਉਹ ਚੀਜ਼ਾਂ ਸੀਗੀਆਂ, ਮੈਂ ਪਹਿਲੀ ਵਾਰੀ ਸੁਣਿਆ ਉਹ ਗਾਣਾ. ਮੈਂ
0: ਕਿਹਾ ਨੀਤੂ ਮਾਨ ਵੀ ਏਦਾਂ
1: ਕਲੇਮ ਕਰਨਾ ਅਰਨੇਤ ਨੂੰ, ਤੁਸੀਂ
0: ਕਰ ਦੋ ਕਲੇਮ, ਤੁਸੀਂ ਤੁਹਾਡਾ ਹੀ ਆਓ.
3: ਨਹੀਂ ਸਹੀ ਗੱਲ ਹੈ, ਬੜਾ ਬੜਾ ਲੱਗ ਰਿਹਾ. ਤੇ ਅੱਛਾ ਯਸ ਜੀ, ਨੈਕਸਟ ਤੁਹਾਨੂੰ ਕਹਾਂ, ਤੁਸੀਂ ਕਹਿ ਰਹੇ ਸੀ ਨਾ ਹੁਣ ਤੁਸੀਂ ਕਹੋਗੇ ਕਿ ਲੈ ਤੁਸੀਂ ਮੈਨੂੰ ਫੇਰ ਵੀ ਉਹ ਬੰਦੇ ਨੇ ਕਿਹਾ ਸੀਗਾ ਕਿ ਨਹੀਂ ਤੇਰਾ ਸਾਈਜ਼ ਨੀ ਹੈਗਾ ਨਾ. ਮੈਂ ਥੋੜੇ ਦਿਨ ਪਹਿਲਾਂ ਤੁਹਾਡੀ ਵੀਡੀਓ ਦੇਖੀ, ਥੋੜੇ ਦਿਨ ਨੀ ਦੋ ਦਿਨ ਪਹਿਲਾਂ ਹੀ ਨਾ ਮੈਂ ਦੇਖਿਆ, ਮੈਂ ਕਿਹਾ ਯਸ ਜੀ ਵਰਗੀ ਕੋ ਲੱਗ ਰਹੇ ਆ. ਤੇ ਫਿਰ ਨਾ ਤੁਸੀਂ ਰਤਨਾ ਵਾਲੀ ਵੀਡੀਓ ਤੇ ਆਪਣੇ ਰੇਡੀਓ ਹਾਂਜੀ ਦੇ ਪੇਜ ਤੇ ਇੰਸਟਾਗ੍ਰਾਮ ਤੇ ਉਹੀ ਸੁਣਾ ਰਹੇ. ਮੈਂ ਕਿਹਾ ਯਸ ਜੀ ਨੀ, ਮੈਂ ਕਿਹਾ ਏਡੇ ਮਤਲਬ ਇਹਨਾਂ ਦਾ ਫੇਸ ਏਡਾ ਏਡਾ ਕਿਉਂ ਲੱਗ
0: ਰਹੇ ਆ? ਇਹੋ ਜਿਹੇ ਬੰਦੇ ਖਰਾਬ ਕਰਦੇ, ਇਹ ਨਾ ਆਪਣੀ ਵੱਲੋਂ ਤਾਂ ਤਾਰੀਫ ਕਰ ਰਹੇ ਆ ਪਰ ਤੁਹਾਡਾ ਇਹਨਾਂ ਨੇ ਕੰਮ ਕਰਤਾ.
3: ਅੱਗੇ ਸੁਣੋ ਨਾ, ਅੱਗੇ ਸੁਣੋ. ਫਿਰ ਮੈਂ ਸੋਚਿਆ ਮੈਂ ਕਿ ਨਹੀਂ, ਇਹ ਕੈਮਰਾ ਹੁੰਦਾ ਫੇਸ ਤੋਂ ਜ਼ਿਆਦਾ ਨੇੜੇ ਤੋਂ ਲਿੱਤਾ ਨੀ. ਮੈਂ ਕਿਹਾ ਕਿੰਨੇ ਪਿਆਰੇ ਲੱਗ ਰਹੇ ਆ, ਕਿੰਨਾ ਫੇਸ, ਕਿੰਨਾ ਕਲੀਅਰ, ਅੱਖਾਂ ਚ ਪਾਇਆ ਹੋਇਆ ਕਜਲਾ, ਕਿੰਨਾ ਵਧੀਆ. ਮੈਂ ਕਿਹਾ ਇੰਨੀ ਟੈਲੈਂਟਡ ਹੈ, ਦੇਖੋ ਮਤਲਬ ਆਰ ਜੀ ਬਣੇ ਹੋਏ ਨੇ ਨਾ, ਦੇਖੋ ਮਤਲਬ ਇਹ ਸਾਰੀਆਂ ਚੀਜ਼ਾਂ. ਕਹਿੰਦਾ ਮਤਲਬ ਇਹ
1: ਤੁਸੀਂ ਕਵਰ ਅਪ ਕਰ ਰਹੇ ਹੋ, ਠੀਕ ਹੈ?
3: ਕਿੰਨੇ ਸਾਰੇ ਪਲਾਨ ਕਰ ਚੁੱਕੀ ਆ, ਹਰਬਲ ਲਾਈਫ ਮੈਂ ਯੂਜ ਕਰ ਚੁੱਕੀ ਹੈਗੀ ਆ, ਹੈਲਦੀ ਲਿਵਿੰਗ ਦੇ ਪਲਾਨ, ਜਿਹੜੇ ਸਪਲੀਮੈਂਟਸ ਹੁੰਦੇ ਆ ਉਹ ਤੁਹਾਨੂੰ ਕਹਿ ਦਿੰਦੇ ਆ, ਫੂਡ ਕਰਦਾ, ਪਰ ਤੁਹਾਨੂੰ ਇਹ ਸਪਲੀਮੈਂਟਸ ਖਾਣੇ ਹੁੰਦੇ, ਫਰੂਟਸ ਵੈਜੀਸ ਤੋਂ ਬਣੇ ਹੁੰਦੇ ਆ, ਉਹ ਸਾਰੇ ਕਲੀਅਰ ਹੁੰਦੇ ਆ TGA ਵਗੈਰਾ ਤੋਂ ਨਾ, ਉਹ ਵੀ ਮੈਂ ਕੀਤੇ. ਫਿਰ ਉਸ ਤੋਂ ਬਾਅਦ ਲਾਸਟ ਮੇਰਾ ਆਇਆ ਕਿ ਮੈਂ ਇੰਡੀਆ ਦਾ ਪਲਾਨ ਫੋਲੋ ਕਰਨਾ, ਉਹ ਸਪਲੀਮੈਂਟ ਨਹੀਂ ਦਿੰਦੇ, ਉਹ ਘਰ ਦਾ ਖਾਣਾ ਦਿੰਦੇ ਆ, ਠੀਕ ਹੈ? ਫਿਰ ਮੈਂ ਉਹ ਚੀਜ਼ਾਂ ਵੀ ਖਾਣੀ ਖਾ ਲਿਆ, ਉਹ ਖਾ ਕੇ ਵੀ ਫੇਰ ਸਾਰੀਆਂ ਚੀਜ਼ਾਂ ਜਦੋਂ ਬੰਦ ਹੋ ਜਾਂਦੇ ਆ ਪਲਾਨ ਆਪਣਾ, ਜਦੋਂ ਤੱਕ ਆਪਾਂ ਪਲਾਨ ਫੋਲੋ ਕਰਦੇ ਰਹਿੰਦੇ ਹਾਂ, ਜਦੋਂ ਆਪਾਂ ਪੇਡ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਪਿਕਸ ਸ਼ੇਅਰ ਕਰਨੀਆਂ ਪੈਂਦੀਆਂ ਨੇਗੀਆਂ, ਤੁਸੀਂ ਕੀ ਖਾਧਾ, ਫਿਰ ਤੁਸੀਂ ਚੀਟਿੰਗ ਨਹੀਂ ਕਰ ਸਕਦੇ. ਪਰ ਮੈਂ ਵਾਈਲ ਪਲਾਨ ਲੈਂਦੇ ਲੈਂਦੇ ਵੀ ਨਾ, ਮੈਂ ਫਿਰ ਵੀ ਵਿੱਚ ਜਿੱਦਣ ਮੇਰਾ ਮਨ ਨਹੀਂ ਹੁੰਦਾ ਸੀ, ਮੈਂ ਚੀਟਿੰਗ ਕਰ ਦਿੰਦੀ ਹੁੰਦੀ ਸੀ, ਪਿਕ ਭੇਜ ਦਿੰਦੀ ਹੁੰਦੀ ਸੀ, ਉਹ ਮੈਂ ਨਿਆਣਿਆਂ ਨੂੰ ਇਹਨਾਂ ਨੂੰ ਦੇ ਦਿੰਦੀ ਹੁੰਦੀ ਸੀ. ਰਿਐਲਿਟੀ ਦੱਸ ਰਹੀ ਹੈ, ਕਿਉਂਕਿ ਜਦੋਂ ਬੰਦੇ ਨੇ ਕਰਨਾ ਹੁੰਦਾ ਨਾ, ਫਿਰ ਮੈਂ ਸੋਚਦੀ ਪੈਸੇ ਤਾਂ ਮੇਰੇ ਗਏ, ਉਹਦਾ ਕੀ ਗਿਆ, ਹਨਾ, ਵਿੱਚ ਵਿੱਚ ਕਰ ਜਾਂਦੀ ਸੀ ਮੈਂ. ਮਾਸਾ ਨੀ ਫੀਲ ਕਰਦੀ ਹੈਗੀ ਮੈਨੂੰ ਹੁਣ ਵੀ ਨਾ, ਬਹੁਤ ਜਾਣੇ ਕਹਿ ਦਿੰਦੇ ਆ ਵਿੱਚ, ਦੇਖੋ ਮੋਟੇ ਸਾਰੇ ਹੁੰਦੇ ਆ, ਲੇਕਿਨ ਮੇਰੀ ਜੋ ਟੰਮੀ ਦੀ ਸ਼ੇਪ ਹੈ ਨਾ, ਉਹ ਕਈਆਂ ਦੀ ਏਦਾਂ ਲੱਗਦੀ ਕਿ ਸ਼ਾਇਦ ਨਾ ਪ੍ਰੈਗਨੈਂਟ ਆ, ਹਨਾ, ਤੇ ਉਹ ਮੈਨੂੰ ਕਿੰਨੇ ਜਾਣੇ ਨੂੰ ਲੱਗਦਾ ਹੈ ਕਿ ਹਨਾ ਆਰ ਯੂ ਪ੍ਰੈਗਨੈਂਟ. ਮੈਂ ਮਾਸਾ ਨੀ ਗੁੱਸਾ ਕਰਦੀ, ਇੱਕ ਲੇਡੀ ਨੇ ਮੈਨੂੰ ਕਿਹਾ, ਉਹ ਮੈਨੂੰ ਕਹਿੰਦੀ ਸੋਰੀ ਹੈ ਨਾ, ਮੈਂ ਕਹਿੰਦਾ, ਮੈਂ ਕਿਹਾ ਯਾਰ ਤੂੰ ਇੰਨਾ ਫੀਲ ਨਾ ਕਰੀ, ਸੋਕੇ ਇਹ ਨੋਰਮਲ ਹੈ, ਲੱਗਦਾ ਤਾਂ ਲੱਗਦਾ, ਤੂੰ ਦਿਲ ਤੇ ਨਾ ਲੈ, ਮੈਂ ਨੀ ਲਾਂਦੀ ਦਿਲ ਤੇ, ਮਤਲਬ ਇਹ ਵੈਸੇ ਚੰਗੀ ਗੱਲ ਨੀ ਹੈਗੀ, ਹਨਾ. ਤੇ ਮੈਂ ਕੋਸ਼ਿਸ਼ ਬਹੁਤ ਕਰਦੀ ਹਾਂ, ਪਰ ਹੁਣ ਮੈਂ ਜਿਹੜੀ ਚੀਜ਼ ਤੇ ਆਈ ਹਾਂ ਨਾ, ਮੈਨੂੰ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਜਿੱਦਾਂ ਯਸ ਜੀ ਤੁਸੀਂ ਲਾਈਫ ਸਟਾਈਲ ਕਿਹਾ ਨਾ, ਲਾਈਫ ਸਟਾਈਲ ਦਾ ਸਾਡੀ ਲਾਈਫ 'ਚ ਡਿਸਿਪਲਿਨ ਦੀ ਕਮੀ ਆ. ਮੈਨੇ ਬਹੁਤ ਇਹੋ ਜਿਹੇ ਲੋਕਾਂ ਨੂੰ ਦੇਖਿਆ ਕਿ ਜੇ ਉਹਨਾਂ ਨੇ ਰਾਤ ਨੂੰ ਖਾਣਾ ਇੰਨੇ ਵਜੇ ਖਾਣਾ ਹੈ ਨਾ, 6-7 ਵਜੇ ਖਾਣਾ ਤੇ ਖਾਣਾ ਖਾ ਲੈਣਾ, ਆ ਕਿਸੇ ਪਾਰਟੀ ਤੇ ਜਾਂਦੇ ਆ ਉਹ ਖਾਂਦੇ ਆ, ਪੂਰਾ ਵਧੀਆ ਖਾਂਦੇ ਆ, ਬਟ ਨੈਕਸਟ ਡੇ ਉਹ ਆਪਣੀ ਬੋਡੀ ਨੂੰ ਡੀਟੌਕਸ ਕਰਦੇ ਆ, ਫਿਰ ਹਲਕਾ ਖਾਣਾ ਖਾਂਦੇ ਆ, ਉਹ ਕਿੰਨੇ ਕੁ ਡਾਈਟ ਪਲਾਨ ਲੈਂਦੇ ਆ. ਸਾਡੀ ਲਾਈਫ ਦੇ ਵਿੱਚ ਮੈਨੂੰ ਇਦਾਂ ਲੱਗਦਾ ਡਿਸਿਪਲਿਨ ਦੀ ਹੀ ਕਮੀ ਆ, ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਨੇਗੀਆਂ. ਹੁਣ ਵਾਕ ਦੇਖੋ ਮੈਂ ਸ਼ੁਰੂ ਕੀਤੀ ਸੀ ਵਿੱਚ ਦੀ, ਥੋੜਾ ਠੰਡ ਹੋ ਗਈ, ਮੈਂ ਬੰਦ ਹੋ ਗਿਆ, ਪਰ ਜਦੋਂ ਜਾਂਦੀ ਰਹੀ ਆ ਕੰਮ, ਸਾਰੀਆਂ ਚੀਜ਼ਾਂ ਹੋ ਜਾਂਦੀ. ਹੁਣ ਐਕਸਰਸਾਈਜ਼ ਦੀ ਗੱਲ ਆ, 15 ਮਿੰਟ ਸਟ੍ਰੈਚਿੰਗ ਹੈ, ਉਹ ਨਿਕਲ ਆਉਂਦੇ ਆ, ਸਾਰੇ ਕੰਮ ਹੋ ਜਾਂਦੇ, ਸਿਰਫ ਆਪਾਂ ਐਕਸਕਿਊਜ਼ ਲਗਾਉਂਦੇ ਆ. ਹੁਣ ਅੱਜ ਕੱਲ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਦੇਖੀਆਂ ਹੋਣਗੀਆਂ, ਗੱਲ ਦਿਲ ਤੇ ਲੱਗਣੀ ਚਾਹੀਦੀ ਆ, ਉਹ ਅੱਜ ਕੱਲ ਨੀ ਆਉਂਦੇ, ਪਹਿਲਾਂ ਬੜੇ ਮੋਟੇ ਹੁੰਦੇ ਆ, ਫਿਰ ਬੰਦਾ ਗਾਣਾ ਲਗਾ ਦਿੰਦੇ ਆ, ਜੀ ਤਸਵੀਰੇ ਦਿਖਾ ਕੇ ਕਿਆ ਸਾਬਿਤ ਕਰਨਾ ਚਾਹਤੇ ਹੋ, ਉਹ ਫਿਰ ਗਾਣਾ ਲੱਗ ਜਾਂਦਾ, ਚੈਨ ਖੋ ਗਿਆ ਹੈ, ਉਹ ਦੇਖ ਕੇ ਵੀ ਮੈਨੂੰ ਕੁਛ ਹੁੰਦਾ, ਮੈਂ ਮਾੜਾ ਮੋਟਾ ਕੁਛ ਕਰਾਂ ਆਪਣੇ ਆਪ ਚ ਕੋਚਾ, ਮਤਲਬ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਦਿਲ ਤੇ ਲੱਗਦੀ ਆ ਨਾ, ਤੁਸੀਂ ਫੀਲ ਹੀ ਕਰਦੇ ਹੋ, ਭਾਵੇਂ ਲੱਖ ਤੁਹਾਨੂੰ ਕਹੀ ਜਾਵੇ, ਕਈ ਲੋਕ ਕਹਿ ਦਿੰਦੇ ਕਿੰਨਾ ਕੁ ਆਪਾਂ ਫੀਲ ਕਰਦੇ ਹਾਂ, ਨਹੀਂ ਕਰਦੇ ਨਾ, ਬਸ ਡਿਸਿਪਲਿਨ ਦੀ ਕਮੀ ਹੈਗੀ ਆ, ਲਾਈਫ ਸਟਾਈਲ ਦੀ ਕਮੀ ਹੈ, ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇਗੀਆਂ.
0: ਬਿਲਕੁਲ, ਉਹ ਗਾਣਾ ਗਾਣਾ ਹੈ ਨਾ, ਗੱਲ ਦਿਲ ਤੇ ਲੱਗੀ ਹੈ ਦੁੱਖ ਇਹੋ ਮਾਰਦਾ.
3: ਇੱਕ ਗੱਲ ਮਾੜਾ ਹੁੰਦਾ ਖਾਣਾ ਬਹੁਤ ਟੇਸਟੀ ਹੁੰਦਾ ਪਰ ਫੇਰ ਵੀ ਅਸੀਂ ਆਪਣੇ ਜਿਹੜੇ ਹੁੰਦੇ ਨਾ ਨਹੀਂ ਕਰੇਵਿੰਗ ਹੁੰਦੀ ਹੈ ਇਹ ਸਵਾਦ ਆ ਲੱਗਦਾ ਉਹਦੇ ਪਲਾਨ ਹੋਣਾ ਚਾਹੀਦਾ ਕੋਈ ਇਦਾਂ ਦਾ ਟੀਕਾ ਲਗਾਵੇ ਵੀ ਸਾਡਾ ਖਾਣ ਨੂੰ ਜੀ ਨਾ ਕਰੇ ਜਿੱਦਾਂ ਕੋਈ ਨੋਨ ਵੈਜ ਖਾਂਦਾ ਉਹਨੂੰ ਜਿੰਨਾ ਮਰਜ਼ੀ ਕੋਈ ਕਹਿ ਦੇਵੇ ਹਨਾ ਜਿਹੜਾ ਵੈਜੀਟੇਰੀਅਨ ਹੈ ਉਹ ਕਿੱਦਾਂ ਖਾ ਲੂਗਾ ਨੋਨ ਵੈਜ ਨਹੀਂ ਖਾਂਦਾ ਨਾ ਇੱਦਾਂ ਸਾਡੇ ਨੂੰ ਟੀਕਾ ਲਗਣਾ ਚਾਹੀਦਾ ਵੀ ਅਸੀਂ ਹੈਲਦੀ ਖਾਣਾ ਖਾਈਏ ਸਾਰੀਆਂ ਚੀਜ਼ਾਂ ਅਸੀਂ ਕਰੀਏ ਨਾ ਅਨਹੈਲਦੀ ਖਾਈਏ ਹੀ ਨਾ ਡਿਸਿਪਲਿਨ ਚ ਰਹੀਏ
1: ਥੈਂਕ ਯੂ
0: ਇਹੋ ਤੇ ਪੰਗਾ ਜੀ ਥੈਂਕ ਯੂ ਵੇਖੋ ਸਮੱਸਿਆ ਸਿਰਫ ਇਹੋ ਹੀ ਆ ਵੀ ਜੇ ਜਿਹੜਾ ਦੂਸਰਾ ਆ ਨਹੀਂ ਸਾਡੇ ਲਈ ਸਹੀ ਉਹ ਸਵਾਦ ਬਹੁਤ ਹੈ ਤੇ ਜਿਹੜਾ ਇਹ ਆ ਇਹ ਸਮਹੋ ਆਪਾਂ ਮੰਨ ਬੈਠੇ ਹਾਂ ਵੀ ਇਹ ਸਵਾਦ ਨਹੀਂ ਆ ਤੇ ਉਹਦੇ ਵਿੱਚ ਹੱਲ ਉਹਦਾ ਕੋਈ ਨਹੀਂ ਆ ਕਿਉਂਕਿ ਟੇਸਟ ਕਾਹਦਾ ਵਾ ਟੇਸਟ ਹੈਗਾ ਵਾ ਖੰਡ ਦਾ ਅਤੇ ਲੂਣ ਦਾ ਅਤੇ ਉਹ ਆਪਾਂ ਬਚਪਨ ਤੋਂ ਹੀ ਐਡਜਸਟ ਕਰ ਲਿਆ ਅਤੇ ਹੁਣ ਤਾਂ ਆਪਾਂ ਉਹ ਤੋਂ ਅਗਲੀ ਸਟੇਜ ਦੇ ਉੱਤੇ ਆ ਗਏ ਹਾਂ ਹੁਣ ਆਪਾਂ ਖੱਟੇ ਦਾ ਵੀ ਸੋਹਣਾ ਨਾਲ ਤੜਕਾ ਲਾਉਂਦੇ ਹਾਂ ਜਿੱਦਾਂ ਸੌਸ ਵਗੈਰਾ ਹੋ ਗਈ ਅਤੇ ਹੁਣ ਉਹ ਪਹਿਲਾਂ ਨਹੀਂ ਹੁਣ ਆਪਣੀ ਜਨਰੇਸ਼ਨ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਮੌਜੂਦ ਹੈ ਹੁਣ ਉਹ ਜਿਹੜੀ ਸੌਸ ਨੇ ਉਹਨਾਂ ਦੇ ਵਿੱਚ ਵੀ ਸੁਧਾ ਹੀ ਮਿੱਠਾ ਵਾ ਕਿਉਂਕਿ ਇੰਨਾ ਕੁ ਜ਼ਿਆਦਾ ਮਿੱਠਾ ਪਾ ਕੇ ਅਤੇ ਫਿਰ ਉਹਨੂੰ ਇੱਕ ਸਵਾਦ 'ਤੇ ਲੈ ਕੇ ਆਉਂਦਾ ਜਾਂਦਾ ਤੁਸੀਂ ਜੇ ਉਹਦਾ ਆਈਡੀਆ ਲੈਣਾ ਤਾਂ ਤੁਸੀਂ ਕਿਤੇ ਇਮਲੀ ਦੀ ਜਦੋਂ ਬਣਾਓਗੇ ਚਟਨੀ ਅਤੇ ਉਹਦੇ ਵਿੱਚ ਵੇਖੋ ਤੁਸੀਂ ਕਿੰਨੀ ਢੇਰ ਖੰਡ ਪੈਂਦੀ ਅਤੇ ਫਿਰ ਜਾ ਕੇ ਉਹਨੇ ਮਤਲਬ ਉਹ ਹੋਣਾ ਅਤੇ ਉਹ ਵਿੱਚ ਹੀ ਆ ਨਾ ਉਹਦੇ ਵਿੱਚ ਹੀ ਰਹਿਣਾ ਉਹਦੇ
1: ਕਹਿਣ ਨੂੰ ਕਹਿਣਾ ਹਾਂ ਘਰੇ ਬਣਾਈਏ
0: ਹਾਂ ਕਹਿਣ ਨੂੰ ਕਹਿਣ ਪਰ ਇੱਕ ਹੱਦ ਤੱਕ ਠੀਕ ਹੈ ਚਲੋ ਉਹ ਕਈ ਚੀਜ਼ਾਂ ਦੇ ਨਾਲ ਉਹ ਠੀਕ ਆ ਜਿੱਦਾਂ ਮੰਨ ਲਓ ਪਕੌੜੇ ਪਕਾੜੇ ਆ ਅਤੇ ਉਹ ਹਾਰਡ ਡਾਈਜੈਸ਼ਨ ਹੈ ਉਹਦੇ ਨਾਲ ਉਹ ਬਣੀ ਆ ਵੀ ਹਾਂ ਠੀਕ ਆ ਤੁਸੀਂ ਉਹ ਖਾ ਲਓ
1: ਪਰ ਉਹਦੇ 'ਚ ਖਾਣ ਦੀ ਥਾਂ ਤੁਸੀਂ ਉਹ ਪਾ ਸਕਦੇ ਹੋ ਜਿਹੜੀ ਖਜੂਰ ਹੁੰਦੇ ਆ
0: ਕੁਛ ਪਾ ਲਓ ਪਰ ਖਜੂਰ ਇੰਨੇ ਕੁ ਜ਼ਿਆਦਾ ਪੈਣਗੇ
1: ਉਹ ਤਾਂ ਹੈ ਪੈਕਟ ਪੈ ਜਾਂਦਾ ਪੂਰਾ ਕਿਉਂਕਿ ਮੈਂ ਬਣਾਉਂਦੀ ਹਾਂ ਪੂਰਾ ਇੱਕ ਪੈਕਟ ਖਜੂਰ ਦਾ ਪੈ ਜਾਂਦਾ
0: ਸੋ ਉਹ ਸਾਰਾ ਕੁਛ ਜਿਹੜਾ ਤੁਸੀਂ ਮਤਲਬ ਸ਼ੂਗਰ ਦੇ ਥਾਂ ਦੇ ਉੱਤੇ ਫਿਰ ਤੁਹਾਨੂੰ ਜੇ ਕਿਸੇ ਬੰਦੇ ਨੂੰ ਜੇ ਗਰਮ ਨਹੀਂ ਮੰਨ ਲਓ ਤੁਸੀਂ ਗਰਮੀਆਂ 'ਚ ਖਾਣੀਆਂ ਹੋ ਸਕਦਾ ਉਹ ਜ਼ਿਆਦਾ ਖਾ ਜੇ ਉਹਦੇ ਨਾਲ ਪ੍ਰੋਬਲਮ ਹੋਵੇ ਕੁੱਲ ਮਿਲਾ ਕੇ ਮਤਲਬ ਇੰਨੀਆਂ ਕੁ ਚੀਜ਼ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਬਚਪਨ ਤੋਂ ਇੰਨੇ ਕੁ ਜ਼ਿਆਦਾ ਖੰਡ ਅਤੇ ਮਿੱਠਾ ਜਾਂ ਫਿਰ ਟੇਸਟ ਬਡਸ ਆਪਣੇ ਜਿਹੜੇ ਉਸ ਹਿਸਾਬ ਦੇ ਨਾਲ ਆਪਾਂ ਕਰ ਲਏ ਆ ਵੀ ਹੁਣ ਸਾਨੂੰ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਹੈਲਦੀ ਕਹਿੰਦੇ ਹਾਂ ਉਹ ਸਾਨੂੰ ਸਵਾਦ ਨਹੀਂ ਲੱਗਦੀਆਂ ਅਤੇ ਜੇ ਆਪਾਂ ਹੈਲਦੀ ਵੀ ਖਾਣਾ ਤਾਂ ਉਹਨੂੰ ਪਹਿਲਾਂ ਸਵਾਦ ਬਣਾਉਣਾ ਪੈਂਦਾ ਅਤੇ ਹੁਣ ਤਾਂ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵੀ ਆ ਗਈਆਂ ਵੀ ਹੈਲਦੀ ਨੂੰ ਵੀ ਸਵਾਦ ਬਣਾ ਬਣਾ ਕੇ ਹੈ ਨਾ ਉਹ 'ਚ ਵੀ ਕੰਪਰੋਮਾਈਜ਼ ਕਰ ਲਿਆ ਜਾਂਦਾ ਅਤੇ ਕੁੱਲ ਮਿਲਾ ਕੇ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਤੁਹਾਡਾ ਜੋ ਲਾਈਫ ਸਟਾਈਲ ਆ ਜੇ ਤੁਹਾਡਾ ਲਾਈਫ ਸਟਾਈਲ ਤੁਹਾਡੇ ਬਿਜ਼ੀ ਰੁਝੇਵੇਂ ਨੇ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਤੁਹਾਡੇ ਕੋਲ ਭੱਜ ਭਜਾ ਕੇ ਸਿਰਫ ਆਪਣਾ ਸੌਣ ਜੋਗਾ ਹੀ ਟਾਈਮ ਮਿਲਦਾ ਅਤੇ ਫਿਰ ਇਹ ਸਾਰਾ ਕੁਛ ਇੱਦਾਂ ਹੀ ਐਂਡਸ ਅਪ ਹੋਣਾ ਕਿਉਂਕਿ ਉੱਥੇ ਉਹਦੇ ਵਿੱਚ ਉਹਦੇ ਦਰਮਿਆਨ ਸਿਰਫ ਸਾਡੇ ਕੋਲ ਇੰਨਾ ਕੁ ਟਾਈਮ ਬਚਦਾ ਵੀ ਅਸੀਂ ਭੱਜੇ ਜਾਂਦੇ ਟੀਕਾ ਲਵਾ ਲਈਏ ਭੱਜੇ ਕੇ ਜਾਂਦੇ ਆਪਾਂ ਕੋਈ ਚੀਜ਼ ਫੜ ਕੇ ਮੂੰਹ 'ਚ ਪਾ ਲਈਏ ਕਿਉਂਕਿ ਇਹ ਇੱਕ ਚੀਜ਼ ਨਹੀਂ ਸਾਨੂੰ ਆਲ ਟੂਗੈਦਰ ਬੜੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਬਦਲਣੀਆਂ ਪੈਣਗੀਆਂ ਅਤੇ ਫਿਰ ਜਾ ਕੇ ਆਪਾਂ ਕਵਾਂਗੇ ਕਿ ਇਹ ਲਾਈਫ ਸਟਾਈਲ ਆਪਾਂ ਹੁਣ ਆਪਣਾ ਬਦਲਿਆ ਆਪਾਂ ਅਤੇ ਉਸ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਬਦਲਣਾ ਪੈਣਾ ਕਿਉਂਕਿ ਇਸ ਲਾਈਕ ਮੰਨ ਲਓ ਮੈਂ ਇਹਨੂੰ ਕਈ ਵਾਰੀ ਇੱਦਾਂ ਵੀ ਵੇਖਣਾ ਹੁੰਦਾ ਵੀ ਜੇ ਮੰਨ ਲਓ ਤੁਸੀਂ ਰੈਸਟ ਨਹੀਂ ਕੀਤੀ ਅਤੇ ਤੁਸੀਂ ਬਿਮਾਰ ਹੋ ਗਏ ਅਤੇ ਉਸ ਤੋਂ ਬਾਅਦ 'ਚ ਜਿੰਨੇ ਦਿਨ ਤੁਸੀਂ ਮੰਜੇ 'ਤੇ ਰਹੇ ਅਤੇ ਉਹਨੂੰ ਕਈ ਵਾਰੀ ਕੈਲਕੂਲੇਟ ਕਰਕੇ ਮੈਂ ਵੇਖਣਾ ਵਾਂ ਵੀ ਉਹ ਉਨੇ ਕੁ ਘੰਟੇ ਹੁੰਦੇ ਆ ਜਿੰਨੇ ਕੁ ਘੰਟੇ ਆਪਾਂ ਰੈਸਟ ਨਹੀਂ ਕੀਤੀ ਭੱਜ ਲਓ ਜਿੱਥੇ ਭੱਜਣਾ ਤੁਹਾਨੂੰ ਓਨਾ ਸਮਾਂ ਤੁਹਾਨੂੰ ਰੈਸਟ ਸਰੀਰ ਨੂੰ ਦੇਣੀ ਹੀ ਪੈਣੀ ਆ ਈਵਨ ਵੱਧ ਦੇਣੀ ਪਊਗੀ ਸੋ ਇਹ ਚੀਜ਼ਾਂ ਗੋ ਥਰੂ ਹੋ ਕੇ ਹੀ ਸਮਝ ਆਉਂਦੀਆਂ ਨੇ ਆਪਾਂ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ ਕਹਿੰਦੇ ਅਸਲ ਦੇ ਵਿੱਚ ਸਾਡਾ ਸਰੀਰ ਸਾਡੇ ਪਰਿਵਾਰ ਦੇ ਵਿੱਚ ਮਿਲੇ ਜੀਨਸ ਦੇ ਅਨੁਸਾਰ ਹੁੰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਮਗਰ ਲੱਗ ਕੇ ਅਸੀਂ ਸਭ ਨੇ ਇਹ ਸਮਝ ਲਿਆ ਵਾ ਕਿ ਪਤਲੇ ਹੋਣਾ ਬਸ ਫਿੱਟ ਹੋਣਾ ਬਹੁਤ ਸਾਰੀਆਂ ਬੀਬੀਆਂ ਆਪਣੇ ਬੱਚਿਆਂ ਦੇ ਜਨਮ ਵੇਲੇ ਪੰਜੀਰੀ ਵੀ ਇਸ ਕਰਕੇ ਨਹੀਂ ਖਾਂਦੀਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਮੋਟੀਆਂ ਹੋ ਜਾਣਗੀਆਂ ਜਦਕਿ ਪੰਜਾਬੀ ਜਦਕਿ ਪੰਜੀਰੀ ਉਹਨਾਂ ਦੀ ਸਭ ਤੋਂ ਵਧੀਆ ਖੁਰਾਕ ਹੁੰਦੀ ਹੈ ਅਤੇ ਬੱਚੇ ਤੋਂ ਬਾਅਦ ਭਾਰ ਵਧਣਾ ਅਤੇ ਸਰੀਰ ਦਾ ਪਹਿਲਾ ਵਰਗਾ ਨਾ ਰਹਿਣਾ ਇੱਕ ਆਮ ਜੀ ਗੱਲ ਹੈ ਅਤੇ ਹੁਣ ਇਸ ਨੂੰ ਆਮ ਮੰਨਣ ਦੇ ਲਈ ਕੋਈ ਤਿਆਰ ਨਹੀਂ
1: 100%
0: ਠੀਕ ਹੈ ਜੀ ਸਾਰੀ ਸਿਰਦਰਦੀ ਸੋਸ਼ਲ ਮੀਡੀਆ ਦੀ ਪੈਦਾ ਕੀਤੀ ਹੋਈ ਹੈ ਸੁਣੇ ਲੱਗਣਾ ਬਹੁਤ ਬੜੀ ਵੱਡੀ ਦਿਮਾਗੀ ਬਿਮਾਰੀ ਬਣ ਚੁੱਕੀ ਹੈ ਘਰ ਦਾ ਬਣਿਆ ਭੋਜਨ ਖਾਓ ਤੁਹਾਡੀਆਂ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦਾ ਹੱਲ ਹੋ ਜਾਊਗਾ ਅਤੇ ਇਹ ਜਿੰਨੀਆਂ ਵੀ ਔਨਲਾਈਨ ਸ਼ੇਕ ਵੇਚਣ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਬਚ ਕੇ ਰਹੋ ਉਹਨਾਂ ਤੋਂ।
1: ਅੱਛਾ
0: ਠੀਕ ਹੈ ਜੀ। ਵਿਸ਼ਾਲ ਜੀ ਕਹਿੰਦੇ ਨੇ ਕਿ ਮੈਂ ਐਸਾ ਹੀ ਖਾਵਾਂ ਕਿ ਮੇਰਾ ਭਾਰ ਘੱਟ ਜਾਵੇ, ਮੈਂ ਐਸਾ ਕੀ ਖਾਵਾਂ ਅਤੇ ਮੈਂ ਐਸਾ ਕੀ ਖਾਵਾਂ ਕਿ ਭੁੱਖ ਨਾ ਲੱਗੇ, ਐਜ਼ ਦਾ ਫੇਮਸ ਸਿੰਗ ਗੋਜ਼ ਫੋਰ ਨੀਤੂ ਜੀ। ਅੱਛਾ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਕਿ ਕਈ ਲੋਕ ਸੁਣੇ ਮੈਂ ਸਾਡੇ ਕੋਲ ਐਕਸਰਸਾਈਜ਼ ਲਈ ਟਾਈਮ ਨਹੀਂ, ਸਾਡੇ ਕੋਲ ਤਾਂ ਵਾਧੂ ਟਾਈਮ ਹੁੰਦਾ ਜੀ। ਅਤੇ ਕਹਿੰਦੇ ਕਿ ਮਾਈ ਵਿਊ ਇਜ਼ ਕਿ ਮਾਈ ਪੁਆਇੰਟ ਆਫ ਵਿਊ ਰਹੀ ਗੱਲ ਕਹਿੰਦੇ ਕਿ ਜਿਮ ਦੀ, ਅਤੇ ਸਭ ਤੋਂ ਅਨਫਿੱਟ ਬੰਦੇ ਜਿਮ ਵਾਲੇ ਹੁੰਦੇ ਨੇ ਜੀ। ਬਿਮਾਰੀ ਦਾ ਘਰ ਜਿਮ, ਪੈਸੇ ਦੇ ਕੇ ਬਿਮਾਰੀ ਗੱਲ ਲਾਉਣਾ। ਮੈਂ 15 ਸਾਲ ਪਹਿਲਾਂ ਛੱਡ ਚੁੱਕਿਆ ਜੀ ਜਿਮ ਨੂੰ, ਰਨਿੰਗ ਤੋਂ ਉੱਪਰ ਕੁਛ ਵੀ ਨਹੀਂ।
1: ਜਿਹੜਾ ਫਾਰਮੂਲਾ ਸੈੱਟ ਹੋ ਜਾਏ
0: ਤੁਹਾਡੇ, ਜਿਹੜਾ ਤੁਹਾਡੇ ਸਰੀਰ ਦੇ ਉੱਤੇ ਸੈੱਟ ਹੋ ਜਾਏ, ਜਿਹੜਾ ਤੁਹਾਨੂੰ ਠੀਕ ਲੱਗੇ। ਬੇਸ਼ੱਕ ਨਹੀਂ, ਜੋ ਇਹ ਗੱਲ ਕਰ ਰਹੇ ਨਾ, ਰਨਿੰਗ ਤੋਂ ਉੱਤੇ ਵਾਕਈ ਕੁਛ ਨਹੀਂ, ਕਿਉਂਕਿ ਸਾਰੇ ਸਰੀਰ ਦੀ ਬੈਲੈਂਸ ਤੁਹਾਡੀ ਐਕਸਰਸਾਈਜ਼ ਹੋਣੀ ਹੈ। ਪਰ ਰਨਿੰਗ ਦੇ ਨਾਲ ਕੀ ਹੈ ਵੀ ਪੇਸ਼ੈਂਸ ਚਾਹੀਦਾ ਤੁਹਾਨੂੰ, ਅਤੇ ਜੇ ਨਹੀਂ ਹੈ ਤਾਂ ਆ ਜਾਊਗਾ ਤੁਸੀਂ ਜੇ ਸ਼ੁਰੂ ਕਰੋਗੇ ਤਾਂ। ਅਤੇ ਧੰਨਵਾਦ ਜੀ ਤੁਹਾਡਾ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਲਵ ਯੂ ਜੀ ਇੱਧਰੋਂ ਵੀ। ਅਤੇ ਮਨਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੈਂ ਰੇਡੀਓ ਸੁਣ ਰਿਹਾ ਸੀ ਅਤੇ ਜਦ ਐਡ ਆਈ ਤਾਂ ਮਿਊਜ਼ਿਕ ਸੁਣ ਕੇ ਸਰਬੱਤ ਭੰਗੜਾ ਪਾਉਣ ਪਾਉਣ ਲੱਗ ਪਈ ਹੈ। ਥੈਂਕ ਯੂ ਜੀ। ਅਤੇ ਜਸਕੀਰੀ ਜੀ ਕਹਿੰਦੇ ਕਿ ਬਸ ਰਹਿਣ ਦਿਓ ਛੇੜ ਉਹਨਾਂ ਦਰਦਾਂ ਨੂੰ, ਅਤੇ ਕੁਛ ਟੋਪਿਕ ਕਾਹਤੋਂ ਛੇੜ ਦਿੱਤਾ ਭਾਅ ਜੀ ਮੰਡੇ ਨੂੰ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਆਸ ਕਰਦਾ ਕਿ ਸਭ ਠੀਕ ਠਾਕ ਚੜ੍ਹਦੀ ਕਲਾ 'ਚ ਹੋਣਗੇ। ਕੱਲ੍ਹ ਦਾ ਡਿਨਰ ਵਾਜ਼ ਐਗਜੈਕਟਲੀ ਨੋਟ ਡਿਨਰ ਬਟ ਲੇਟ ਆਫਟਰਨੂਨ ਮੀਲ, ਐਕਸਾਈਟਿੰਗ ਆਫ ਛੋਲੇ ਭਟੂਰੇ, ਆਲੂ ਦੇ ਪਰਾਂਠੇ ਵਿਦ ਮੱਖਣ, ਫੋਲਵਿੰਗ ਬਾਏ ਮੈਂਗੋ ਲੱਸੀ ਅਤੇ ਗੁਲਾਬ ਜਾਮਨਾਂ ਅਤੇ ਚਮਚਮ ਅਤੇ ਵਾਈਟ ਵਾਲੀ ਬੱਸ ਅਤੇ ਹੈਵ ਏ ਨਾਈਸ ਮੰਡੇ, ਇੰਜੋਏ ਦਾ ਲਾਈਫ। ਅਤੇ ਡਾਇਟ ਟੂ ਸ਼ੋ ਆ ਮੇਰਾ ਡਿਨਰ ਸਾਰਾ ਡਾਇਟ ਟੂ ਓਪੋਜ਼ਿਟ, ਡਾਇਟ ਤੋਂ ਓਪੋਜ਼ਿਟ। ਓਕੇ ਜੀ। ਅਤੇ ਕਹਿੰਦੇ ਡਾਇਟ 'ਤੇ ਸ਼ੋ ਆ ਅਤੇ ਮੇਰਾ ਡਾਇਟ ਤੋਂ ਬਿਲਕੁਲ ਓਪੋਜ਼ਿਟ ਚੱਲ ਰਿਹਾ। ਸੰਦੀਪ ਜੀ ਕਹਿੰਦੇ ਨੇ ਕਿ ਆਈ ਐਮ ਫੋਲੋਇੰਗ ਡਾਇਟ ਟੂ ਸਟੇ ਹੈਲਦੀ, 6 ਮੰਥਸ 6 ਮੰਥ ਨੋ ਓਇਲ, ਅਤੇ ਰਾਈਸ, ਚਿਕਨ, ਏਅਰ ਫਰਾਈ ਐਂਡ ਵੈਜਿਜ਼ ਅਤੇ ਐਂਡ ਜਿਮ। ਚਲੋ ਬਹੁਤ ਵਧੀਆ ਜੀ, ਜੋ ਤੁਹਾਨੂੰ ਸੈੱਟ ਬੈਠੇ, ਨੋ ਕਮੈਂਟਸ ਕਿਸੇ ਵੀ ਚੀਜ਼ ਦੇ ਉੱਤੇ, ਜੋ ਤੁਹਾਨੂੰ ਠੀਕ ਲੱਗੇ। ਮੈਂ ਤਾਂ ਸਿਰਫ ਮੈਨੂੰ ਜੋ ਮੋਟਾ ਜਿਹਾ ਸੀ ਫਾਰਮੂਲਾ ਲੱਗਦਾ ਕਿ ਕਿਸੇ ਚੀਜ਼ ਨੂੰ ਛੱਡਣਾ ਕੋਈ ਹੱਲ ਨਹੀਂ ਹੈ, ਉਹਨੂੰ ਤੁਸੀਂ ਕੰਟਰੋਲ 'ਚ ਕਰਨਾ। ਹਰ ਇੱਕ ਚੀਜ਼ ਜਿਹੜੀ ਆ ਉਹ ਸ਼ਾਇਦ ਇਸੇ ਲਈ ਬਣੀ ਆ ਵੀ ਉਹਨੂੰ ਤੁਸੀਂ ਵਾਜਬ ਅਮਾਊਂਟ ਦੇ ਵਿੱਚ ਹੀ ਤੁਸੀਂ ਉਹਨੂੰ ਖਾਓ, ਅਤੇ ਕਿਉਂਕਿ ਉਹ ਚੀਜ਼ ਜਿਹੜੀ ਤੁਸੀਂ ਫਿਰ ਵਾਪਸ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਤੁਹਾਡੇ ਸਰੀਰ 'ਚ ਜਾਣੀ ਆ, ਅਤੇ ਉਹ ਤੁਸੀਂ ਇੱਦਾਂ ਪੱਕੇ ਤੌਰ ਦੇ ਉੱਤੇ ਕੋਈ ਛੱਡਣ ਦਾ ਉਹਨੂੰ ਕੋਈ ਫਾਇਦਾ ਵੀ ਨਹੀਂ। ਹੁਣ ਉਹਦੀ ਇੱਕ ਐਗਜ਼ਾਮਪਲ ਹੈ ਵੀ ਮੰਨ ਲਓ ਆਪਾਂ ਘਰੋਂ ਤੇ ਚੀਜ਼ ਮੈਨੇਜ ਕਰ ਲਈ
1: ਜੀ,
0: ਸੋ ਐਂਡ ਸੋ ਕਿਸੇ ਵੀ ਤਰ੍ਹਾਂ ਦੀ, ਤੁਸੀਂ ਹਫ਼ਤੇ ਦੇ ਵਿੱਚ, ਹੁਣ ਡਿਪੈਂਡ ਕਰਦਾ ਕਿੱਦਾਂ ਦਾ ਕਿਸੇ ਦਾ ਸਰਕਲ ਆ, ਕਿੱਦਾਂ ਦਾ ਲਾਈਫ ਸਟਾਈਲ ਆ, ਅਤੇ ਤੁਸੀਂ ਐਵਰੇਜ ਕੱਢਿਓ ਵੀ ਮਹੀਨੇ 'ਚ ਕਿੰਨੇ ਦਿਨ ਤੁਹਾਨੂੰ ਵਿਆਹ ਵੇਖਣੇ ਪੈਂਦੇ ਆ, ਕਿੰਨੇ ਦਿਨ ਤੁਸੀਂ ਜਨਮ ਦਿਨ ਦੀਆਂ ਪਾਰਟੀਆਂ ਵੇਖਦੇ ਹੋ, ਕਿੰਨੇ ਦਿਨ ਯਾਰਾਂ ਦੋਸਤਾਂ ਦੇ ਨਾਲ ਪੈਂਦੇ ਹੋ, ਕਿੰਨੇ ਦਿਨ ਕਿਸੇ ਰੋਟੀ ਪਾਣੀ 'ਤੇ ਜਾਂਦੇ ਹੋ ਜਾਂ ਕਿਸੇ ਨੂੰ ਸੱਦਦੇ ਹੋ। ਸੋ ਇਸ ਸਭ ਕੁਝ ਦੇ ਦਰਮਿਆਨ ਆਪਾਂ ਕੀ ਉਹ ਚੀਜ਼ ਹੂ ਬਹੂ ਫੋਲੋ ਕਰ ਪਾਉਂਦੇ ਹਾਂ ਜਿਹੜੀ ਆਪਾਂ ਆਪਣਾ ਲਾਈਫ ਸਟਾਈਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹਦੇ ਵਿੱਚ ਆਂਸਰ ਇਹ ਹੋਊਗਾ ਵੀ ਹਾਂ ਕਰਦੇ ਹਾਂ, ਪਰ ਉਹ ਫਿਰ ਇਹ ਹੋ ਸਕਦਾ ਵੀ ਤੁਸੀਂ ਹਲੇ ਮਹੀਨਾ ਕੀ ਹੋਇਆ ਸ਼ੁਰੂ ਕੀਤਾ। ਲੌਂਗ ਟਰਮ ਦੇ ਲਈ ਬੜਾ ਔਖਾ ਵਾ ਇਹ ਚੀਜ਼ਾਂ, ਲੌਂਗ ਟਰਮ ਇਹ ਚੀਜ਼ਾਂ ਬਹੁਤ ਔਖੀਆਂ ਨੇ। ਉਲਟਾ ਤੁਹਾਨੂੰ ਨਾ ਫਿਰ ਦੂਸਰੇ ਪਾਸਿਓਂ ਤੁਹਾਨੂੰ ਹੋਰ ਤਰੀਕੇ ਦੀਆਂ ਤੁਹਾਨੂੰ ਜਿਹੜੀ ਮੈਂਟਲੀ ਪ੍ਰੈਸ਼ਰ ਮਿਲਣਾ ਸ਼ੁਰੂ ਹੋ ਜਾਂਦਾ। ਮੰਨ ਲਓ ਤੁਸੀਂ ਕਿਤੇ ਜਾ ਕੇ ਪਾਰਟੀ 'ਚ ਬੈਠੇ ਹੋ, ਤਾਂ ਅਗੇ ਤੁਹਾਨੂੰ ਕਹਿੰਦੇ ਅੱਛਾ ਖਾਧਾ ਨਹੀਂ ਕੁਛ, ਅੱਛਾ ਖਾਣਾ ਨਹੀਂ ਕੁਛ, ਅੱਛਾ ਅੱਛਾ ਫਿਰ ਡਾਇਟਿੰਗ ਚੱਲ ਰਹੀ ਹੈ, ਡਾਇਟਿੰਗ ਚੱਲ ਰਹੀ ਆ, ਉਲਟਾ ਫਿਰ ਤੁਸੀਂ ਉੱਥੇ ਹੋਰ ਪ੍ਰੈਸ਼ਰ ਲੈਣਾ ਤੁਸੀਂ ਸ਼ੁਰੂ ਕਰ ਦਿੰਦੇ ਹੋ। ਸੋ ਉਹਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਜੋ ਵੀ ਤੁਸੀਂ ਕਰ ਰਹੇ ਹੋ ਜੇ ਉਹਨੂੰ ਆਪਾਂ ਮਿਨੀਮਾਈਜ਼ ਹੀ ਕਰ ਦਈਏ, ਮੰਨ ਲਓ ਫਸਟ ਸਟੇਜ ਦੇ ਉੱਤੇ ਆਪਾਂ ਮਿਨੀਮਾਈਜ਼ ਕਰ ਦਈਏ ਆਪਾਂ, ਅਤੇ ਆਪਣੇ ਆਪ ਦੇ ਉੱਤੇ ਆਪਾਂ ਕੰਟਰੋਲ ਰੱਖੀਏ ਕਿ ਹਾਂ ਠੀਕ ਆ।
1: ਮੈਨੂੰ ਲੱਗਦਾ ਰਾਤ ਨੂੰ, ਰਾਤ ਦਾ ਡਿਨਰ ਦੇ ਵਿੱਚ ਸੌਣ ਦਾ ਟਾਈਮ ਅਤੇ ਖਾਣ ਦਾ ਟਾਈਮ, ਉਸ 'ਚ ਗੈਪ ਹੋਣਾ ਚਾਹੀਦਾ, ਉਹਦੇ ਨਾਲ ਵੀ ਬੜਾ ਫਰਕ ਪੈਂਦਾ।
0: ਹਾਂ ਉਹ ਮੈਨੂੰ ਲੱਗਦਾ ਜੀ ਹਰ ਇੱਕ ਨੂੰ ਹੀ ਪਤਾ ਵਾ, ਹੈ ਨਾ, ਪਰ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਸਾਨੂੰ।
1: ਕਈ ਵਾਰੀ ਫਸ ਜਾਂਦਾ ਇਨਸਾਨ, ਹਰ ਵਾਰੀ ਹਰ ਦਿਨ ਸੇਮ ਤੇ ਸਿਚੁਏਸ਼ਨ ਹੁੰਦੀ
0: ਹੈ, ਹਰ ਰੋਜ਼ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਤੁਸੀਂ ਇੱਦਾਂ ਹੀ ਕਰਨਾ, ਮੈਨੂੰ ਲੱਗਦਾ ਵੀ ਤੁਸੀਂ ਹਫ਼ਤੇ 'ਚ 4 ਦਿਨ ਵੀ ਕਰ ਲਓ ਨਾ ਤੁਸੀਂ, ਅਤੇ ਤਾਂ ਵੀ ਤੁਸੀਂ ਠੀਕ ਰਹਿ ਜਾਓਗੇ, ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਇਹ ਲੱਗੂਗਾ ਵੀ ਮੈਂ ਠੀਕ ਜਾ ਰਿਹਾ ਅਤੇ ਫਿਰ ਤੁਸੀਂ 5-6 ਦਿਨ ਵੀ ਆਪੇ ਕਰ ਲਓਗੇ। ਖਾਸ ਤੌਰ ਦੇ ਉੱਤੇ ਮੇਰਾ ਇਹ ਐਕਸਪੀਰੀਅੰਸ ਹੈ ਕਿ ਜਿਹੜੇ ਜਿਨ੍ਹਾਂ ਨੂੰ ਆਪਣਾ ਵਾਈ ਵਗੈਰਾ ਹੁੰਦੀ, ਅੱਜ ਕੱਲ੍ਹ ਜ਼ਿਆਦਾ ਪ੍ਰੋਬਲਮ ਹੀ ਵਾਈ ਦੀ ਹੈ, ਹੈ ਨਾ, ਹੁਣ ਜਿੰਨੇ ਵੀ ਆਪਾਂ ਵੇਖਦੇ ਹਾਂ ਜ਼ਿਆਦਾਤਰ ਇਨਫਲੇਮੇਸ਼ਨ ਦੀ ਪ੍ਰੋਬਲਮ ਹੈ ਸਾਰਿਆਂ ਨੂੰ, ਅਤੇ ਜੇ ਤੁਸੀਂ ਹਾ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਰਾਤ ਤਾਂ ਤੁਸੀਂ ਮੈਨੇਜ ਕਰ ਲੈਂਦੇ ਹੋ, ਅਰਲੀ ਖਾ ਲੈਂਦੇ ਹੋ ਤੁਸੀਂ, ਅਤੇ ਉਹ ਨਹੀਂ ਖਾਂਦੇ ਜੋ ਰਾਤ ਨੂੰ ਨਹੀਂ ਖਾਣਾ ਚਾਹੀਦਾ, ਜਿੱਦਾਂ ਤੁਸੀਂ ਪਨੀਰ ਕਿਹਾ, ਰਾਜਮਾਂਹ ਕਿਹਾ, ਕੜੀ ਕਿਹਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿਨੇ ਤੁਸੀਂ ਖਾ ਲਓ,
1: ਦਿਨੇ ਖਾ ਲਓ ਹਾਂਜੀ,
0: ਅਤੇ ਨਹੀਂ ਵੀ ਆ ਤਾਂ ਉਹਨੂੰ ਤੁਸੀਂ ਮੈਨੇਜ ਕਰਕੇ ਥੋੜ੍ਹਾ ਕਰਕੇ ਖਾ ਲਓ, ਅਤੇ ਉਹਦੇ ਨਾਲ ਕੀ ਹੈ ਤੁਹਾਡੀ ਇਨਫਲੇਮੇਸ਼ਨ ਵੀ ਕਾਫੀ ਹੱਦ ਤੱਕ ਤੁਹਾਡੀ ਸੈਟਲ ਹੋ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਬੇਸਿਕਲੀ ਘਟਾਉਣ ਦੇ ਨਾਲ ਅਤੇ ਟਾਈਮ ਸੈੱਟ ਕਰਨ ਦੇ ਨਾਲ ਹੋ ਜਾਂਦੀਆਂ। ਹੁਣ ਜਿੱਦਾਂ ਮੈਂ ਕਈ ਵੇਖੇ ਆਪਣੇ ਸੱਜਣ ਮੈਂ ਆਸ ਪਾਸ ਜਿਹੜੇ ਜਿਨ੍ਹਾਂ ਨੂੰ ਫਿਕਰ ਹੈ ਆਪਣੀ ਸਿਹਤ ਦਾ, ਜਾਂ ਜਿਹੜੇ ਉੱਥੋਂ ਕੁਝ ਹੋ ਕੇ ਮੁੜੇ ਆ ਵੀ ਗਾਂਹ ਹੁਣ ਕੰਮ ਖਰਾਬ ਆ, ਅਤੇ ਉਹ ਉਹਨਾਂ ਦਾ ਡੱਬਾ ਨਾਲ ਹੀ ਹੁੰਦਾ,
1: ਡਿਸਿਪਲਿਨ ਨਹੀਂ,
0: ਸ਼ਰਮ ਨਹੀਂ ਹੈ ਇਸ ਚੀਜ਼ ਦੇ ਵਿੱਚ,
1: ਹਾਂ ਡਿਸਿਪਲਿਨ ਨਹੀਂ ਹੈ। ਮੈਂ ਵੀ ਇੱਕ ਸੀਗੇ ਉਹ ਫਿਟਨੈਸ 'ਤੇ ਬਹੁਤ ਜ਼ਿਆਦਾ, ਉਹਨਾਂ ਨੇ ਉਹਨਾਂ ਦਾ ਕੰਮ ਵੀ ਸ਼ਾਇਦ ਫਿਟਨੈਸ ਦੇ ਵਿੱਚ ਹੀ ਸੀਗਾ, ਅਤੇ ਉਹ ਭਾਵੇਂ ਕਿੱਥੇ ਵੀ ਚਲ ਜਾਣ, ਭਾਵੇਂ ਬਰਥਡੇ ਪਾਰਟੀ ਆ ਕੁਛ ਵੀ ਆ, ਅਤੇ ਹਮੇਸ਼ਾ ਉਹਨਾਂ ਨੇ ਆਪਣਾ ਡੱਬਾ ਕੈਰੀ ਕਰਨਾ ਅਤੇ ਨਾਲ ਬਹਿ ਕੇ ਵਧੀਆ ਤਰੀਕੇ ਨਾਲ ਖੁਸ਼ੀ ਖੁਸ਼ੀ ਖਾਣਾ, ਮਤਲਬ ਅਟੈਂਡ ਸਾਰਾ ਕੁਛ ਕਰਨਾ ਪਰ ਆਪਣੀ ਚੀਜ਼ ਨਾਲ ਲੈ ਕੇ ਆਉਣਾ,
0: ਇਸ ਬੰਦੇ ਦੀ ਮਜਬੂਰੀ ਹੈ ਤੇ ਚਾਹੁੰਦਾ ਤੇ ਇਹੋ ਕੁਛ ਹੀ ਹੁੰਦਾ ਹਰ ਕੋਈ, ਬਾਕੀ ਫਿਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹੀ ਆ ਜਾਂਦੀ ਹੈ ਵੀ ਕਿਸੇ ਨੇ ਤੇ ਕੁਛ ਨਾ ਕੁਛ ਕਹਿਣਾ ਹੀ ਹੈ, ਹਨਾ। ਹੁਣ ਜੇ ਤੁਸੀਂ ਆਪਣੇ ਡੱਬੇ ਚੋਂ ਖਾ ਰਹੇ ਹੋ ਤੇ ਤੁਸੀਂ ਸੋਚੋ ਯਾਰ ਕੀ ਕਹੂਗਾ ਕੋਈ, ਜੇ ਤੁਸੀਂ ਕਿਸੇ ਨੂੰ ਵੇਖੋਗੇ ਕੋਈ ਆਪਣੇ ਡੱਬੇ ਚੋਂ ਖਾ ਰਿਹਾ ਕੀ ਕਹੋਗੇ, ਇਹੋ ਹੀ ਕਹੋਗੇ ਨਾ ਫਿਰ ਭਾਬੀ ਦੇ ਹੱਥਾਂ ਦਾ ਹੀ ਖਾਂਦੇ ਹੋ, ਹੈ ਨਾ, ਇਹੋ ਹੀ ਕਹੂਗਾ ਵੱਧ ਤੋਂ ਵੱਧ ਤੁਸੀਂ ਤਾਂ ਬੜੇ ਹੈਲਥ ਕੌਨਸ਼ੀਅਸ ਹੋ, ਹਾਂ ਤੁਸੀਂ ਫਿਰ ਪਾਰਟੀਆਂ ਪੂਟੀਆਂ ਦਾ ਛੱਡਿਆ ਇਹਦਾ ਮਤਲਬ, ਅੱਛਾ ਇਹ ਆ ਤੁਹਾਡੀ ਸਿਹਤ ਦਾ ਰਾਜ਼ ਹੈ, ਗਲਤ ਗੱਲ ਇਹਨੇ ਕੋਈ ਗਲਤ ਨਹੀਂ ਕਹੀ ਹੁੰਦੀ ਪਰ ਸਾਨੂੰ ਚੁੱਭ ਜਾਂਦੀ,
1: ਹਾਂ ਤੁਸੀਂ ਕਿਸ ਵੇ 'ਚ ਲੈਣਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ।
0: ਹਾਂ ਸੋ ਇਹ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਉਹ ਚੱਲੀਆਂ ਸੀ ਕਿ ਕਿੱਥੋਂ ਤੁਰ ਕੇ ਅਤੇ ਆਪਾਂ ਕਿੱਥੇ ਆ ਗਏ ਹਾਂ, ਅਤੇ ਅੱਜ ਆਪਾਂ ਇੱਥੇ ਛੱਡ ਕੇ ਜਾਂਦੇ ਹਾਂ ਵੀ ਅੱਗੇ ਕਿੱਥੇ ਜਾਵਾਂਗੇ। ਹੁਣ ਆਪਾਂ ਮੇਨਟੇਨ ਕਰਨ ਤੋਂ ਲੈ ਕੇ ਹੁਣ ਦਵਾਈਆਂ ਤੱਕ ਪਹੁੰਚ ਗਏ ਹਾਂ, ਅਤੇ ਦਵਾਈਆਂ ਤੋਂ ਗਾਂਹ ਆਪਾਂ ਕਿੱਥੇ ਜਾਵਾਂਗੇ, ਹੈ ਨਾ, ਓਪਰੇਟ ਤੱਕ ਆਪਾਂ ਪਹੁੰਚ ਗਏ ਹਾਂ, ਜਿਹੜੀਆਂ ਚੀਜ਼ਾਂ ਸਾਡੇ ਲਈ ਨਹੀਂ ਬਣੀਆਂ, ਮਤਲਬ ਮੈਂ ਫਿਰ ਅਗੇਨ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਠੀਕ ਨੇ ਤੰਦਰੁਸਤ ਨੇ, ਹਾਲੇ ਉਸ ਲੈਵਲ ਦਾ ਕੋਈ ਉਹ ਨਹੀਂ ਹੈ, ਸਿਰਫ ਇਹ ਆ ਵੀ ਸਰੀਰ ਜਿਹੜਾ ਉਹ ਫੁੱਲਿਆ। ਅਤੇ ਹੁਣ ਆਪਾਂ ਅੱਛਾ ਇੱਕ ਹੋਰ ਚੀਜ਼ ਜਿਹੜੀ ਆਪਾਂ ਬ੍ਰੇਕ 'ਚ ਵੀ ਕਰ ਰਹੇ ਹਾਂ, ਬੜਿਆਂ ਨੂੰ ਜਿਹੜੀ ਆ ਉਹ ਕਈ ਚੀਜ਼ਾਂ ਕਈ ਤਰੀਕੇ ਦੇ ਨਾਲ ਆਈਡੈਂਟੀਫਾਈ ਕਈ ਵਾਰੀ ਨਹੀਂ ਹੋ ਪਾਉਂਦੀਆਂ, ਬੜਿਆਂ ਨੂੰ ਜਿਹੜੀ ਲੱਕ ਦੀ ਪ੍ਰੋਬਲਮ ਹੈ ਉਹ ਕਹਿੰਦੇ ਇਸੇ ਕਰਕੇ ਹੋ ਜਾਂਦੀ ਆ ਕਿਉਂਕਿ ਆਪਣੇ ਸਰੀਰ ਤੋਂ ਇੰਨੀ ਕੁ ਫੈਟ ਖੋਰ ਬਹਿੰਦੇ ਆ ਕਿ ਜਿਹੜੀ ਫੈਟ ਨੇ ਪ੍ਰੋਟੈਕਟ ਕਰਨਾ ਤੁਹਾਡੀ ਬੈਕ ਨੂੰ, ਬੈਕ 'ਤੇ ਮਤਲਬ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਉਹ ਤਾਂ ਬੈਕ ਬੋਨ ਆ, ਹੈ ਨਾ, ਮਤਲਬ ਉਹਦੇ ਕਰਕੇ ਸਾਰਾ ਕੁਛ ਟਿਕਿਆ, ਹੈ ਨਾ, ਅਤੇ ਜਿਹੜੀ ਬੈਕ ਆ ਉਹਦੇ ਵਿੱਚ ਕਿੰਨੀ ਸਮੱਸਿਆ ਲੋਕਾਂ ਨੂੰ ਹੋ ਰਹੀ ਹੈ, ਅਤੇ ਉਹਦੇ ਵਿੱਚ ਕਹਿੰਦੇ ਵੀ ਜਦੋਂ ਸਾਈਡਾਂ ਤੋਂ ਆਪਾਂ ਫੈਟ ਖੋਰ ਦਿੰਦੇ ਹਾਂ ਅਤੇ ਉਹ ਸਪੋਰਟ ਸਿਸਟਮ ਖਤਮ ਹੋ ਜਾਂਦਾ, ਅਤੇ ਮਾੜੀ ਮੋਟੀ ਵੀ ਕੋਈ ਚੀਜ਼ ਕਈ ਵਾਰੀ ਆਪਾਂ ਕਹਿ ਦਿੰਦੇ ਫਲਾਣੇ ਲੈ ਮੈਂ 2 ਕਿਲੋ ਪਾਰ ਚੁੱਕਿਆ ਅਤੇ ਮੇਰਾ ਇੱਦਾਂ ਹੋ ਗਿਆ, ਹੈ ਨਾ, ਪਟਾਕਾ ਜਿਹਾ ਪਿਆ ਤਾਂ, ਸੋ ਇਹ ਜਿਹੜੀ ਫੈਟ ਹੈ ਇਹ ਕਹਿੰਦੇ ਉਹਨੂੰ ਪ੍ਰੋਟੈਕਟ ਕਰਦੀ ਆ ਤੁਹਾਡੀ ਬੈਕ,
1: ਬਿਲਕੁਲ,
0: ਅਤੇ ਆਪਾਂ ਉਹਨੂੰ ਖੋਰਤਾ, ਹਾਂ, ਸੋ ਜਦੋਂ ਆਪਾਂ ਉੱਥੇ ਸਲੋ ਸਲੋ ਚੀਜ਼ਾਂ ਖੋਰਦੇ ਹਾਂ ਤਾਂ ਉਹਦੇ ਵਿੱਚ ਕੀ ਆ ਵੀ ਫਿਰ ਉਹ ਜਿਹੜੀ ਬੈਡ ਫੈਟ ਹੈ ਉਹ ਖੁਰਦੀ ਰਹਿੰਦੀ ਹੈ, ਅਤੇ ਹੌਲੀ ਹੌਲੀ ਉਹ ਚੀਜ਼ਾਂ ਮਸਲ ਜਿਹੜੇ ਬਚਦੇ ਨੇ ਉਹ ਫੈਟ ਜਿਹੜੇ ਨੇ ਉਹ ਮਸਲ ਨੂੰ ਹੋਰ ਜ਼ਿਆਦਾ ਸਟਰੋਂਗਲੀ ਪ੍ਰੋਟੈਕਟ ਕਰਦੇ ਆ, ਐਕਸਰਸਾਈਜ਼ ਜੇ ਆਪਾਂ ਕਰਕੇ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਘਟਾਉਂਦੇ ਹਾਂ, ਪਰ ਜੇ ਆਪਾਂ ਯਕਦਮ ਮਤਲਬ ਭਰ ਕੇ ਆਪਾਂ ਮਤਲਬ ਸਕੂਪ ਆਪਾਂ ਮਾਰਦੇ ਹਾਂ ਅਤੇ ਇੱਕ ਆ ਵੀ ਤੁਸੀਂ ਬਾਲਟੀ ਭਰੀ ਆ ਉਹਦੇ ਵਿੱਚੋਂ ਤੁਸੀਂ ਸਰਿੰਜ ਸਰਿੰਜ ਕਰਕੇ ਤੁਸੀਂ ਕੱਢਿਆ ਅਤੇ ਬਾਲਟੀ ਨੂੰ ਵੀ ਨਹੀਂ ਪਤਾ ਲੱਗਾ, ਹੈ ਨਾ, ਉਹ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕੱਟੀਆਂ, ਅਤੇ ਇੱਕ ਆ ਵੀ ਤੁਸੀਂ ਮਤਲਬ ਬਾਲਟੀ ਚੁੱਕ ਕੇ ਮੂਧੀ ਕਰਤੀ ਆ ਤੁਸੀਂ ਅਤੇ ਫਿਰ ਤਾਂ ਸਾਫ਼
1: ਕੰਮ ਖਰਾਬ ਹੀ ਹੋਣਾ,
0: ਫਿਰ ਤਾਂ ਸਾਫ਼ ਦਿਖਣ ਡਿਆ ਨਾ ਵੀ ਇਹ ਆਹ ਚੀਜ਼ ਹੈ। ਅਤੇ ਬਾਕੀ ਖੈਰ ਤੁਸੀਂ ਆਪਣੀ ਸਿਹਤ ਦਾ ਆਪ ਤੁਸੀਂ ਖਿਆਲ ਰੱਖਣਾ, ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਮਝ ਦੇ ਵਿੱਚ ਜਾਂ ਸਾਡੇ ਸੁਣਨ ਦੇ ਵਿੱਚ ਨਹੀਂ ਆਉਂਦੀਆਂ, ਇਸ ਕਰਕੇ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹੁੰਦੇ ਹਾਂ, ਅਤੇ ਕਈ ਵਾਰੀ ਸਾਨੂੰ ਸਾਰਾ ਕੁਛ ਹੀ ਪਤਾ ਹੁੰਦਾ, ਕਿਸੇ ਦੇ ਸੈਕਿੰਡ ਕਰਨ ਦੀ ਲੋੜ ਹੁੰਦੀ ਹੈ
1: ਜੀ, ਬਿਲਕੁਲ, ਸੋ
0: ਹੋ ਸਕਦਾ ਵੀ ਸਾਡਾ ਗੱਲ ਕਹੀ ਕਿਸੇ ਨਾ ਕਿਸੇ ਦੇ ਕੰਮ ਆ ਜੇ ਅਤੇ ਤੁਹਾਡੇ ਕਰਕੇ ਸਾਨੂੰ ਵੀ ਥੋੜ੍ਹਾ ਜਿਹਾ ਹੌਸਲਾ ਮਿਲ ਜਾਂਦਾ, ਸੋ ਇਸ ਕਰਕੇ ਸਮੇਂ ਦਰ ਸਮੇਂ ਅਤੇ ਫਿਰ ਵਾਰ ਵਾਰ ਇੱਦਾਂ ਦੀਆਂ ਗੱਲਾਂ ਤੁਹਾਡੇ ਨਾਲ ਜਦੋਂ ਵੀ ਬਾਜ਼ਾਰ 'ਚ ਚਰਚਾ 'ਚ ਆਉਂਦੀਆਂ ਨੇ ਤੁਹਾਡੇ ਨਾਲ ਫਿਰ ਸਾਂਝੀਆਂ ਕਰਨ ਦੇ ਲਈ ਲੈ ਆਈ ਦੀਆਂ। ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਸੀਂ ਪਸੰਦ ਕੀਤੀ ਹੋਵੇ
1: ਜੀ। ਬਿਲਕੁਲ ਆਹੀ ਹੈ, ਗੱਲ ਕਰਨ ਨਾਲ ਹੀ ਇੱਕ ਹੁੰਦਾ ਨਾ ਕਿ ਤੁਹਾਡੇ ਦਿਮਾਗ 'ਚ ਇੱਕ ਰਜਿਸਟਰ ਕਰਦੇ ਕਿ ਹਾਂ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਹੁਣੇ, ਹੈ ਨਾ। ਅਤੇ ਉਹੀ ਹੈ, ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਆਪਣੀ ਬੋਡੀ ਦੇ ਸਿਗਨਲਸ ਨੂੰ ਸੁਣੋ ਅਤੇ ਹੈਲਥ ਦੇ ਵੱਲ ਧਿਆਨ ਦਿਓ। ਕੁੱਲ ਮਿਲਾ ਕੇ ਗੱਲ ਇਹੀ ਹੈ। ਅਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਾਂ ਬਾਤਾਂ ਵਧੀਆ ਲੱਗੀ ਹੋਣਗੀਆਂ। ਇਸੇ ਤਰੀਕੇ ਦੇ ਹੋਰ ਪ੍ਰੋਗਰਾਮ ਵੀ ਅਸੀਂ ਲੈ ਕੇ ਆਵਾਂਗੇ। ਤਦ ਤੱਕ ਤੇ ਲਈ ਇਜਾਜ਼ਤ ਲੈਂਦੇ ਹਾਂ।
0: ਜਦੋਂ ਢਿੱਲੋਂ ਸਾਹਿਬ ਕਹਿੰਦੇ ਵੀ ਮੈਂ ਸੋਚਦਾ ਵਾਂ ਵੀ ਮੈਂ ਸੋਚਦਾ ਵਾਂ ਤੇ ਬਸ ਸੋਚਦਾ ਹੀ ਆ ਵੀ ਡਾਇਟ ਦੇ ਉੱਤੇ ਕਿਵੇਂ ਆਵਾਂ, ਜਦਕਿ ਇਹਨਾਂ ਦਾ ਚੰਗੀ ਭਲੀ ਸਰੀਰ ਹੈ, ਇਹਨਾਂ ਦਾ ਸਲਿਮ ਟ੍ਰਿਮ ਨੇ, ਕੋਈ ਇਦਾਂ ਦੀ ਹੈ ਨਹੀਂ ਆ। ਸੋ ਇਹ ਵੀ ਇੱਕ ਹੋੜ ਆ ਕਿ ਆਪਾਂ ਗਾਂਹ ਤੋਂ ਗਾਂਹ ਗਾਂਹ ਤੋਂ ਗਾਂਹ ਤੇ ਹੋਰ ਜ਼ਿਆਦਾ ਆਪਾਂ ਜਾਈ ਜਾਂਦੇ ਹਾਂ ਉਸ ਪਾਸੇ ਨੂੰ। ਅਤੇ ਕੁਛ ਤੋਂ ਲੋਕ ਕਹੇਗੇ, ਕਹਿੰਦੇ ਕਿ ਹਿੰਦੀ ਕਾ ਸੌਂਗ ਲਾ ਦਿਓ ਭਾਜੀ, ਪੋਸੀਬਲ ਆ ਤਾਂ ਨਹੀਂ, ਹੁਣ ਫਿਰ ਕਿਸੇ ਦਿਨ ਲਾਵਾਂਗੇ ਜੀ। ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਕਹਿਣਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922
3: ਲਓ ਜੀ ਤੁਹਾਡੀ ਨਜ਼ਰ ਹੈ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
4: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ Chetston Ford. Ready, set, Ford.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 15 ਤਰੀਕ ਹੈ ਜੂਨ ਦਾ ਮਹੀਨਾ 2026, ਅੱਜ ਸੋਮਵਾਰ ਦਾ ਦਿਨ। ਆਓ ਵੇਖਦੇ ਹਾਂ ਕੀ ਨੇ ਭਾਰਤ ਤੋਂ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ ਤੇ ਹਰਿਆਣਾ 'ਚ ਜਿਹੜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਅੱਜ ਤੋਂ ਸ਼ੁਰੂ ਹੋ ਰਹੀ ਹੈ। ਅਕਤੂਬਰ ਮਹੀਨੇ ਤੱਕ ਜਿਹੜਾ ਇਹ ਅਮਲ ਚੱਲੇਗਾ। ਉੱਧਰ ਤ੍ਰਿਣਮੂਲ ਕਾਂਗਰਸ 'ਚ ਜਿਹੜਾ ਬਗਾਵਤ ਦਾ ਸੰਕਟ ਹੋਰ ਡੂੰਘਾ ਹੋ ਗਿਆ। ਬਾਗੀ ਲੋਕ ਸਭਾ ਮੈਂਬਰਾਂ ਨੇ NCPI ਵਿੱਚ ਰਲੇਵੇਂ ਦਾ ਐਲਾਨ ਕੀਤਾ ਤੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਮੰਗ ਪੱਤਰ ਦਿੱਤਾ ਇਸ ਸੰਬੰਧੀ। ਤੇ ਅਕਾਲੀ ਦਲ ਨਾਲ ਗੱਠਜੋੜ ਦੇ ਮੁੱਦੇ ਤੇ BJP 'ਚ ਅਜੇ ਵੀ ਜਿਹੜੀ ਹੈ ਉਹ ਬੇਯਕੀਨੀ ਬਣੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਮਗਰੋਂ ਸੂਬਾ ਲੀਡਰਸ਼ਿਪ ਨੇ ਕਿਹਾ ਕਿ ਉਹ ਇਕੱਲਿਆਂ ਹੀ ਜਿਹੜੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ। ਤੇ ਇੱਧਰ ਅਕਾਲੀ ਦਲ ਬਾਦਲ ਨੇ ਜਿਹੜਾ ਹੈ ਸ਼ਹਿਰੀ ਇਲਾਕਿਆਂ 'ਚ ਰਿਆਸਤ ਨੂੰ ਲੈ ਕੇ ਜਿਹੜਾ ਹੈ ਹੁਣ ਨਵੀਂ ਸ਼ੁਰੂਆਤ ਕੀਤੀ ਹੈ, ਕਿਉਂਕਿ ਉਹਨਾਂ ਨੂੰ ਚੰਗਾ ਰਿਸਪੋਂਸ ਮਿਲਿਆ ਜਿਹੜੀਆਂ ਪਿਛਲੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ ਨੇ ਤੇ ਹੁਣ ਸ਼ਹਿਰੀ ਇਲਾਕਿਆਂ 'ਚ ਵੀ ਜਿਹੜਾ ਹੈ ਉਹ ਪਰ ਤੋਲਣ ਲੱਗੇ। ਤੇ ਬੇਅਦਬੀ ਐਕਟ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਅੱਜ ਫੇਰ ਜਿਹੜੀ ਹੈ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਪਿਛਲੇ ਸਮੇਂ ਤੋਂ ਜੋ ਅਕਾਲ ਤਖ਼ਤ ਦੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਉਹ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਆ, ਪੰਜਾਬ ਦੇ ਵਿੱਚ ਹੁਣ ਵੋਟਰ ਸੂਚੀਆਂ ਦੇ ਉੱਤੇ ਕੰਮਕਾਰ ਸ਼ੁਰੂ ਹੋ ਚੁੱਕਾ, ਜਿੱਦਾਂ ਤੁਸੀਂ ਦੱਸਿਆ ਕਿ ਅੱਜ ਤੋਂ ਜਿਹੜੀ ਆ ਸੁਧਾਈ ਸ਼ੁਰੂ ਕੀਤੀ ਜਾਊਗੀ। ਹਲੇ ਲੰਮਾ ਇਹ ਚੱਲਣਾ ਵਾ ਕੰਮ, ਪਿਛਲੇ ਦਿਨ ਵੀ ਆਪਾਂ ਇੱਕ ਇਹਦੇ ਉੱਤੇ ਹਲਕੀ ਜਿਹੀ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਆਪਾਂ ਵੇਖਿਆ ਕਿ ਪੱਛਮੀ ਬੰਗਾਲ ਦੇ ਵਿੱਚ ਹੀ ਇੱਥੋਂ ਸਾਰੇ ਖਲਾਰੇ ਸ਼ੁਰੂ ਹੋਏ ਸੀ, ਰੌਲਾ ਰੱਪਾ ਸ਼ੁਰੂ ਹੋਇਆ ਸੀ। ਹੁਣ ਅੱਜ ਦੇ ਦਿਨ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕੀ ਮਾਹੌਲ ਚੱਲ ਆ, ਸਿਆਸਤ ਦੇ ਵਿੱਚ ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਗੱਲਾਂ ਬਾਤਾਂ, ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਵਿਚਾਰ ਚਰਚ?
1: ਅਸਲ 'ਚ ਜਿਹੜਾ ਹੈ ਰਣਜੋਤ ਜੀ, ਪੰਜਾਬ 'ਚ ਅਜੇ ਉਸ ਤਰ੍ਹਾਂ ਦਾ ਇਹਦਾ ਕੋਈ ਰਿਐਕਸ਼ਨ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇਮੀਡੀਏਟ ਸ਼ੁਰੂ ਹੋਇਆ ਸੀ। ਇੱਕ ਤਾਂ ਕਾਰਨ ਇਹ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਥੋੜ੍ਹਾ ਚਿਰ ਪਹਿਲਾਂ ਜਿਹੜਾ ਸੀ ਇਹ ਅਮਲ ਸ਼ੁਰੂ ਹੋਇਆ, ਉਦੋਂ ਪਹਿਲਾਂ ਬਿਹਾਰ 'ਚ ਇਹ ਸਭ ਕੁਝ ਹੋ ਚੁੱਕਾ ਸੀ ਤੇ ਫਿਰ ਜਿਹੜਾ ਹੈ ਇਹ ਜਦੋਂ 5 ਸੂਬਿਆਂ 'ਚ ਚੋਣਾਂ ਹੋਈਆਂ ਸੀ ਉੱਥੇ ਸ਼ੁਰੂ ਹੋਇਆ, ਇਸ ਕਰਕੇ ਉੱਥੇ ਦਾ ਵੱਧ ਜਿਹੜਾ ਸੀ ਰੌਲਾ ਰੱਪਾ ਪਿਆ ਤੇ ਉੱਥੇ ਜਿਹੜੀਆਂ ਕੁਛ ਫੈਕਟ ਫਿਗਰ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਪਹਿਲਾਂ 90 ਲੱਖ ਵੋਟਾਂ ਦੀ ਗੱਲ ਸਾਹਮਣੇ ਆਈ ਕਿ ਉਹ ਕੱਟੀਆਂ ਗਈਆਂ, ਫਿਰ 87 ਲੱਖ ਤੇ ਫਿਰ ਜਿਹਦੇ 'ਚ ਕੁਛ 26 ਲੱਖ ਵੋਟਾਂ ਇੱਦਾਂ ਦੀਆਂ ਸੀ ਜਿਹਨਾਂ ਬਾਰੇ ਕੋਈ ਕਲੀਅਰ ਨਹੀਂ ਸੀ। ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੀ ਲੋਕ ਚਲੇ ਗਏ ਸੀ, ਸੁਪਰੀਮ ਕੋਰਟ ਨੇ ਵੀ ਕੋਈ ਬਹੁਤੀ ਰਾਹਤ ਨਹੀਂ ਸੀ ਦਿੱਤੀ ਉਹਨਾਂ ਨੂੰ ਤੇ ਇਹ ਕਹਿਤਾ ਸੀ ਕਿ ਜੇ ਕਿਉਂਕਿ ਉਹਦੇ 'ਚ ਟ੍ਰਿਬਿਊਨਲ ਬਣਾਏ ਗਏ ਸੀ, ਟ੍ਰਿਬਿਊਨਲ ਜਿਹੜੇ ਉਹ ਸਮੇਂ ਸਿਰ ਉਸ ਤੇ ਕੋਈ ਅਮਲ ਨਹੀਂ ਕਰ ਸਕੇ ਤੇ ਜਿਹਦੇ ਤੇ ਸੁਪਰੀਮ ਕੋਰਟ ਨੇ ਕਹਿਤਾ ਸੀ ਕੋਈ ਗੱਲ ਨੀ, ਜੇ ਇਸ ਵਾਰੀ ਨੀ ਵੋਟਾਂ ਚੋਣਾਂ 'ਚ ਹਿੱਸਾ ਲੈ ਸਕਦੇ ਤਾਂ ਅਗਲੀ ਵਾਰ ਲੈ ਲੋਗੇ। ਇਸ ਤਰ੍ਹਾਂ ਦੇ ਜਿਹੜੇ ਮਸਲੇ ਪੱਛਮੀ ਬੰਗਾਲ ਦੇ ਵਿੱਚ ਕਾਫੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਮੀਡੀਆ ਦੇ ਸਾਹਮਣੇ ਆਏ ਸੀ, ਚਰਚਾ ਦਾ ਜਿਹੜਾ ਵਿਸ਼ਾ ਵੀ ਬਣਿਆ ਸੀ ਤੇ ਪਰ ਪੰਜਾਬ ਦੇ ਵਿੱਚ ਅਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜਿਹੜੀਆਂ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਉਹ ਲਗਾਤਾਰ ਇਹੀ ਕਹਿ ਰਹੀਆਂ ਨੇ ਤੇ ਕਿ ਅਸੀਂ ਡਟ ਕੇ ਪਹਿਰਾ ਦੇਵਾਂਗੇ, ਕੋਈ ਵੋਟ ਜਿਹੜੀ ਉਹ ਕੱਟਣ ਨਹੀਂ ਦੇਵਾਂਗੇ ਗਲਤ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ। ਪਰ ਹੁਣ ਕਿਉਂਕਿ ਅਮਲ ਅੱਜ ਤੋਂ ਸ਼ੁਰੂ ਹੋਣਾ ਤੇ ਹੁਣ ਇਹਦੇ ਤੇ ਅੱਗੇ ਨਿਰਭਰ ਕਰੇਗਾ ਕਿ ਜਿਹੜੇ ਕਿਉਂਕਿ ਇਹ BLO ਦੇ ਉੱਤੇ ਡਿਪੈਂਡ ਕਰ ਰਿਹਾ, ਜਿਹੜੇ ਬੂਥ ਲੈਵਲ ਆਫਿਸਰ ਜਿਹੜੇ ਬਣਾਏ ਗਏ ਆਮ ਤੌਰ ਤੇ ਮੁਲਾਜ਼ਮ ਹੀ ਹੁੰਦੇ ਆ ਉਹ ਸਰਕਾਰੀ ਤੇ ਜਿਨ੍ਹਾਂ ਨੇ ਜਾ ਕੇ ਇਹ ਕਰ ਘਰ ਜਾ ਕੇ ਜਾਂ ਆਪਣੇ ਬੂਥ ਲੈਵਲ ਤੇ ਕੈਂਪ ਲਾ ਕੇ ਇਸ ਤਰ੍ਹਾਂ ਜਿਹੜਾ ਕੰਮ ਕਰਨਾ ਤੇ ਉੱਥੇ ਫਿਰ ਜਿਹੜਾ ਹੈ ਉਹ ਗੱਲ ਇਹ ਸਾਹਮਣੇ ਆਏਗੀ। ਤੇ ਇੱਕ ਜਿਹੜੀ ਗੱਲ ਰਣਜੋਤ ਜੀ ਪੰਜਾਬ 'ਚ ਥੋੜ੍ਹੀ ਜਿਹੀ ਵੱਖਰੀ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤੇ ਨੌਜਵਾਨ ਖਾਸ ਕਰਕੇ ਉਹ ਬਾਹਰਲੇ ਮੁਲਕਾਂ 'ਚ ਗਏ ਹੋਏ ਨੇ ਰੋਜ਼ੀ ਰੋਟੀ ਲਈ, ਕੋਈ ਪੜ੍ਹਨ ਲਈ, ਉਹਨਾਂ ਦੀਆਂ ਇੱਥੇ ਵੋਟਾਂ ਵੀ ਨੇ ਤੇ ਹੁਣ ਉਹਦੇ ਸੰਬੰਧ ਦੇ ਵਿੱਚ ਉਹਦੇ ਤੇ ਕੀ ਜਿਹੜਾ ਹੈਗਾ ਉਹ ਉਹਨਾਂ ਦਾ ਰਿਐਕਸ਼ਨ ਹੈ ਜਾਂ ਇਹਦੇ ਤੇ ਕੀ ਐਕਸ਼ਨ ਹੁੰਦਾ ਹੈ ਇਹ ਵੀ ਗੱਲ ਜਿਹੜੀ ਆ ਹੁਣ ਸਾਹਮਣੇ ਆਏਗੀ। ਕਿਉਂਕਿ ਜਿਹੜੇ BLOs ਵਗੈਰਾ ਨੇ ਤੇ ਉਹ ਜਿਹੜਾ ਕਾਗਜ਼ਾਤ ਨੇ ਉਹਦੇ ਤੇ ਉਹ ਨਿਰਭਰ ਕਰੇਗਾ ਕਿ ਉਹ ਉਹਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਨੇ। ਤੇ ਕਿਉਂਕਿ ਇੱਕ ਗੱਲ ਤਾਂ ਇਹ ਕੀਤੀ ਗਈ ਹੈ ਕਿ ਉਹ ਇਹ ਪੱਛਮੀ ਬੰਗਾਲ ਦੇ ਵਿੱਚ ਵੀ ਸੀ, ਸਾਰੇ ਕਿਤੇ ਸੀ, ਕਿ ਜਿਹੜੀਆਂ 2003 ਦੀ ਜਿਹੜੀ ਵੋਟਰ ਸੂਚੀ ਆ ਉਹਨੂੰ ਆਧਾਰ ਮੰਨਿਆ ਜਾਏਗਾ। ਤੇ ਜੇ 2003 ਦੇ ਵਿੱਚ ਤੁਹਾਡੀ ਵੋਟ ਨਹੀਂ ਹੈ ਉਹਨਾਂ ਵੋਟਰ ਸੂਚੀਆਂ ਦੇ ਵਿੱਚ, ਫਿਰ ਵੀ ਤੁਸੀਂ ਜਿਹੜੀ ਹੈ ਕੁਛ ਜਿਹੜਾ ਉਹਨਾਂ ਨੇ ਦੱਸੇ ਨੇ 10-12 ਦਾ ਦਸਤਾਵੇਜ, ਉਹਨਾਂ ਚੋਂ ਦੇ ਕੇ ਇੱਕ ਤੁਸੀਂ ਆਪਣੀ ਜਿਹੜੀ ਆ ਉਹ ਵੋਟ ਦੁਆਰਾ ਬਣਵਾ ਸਕਦੇ ਹੋ, ਉਹਦੇ ਸ਼ਾਮਿਲ ਹੋ ਸਕਦੇ ਹੋ। ਤੇ ਇੱਕ ਗੱਲ ਜਿਹੜੀ ਵੱਖਰੀ ਹੈ ਇੱਥੇ ਪੱਛਮੀ ਬੰਗਾਲ ਨਾਲੋਂ ਵੀ ਤੇ ਬਿਹਾਰ ਨਾਲੋਂ ਵੀ ਆਸਾਮ ਨਾਲੋਂ ਵੀ, ਉਹ ਇੱਥੇ ਇਹ ਹੈ ਕਿ ਇੱਥੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਜਿਹੜੀ ਕੇਂਦਰ ਦੀ ਸੱਤਾਧਾਰੀ ਜਿਹੜੀ ਬੀਜੇਪੀ ਹੈ, ਜਿਵੇਂ ਉੱਥੇ ਇਲਜ਼ਾਮ ਲਾਉਂਦੇ ਸੀ ਕਿ ਇੱਥੇ ਘੁਸਪੈਠੀ ਆਏ ਨੇ ਤੇ ਉਹਨਾਂ ਦੀਆਂ ਵੋਟਾਂ ਬਣੀਆਂ ਨੇ, ਉਹਨਾਂ ਨੂੰ ਕਾਂਗਰਸ ਨੇ ਜਾਂ NCP ਨੇ ਜਿਹੜਾ ਹੈ ਉਹ ਮੌਕਾ ਦਿੱਤਾ, ਜਾਂ ਉਹਨਾਂ ਦੇ ਸਿਰ ਤੇ ਚੋਣ ਜਿਹੜੀਆਂ ਹੈਗੀਆਂ ਇਹ ਰਾਜ ਬਣਾਉਣ ਆਪਣਾ ਰਾਜ ਭਾਗ ਚ ਰਹੀ ਹੈ ਜਾਂ ਸੱਤਾ ਚ ਆਉਂਦੀ ਰਹੀ ਹੈ। ਇਹ ਇਹ ਪੰਜਾਬ ਤੇ ਇਹ ਇਹ ਚੀਜ਼ਾਂ ਜਾਂ ਇਲਜ਼ਾਮਾਂ ਤੇ ਇੱਦਾਂ ਦੇ ਜਿਹੜੇ ਹੈਗੇ ਉਹ ਨਹੀਂ ਗੱਲ ਬਣਨੀ ਲਾਗੂ ਹੋਣੀ, ਕਿਉਂਕਿ ਇੱਥੇ ਨਾ ਹੀ ਕੋਈ ਜਿਹੜਾ ਸੀ ਉੱਦਾਂ ਇੰਸਟੀਟਿਊਸ਼ਨ ਜਿਹਨੂੰ ਘੁਸਪੈਠ ਆਪਾਂ ਕਹਿੰਦੇ ਕੋਈ ਉੱਦਾਂ ਦਾ ਜਿਹੜਾ ਇੱਥੇ ਮੁੱਦਾ ਬਣਨਾ ਹੈ। ਤੇ ਜੇ ਇੱਥੇ ਮੁੱਦਾ ਬਣੇਗਾ ਤਾਂ ਉਹ ਬਣੇਗਾ ਜਿਹੜੇ ਜਿਹੜੀ ਇੱਥੇ ਮਾਈਗ੍ਰੈਂਟ ਲੇਬਰ ਹੈ ਜਿਹੜੀ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਇੱਥੇ ਹੈ, ਤੇ ਉਹ ਇੱਥੇ ਫਿਰ ਇਹ ਦੇਖਣਾ ਪਏਗਾ ਕਿ ਕੀ ਜਿਹੜੀ ਉਹਨਾਂ ਦੀ ਵੋਟ ਹੈ ਉੱਥੇ ਵੀ ਹੈ ਜਾਂ ਇੱਥੇ ਵੀ ਹੈ, ਕਿਤੇ ਦੋਵੇਂ ਥਾਵਾਂ ਤੇ ਵੋਟਾਂ ਤਾਂ ਨਹੀਂ ਬਣੀਆਂ। ਜੇ ਇੱਥੇ ਉਹਨਾਂ ਦੀ ਵੋਟ ਹੈ ਤਾਂ ਉਹ ਕਿਸ ਆਧਾਰ ਤੇ ਹੈ? ਜੇ 2003 ਦੀਆਂ ਵੋਟਰ ਸੂਚੀਆਂ ਨੂੰ ਬੇਸ ਮੰਨਦੇ ਆ, 2003 ਬੜਾ ਲੰਬਾ ਸਪੈਨ ਹੈ 2003 ਤੋਂ ਲੈ ਕੇ ਹੁਣ ਤੱਕ, ਤੇ ਫਿਰ ਕੀ ਜਿਹੜੇ ਉਸ ਤੋਂ ਬਾਅਦ ਇੱਥੇ ਆ ਕੇ ਵਸੇ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਕੀ ਉਹ ਵੋਟਰ ਪਾਉਣ ਦੇ ਜਾਂ ਉਹਦੇ ਹੱਕਦਾਰ ਹੋਣਗੇ ਜਾਂ ਨਹੀਂ ਹੋਣਗੇ? ਇੱਥੇ ਜਿਹੜਾ ਹੈ ਇਹ ਨਵਾਂ ਮੁੱਦਾ ਇੱਥੇ ਬਣ ਸਕਦਾ। ਤੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਜਾਂ ਕੁਛ ਇੱਦਾਂ ਦੇ ਗਰੁੱਪ ਜਿਹੜੇ ਲਗਾਤਾਰ ਇਹ ਵਿਰੋਧ ਕਰਦੇ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਦੋਵੇਂ ਥਾਵਾਂ ਤੇ ਵੋਟ ਪਾਉਂਦੇ ਆ, ਰਹਿੰਦੇ ਇੱਥੇ ਆ, ਖਾਂਦੇ ਪੰਜਾਬ ਦਾ, ਪਰ ਇਹ ਜਿਹੜੀ ਹੈਗੀ ਹੈ ਜਿਹੜੀਆਂ ਕੋਈ ਏਦਾਂ ਦੀ ਐਕਟੀਵਿਟੀ ਹੈ ਜਾਂ ਐਂਟੀ ਪੰਜਾਬ ਉਹ ਉਹਦੇ ਚ ਸ਼ਾਮਿਲ ਹੁੰਦੇ ਨੇ, ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ, ਉਹ ਇੱਕ ਇਸ਼ੂ ਇੱਥੇ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਬਣ ਸਕਦਾ, ਬਣਨ ਦੀ ਸੰਭਾਵਨਾ ਹੈ। ਕਿਉਂਕਿ ਜਿਹੜੇ ਖਾਸ ਕਰਕੇ ਚੰਡੀਗੜ੍ਹ ਪੈਰੀਫੇਰੀ ਦੇ ਵਿੱਚ ਜਿੱਦਾਂ ਡੇਰਾ ਬੱਸੀ ਹੈ, ਜ਼ੀਰਕਪੁਰ ਹੈ, ਖਰੜ ਹੈ, ਜਾਂ ਈਵਨ ਮੋਹਾਲੀ ਵੀ, ਤੇ ਇੱਥੇ ਆਪਾਂ ਵੇਖਣ ਚ ਆਏ ਕਿ ਕਈ ਵਾਰ ਇੱਥੇ ਜਿਹੜੇ

0: ਇਸ ਤਰ੍ਹਾਂ ਲੁਧਿਆਣੇ ਦੇ ਵਿੱਚ ਖਾਸ ਕਰਕੇ ਇਹ ਏਦਾਂ ਦਾ ਮਸਲਾ ਹੈਗਾ। ਇਹ ਹੁਣ ਇਹ ਵੀ ਇੱਕ ਜਿਹੜਾ ਹੈਗਾ SIR ਦੇ ਵਿੱਚ ਇੱਕ ਇਸ਼ੂ ਜਿਹੜਾ ਬਣ ਸਕਦਾ, ਤੇ ਹੋ ਸਕਦਾ ਕਿ ਚੋਣ ਕਮਿਸ਼ਨ ਵੱਲੋਂ ਕੋਈ ਏਦਾਂ ਦੀ ਉਹ ਹਦਾਇਤ ਨਾ ਆਵੇ, ਪਰ ਸਥਾਨਕ ਪੱਧਰ ਤੇ ਜਿਹੜਾ ਹੈ ਲੋਕ ਇਸ ਦਾ ਜ਼ਰੂਰ ਵਿਰੋਧ ਕਰ ਸਕਦੇ ਕਿ ਇਹਨਾਂ ਦੀ ਵੋਟ ਇੱਥੇ ਨਹੀਂ ਬਣਨੀ ਚਾਹੀਦੀ ਜੇ ਇਹਨਾਂ ਦੀ ਵੋਟ ਉੱਥੇ। ਪਰ ਜੇ ਇੱਥੋਂ ਦੇ ਹੁਣ ਉਹ ਵੀ ਪੱਕੇ ਵਾਸੀ ਹੋ ਚੁੱਕੇ ਨੇ ਤੇ ਬਾਕੀ ਹੋਰ ਸਾਰੀਆਂ ਫੈਸਿਲਿਟੀ ਲੈ ਰਹੇ ਨੇ, ਤੇ ਫਿਰ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਸ਼ੂ ਬਣੇਗਾ। ਤੇ ਇਹਨੂੰ ਫਿਰ ਕੰਪੇਅਰ ਕਰਕੇ ਆਸਾਮ ਦੇ ਨਾਲ, ਪੱਛਮੀ ਬੰਗਾਲ ਦੇ ਨਾਲ, ਬਿਹਾਰ ਨਾਲ ਵੀ ਦੇਖਿਆ ਜਾਏਗਾ ਕਿ ਜਿਹੜੇ ਉੱਥੇ ਜਿਹਨਾਂ ਲੋਕਾਂ ਦੀ ਵੋਟ ਕੱਟੀ ਗਈ ਹੈ ਤੇ ਵੀ ਉਹਨਾਂ ਕੋਲੇ ਵੀ ਸਾਰੇ ਆਧਾਰ ਕਾਰਡ, ਰਾਸ਼ਨ ਕਾਰਡ ਸਾਰੇ ਬਣੇ ਹੋਏ ਸੀ, ਉੱਥੋਂ ਦੀਆਂ ਸਾਰੀਆਂ ਫੈਸਿਲਿਟੀ ਲੈ ਰਹੇ ਸੀ, ਤੇ ਉਹਨਾਂ ਦੀ ਕਿਸ ਆਧਾਰ ਤੇ ਵੋਟ ਕੱਟੀ ਗਈ, ਤੇ ਜੇ ਇੱਥੇ ਨਹੀਂ ਕੱਟੀ ਜਾਂਦੀ ਤਾਂ ਉਹ ਕਿਉਂ ਨਹੀਂ ਕੱਟੀ ਜਾਂਦੀ। ਇਹ ਇਦਾਂ ਦੇ ਜਿਹੜੇ ਮੁੱਦੇ ਆ ਇੱਥੇ ਸਾਹਮਣੇ ਆ ਸਕਦੇ ਆ।
1: ਸੋ ਇੱਦਾਂ ਦਾ ਕੁਛ ਹਲੇ ਵੇਖਣ ਦੇ ਵਿੱਚ ਆ ਰਿਹਾ, ਕੋਈ ਇੱਦਾਂ ਦੀ ਕੋਈ ਰੂਪ ਰੇਖਾ ਜਿਹੜੀ ਹਲੇ ਸਮਝ ਆ ਰਹੀ ਹੋਵੇ ਕਿ ਇਹਦੇ ਉੱਤੇ ਕੰਮ ਕੀਤਾ ਜਾਊਗਾ, ਜਾਂ ਫਿਰ ਆਪਾਂ ਉਸ ਲਿਹਾਜ਼ ਦੇ ਨਾਲ ਹੀ ਵੇਖ ਸਕੀਏ ਕਿ ਕਿਹੜੀ ਚੀਜ਼ ਸੱਤਾਧਾਰੀ ਧਿਰ ਨੂੰ ਜ਼ਿਆਦਾ ਸੌ ਜਲਦੀ ਆ, ਜੇ ਆਪਾਂ ਆਮ ਆਦਮੀ ਪਾਰਟੀ ਦੇ ਪੱਖ ਤੋਂ ਵੇਖੀਏ ਲੋਕਲ ਪੱਧਰ ਦੇ ਉੱਤੇ, ਜਾਂ ਫਿਰ ਕੇਂਦਰ ਦੇ ਪੱਖੋਂ ਵੇਖੀਏ ਆਪਾਂ, ਤਾਂ ਕਿਹੜੀ ਚੀਜ਼ ਕਿਹਨੂੰ ਜ਼ਿਆਦਾ ਸੋਝਲੂ?
0: ਇਹਦੇ ਚ ਦੇਖੋ ਰਣਜੋਤ ਜੀ, ਇਹ ਹੈ ਕਿ ਸੱਤਾਧਾਰੀ BJP ਜਾਂ ਇੱਥੋਂ ਦੀ ਸੱਤਾਧਾਰੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ, ਮੇਰਾ ਖਿਆਲ ਇਹਨਾਂ ਦੋਵਾਂ ਨੂੰ, ਪਾਰਟੀਆਂ ਨੂੰ, ਈਵਨ ਕਾਂਗਰਸ ਨੂੰ ਵੀ ਇਹ ਜਿਹੜਾ ਇਹ ਮੁੱਦਾ ਹੋਣਾ ਇੱਥੇ ਉੱਠਣਾ ਪ੍ਰਵਾਸੀਆਂ ਵਾਲਾ, ਇਹਦੇ ਤੇ ਕੋਈ ਉਹ ਬਹੁਤਾ ਵਿਰੋਧ ਨਹੀਂ ਕਰ ਸਕਣਗੇ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਦੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਲੀਡਰ ਨੇ ਸਥਾਨਕ, ਜਾਂ ਆਪਾਂ ਕਹਿੰਦੇ ਕਿ ਜਿਹੜੇ ਇਹਨਾਂ ਦੇ ਕਲਸਟਰ ਆਗੂ ਨੇ, ਤੇ ਉਹਨਾਂ ਦੇ ਵਿੱਚ ਰਸਾਈ ਹੈਗੀ ਹੈ, ਤੇ ਸਾਰਿਆਂ ਨੂੰ ਇਹਨਾਂ ਦੀਆਂ ਵੋਟਾਂ ਦੀ ਲੋੜ ਹੈ, ਤੇ ਈਵਨ ਅਕਾਲੀ ਦਲ ਨੂੰ ਵੀ। ਪਰ ਅਕਾਲੀ ਦਲ ਕਿਉਂਕਿ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਾਉਂਦਾ, ਉਹ ਥੋੜਾ ਜਿਹਾ ਕਈ ਵਾਰ ਇਸ ਤੇ ਜਿਹੜਾ ਹੈਗਾ ਉਹ ਚੁੱਪ ਵੱਟ ਜਾਂਦਾ, ਤੇ ਬਾਕੀਆਂ ਨੂੰ ਕੋਈ ਜਿਹੜੀ ਬਹੁਤੀ ਸਮੱਸਿਆ ਨਹੀਂ ਹੈ। ਹੁਣ ਇਹਦਾ ਵਿਰੋਧ ਉਹ ਪਾਰਟੀ ਦੇ ਲੈਵਲ ਤੇ ਨਹੀਂ ਕਰਨਗੇ, ਖੈਰ BJP ਤਾਂ ਬਿਲਕੁਲ ਨਹੀਂ ਕਰੂਗੀ, ਆਮ ਆਦਮੀ ਪਾਰਟੀ ਵੀ ਨਹੀਂ ਕਰ ਸਕਦੀ, ਕਿਉਂਕਿ ਆਮ ਆਦਮੀ ਪਾਰਟੀ ਵੀ ਉਹ ਆਪਣੇ ਕੇਂਦਰੀ ਏਜੰਡੇ ਤੇ ਚੱਲ ਰਹੀ ਹੈ, ਭਾਵੇਂ ਉਹ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਉਹਨਾਂ ਦੀ ਸੱਤਾ ਬਣੀ ਹੋਈ ਹੈ, ਪਰ ਉਹਨਾਂ ਕੋਲ ਕੋਈ ਰੀਜਨਲ ਪੋਲਿਟਿਕਸ ਜਿਹੜੀ ਹੈ ਉਹ ਨਹੀਂ ਹੈ ਜਿਵੇਂ ਅਕਾਲੀ ਦਲ ਕੋਲ ਹੈ, ਤੇ ਇਹ ਇਸ ਕਰਕੇ ਕਾਂਗਰਸ ਵੀ ਨਹੀਂ ਇਹ ਕਰ ਸਕਦੀ। ਹਾਂ, ਜਿਹੜੇ ਹੋਰ ਗਰੁੱਪ ਨੇ ਕੁਛ ਜਿਹੜੇ ਲਗਾਤਾਰ ਜਿਹੜਾ ਹੈ ਵਿਰੋਧ ਕਰਦੇ ਆ ਰਹੇ ਨੇ ਇਹਨਾਂ ਗੱਲਾਂ ਦਾ, ਤੇ ਪੰਜਾਬ ਚ ਵੱਧ ਰਹੇ ਪ੍ਰਵਾਸ ਦਾ ਜਾਂ ਇੱਦਾਂ ਦਾ, ਤੇ ਉਹ ਜ਼ਰੂਰ ਇਸ ਗੱਲ ਤੇ ਜਿਹੜਾ ਹੈਗਾ ਉਹ ਮੁੱਦੇ ਨੂੰ ਇਸ ਨੂੰ ਉਠਾ ਸਕਦੇ ਆ, ਪਰ ਪੋਲੀਟੀਕਲੀ ਮੇਰਾ ਖਿਆਲ ਇਹਨੂੰ ਕੋਈ ਉਠਾਏਗਾ ਵੀ ਨਹੀਂ, ਤੇ ਪੋਲੀਟੀਕਲੀ ਮੈਨੂੰ ਲੱਗਦਾ ਕਿਸੇ ਨੂੰ ਸੂਟ ਵੀ ਨਹੀਂ ਕਰੇਗਾ। ਤੇ ਬਾਕੀ ਜਿਹੜੀਆਂ ਕੁਛ ਜਿਵੇਂ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਅੰਮ੍ਰਿਤਸਰ, ਉਹ ਇਹੋ ਜਿਹੀਆਂ ਪਾਰਟੀਆਂ ਜਾਂ ਕੁਛ ਰੈਡੀਕਲ ਜਾਂ ਪੰਥਕ ਪਾਰਟੀਆਂ ਨੇ ਉਹ ਜ਼ਰੂਰ ਇਹਦਾ ਵਿਰੋਧ ਕਰ ਸਕਦੀਆਂ ਨੇ।
1: ਇੱਧਰ ਜਿਹੜੀ ਤ੍ਰਿਣਮੂਲ ਕਾਂਗਰਸ ਵਾਲੀ ਖਬਰ ਆ, ਕਾਫੀ ਜ਼ਿਆਦਾ ਹਾਲੇ ਤੱਕ ਵੀ ਚਰਚਾ ਦੇ ਵਿੱਚ ਹੈ। ਇਹ ਕਈ ਵਾਰ ਹੁੰਦਾ ਕਿ ਇਲੈਕਸ਼ਨ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਝੱਟ ਪੱਟ ਸੈਟਲ ਹੋ ਜਾਂਦੀਆਂ, ਕਈ ਵਾਰ ਕੋਈ ਇੱਕਾ ਦੁੱਕਾ ਘਟਨਾ ਹੁੰਦੀ ਹੈ ਅਤੇ ਉਹ ਉੱਥੇ ਸੈਟਲ ਹੋ ਜਾਂਦੀ ਹੈ, ਪਰ ਇੱਥੇ ਆਪਾਂ ਵੇਖ ਰਹੇ ਹਾਂ ਕਿ ਬਾਗੀਆਂ ਦੀ ਗਿਣਤੀ ਜਾਂ ਫਿਰ ਇੱਦਾਂ ਕਹਿ ਲਓ ਕਿ ਕਿਸ਼ਤਾਂ ਦੇ ਵਿੱਚ ਬਗਾਵਤ ਹੋ ਰਹੀ ਹੈ ਇਸ ਟਾਈਮ ਦੇ ਉੱਤੇ। ਫਿਰ ਦੁਬਾਰਾ ਤੋਂ ਇਹ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਸੋ ਇਸ ਤੋਂ ਬਾਅਦ ਕੀ ਲੱਗਦਾ ਹੈ ਕਿੱਥੇ ਕਿਤੇ ਜਾ ਕੇ ਕਿਵੇਂ ਦੀ ਸੈਟਲਮੈਂਟ ਹੋਣ ਵਾਲੀ ਹੈ, ਕਿੰਨਾ ਕੁ ਹਾਲੇ ਸਿਲਸਿਲਾ ਲੰਮਾ ਚੱਲਣ ਵਾਲਾ?
0: ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ, ਇਹ ਕਿੱਦਾਂ ਹੋਇਆ ਕਿਵੇਂ ਹੋਇਆ, ਤੇ ਇਹ ਵੀ ਵੈਸੇ ਗੱਲ ਤਾਂ ਹੌਲੀ ਹੌਲੀ ਛਣ ਕੇ ਜਿਹੜੀ ਉਹ ਬਾਹਰ ਆ ਜੂਗੀ, ਪਰ ਇੱਕ ਗੱਲ ਇਹ ਹੈ ਕਿ ਜਿਹੜੇ ਬਗਾਵਤ ਜਿਹੜੀ ਤ੍ਰਿਣਮੂਲ ਦੇ ਵਿੱਚ ਜਾਂ ਹੋਈ ਹੈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਤਾਂ ਨਹੀਂ ਹੋਇਆ ਕਿ ਇਹ ਰਾਤੋ ਰਾਤ ਇਹ ਗੱਲ ਹੋ ਗਈ ਕਿ ਆਪਾਂ ਬਗਾਵਤ ਕਰ ਜਾਈਏ, ਤੇ ਅੰਦਰ ਖਾਤੇ ਕਿਤੇ ਨਾ ਕਿਤੇ ਗੱਲ ਚੱਲ ਰਹੀ ਸੀ। ਪਰ ਜਿਹੜੀ ਹੁਣ ਇਹਦੇ ਚ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਜਿਹੜੇ ਇਹ 28 ਦੇ ਵਿੱਚੋਂ 20 ਜਿਹੜੇ MP ਇਹਨਾਂ ਨੇ ਵੱਖਰਾ ਜਿਹੜਾ ਗਰੁੱਪ ਬਣਾਇਆ, ਤੇ ਉਹ ਜਿਹੜੇ ਓਮ ਬਿਰਲਾ ਜੋ ਸਾਡੇ ਸਪੀਕਰ ਨੇ ਲੋਕ ਸਭਾ ਦੇ, ਉਹਨਾਂ ਨੂੰ ਮਿਲ ਕੇ ਉਹਨਾਂ ਨੇ ਮੰਗ ਪੱਤਰ ਇੱਕ ਮੈਮੋਰੈਂਡਮ ਵੀ ਦਿੱਤਾ ਕਿ ਸਾਨੂੰ ਅਲੱਗ ਬੈਠਣ ਲਈ ਅਲੱਗ ਸੀਟਾਂ ਸਾਡੀਆਂ ਅਲਾਟ ਕੀਤੀਆਂ ਜਾਣ ਤ੍ਰਿਣਮੂਲ ਕਾਂਗਰਸ ਨਾਲੋਂ, ਕਿਉਂਕਿ ਉਹ ਆਪਣਾ ਰਲੇਵਾਂ ਕਰ ਰਹੇ ਨੇ ਜਿਹੜੀ ਇੱਕ NCPI ਪਾਰਟੀ ਹੈ। ਮਤਲਬ ਕਿ ਇਸ ਪਾਰਟੀ ਦਾ ਅੱਜ ਤੱਕ ਕਿਸੇ ਨੇ ਨਾਂ ਨਹੀਂ ਸੁਣਿਆ ਕਦੇ NCPI ਦਾ, ਤੇ NCP ਤਾਂ ਹੈ ਜਿਹੜੀ ਨੈਸ਼ਨਲਿਸਟ ਜਿਹੜੀ ਕਾਂਗਰਸ ਪਾਰਟੀ ਹੈ ਮਹਾਰਾਸ਼ਟਰ ਦੀ ਸ਼ਰਦ ਪਵਾਰ ਦੀ ਅਗਵਾਈ ਵਾਲੀ, ਤੇ ਪਰ ਇਹ NCPI ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ, ਤੇ ਇਹਦੇ ਵਿੱਚ ਉਹ ਕਹਿੰਦੇ ਹੁਣ ਸਾਡਾ ਰਲੇਵਾਂ ਹੋ ਗਿਆ, ਇਸ ਤਰ੍ਹਾਂ ਦੀ ਗੱਲ। ਤੇ ਕਈ ਵਾਰੀ ਰਣਜੋਤ ਜੀ ਇਹ ਹੁੰਦਾ ਹੈ ਕਿ

0: ਇਦਾਂ ਦੀਆਂ ਜਥੇਬੰਦੀਆਂ ਜਾਂ ਇਦਾਂ ਦੀਆਂ ਪਾਰਟੀਆਂ ਇਲੈਕਸ਼ਨ ਵੇਲੇ ਤਾਂ ਖਾਸ ਕਰਕੇ ਹੁੰਦਾ ਕਿ ਸੱਤਾਧਾਰੀ ਧਿਰ ਵੱਲੋਂ ਜਾਂ ਜਿਨ੍ਹਾਂ ਦਾ ਕੋਈ ਅਫੋਰਡ ਕਰ ਸਕਦੇ ਆ ਉਹਨਾਂ ਕੋਲ ਵੱਲੋਂ ਖੜੀਆਂ ਕਰ ਲਈਆਂ ਜਾਂਦੀਆਂ ਜਾਂ ਰਜਿਸਟਰਡ ਐਵੇਂ ਜਿਹੜਾ ਹੈਗਾ ਕਰਵਾ ਲਈਆਂ ਜਾਂਦੀਆਂ ਨੇ ਜਿਹੜਾ ਹੈ ਚੋਣ ਕਮਿਸ਼ਨ ਕੋਲੇ, ਕਿਉਂਕਿ ਚੋਣ ਕਮਿਸ਼ਨ ਕੋਲੇ ਰਜਿਸਟ੍ਰੇਸ਼ਨ ਤਾਂ ਕੋਈ ਵੀ ਕਰਵਾ ਸਕਦਾ ਆਪਣੀ, ਤੇ ਉੱਥੋਂ ਰੈਕਗਨੇਸ਼ਨ ਮਿਲਣੀ ਮਾਨਤਾ ਮਿਲਣੀ ਉਹ ਬਾਅਦ ਦੀ ਗੱਲ ਆ, ਜਦੋਂ ਤੁਹਾਡੇ ਕੋਈ ਵੋਟਾਂ ਪੈਂਦੀਆਂ ਨੇ, ਤੁਹਾਡੇ ਕੈਂਡੀਡੇਟ ਕਿੰਨੇ ਪਰਸੈਂਟ ਵੋਟਾਂ ਲੈ ਗਏ ਨੇ ਜਾਂ ਕਿੰਨੇ ਜਿੱਤੇ ਨੇ ਵਿਧਾਨ ਸਭਾ ਜਾਂ ਲੋਕ ਸਭਾ ਚ, ਉਹ ਫਿਰ ਰੈਕਗਨੇਸ਼ਨ ਦੀ ਗੱਲ ਉਦੋਂ ਬਾਅਦ ਆਉਂਦੀ ਹੈ। ਤੇ ਪਰ ਇਹ ਹੈ ਕਿ ਇਹ ਹੁਣ ਇਹਨਾਂ ਨੇ ਇਸ ਕਰਕੇ ਸ਼ਾਇਦ ਇਸ ਗੱਲ ਤੋਂ ਬਚਣ ਲਈ ਬੀਜੇਪੀ ਦਾ ਤਾਂ ਇਹਦੇ ਚ ਖੈਰ ਪੂਰਾ ਹੀ ਜਿਹੜਾ ਹੈਗਾ ਉਹ ਹੱਥ ਹੋ ਸਕਦਾ ਹੈ, ਕਿਉਂਕਿ ਬੀਜੇਪੀ ਵੀ ਇਹ ਆਪਣੇ ਸਿਰ ਇਲਜ਼ਾਮ ਨਹੀਂ ਲੈਣਾ ਚਾਹੁੰਦੀ ਕਿ ਅਸੀਂ ਜਿਹੜੇ ਹੈਗੇ ਟੁੱਟ ਕੇ ਇੱਧਰ ਆ ਗਏ, ਕਿਉਂਕਿ ਪਹਿਲਾਂ ਜਦੋਂ ਪੰਜਾਬ ਦੇ ਰਾਜ ਸਭਾ ਮੈਂਬਰ ਬੀਜੇਪੀ ਚ ਗਏ ਨੇ ਸ਼ਾਮਿਲ ਹੋਏ ਨੇ ਟੁੱਟ ਕੇ, ਤਾਂ ਕਾਫੀ ਜਿਹੜੀ ਆ ਉਹ ਤੋਏ ਤੋਏ ਹੋਈ, ਤੇ ਹੁਣ ਮੇਰਾ ਖਿਆਲ ਹੈ ਇਹ ਸ਼ਾਇਦ ਬੀਜੇਪੀ ਰਿਸਕ ਨਾ ਲੈਣਾ ਚਾਹੁੰਦੀ ਹੋਵੇ, ਜਾਂ ਬੀਜੇਪੀ ਦੇ ਅੰਦਰੋਂ ਵੀ ਹੋ ਸਕਦਾ ਇਸ ਗੱਲ ਦਾ ਕਿਤੇ ਇਹ ਵਿਰੋਧ ਹੋਵੇ, ਕਿਉਂਕਿ ਜਿਹੜੇ MP ਜਿੱਤੇ ਨੇ ਪਿਛਲੀਆਂ ਚੋਣਾਂ ਚ 2024 ਦੀਆਂ ਚ, ਤੇ ਇਹ ਬੀਜੇਪੀ ਦੇ ਕੈਂਡੀਡੇਟ ਨੂੰ ਹਰਾ ਕੇ ਜਿੱਤੇ ਨੇ ਉੱਥੇ, ਜੇ ਉਹ ਸਿੱਧੇ ਬੀਜੇਪੀ ਚ ਮਰਜ ਹੁੰਦੇ ਨੇ ਤਾਂ ਫਿਰ ਜਿਹੜੇ ਬੀਜੇਪੀ ਨੂੰ ਉੱਥੇ ਪੱਛਮ ਬੰਗਾਲ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਆਪਣੇ ਇਹ ਹਾਰੇ ਹੋਏ ਉਮੀਦਵਾਰਾਂ ਵੱਲੋਂ ਜਾਂ ਆਪਣੇ ਕੇਡਰ ਵੱਲੋਂ, ਤੇ ਸੋ ਇਹਨਾਂ ਇਸ ਕਰਕੇ ਇੱਕ ਇਹ ਰਾਹ ਲੱਭਿਆ ਗਿਆ ਕਿ ਚਲੋ ਇੱਕ ਇੱਦਾਂ ਦੀ ਜਿਹੜੀ ਪਾਰਟੀ ਉਹਦੇ ਚ ਰਲੇਵਾਂ ਕਰ ਲਓ, ਉਹ ਬਾਅਦ ਦੇ ਵਿੱਚ ਬਾਹਰੋਂ ਸਪੋਰਟ ਵੀ ਕਰ ਸਕਦੀ ਹੈ ਬੀਜੇਪੀ ਨੂੰ, ਤੇ ਜਾਂ ਕਿਸੇ ਮੁੱਦੇ ਦੇ ਉੱਤੇ ਨੀਤੀਆਂ ਦੇ ਉੱਤੇ ਬੀਜੇਪੀ ਨੂੰ ਸਪੋਰਟ ਕਰ ਸਕਦੀ ਹੈ। ਸੋ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਰਸਤਾ ਅਪਣਾਇਆ ਗਿਆ। ਦੂਜੇ ਪਾਸੇ ਜਿਹੜਾ ਹੈ ਇਹਦਾ ਲਗਾਤਾਰ ਹੁਣ ਵਿਰੋਧ ਵੀ ਕੀਤਾ ਜਾ ਰਿਹਾ, ਉਧਰੋਂ ਅਭਿਸ਼ੇਕ ਬੈਨਰਜੀ ਜਿਹੜੇ ਸੈਕਟਰੀ ਨੇ ਜਨ ਸੈਕਟਰੀ ਨੇ ਗੇ ਤ੍ਰਿਣਮੂਲ ਕਾਂਗਰਸ ਦੇ TMC ਦੇ, ਤੇ ਉਹਨਾਂ ਨੇ ਵੱਖਰੇ ਤੌਰ ਤੇ ਕਹਿ ਕੇ ਜਿਹੜਾ ਹੈ ਇਹ ਨਾ ਮੰਨੀ ਜਾਵੇ ਗੱਲ, ਤੇ ਕਿਉਂਕਿ ਸਿੱਧੀ ਸਿੱਧੀ ਜਿਹੜੀ ਹੈ ਇੱਕ ਤਰ੍ਹਾਂ ਦੀ ਦਲ ਬਦਲੀ ਵਾਲੀ ਜਿਹੜੀ ਇਹ ਗੱਲ ਹੈ। ਤੇ ਉਧਰੋਂ ਕਪਿਲ ਸਿੱਬਲ ਜੋ ਪਹਿਲਾਂ ਕਾਂਗਰਸ ਦੇ ਲੀਡਰ ਰਹੇ ਆ ਤੇ ਵੱਡੇ ਸੀਨੀਅਰ ਜਿਹੜੇ ਵਕੀਲ ਨੇ, ਤੇ ਉਹਨਾਂ ਨੇ ਵੀ ਵਿਰੋਧ ਕੀਤਾ, ਉਹਨਾਂ ਨੇ ਕਿਹਾ ਕਿ ਉਹ ਇਹਦੇ ਤੇ ਇੱਕ ਜਿਹੜੀ ਆ ਪਟੀਸ਼ਨ ਦਾਇਰ ਕਰਨਗੇ। ਸੋ ਪਰ ਇਹ ਗੱਲ ਬੜੀ ਇੱਕ ਸਾਫ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਈ ਵਾਰ ਕਿ ਜੇ ਜਥੇਬੰਦਕ ਤੌਰ ਤੇ ਤੁਸੀਂ ਮਜ਼ਬੂਤ ਨਹੀਂ ਹੈ ਪਾਰਟੀ, ਤਾਂ ਇੱਕ ਤਰੀਕੇ ਦੀਆਂ ਤੁਹਾਡੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਨੇ, ਮਤਲਬ ਕਿ ਪਿਆਜ਼ ਵਾਂਗੂ ਤੁਹਾਡੀਆਂ ਜੜ੍ਹਾਂ ਉੱਪਰ ਹੀ ਪਈਆਂ ਹੁੰਦੀਆਂ ਜਦੋਂ ਮਰਜ਼ੀ ਕੋਈ ਪੁੱਟ ਲੇ। ਤੇ ਇਸ ਕਰਕੇ ਇਹ ਗੱਲ ਜਿਹੜੀ ਹੁਣ ਇਹ TMC ਦੇ ਵਿੱਚ ਵੀ ਦੇਖਣ 'ਚ ਆ ਰਹੀ ਹੈ।
1: ਸੋ ਇੱਧਰ ਅਕਾਲੀ ਦਲ ਦਾ ਜਿੱਦਾਂ ਫਿਰ ਦੁਬਾਰਾ ਤੁਸੀਂ ਦੱਸਿਆ ਕਿ ਹਾਲੇ ਵੀ ਲੱਗ ਨਹੀਂ ਰਿਹਾ ਇਸ ਮੁਲਾਕਾਤ ਤੋਂ ਬਾਅਦ, ਫਿਰ ਜਿਹੜਾ ਇਕੱਲੇ ਇਕੱਲੇ ਚੋਣਾਂ ਲੜਨ ਦੀਆਂ ਗੱਲਾਂ ਬਾਤਾਂ, ਉੱਧਰ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਉੱਧਰ ਖਬਰ ਇਹ ਵੀ ਸੀ ਕਿ ਪਠਾਨ ਮਾਜਰਾ ਨੂੰ ਵੀ ਮਿਲਣ ਗਏ ਨੇ। ਸੋ ਆਪਣੇ ਤੌਰ ਦੇ ਉੱਤੇ ਵੀ ਜੋਰ ਅਜਮਾਈ ਹੋ ਰਹੀ ਆ। ਸੋ ਹਾਲੇ ਤੱਕ ਇਹਦਾ ਮਤਲਬ ਉਹ ਸੀਟਾਂ ਵਾਲਾ ਰੇੜਕਾ ਫਿਰ ਨਹੀਂ ਹਲੇ ਨਿਬੜ ਰਿਹਾ, ਜਾਂ ਫਿਰ BJP ਨੂੰ ਵਾਕਈ ਲੱਗਦਾ ਵੀ ਉਹ ਇਕੱਲੇ ਹੀ ਜ਼ਿਆਦਾ ਬੈਟਰ ਨੇ?
0: ਨਹੀਂ, ਇਹਦੇ ਚ ਦੇਖੋ ਇੱਕ ਗੱਲ ਬੜੀ ਸਾਫ ਹੈ, ਅਕਾਲੀ ਦਲ ਦਾ BJP ਜਿਹੜੀ ਹੈ ਅਲਟੀਮੇਟਲੀ ਤਾਂ ਇਹਦਾ ਕੋਈ ਹੋਰ ਇਹ ਹੋਏਗਾ ਹੀ ਇੱਥੇ ਕਿ BJP ਦਾ ਤੇ ਅਕਾਲੀ ਦਲ ਦਾ ਗੱਠਜੋੜ ਕਿਸ ਕਿੰਨਾ ਸ਼ਰਤਾਂ ਦੇ ਜਾਂ ਕਿਸ ਆਧਾਰ ਤੇ ਹੁੰਦਾ, ਤੇ ਪਰ ਜਿਹੜਾ ਹੈ ਹੁਣ ਇਸ ਸਟੇਜ ਤੇ ਆ ਕੇ ਇਹਨਾਂ ਨੇ, ਕਿਉਂਕਿ ਦਿੱਲੀ ਚ ਮੀਟਿੰਗ ਸੱਦੀ ਗਈ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ, ਤੇ ਇਹਨਾਂ ਨੂੰ ਇਹ ਸੀ ਕਿ ਉਹ ਇਹ ਗੱਲ ਰੱਖਣਗੇ, ਪੁੱਟ ਅਪ ਕਰਨਗੇ ਜਿਹੜਾ ਹੈਗਾ ਜਿਹੜੀ ਸੀਨੀਅਰ ਲੀਡਰਸ਼ਿਪ ਹੈ BJP ਦੀ, ਕਿ ਇੱਥੇ ਜਿਹੜੀ ਪਿਛਲੀਆਂ ਜਿਹੜੀਆਂ ਖਾਸ ਕਰਕੇ ਲੋਕਲ ਬੋਡੀਜ਼ ਦੇ ਵਿੱਚ, ਕਿਉਂਕਿ ਲੋਕਲ ਬੋਡੀਜ਼ ਦੇ ਵਿੱਚ BJP ਸਭ ਤੋਂ ਪਿੱਛੇ ਰਹੀ ਹੈ, ਤੇ ਇੱਥੇ ਸਿਰਫ ਤੇ ਸਿਰਫ ਉਹ ਦੋ ਥਾਂ ਤੇ ਜਿਹੜਾ ਹੈ ਆਪਣਾ ਜਾਂ ਆਪਾਂ ਕਹਿ ਲਈਏ ਕਿ ਆਪਣੀ ਕੌਂਸਲ ਉਹ ਬਣਾ ਸਕੀ ਹੈ, ਤੇ ਜਦਕਿ ਪਹਿਲਾਂ ਕਾਫੀ ਪ੍ਰਭਾਵ ਰਿਹਾ BJP ਦਾ ਜਦੋਂ ਅਕਾਲੀ ਦਲ ਨਾਲ ਇਕੱਠੇ ਹੁੰਦੇ ਸੀ, ਤੇ ਹੁਣ ਉਹਨਾਂ ਨੇ ਸੋਚਿਆ ਹੋਣਾ ਕਿ ਜਿਹੜੀ ਇਹ ਗੱਲ, ਕਿਉਂਕਿ ਇਹ ਬੜੇ ਸਮੇਂ ਤੋਂ ਚਰਚਾ ਤੇ ਚੱਲੀ ਆ ਰਹੀ ਹੈ ਕਿ ਇਕੱਠੇ ਹੋਣਗੇ, ਤੇ ਉਹਦੇ ਲਈ ਫਾਰਮੂਲਾ ਕੀ ਬਣਾਇਆ ਜਾਏਗਾ, ਸੀਟਾਂ ਦਾ ਲੈ ਦੇ ਕਿੱਦਾਂ ਦਾ ਹੋਏਗਾ, ਉਹ ਤਾਂ ਫਿਰ ਅੱਗੇ ਗੱਲ ਚੱਲਣੀ ਸੀ ਨਾ। ਤੇ ਪਰ ਇਹ ਕਿ ਪੰਜਾਬ ਦੇ ਜਿਹੜੇ ਲੀਡਰ ਮਿਲਣ ਲਈ ਗਏ ਸੀ ਸਾਰੇ ਪ੍ਰਧਾਨ ਕੇਵਲ ਢਿੱਲੋਂ ਦੀ ਸਮੇਤ, ਤੇ ਉਹ ਸਾਰੇ ਜਿਹੜੇ ਸੀ ਉਹ ਫਿਰ ਉਹਨਾਂ ਨੇ ਗੱਲ ਹੀ ਨਹੀਂ ਛੇੜੀ ਉੱਥੇ ਜਿਹੜੇ ਸੀ ਕੇਂਦਰੀ ਗ੍ਰਹਿ ਮੰਤਰੀ ਦੇ, ਕਹਿੰਦੇ ਉਹਨਾਂ ਦੇ ਜਿਹੜੇ ਤੇਵਰ ਸੀ ਉਹਨਾਂ ਨੂੰ ਵੇਖ ਕੇ ਤੇ ਇਹ ਗੱਲ ਰਲੇਵੇਂ ਵਾਲੀ ਜਾਂ ਸੋਰੀ ਜਿਹੜੀ ਗੱਠਜੋੜ ਵਾਲੀ ਗੱਲ ਸੀ ਜਿਹੜੀ ਉਹ ਚੱਲੀ ਹੋਈ ਨੀ ਫਿਰ। ਤੇ ਜਿਹੜੀ ਸੀਟਾਂ ਦੀ ਲੈਦੇ ਵਾਲੀ ਗੱਲ ਕੀਤੀ ਹੈ ਉਹ ਬਿਲਕੁਲ ਸਹੀ ਹੈ ਕਿ ਹੁਣ ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਨੂੰ ਵੱਧ ਇੱਥੇ ਸੀਟਾਂ ਮਿਲਣ, ਜੇ ਇਕੱਠਿਆਂ ਮਿਲ ਕੇ ਵੀ ਚੋਣ ਲੜਦੇ ਆ, ਤੇ ਕਿਉਂਕਿ ਉਹ ਅਜੇ ਥੋੜਾ ਜਿਹਾ ਸਮਾਂ ਹੈਗਾ, ਤੇ ਜੇ ਇਕੱਠਿਆਂ ਮਿਲ ਕੇ ਚੋਣ ਲੜਨ ਦੀ ਗੱਲ ਚੱਲਦੀ ਹੈ ਤੇ ਫਿਰ ਸੀਟਾਂ ਦੀ ਲੈ ਦੇ ਕਿੱਦਾਂ ਹੋਵੇ, ਬੀਜੇਪੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣ, ਕਿਉਂਕਿ ਪਹਿਲਾਂ 23 ਸੀਟਾਂ ਤਾਂ ਇਹ ਦਿੰਦੇ ਆਏ ਹੀ ਨੇਗੇ, ਤੇ ਹੁਣ ਹੋ ਸਕਦਾ ਉਹ ਜਿਹੜੇ 50% ਦੀ ਮੰਗ ਕਰਨ, ਅੱਧੋ ਅੱਧ ਦੀ ਮੰਗ ਕਰਨ ਕਿ ਅੱਧੀਆਂ ਸਾਨੂੰ ਦਿਓ ਤੇ ਅੱਧੀਆਂ ਕਰਤੇ ਅਕਾਲੀ ਦਲ ਲੜੇ। ਤੇ ਸੋ ਪਰ ਉਹ ਕਿਉਂਕਿ ਇਸੇ ਕਰਕੇ ਉਹ ਵਾਰ ਵਾਰ ਇਹ ਗੱਲ ਦੁਹਰਾ ਰਹੇ ਆ ਕਿ ਅਸੀਂ ਸਾਰੀਆਂ 117 ਤੇ ਲੜਾਂਗੇ। ਉਧਰੋਂ ਅਕਾਲੀ ਦਲ ਦੀ ਵੀ ਇਹ ਤੰਦਰ ਖਾਤੇ ਦਾ ਕੋਸ਼ਿਸ਼ ਹੈ ਕਿ ਸਾਡਾ ਬੀਜੇਪੀ ਨਾਲ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਗੱਠਜੋੜ ਹੋ ਜਾਏ, ਤੇ ਪਰ ਜਿਹੜਾ ਹੈਗਾ ਬਾਰੋ ਬਾਰ ਅਕਾਲੀ ਦਲ ਵੀ ਇਹ ਕਹਿ ਰਿਹਾ ਹੈ ਕਿ ਨਹੀਂ ਅਸੀਂ ਤਾਂ ਇਕੱਲੇ ਹੀ ਲੜਾਂਗੇ ਚੋਣ। ਤੇ ਇਸ ਵਾਰੀ ਕਿਉਂਕਿ ਲੋਕਲ ਬਾਡੀ ਦੇ ਵਿੱਚ ਅਕਾਲੀ ਦਲ ਨੂੰ ਠੀਕ ਹੰਗਾਰਾ ਮਿਲਿਆ, ਹਾਲਾਂਕਿ ਅਕਾਲੀ ਦਲ ਉਦਾਂ ਕੁੱਲ ਮਿਲਾ ਕੇ ਤਾਂ ਜਿਹੜਾ ਹੈ ਉਹ ਤੀਜੇ ਥਾਂ ਤੇ ਰਿਹਾ, ਦੂਜੇ ਥਾਂ ਤੇ ਕਾਂਗਰਸ ਰਹੀ ਹੈ। ਤੇ ਪਰ ਜਦੋਂ ਆਪਾਂ ਦੇਖਦੇ ਹਾਂ ਜਿਹੜੀਆਂ ਇਹ ਮਿਊਂਸੀਪਲ ਕੌਂਸਲ ਹੈਗੀਆਂ, ਤੇ ਉੱਥੇ ਆਪਣਾ ਇਹ ਕਹਿ ਰਹੇ ਕਿ ਸੱਤਾ ਦੇ ਵਿੱਚ ਆ ਕੇ ਆਪਣਾ ਪ੍ਰਧਾਨ ਬਣਾਉਣ ਦਾ ਜਾਂ ਮਿਊਂਸੀਪਲ ਕੌਂਸਲ ਬਣਾਉਣ ਦੇ ਵਿੱਚ ਉਹ 10 ਥਾਵਾਂ ਤੇ ਜਿਹੜਾ ਅਕਾਲੀ ਦਲ ਕਾਮਯਾਬ ਰਿਹਾ, 8 ਥਾਵਾਂ ਤੇ ਕਾਂਗਰਸ। ਕਾਂਗਰਸ ਜ਼ਿਆਦਾ ਮਾਝੇ ਦੇ ਵਿੱਚ ਹੀ ਜਿਹੜੀਆਂ ਹੈਗੀਆਂ ਵੱਧ ਸੀਟਾਂ ਲਿਜਾਣ ਚ ਕਾਮਯਾਬ ਰਹੀ ਹੈ ਇਹਦੇ ਚੋਂ, ਤੇ ਜਦਕਿ ਬੀਜੇਪੀ ਸਿਰਫ 2 ਥਾਵਾਂ ਤੇ ਜਿਹੜਾ ਹੈ ਆਪਣੀਆਂ ਜਿਹੜੀਆਂ ਨਗਰ ਕੌਂਸਲ ਉਹ ਬਣਾ ਸਕੀ ਹੈ। ਤੇ ਸੋ ਇਹ ਇਸ ਹਿਸਾਬ ਨਾਲ ਦੇਖਦਿਆਂ ਉਹ 4th ਨੰਬਰ ਤੇ, ਜੇ ਵੋਟਾਂ ਦੀ ਜਾਂ ਆਪਾਂ ਸੀਟਾਂ ਦੀ ਆਪਾਂ ਹਿਸਾਬ ਨਾਲ ਦੇਖੀ ਫੇਰ ਵੀ ਉਹ 4th ਨੰਬਰ ਤੇ ਹੈਗੀ ਅਜੇ। ਤੇ ਪਰ ਜਿਹੜੇ ਹੈਗੇ ਕੇਂਦਰ ਦੇ ਜਿਹੜੇ ਹੈਗੇ ਕੇਂਦਰੀ ਲੀਡਰਸ਼ਿਪ ਹੈ, ਭਾਵੇਂ ਉਹ ਜਿਹੜੇ ਹੈਗੇ ਮਿਸਟਰ ਨਿਤਿਨ ਨਵੀਨ ਨੇ ਜਿਹੜੇ ਬੀਜੇਪੀ ਦੇ ਹੁਣ ਪ੍ਰਧਾਨ ਨੇਗੇ ਕੇਂਦਰ ਦੇ ਨੈਸ਼ਨਲ ਲੈਵਲ ਦੇ, ਤੇ ਭਾਵੇਂ ਜਿਹੜੇ ਹੈਗੇ ਪ੍ਰਧਾਨ ਮੰਤਰੀ ਨੇ ਭਾਵੇਂ ਅਮਿਤ ਸ਼ਾਹ ਜੀ, ਤੇ ਜੋ ਸਾਰੇ ਪੋਲੀਟੀਕਲ ਮਾਮਲਿਆਂ ਨੂੰ ਦੇਖਦੇ ਆ, ਤੇ ਪਰ ਉਹਨਾਂ ਨੂੰ ਅਜੇ ਵੀ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਹੋਰ ਥਾਵਾਂ ਤੇ ਸੰਨ ਲਾ ਲਿਆ ਅਸੀਂ ਪੰਜਾਬ ਚ ਵੀ ਕੁਛ ਕਰ ਸਕਦੇ ਹਾਂ। ਇਹੀ ਕਾਰਨ ਹੈ ਕਿ ਉਹ ਵਾਰ ਵਾਰ ਕਹਿ ਰਹੇ ਕਿ ਅਸੀਂ ਸਾਰੀਆਂ 117 ਸੀਟਾਂ ਤੇ ਜਿਹੜੇ ਚੋਣ ਲੜਾਂਗੇ, ਤੇ ਇਹੀ ਕਾਰਨ ਹੈ ਕਿ ਕੋਈ ਗੱਲ ਅਜੇ ਕਿਸੇ ਤਣ ਪੱਤਣ ਜਿਹੜੀ ਹੈ ਨਹੀਂ ਲੱਗ ਰਹੀ।
1: ਜੀ ਵੇਖੋ ਹੁਣ ਅੱਗੇ ਵੀ ਲੱਗਦੀ ਜਾਂ ਨਹੀਂ ਲੱਗਦੀ ਜਾਂ ਕਦੋਂ ਲੱਗਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਤੁਹਾਡੇ ਲਈ ਲਾਹੇਵੰਦ ਹੋ ਸਕਦਾ, ਤੁਸੀਂ ਕੋਈ 4 ਪੈਸੇ ਬਚਾ ਸਕਦੇ ਹੋ ਜਾਂ ਫਿਰ ਖਰਚੇ ਹੋਏ ਪੈਸਿਆਂ ਦੇ ਵਿੱਚੋਂ ਗਾਂ ਸ਼ਾਇਦ ਪੈਸੇ ਕਮਾ ਸਕਦੇ ਹੋ, ਇੱਦਾਂ ਦਾ ਦਾਅਵਾ ਹੈ ਰਮਨ ਜੀ ਦਾ। ਸੋ ਇਹਨਾਂ ਦਾ ਇਹ ਕਹਿਣਾ ਕਿ ਜਿਹੜੇ ਆਪਾਂ ਪੁਆਇੰਟ ਸਾਨੂੰ ਮਿਲਦੇ ਨੇ ਕੋਈ ਚੀਜ਼ ਆਪਾਂ ਖਰੀਦਦੇ ਹਾਂ, ਰੋਇਲਟੀ ਪੁਆਇੰਟ ਜਿਹੜੇ ਮਿਲਦੇ ਆ ਕਾਰਡ ਕ੍ਰੈਡਿਟ ਕਾਰਡ ਤੋਂ ਜਿਹੜੀ ਆਪਾਂ ਪੇਮੈਂਟ ਕਰਦੇ ਹਾਂ ਉਹਦੇ ਉੱਤੇ ਸਾਨੂੰ ਪੁਆਇੰਟ ਮਿਲਦੇ ਨੇ। ਸੋ ਇਹ ਸਾਰੇ ਜੇ ਆਪਾਂ ਜਾਂ ਫਿਰ ਰੋਜ਼ਮਰਾ ਦੀ ਜਿਹੜੀ ਸਾਡੀ ਖਰੀਦੋ ਫਰੋਖਤ ਆ, ਗਰੋਸਰੀ ਦੀ ਹੋ ਗਈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿੱਲ ਤਾਰਨ ਦੀ ਚਾਹੇ ਹੋਵੇ, ਹਰ ਇੱਕ ਤਰ੍ਹਾਂ ਦੀ ਜਿਹੜੀ ਖਰੀਦੋ ਫਰੋਖਤ ਹੈ ਜੇ ਆਪਾਂ ਵਾਜਬ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਫਿਰ ਅਸੀਂ ਹੋ ਸਕਦਾ ਕਿ ਆਮ ਦੀ ਬਜਾਏ ਬਿਜ਼ਨਸ ਕਲਾਸ ਦੇ ਵਿੱਚ ਟਰੈਵਲ ਕਰ ਲਈਏ, ਇਕੱਲੇ ਨਹੀਂ ਸਾਰਾ ਪਰਿਵਾਰ ਹੀ ਸ਼ਾਇਦ ਕਰ ਲਈਏ। ਕਿੱਦਾਂ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ 'ਚ ਸਾਨੂੰ ਧਿਆਨ 'ਚ ਰੱਖਣੀਆਂ ਜ਼ਰੂਰੀ ਨੇ, ਉਸ ਸੰਬੰਧ ਦੇ ਵਿੱਚ ਇੱਕ ਪ੍ਰੋਗਰਾਮ ਆਪਾਂ ਰਿਕਾਰਡ ਕੀਤਾ ਸੀ। ਸੋ ਉਹ ਪ੍ਰੋਗਰਾਮ ਤੁਹਾਡੇ ਨਾਲ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਂਝਾ ਕਰਨ ਲੱਗੇ ਹਾਂ। ਸੋ ਇੱਕ ਵਾਰੀ ਤੁਸੀਂ ਸੁਣਿਓ ਅਤੇ ਦੱਸਿਓ ਕਿ ਜੇ ਇਹਦੇ ਵਿੱਚੋਂ ਕੁਛ ਔਲਰੇਡੀ ਤੁਸੀਂ ਵਰਤਦੇ ਹੋ ਜਾਂ ਫਿਰ ਇਸ ਪਾਸੇ ਨੂੰ ਕੋਈ ਇੰਟਰਸਟ ਤੁਹਾਡਾ ਬਣਦਾ ਅਤੇ ਫਿਰ ਕੀ ਵਿਚਾਰ ਬਣਾਉਂਦੇ ਤੁਸੀਂ। ਬਾਕੀ ਵਧੇਰੇ ਕੋਈ ਜਾਣਕਾਰੀਆਂ ਅਤੇ ਉਹ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਅਤੇ ਤੁਸੀਂ ਹਾਸਲ ਕਰ ਸਕਦੇ ਹੋ। ਸੋ ਫਿਲਹਾਲ ਇੱਕ ਮੋਟੀ ਮੋਟੀ ਜਿਹੀ ਜਾਣਕਾਰੀ ਤੁਹਾਡੇ ਨਾਲ ਇਸ ਅਗਲੇ ਹਿੱਸੇ ਦੇ ਵਿੱਚ ਸਾਂਝੀ ਕਰਦੇ ਹਾਂ, ਜਿਹਦੇ ਵਿੱਚ ਕਿ ਹੋਣਗੇ ਨਾਲ ਕ੍ਰਿਸ਼ਨਾ ਭਾਰਦਵਾਜ, ਇੱਕ ਨਿੱਕੀ ਜਿਹੀ ਬ੍ਰੇਕ ਤੋਂ ਉਸ ਤੋਂ ਬਾਅਦ ਇਹ ਪ੍ਰੋਗਰਾਮ ਤੁਸੀਂ ਕਰੋਗੇ ਇੰਜੋਏ।
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
6: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
7: ਭੋਲੇ ਨੇ ਕਸੂਤੇ ਫਸਾਤੇ।
6: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ। ਲੰਬੇ ਬ੍ਰੇਕ ਤੋਂ ਬਾਅਦ, ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ ਫਿਰ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਾਕਾਇਦਾ ਸ਼ੁਰੂ ਕਰਾਂਗੇ। ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਤੇ ਕੁਛ ਨਵੇਂ ਵੀ, ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ, ਕਿਉਂਕਿ ਹਰਸੀਨ ਜੀ ਅੱਜ ਹਾਜ਼ਰ ਨਹੀਂ ਹੈਗੇ। ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਪਰਦਾ ਬੇਪਰਦਾ ਥੋੜ੍ਹਾ ਲੰਬਾ ਚੱਲੇਗਾ, ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਆਜ਼ ਅਲੀ ਹੋਣਾ ਦੀ, ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ, ਪਰਦਾ ਬੇਪਰਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੀ ਖਾਨ ਦਾ ਗਾਣਾ ਸੁਣ ਲਓ।

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਐਨੀਵੇਜ਼ ਲੋ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ

ਲੋ ਜੀ, ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ ਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ, ਇਸ ਕਰਕੇ ਸਾਰੇ ਸੀ ਸੀ, ਹੁਣ ਵੀ ਸੀ ਸੀ। ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ। ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24HS ਫਿਟਨੈਸ ਕਰਕੇ ਉਹਦਾ ਨਾਮ ਹੈਗਾ। ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਵਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ। 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ। ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ। ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ। ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ, ਜੋ ਵੀ ਸੀ, ਉਹ ਦੇਖ ਬੈਠੇ ਹਾਂ, ਤੁਸੀਂ ਵੀ ਦੇਖ ਲਿਆ ਹੋਣਾ। ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ, ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਨਾ, ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ। OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ। ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇ ਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ। ਉੱਚਾ ਲੰਮਾ ਕੱਦ ਦਾ ਰੀਮੇਕ, ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਇੰਜੋਏ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਆ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ। ਜੱਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ, ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ, ਜਿਹੜਾ ਪਹਿਲਾ ਪਾਰਟ ਸੀ, ਉਹਦੇ ਵਰਗੀ ਉਹ ਗੱਲ। ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ, ਤੁਸ਼ਾਰ ਕਪੂਰ, ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ। ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ, ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ, ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ ਅੱਜ ਨਹੀਂ ਮੇਰੇ ਖਿਆਲ ਨਾਲ ਦੋ ਦਿਨ ਪਹਿਲਾਂ ਹੋਇਆ ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਵਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ ਲੈਟ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ ਕੋਕੇਨ ਤੋਂ ਵਿਰਾਟ ਤੋਂ ਰਨ ਤੋਂ ਐਨੀਮਲ ਪਾਰਕ 2 ਤੋਂ ਚੈਪਟਰ 2 ਤੋਂ ਇੱਕ ਈਗਲ ਆਉਣੀ ਹੈ ਇੱਕ ਬੇਧੜਕ ਆਉਣੀ ਹੈ ਜਿਹੜਾ ਕਿਲ ਫਿਲਮ ਵਾਲਾ ਸੀਗਾ ਅਤੇ ਗੁਲਗੁੱਲੇ ਬਕਵਾਲੀ ਇਹ ਪਤਾ ਨਹੀਂ ਕਿਹੜੀ ਹੈ ਇਹਦਾ ਮੇਰੇ ਕੋਲ ਪੋਸਟਰ ਆਇਆ ਸੀਗਾ ਮੈਂ ਉਹ ਪੜ੍ਹ ਕੇ ਦੱਸਤਾ ਅਤੇ ਇੱਕ ਹੀਰੋ ਹੀਰੋਇਨ ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ ਧੇਲਾ ਨਹੀਂ ਦੇਣਾ ਇਹਨਾਂ ਨੂੰ ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼ ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ ਅਸੀਂ ਕਾਸਟ ਨਹੀਂ ਕਰਨਾ ਅਤੇ ਇਹ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ ਕੀ ਨਾਮ ਸੀ ਉਹਨਾਂ ਦਾ ਫਰਹਾਨ ਅਖਤਰ ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ ਹੋਰ ਖਰਚੇ ਖੁਰਚੇ ਆ ਗਏ ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ ਸੋ ਹੁਣ ਆਮਿਰ ਖਾਨ ਵਿੱਚ ਪਏ ਨੇ ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ ਹੈ ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਹੈ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ ਆਹ ਗਾਣਾ ਮੈਂ ਨੋਟ ਕਰ ਰਿਹਾ ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ ਇਹ ਹਾਰਡੀ ਸੰਧੂ ਨੇ ਗਾਇਆ ਨਾ ਚਲੋ ਇੱਕ ਬ੍ਰੇਕ ਲੈਂਦੇ ਹਾਂ ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ ਪੰਜਾਬੀ ਗਾਣੇ ਵੀ ਚਲਾਉਣੇ ਆ ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ ਆਹ ਗਾਣਾ ਸੁਣ ਜਾਓ ਤੁਸੀਂ ਹਿਮੇਸ਼ ਰੇਸ਼ਮੀਆ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ

0: ਯੋ ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਬਸੂਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
2: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ

ਇਹ ਫਿਲਮ ਨੂੰ ਦੇਖ ਕੇ ਨਹੀਂ ਕਹਿ ਹੋਇਆ ਵਾਹ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ ਹਾਂ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹ ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ। ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ, ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ। ਅਤੇ ਰਾਸ਼ਟਰ ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫੋਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਘੱਟ ਰਿਹਾ, ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ ਹੈ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਇਹ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼। ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, Part 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਹੈ ਵੈਲਕਮ ਟੂ ਜੰਗਲ ਨਹੀਂ ਹੈਗੀ, ਉਹ ਤੋਂ ਅਗਲੇ ਹਫ਼ਤੇ 26 June ਨੂੰ ਬੱਚਿਆਂ ਦੇ ਲਈ ਦੋ ਫਿਲਮਾਂ ਨੇ। ਇੱਕ ਤਾਂ ਟੋਏ ਸਟੋਰੀ Part 5 ਇਹਦਾ ਰਿਲੀਜ਼ ਹੋ ਰਿਹਾ, ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ, ਉਹ ਹੈ Spider-Man ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ, 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ 26 June ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 July ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ। ਅਤੇ ਉਸ ਹੀ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ, ਹਾਂ ਇੰਗਲਿਸ਼ ਦੀ ਈਵਲ ਡੈਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈਡ ਹੋਏਗੀ, ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚੋਂ ਔਰ ਕਮਾਲ ਦੀ ਡਰਾਵਨੀ ਫਿਲਮ ਸੀ, ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਹੈ ਜਿਹੜੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈ ਉਹ ਵੀ ਤੁਹਾਡੇ ਯਾਦ ਹੋਊਗਾ ਅਤੇ ਇੱਕ ਮਹਾਪ੍ਰਭੂ ਜਗਨਨਾਥ ਇਹ ਵੀ ਫਿਲਮ ਰਿਲੀਜ਼ ਹੋਣੀ ਹੈ ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ ਐਨੀਮੇਟਿਡ ਫਿਲਮ ਹੈ ਧਾਰਮਿਕ ਐਨੀਮੇਟਿਡ ਫਿਲਮ ਅਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ ਅਤੇ ਉਸ ਤੋਂ ਇਲਾਵਾ ਸਪਾਈਡਰਮੈਨ 30 ਜੁਲਾਈ ਨੂੰ ਹੋਗੀ ਅਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ ਹਾਂ ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫੋਰ ਬੋਥ ਮੂਵੀਜ਼ ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ ਇਸਤਰੀ ਵੀ ਆਏਗੀ ਇਸਤਰੀ 2 ਅਤੇ ਬੇੜੀਆ 2 ਇਕੱਠੇ ਹੋਣਗੇ ਅਤੇ ਅਵਾਰਾਪਨ ਹਾਓ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ ਹਾਂ ਸੋ ਡੈਫੀਨੇਟਲੀ ਉਹ ਫਿਲਮ ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਹੀ ਸਾਲ ਅਗਸਤ ਦੇ ਵਿੱਚ 28 ਅਗਸਤ ਨੂੰ ਰਿਲੀਜ਼ ਹੋ ਜਾਣਾ ਇਹਦਾ ਵੀ ਦੂਸਰਾ ਪਾਰਟ ਇਹ ਹੈਗਾ ਹੋਰ ਪਾਰਟ ਵਾਲੀ ਕਿਹੜੀ ਹੈ ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ 2 ਅਕਤੂਬਰ ਨੂੰ ਰਿਲੀਜ਼ ਹੋਏਗੀ ਭੁੱਲਿਓ ਨਾ 2 ਅਕਤੂਬਰ ਪਣਜੀ ਅਜੇ ਦੇਵਗਨ ਤੱਬੂ ਦ੍ਰਿਸ਼ਯਮ 3 ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ ਹਾਂ ਰਮਾਇਣ 8 ਨਵੰਬਰ ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ ਪਰ ਬੱਚਿਆਂ ਦੇ ਨਾਲ ਜਾਓ ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ ਦੱਸਣ ਵਾਲੀਆਂ ਹੁੰਦੀਆਂ ਨੇ ਐਂਡ ਮੇਕ ਇੰਡੀਅਨਸ ਫੀਲ ਪ੍ਰਾਊਡ ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ ਅਵੈਂਜਰਸ ਦਸੰਬਰ 'ਚ ਆਉਣੀ ਹੈ ਇਹ ਆਉਣੀ ਹੈ ਅਤੇ ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦਿਵਾਲੀ ਹੈਗੀ ਹੈ ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ ਅੱਜ ਹੀ ਰਿਲੀਜ਼ ਹੋਇਆ ਤੱਤਾ ਤੱਤਾ ਤਾਜ਼ਾ ਗਾਣਾ ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ, ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ, ਬਟ ਗਾਣਾ ਵਧੀਆ ਡੈਫੀਨੇਟਲੀ। ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ, ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ। ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ ਇਹ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ। ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤਾਂ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ। ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ, ਅਤੇ ਜਸਵਿੰਦਰ ਭੁੱਲਾ ਦਾ AI ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ। ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ, ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ। ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ, ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਨਹੀਂ ਕੱਲ ਹੀ ਸਵਿਤਾ ਚ ਕਹਿਤਾ ਮੈਂ ਇਹਦੇ ਚ ਉਹ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਫਰ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਅੱਛਾ ਗਿੱਪੀ ਗਰੇਵਾਲ ਦਾ ਫਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀਏ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਪਹਿਲਾਂ ਅਰਜਨ ਢਿੱਲੋਂ ਤੇ ਜੈਜ਼ੀ ਬੀ ਦਾ ਮੈਚ ਹੋਇਆ, ਅਨਐਕਸਪੈਕਟਿਡ ਕੋਲੈਬੋਰੇਸ਼ਨ।

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਤੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
4: ready set go chadston ford dandenong road te tuhanu udik reya hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford.
5: Je tusi bimar ho, ta AI kol nahi, doctor kol jaane ho. Fir kanuni masle vich, faisla khud kyun? Yaad rakho, delay in law is damage in life. Family issue, property da masla, koi immigration di samasya, ya koi bhi kanuni matter. Ikko naam jo kam tuhade layi karde ne. Bansal Lawyers. Tuhada bharosa, sada tajruba te jit apni. Call 422-905-860 or visit bansallawyers.com.au
6: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀ ਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਨ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 15 ਤਰੀਕ ਹੈ ਜੂਨ ਦਾ ਮਹੀਨਾ 2026। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਧੰਨਵਾਦ ਰਣਜੋਤ ਜੀ, ਸਾਰੇ ਸਰੋਤਿਆਂ ਦਾ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਜੀ ਆਇਆਂ ਨੂੰ। ਅੱਜ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਅਮਰੀਕਾ ਦੀ ਨੇਤਨਯਾਹੂ ਨੂੰ ਪਾਈ ਡਾਂਟ ਕਿ ਬੱਸ ਕਰੋ ਹੁਣ, ਜਦੋਂ ਅਸੀਂ ਸਮਝੌਤਾ ਕਰਨ ਨੂੰ ਫਿਰਦੇ ਹਾਂ ਤੁਸੀਂ ਬੰਬ ਛੱਡੀ ਜਾਂਦੇ ਹੋ। ਲੈਬਨਾਨ ਵਾਲੇ ਪਾਸੇ ਤਾਜ਼ਾ ਹਮਲਾ ਕੀਤਾ ਤੇ ਭਾਰਤ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਨੇ ਥਾਂ ਥਾਂ ਪ੍ਰਦਰਸ਼ਨ ਕੀਤੇ ਨੇ ਔਰ ਪਹਿਲੀ ਵਾਰ ਹੋਇਆ ਸ਼ਾਇਦ 12 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਕਿਸੇ ਨੇ ਖੁੱਲ ਕੇ ਡਟ ਕੇ ਮੰਗਿਆ ਹੋਵੇ। ਕਿੱਥੇ ਹੋਇਆ ਇਹ ਵੀ ਅੱਗੇ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣਗੀਆਂ ਜਾਂ ਨਹੀਂ, ਇਹਨਾਂ ਗੱਲਾਂ ਦਾ ਹੀ ਫਿਕਰ ਪਿਆ ਹੋਇਆ ਕਿਉਂਕਿ ਅੱਜ RBI ਵਾਲੇ ਬੈਠ ਗਏ ਨੇ ਤੇ ਕੱਲ ਦੁਪਹਿਰ ਤੱਕ ਫੈਸਲਾ ਲੈ ਲੈਣਾ ਹੀ ਕਿ ਸਥਿਰ ਰੱਖਣਾ ਜਾਂ ਫਿਰ ਵਧਾਣੀਆਂ ਨੇ। ਤੇ ਫੀਫਾ ਵਿਸ਼ਵ ਕੱਪ ਦੇ ਵਿੱਚ ਕੱਲ ਜੋ ਹੋਇਆ ਉਹ ਕਿਸੇ ਕਮਾਲ ਤੋਂ ਘੱਟ ਨਹੀਂ ਸੀ। ਉਸ ਦੇ ਬਾਰੇ ਵੀ ਵਿਸਥਾਰ ਖਬਰਾਂ ਦੀ ਸਾਂਝ ਅੱਗੇ ਚੱਲ ਕੇ ਤੁਹਾਡੇ ਨਾਲ ਪਾਵਾਂਗੇ। ਔਰ T20 ਵਰਲਡ ਕੱਪ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਭਾਰਤ ਦੀਆਂ ਮਹਿਲਾਵਾਂ ਦੀ ਤਰਫ ਤੋਂ। ਦੀਪਤੀ ਸ਼ਰਮਾ ਨੇ ਇੱਕ ਕਮਾਲ ਵੀ ਕੀਤਾ, ਉਹ ਵੀ ਤੁਹਾਡੇ ਨਾਲ ਅੱਗੇ ਚੱਲ ਸਾਂਝਾ ਕਰਾਂਗੇ। ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਹੈ, ਜਿੱਥੇ ਸਵਿਟਜ਼ਰਲੈਂਡ ਤੋਂ ਪਹਿਲੀ ਖਬਰ ਲੜਾਈ ਦੇ ਨਾਲ ਜੁੜੀ ਹੋਈ ਨਹੀਂ ਹੈ, ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ। ਲੜਾਈ ਮਾਈਗ੍ਰੇਸ਼ਨ ਦੇ ਖਿਲਾਫ ਜੁੜੀ ਹੋਈ ਜ਼ਰੂਰ ਕਹਿ ਸਕਦੇ ਹਾਂ। ਹੁਣ ਦੁਨੀਆ ਭਰ ਦੇ ਵਿੱਚ ਇੱਕ ਐਂਟੀ ਇਮੀਗ੍ਰੇਸ਼ਨ ਜਾਂ ਐਂਟੀ ਜਾਂ ਇੱਕ ਗੈਰ ਪ੍ਰਵਾਸੀ ਜਿਹੜੇ ਹੈਗੇ ਨੇ, ਪ੍ਰਵਾਸ ਦੇ ਖਿਲਾਫ ਜਿਹੜਾ ਇੱਕ ਮਾਹੌਲ ਬਣ ਰਿਹਾ, ਉਸ ਦੀ ਇੱਕ ਉਦਾਹਰਨ ਇਹ ਮੰਨ ਸਕਦੇ ਹੋ ਤੁਸੀਂ, ਜਾਂ ਉਸ ਦੀ ਇੱਕ ਕਿਸਮ ਦੀ ਝਲਕ ਇਸ ਮੁਲਕ ਚੋਂ ਪੈਂਦੀ ਹੈ ਸਵਿਟਜ਼ਰਲੈਂਡ, ਜਿਹਨੂੰ ਕਿ ਦੁਨੀਆ ਦੇ ਸਭ ਤੋਂ ਖੂਬਸੂਰਤ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਪਰ ਹੁਣ ਪਾਲਿਸੀ ਯਾਨੀ ਨੀਤੀਆਂ ਦੇ ਆਧਾਰ ਦੇ ਉੱਤੇ ਇਹ ਦੇਸ਼ ਖੂਬਸੂਰਤ ਰਹੇਗਾ ਕਿ ਨਹੀਂ, ਇਹ ਇੱਕ ਵੱਡੇ ਸਵਾਲ ਖੜੇ ਹੋ ਗਏ ਨੇ। ਐਤਵਾਰ ਦੇ ਦਿਨ ਇੱਥੇ ਇੱਕ ਰੈਫਰੈਂਡਮ ਹੋਇਆ ਇਸ ਦੇਸ਼ ਦੇ ਵਿੱਚ। ਹੋ ਸਕਦਾ ਹੈ ਕਿ ਤੁਸੀਂ ਵਾਕਫ ਨਾ ਹੋਵੋ ਇਸ ਖਬਰ ਤੋਂ, ਪਰ ਇਹ ਰੈਫਰੈਂਡਮ ਦੁਨੀਆ ਦੇ ਵਿੱਚ ਇਕਲੌਤਾ ਜਾਂ ਪਹਿਲਾ ਐਸਾ ਰੈਫਰੈਂਡਮ ਹੈ ਜਿਸਦੇ ਬਾਰੇ ਜਿਸਨੇ ਵੀ ਸੁਣਿਆ ਉਹ ਸਵਾਲ ਕਰਨ ਲੱਗ ਪਿਆ ਕਿ ਆਖਰ ਐਸੀ ਕੀ ਲੋੜ ਪੈ ਗਈ ਸੀ। ਰੈਫਰੈਂਡਮ ਇਹ ਕੀਤਾ ਸੀ ਜਿਸਦੀ ਹਮਾਇਤ ਉੱਥੋਂ ਦੀ ਐਕਸਟ੍ਰੀਮਿਸਟ ਪਾਰਟੀ ਹੈ ਜਿਹੜੀ ਦੱਖਣਪੰਥੀ ਪਾਰਟੀ ਸਵਿਸ ਪੀਪਲਸ ਪਾਰਟੀ, ਉਹ ਪੂਰੀ ਤਰ੍ਹਾਂ ਦੇ ਨਾਲ ਹਮਾਇਤ ਦੇ ਰਹੀ ਹੈ ਔਰ ਪਾਰਟੀ ਇਸ ਨੂੰ ਸਸਟੇਨੇਬਿਲਟੀ ਇਨੀਸ਼ੀਏਟਿਵ ਦੱਸ ਰਹੀ ਹੈ, ਯਾਨੀ ਕਿ ਇਸ ਦੇ ਚੱਲਦਿਆਂ ਹੀ ਘਰਾਂ ਦੀਆਂ ਲੋੜਾਂ ਪੂਰੀਆਂ ਹੋ ਸਕਣਗੀਆਂ ਸਵਿਟਜ਼ਰਲੈਂਡ ਚ, ਇਸ ਦੇ ਚੱਲਦਿਆਂ ਹੀ ਜਿਹੜੀਆਂ ਜਨਤਕ ਸੇਵਾਵਾਂ ਤੱਕ ਪਹੁੰਚ ਹੈ ਉਹ ਆਸਾਨ ਬਣ ਸਕੇਗੀ, ਔਰ ਇਸ ਦੇ ਚੱਲਦਿਆਂ ਹੀ ਜਿਹੜੀ ਪਿਛਲੇ ਕਈ ਮਹੀਨਿਆਂ ਤੋਂ ਜਾਂ ਸਾਲਾਂ ਤੋਂ ਇੱਕ ਗੱਲ ਉੱਠਣ ਲੱਗ ਪਈ ਹੈ ਕਿ ਸਵਿਟਜ਼ਰਲੈਂਡ ਹੁਣ ਓਨਾ ਸੋਹਣਾ ਨਹੀਂ ਰਿਹਾ, ਉਹਦਾ ਕਾਰਨ ਇਹ ਆ ਜਾਂਦਾ ਹੈ ਕਿ ਚਗਿਰਦਾ ਖਰਾਬ ਹੋ ਰਿਹਾ, ਵਾਤਾਵਰਨ ਚ ਵਿਗਾੜ ਆ ਰਿਹਾ, ਤੇ ਉਹਦੇ ਸਾਰਿਆਂ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਪ੍ਰਵਾਸ। ਹੁਣ ਇੱਥੋਂ ਦੇ ਜਿਹੜੇ ਵੋਟਰ ਨੇ ਸਵਿਟਜ਼ਰਲੈਂਡ ਦੇ, ਉਹ ਤੈਅ ਕਰਨਗੇ ਕਿ ਇਸ ਇਮੀਗ੍ਰੇਸ਼ਨ ਵਿਰੋਧੀ ਰੈਫਰੈਂਡਮ ਦੇ ਵਿੱਚ, ਹਾਲਾਂਕਿ ਹੋ ਗਿਆ ਕੱਲ ਤੈਅ, ਅਸੀਂ ਤਾਂ ਸਿਰਫ ਖਬਰ ਤੁਹਾਨੂੰ ਦੱਸ ਰਹੇ ਹਾਂ, ਸਰਕਾਰ ਜਾਂ ਦੂਜੀਆਂ ਸਿਆਸੀ ਪਾਰਟੀਆਂ ਜਾਂ ਕਾਰੋਬਾਰੀ ਜਾਂ ਟਰੇਡ ਯੂਨੀਅਨ ਇਸ ਪ੍ਰਸਤਾਵ ਦੀ ਵਿਰੋਧਤਾ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹਸਪਤਾਲਾਂ ਤੋਂ ਲੈ ਕੇ ਹੋਟਲਾਂ ਤੱਕ ਜਿੰਨੇ ਜ਼ਰੂਰੀ ਕਰਮਚਾਰੀ ਨੇ ਕੰਮ ਕਰਦੇ ਨੇ, ਇੱਥੋਂ ਤੱਕ ਕਿ ਸਵਿਟਜ਼ਰਲੈਂਡ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਟੂਰਿਜ਼ਮ ਦੇ ਵਿੱਚ ਵੀ ਹੁਣ ਤਾਂ ਜਿਹੜੇ ਮਾਈਗ੍ਰੈਂਟਸ ਨੇ ਉਹ ਆ ਗਏ ਨੇ। ਔਰ ਵੈਸੇ ਵੀ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦੇ ਲਈ ਕਿ ਸਵਿਟਜ਼ਰਲੈਂਡ ਜਿਹੜਾ ਉਹ ਯੂਰਪੀ ਯੂਨੀਅਨ ਦਾ ਮੈਂਬਰ ਨਹੀਂ ਹੈ। ਯੂਰਪੀ ਯੂਨੀਅਨ ਹੈ ਜਿਹਨਾਂ ਨੂੰ ਯੂਰਪ ਦੇ 27 ਦੇਸ਼ਾਂ ਦਾ ਇੱਕ ਇਕੱਠ ਮੰਨਿਆ ਜਾਂਦਾ, ਉਸਦਾ ਮੈਂਬਰ ਨਾ ਹੋਣ ਵਾਲਾ ਸਵਿਟਜ਼ਰਲੈਂਡ ਹੁਣ ਯੂਰਪ ਦੇ ਵਿੱਚ ਅਲੱਗ ਥਲੱਗ ਹੋਣ ਦਾ ਖਤਰਾ ਵੀ ਪੈਦਾ ਹੋ ਗਿਆ। 2002 ਤੋਂ ਸਵਿਟਜ਼ਰਲੈਂਡ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ। ਉਸ ਸਮੇਂ ਦੇਸ਼ ਦੀ ਆਬਾਦੀ 73 ਲੱਖ ਦੱਸੀ ਗਈ ਸੀ, ਹੁਣ ਇਹ ਮੌਜੂਦਾ ਸਮੇਂ ਚ 91 ਲੱਖ ਹੋ ਗਈ ਹੈ। ਔਰ ਕਿਹਾ ਜਾ ਰਿਹਾ ਹੈ ਕਿ ਇਹ ਚ 27% ਲੋਕ ਐਸੇ ਨੇ ਜਿਹੜੇ ਸਵਿਟਜ਼ਰਲੈਂਡ ਚ ਰਹਿੰਦੇ ਜ਼ਰੂਰ ਨੇ ਪਰ ਉਹਨਾਂ ਦਾ ਜਨਮ ਸਵਿਟਜ਼ਰਲੈਂਡ ਚ ਨਹੀਂ ਹੋਇਆ, ਯਾਨੀ ਕਿ ਉਹ ਮਾਈਗ੍ਰੈਂਟ ਨੇ। ਸਵਿਟਜ਼ਰਲੈਂਡ ਇੱਕ ਲੋਕਤੰਤਰੀ ਮੁਲਕ ਹੈ, ਡੈਮੋਕ੍ਰੇਸੀ ਹੈ ਉੱਥੇ, ਪਰ ਇਸ ਮੁੱਦੇ ਦੇ ਉੱਤੇ ਜਿਹੜਾ ਰੈਫਰੈਂਡਮ ਚੱਲਿਆ ਹੈ ਔਰ ਇਸ ਰੈਫਰੈਂਡਮ ਨੂੰ ਚਲਾਉਣ ਦੇ ਲਈ ਕਿਹਾ ਜਾ ਰਿਹਾ ਸੀ ਕਿ 1 ਲੱਖ ਲੋਕਾਂ ਦੇ ਹਸਤਾਖਰ ਇਕੱਠੇ ਕੀਤੇ ਗਏ ਸੀ। ਇਸ ਕਰਕੇ ਸਰਕਾਰ ਨੂੰ ਮਜਬੂਰਨ ਕਿਉਂਕਿ ਲੋਕਤੰਤਰੀ ਇਕਾਈ ਹੈਗੀ ਇੱਥੇ, ਇਸ ਕਿਸਮ ਦਾ ਰੈਫਰੈਂਡਮ ਕਰਵਾਉਣਾ ਪਿਆ। ਆਓ ਹੁਣ ਤੁਹਾਨੂੰ ਅਸਲਾ ਬਾਰੂਦ ਔਰ ਡਿਸ਼ਮ ਡਿਸ਼ਮ ਦੀਆਂ ਖਬਰਾਂ ਸਾਂਝੀਆਂ ਕਰੀਏ। ਸਭ ਤੋਂ ਪਹਿਲਾਂ ਬਰਤਾਨੀਆ ਤੋਂ ਖਬਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਕਿਹਾ ਹੈ ਕਿ ਬ੍ਰਿਟਿਸ਼ ਫੌਜ ਨੇ ਐਤਵਾਰ ਤੜਕੇ ਇੰਗਲਿਸ਼ ਚੈਨਲ ਦੇ ਵਿੱਚ ਰੂਸ ਦੇ ਸ਼ੈਡੋ ਫਲੀਟ ਦੇ ਨਾਲ ਜੁੜੇ ਇੱਕ ਤੇਲ ਟੈਂਕਰ ਨੂੰ ਰੋਕ ਲਿਆ। 6 ਘੰਟੇ ਤੱਕ ਚੱਲੀ ਇਸ ਮੁਹਿੰਮ ਦੇ ਵਿੱਚ ਰਾਇਲ ਮਰੀਨ ਕਮਾਂਡੋ ਤੇ ਨੈਸ਼ਨਲ ਕ੍ਰਾਈਮ ਏਜੰਸੀ ਨੇ ਖਾਸ ਤੌਰ ਦੇ ਉੱਤੇ ਰਲ ਕੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ। ਇਹ ਅਧਿਕਾਰੀ ਰਾਇਲ ਏਅਰਫੋਰਸ ਦੀ ਮਦਦ ਦੇ ਨਾਲ ਜਹਾਜ਼ ਦੇ ਉੱਤੇ ਚੜੇ ਤੇ ਫਿਰ ਕਾਰਵਾਈ ਕੀਤੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਸਮੋਟਰਸ ਨਾਮ ਦੇ ਇਸ ਜਹਾਜ਼ ਨੂੰ ਇੰਗਲੈਂਡ ਦੇ ਦੱਖਣੀ ਤਟੀ ਇਲਾਕੇ ਦੇ ਕੋਲ ਫਿਲਹਾਲ ਨਿਗਰਾਨੀ ਦੇ ਵਿੱਚ ਹੀ ਰੱਖਿਆ ਜਾਏਗਾ। ਇਹ ਸਫਲ ਮੁਹਿੰਮ ਰੂਸ ਦੇ ਲਈ ਇੱਕ ਝਟਕਾ ਵੀ ਦੱਸੀ ਜਾ ਸਕਦੀ ਹੈ, ਸਫਲ ਇੰਗਲੈਂਡ ਦੇ ਲਈ ਕਹੀ ਜਾ ਸਕਦੀ ਹੈ, ਬਰਤਾਨੀਆ ਦੇ ਲਈ। ਪਰ ਜਿਹੜੇ ਲੋਕ ਯੂਕਰੇਨ ਦੇ ਵਿੱਚ ਪੁਤਿਨ ਦੀ ਜੰਗ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਨੇ, ਉਹਨਾਂ ਦੇ ਲਈ ਇਹ ਇੱਕ ਕਾਮਯਾਬ

ਅਭੀ ਹੈ। ਇਹ ਕਿਹਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ, ਯਾਨੀ ਕਿ ਇਸ ਨੂੰ ਯੂਕਰੇਨ ਦੇ ਨਾਲ ਜੋੜ ਦਿੱਤਾ। ਰੂਸ ਕੌਮਾਂਤਰੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਔਰ ਇਸੇ ਤਰੀਕੇ ਦੇ ਨਾਲ ਜਿਹੜਾ ਟੈਂਕਰ ਹੈ ਜਿਹਨੂੰ ਸ਼ੈਡੋ ਫਲੀਟ ਕਿਹਾ ਜਾਂਦਾ, ਰੂਸ ਦੀ ਤਰਫ ਤੋਂ ਅਕਸਰ ਤੇਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦੇ ਲਈ ਵਰਤੇ ਜਾਂਦੇ ਨੇ। ਬਰਤਾਨੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਰੂਸ ਦਾ ਸ਼ੈਡੋ ਫਲੀਟ 700 ਟੈਂਕਰਾਂ ਦਾ ਇੱਕ ਬੇੜਾ ਹੈ। ਇਹ ਪਾਬੰਦੀ ਸ਼ੁਦਾ ਤੇਲ ਨੂੰ ਲੈ ਕੇ ਜਾਂਦੇ ਨੇ ਕਿਉਂਕਿ ਬਰਤਾਨੀਆ ਵੀ ਉਹੀ ਮੰਨਦਾ ਜੋ ਅਮਰੀਕਾ ਕਹਿੰਦਾ, ਤੇ ਅਮਰੀਕਾ ਦੇ ਮੁਤਾਬਕ ਇਹਨਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਖੈਰ, ਅਮਰੀਕਾ ਦੇ ਮੁਤਾਬਕ ਇਸ ਵਕਤ ਇਰਾਨ ਦੇ ਨਾਲ ਸਮਝੌਤਾ ਹੋ ਰਿਹਾ, ਪਰ ਦੂਜੇ ਪਾਸੇ ਇੱਕ ਪਾਸੇ ਜਦੋਂ ਅਮਰੀਕੀ ਰਾਸ਼ਟਰਪਤੀ ਕਹਿੰਦੇ ਨੇ ਕਿ ਬਸ ਬਸ ਹੁਣ ਤਾਂ ਬਹੁਤ ਨੇੜੇ ਲੱਗੀ ਪਈ ਹੈ ਗੱਲ, ਉਧਰੋਂ ਇਜ਼ਰਾਈਲ ਹਮਲਾ ਕਰ ਦਿੰਦਾ। ਟਰੰਪ ਨੇ ਕਿਹਾ ਕਿ ਐਤਵਾਰ ਦੇ ਦਿਨ ਲੈਬਨਾਨ ਦੇ ਰਾਜਧਾਨੀ ਬੈਰੂਤ ਦੇ ਉੱਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ। ਹਾਲਾਂਕਿ ਕੁਝ ਇੱਕ ਖਬਰਾਂ ਇਹ ਵੀ ਨੇ ਅਮਰੀਕੀ ਆਊਟਲੈਟਸ ਦੇ ਵਿੱਚ ਕਿ ਟਰੰਪ ਨੇ ਇਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਐਫ ਅੱਖਰ ਦੇ ਨਾਲ ਗਾਲਾਂ ਕੱਢ ਕੇ ਨੇਤਨਯਾਹੂ ਨੂੰ ਝਾੜ ਝੰਬ ਵੀ ਕੀਤੀ ਹੈ ਕਿ ਆ ਕੀ ਕੀਤਾ। ਪਰ ਉਧਰ ਟਰੁੱਥ ਸੋਸ਼ਲ ਦੇ ਉੱਤੇ ਜੋ ਲਿਖਿਆ ਉਹੀ ਅਧਿਕਾਰਕ ਮੰਨਾਂਗੇ। ਅਮਰੀਕੀ ਸਦਰ ਨੇ ਲਿਖਿਆ ਕਿ ਬੈਰੂਤ ਦੇ ਉੱਤੇ ਹਮਲਾ ਨਹੀਂ ਸੀ ਹੋਣਾ ਚਾਹੀਦਾ, ਖਾਸ ਕਰ ਐਸੇ ਖਾਸ ਦਿਨ ਜਦੋਂ ਅਸੀਂ ਇਰਾਨ ਦੇ ਨਾਲ ਸ਼ਾਂਤੀ ਸਮਝੌਤੇ ਦੇ ਇੰਨੀ ਨੇੜੇ ਪਹੁੰਚ ਗਏ ਹਾਂ ਕਿ ਹੁਣ ਤਾਂ ਇਹ ਗੱਲ ਬਣਨ ਜਾ ਰਹੀ ਹੈ। ਇਜ਼ਰਾਈਲ ਨੂੰ ਆਪਣੇ ਖਤਰਿਆਂ ਤੋਂ ਬਚਾਅ ਦਾ ਅਧਿਕਾਰ ਜ਼ਰੂਰ ਹੈ, ਪਰ ਜਿਨ੍ਹਾਂ ਹਮਲਿਆਂ ਦਾ ਜਵਾਬ ਦਿੱਤਾ ਗਿਆ ਉਹ ਬੜਾ ਬੇਮਤਲਬ ਹੈ। ਇਸ ਦੇ ਵਿੱਚ ਇਜ਼ਰਾਈਲ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ, ਨਾ ਤਾਂ ਕੋਈ ਜ਼ਖਮੀ ਹੋਇਆ ਨਾ ਕੋਈ ਵੱਡਾ ਨੁਕਸਾਨ ਹੋਇਆ। ਸੋ ਇਸ ਕਰਕੇ ਕੋਈ ਲੋੜ ਹੀ ਨਹੀਂ ਸੀ ਬਣਦੀ ਕਿ ਲਬਨਾਨ ਦੇ ਉੱਤੇ ਇਹ ਕਹਿ ਕੇ ਕਿ ਸਾਡੇ ਤੇ ਹਮਲਾ ਹੋਇਆ ਉਸ ਦਾ ਬਦਲਾ ਲੈਣਾ, ਔਰ ਉਹ ਵੀ ਕਿਸੇ ਦੇਸ਼ ਦੇ ਰਾਜਧਾਨੀ ਸ਼ਹਿਰ ਦੇ ਉੱਤੇ। ਦੱਸ ਦਈਏ ਕਿ ਬੈਰੂਤ ਨੂੰ ਹੁਣ ਤੱਕ ਇਹਨਾਂ ਚੀਜ਼ਾਂ ਤੋਂ ਵੱਖ ਮੰਨਿਆ ਜਾ ਰਿਹਾ ਸੀ। ਕਿਉਂ? ਇਸ ਕਰਕੇ ਕਿ ਲੈਬਨਾਨ ਦੇ ਸਿਰਫ ਦੱਖਣੀ ਇਲਾਕਿਆਂ 'ਚ, ਯਾਨੀ ਇਜ਼ਰਾਈਲ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਹੀ ਹਿਜਬੁੱਲਾ ਦਾ ਗੜ੍ਹ ਹੈ। ਰਾਜਧਾਨੀ ਬੈਰੂਤ ਤੱਕ ਤਾਂ ਉੱਥੋਂ ਦੀ ਸਰਕਾਰ, ਉੱਥੋਂ ਦੇ ਸਿਆਸੀ ਜਮਾਤਾਂ ਦਾ ਇੱਕ ਡੇਰਾ ਮੰਨਿਆ ਜਾਂਦਾ। ਅਜਿਹੇ ਦੇ ਵਿੱਚ ਇਜ਼ਰਾਈਲ ਨੇ ਜਿਵੇਂ ਪਹਿਲਾਂ ਕਤਰ ਦੇ ਉੱਤੇ ਹਮਲਾ ਕਰਕੇ ਜਿਹੜੀ ਇੱਕ ਤਰ੍ਹਾਂ ਦੀ ਦੁਸ਼ਮਣੀ ਮੁੱਲ ਲੈ ਲਈ ਸੀ, ਬਾਅਦ ਦੇ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਨੂੰ ਜੇਡੀ ਵੈਂਸ ਨੂੰ ਜਾ ਕੇ ਮਨਾਉਣਾ ਪਿਆ ਸੀ ਕਤਰ ਨੂੰ, ਹੁਣ ਕਿਤੇ ਅਜਿਹਾ ਨਾ ਹੋਵੇ ਕਿ ਲੈਬਨਾਨ ਦੇ ਉੱਤੇ ਹਮਲਾ ਕਰਕੇ ਇਜ਼ਰਾਈਲ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਲਈ ਇੱਕ ਟੋਇਆ ਪੱਟ ਦਿੱਤਾ ਹੋਵੇ। ਇਜ਼ਰਾਈਲ ਨੂੰ ਲੈਬਨਾਨ ਦੇ ਵਿੱਚ ਹਮਲਾ ਨਹੀਂ ਸੀ ਕਰਨਾ ਚਾਹੀਦਾ, ਹਿਜਬੁੱਲਾ ਸਣੇ ਦੂਸਰੀਆਂ ਧਿਰਾਂ ਨੂੰ ਵੀ ਇਜ਼ਰਾਈਲ ਦੇ ਉੱਤੇ ਹਮਲੇ ਰੋਕਣੇ ਚਾਹੀਦੇ ਨੇ, ਇਹ ਲਿਖ ਕੇ ਟਰੰਪ ਨੇ ਗੱਲ ਮੁਕਾਈ। ਦਰਅਸਲ ਸ਼ਨੀਵਾਰ ਦੇ ਦਿਨ ਪਾਕਿਸਤਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰ ਜਾਣਕਾਰੀ ਦਿੱਤੀ ਸੀ ਕਿ ਅਮਰੀਕਾ ਤੇ ਇਰਾਨ ਐਤਵਾਰ ਦੇ ਦਿਨ ਇੱਕ ਡਿਜੀਟਲ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਵਾਲੇ, ਯਾਨੀ ਕਿ ਕੋਈ ਵੀ ਪਾਰਟੀ ਜਿਹੜੀ ਹੈ, ਯਾਨੀ ਕੋਈ ਵੀ ਧਿਰ, ਨਾ ਤਾਂ ਅਮਰੀਕਾ ਨਾ ਇਰਾਨ ਉੱਥੇ ਟੇਬਲ ਤੇ ਮੌਜੂਦ ਨਹੀਂ ਸੀ, ਪਰ ਹਾਂ ਉਹਨਾਂ ਦੀ ਆਪਸ ਚ ਮੀਟਿੰਗ ਹੋਈ ਹੋਏਗੀ, ਹੋ ਸਕਦਾ ਜ਼ੂਮ ਤੇ ਹੋਈ ਹੋਵੇ। ਪਰ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਐਕਸ ਦੇ ਉੱਤੇ ਪੋਸਟ ਕਰਕੇ ਬਾਅਦ ਦੇ ਵਿੱਚ ਇਹ ਕਹਿ ਦਿੱਤਾ, ਹਾਲਾਂਕਿ ਸਮਝੌਤੇ ਬਾਰੇ ਕੁਛ ਨਹੀਂ ਕਿਹਾ, ਪਰ ਇਹ ਕਹਿ ਦਿੱਤਾ ਕਿ ਬੈਰੂਤ ਦੇ ਉੱਤੇ ਹਮਲਾ ਕਰਕੇ ਇਜ਼ਰਾਈਲ ਨੇ ਚੰਗਾ ਨਹੀਂ ਕੀਤਾ। ਯਹੂਦੀ ਸ਼ਾਸਨ ਦੀ ਘੁਸਪੈਠ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਅਮਰੀਕਾ ਤੇ ਉਸਦੇ ਸਾਥੀ ਆਪਣੇ ਜ਼ਿੰਮੇਦਾਰੀਆਂ ਤੋਂ ਹਮੇਸ਼ਾ ਭੱਜਦੇ ਰਹੇ ਨੇ। ਖੈਰ, ਉਧਰ ਦੁਨੀਆ ਦੀਆਂ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾਉਂਦੇ ਚੱਲੀਏ। ਭਾਰਤ ਦੇ ਨਾਲ ਜੁੜੀ ਹੋਈ ਖਬਰ, ਭਾਰਤ ਦੇ ਪ੍ਰਧਾਨ ਮੰਤਰੀ ਫਰਾਂਸ ਨੇ ਔਰ ਫਰਾਂਸ ਦੇ ਨੀਸ ਸ਼ਹਿਰ ਦੇ ਵਿੱਚ ਵਿਲਾ ਕੈਰੀਲੋਸ ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਇਮੈਨੁਅਲ ਮੈਂਕਰੋਂ ਦੇ ਨਾਲ ਮੁਲਾਕਾਤ ਕੀਤੀ। ਦੋਹਾਂ ਧਿਰਾਂ ਦੇ ਦਰਮਿਆਨ ਦੁਵੱਲੀ ਗੱਲਬਾਤ ਭਾਰਤ ਤੇ ਫਰਾਂਸ ਦੇ ਸੰਬੰਧਾਂ ਨੂੰ ਇੱਕ ਨਵੇਂ ਪੱਧਰ ਦੇ ਉੱਤੇ ਲਿਜਾਣ ਨੂੰ ਲੈ ਕੇ ਹੋਈ ਹੈ, ਇਹ ਦਾਅਵਾ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਜਾਰੀ ਇੱਕ ਬਿਆਨ 'ਚ ਕੀਤਾ ਗਿਆ। ਦੋਹਾਂ ਨੇਤਾਵਾਂ ਨੇ ਆਪਣੇ ਰੱਖਿਆ ਖੇਤਰ ਦੇ ਵਿੱਚ ਵਿਸਤਾਰ ਦੇ ਲਈ ਚਰਚਾ ਕੀਤੀ ਹੈ। ਰੱਖਿਆ ਖੇਤਰ ਦਾ ਗਾਦਾ, ਭਾਰਤ ਦੀ ਤਰਫ ਤੋਂ ਫਰਾਂਸ ਤੋਂ ਰਫਾਲ ਜਹਾਜ਼ ਖਰੀਦੇ ਜਾਣੇ ਨੇ। ਦੋਹਾਂ ਨੇਤਾਵਾਂ ਨੇ ਪੁਲਾੜ ਖੇਤਰ ਦੇ ਵਿੱਚ ਵੀ ਨਵੇਂ ਸਹਿਯੋਗ ਦੀ ਚਰਚਾ ਕੀਤੀ ਹੈ। ਮਨੁੱਖੀ ਪੁਲਾੜੀ ਮਿਸ਼ਨ ਨੂੰ ਲੈ ਕੇ ਵੀ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਦੋਹਾਂ ਦੇਸ਼ਾਂ ਦੀ ਤਰਫ ਤੋਂ, ਉਸ ਦੇ ਵਿੱਚ ਸਹਿਯੋਗ ਦਿੱਤਾ ਜਾ ਸਕਦਾ ਹੈ ਜਾਂ ਨਹੀਂ, ਇਹਦੇ ਤੇ ਵੀ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਗਰਿਕ ਪਰਮਾਣੂ ਊਰਜਾ ਦੇ ਖੇਤਰ ਦੇ ਵਿੱਚ ਵੀ ਦੋਹਾਂ ਦੇਸ਼ਾਂ ਨੇ ਅਹਿਮ ਸਮਝੌਤਿਆਂ ਦੇ ਉੱਤੇ ਹਸਤਾਖਰ ਕਰਨ ਦੀ ਗੱਲ ਕਬੂਲੀ ਹੈ। ਹਾਲਾਂਕਿ ਹਸਤਾਖਰ ਨਹੀਂ ਕੀਤੇ ਗਏ ਨੇ, ਪਰ ਖਾਸ ਤੌਰ ਦੇ ਉੱਤੇ ਛੋਟੇ ਮੋਡਿਊਲਰ ਜਿਹੜੇ ਰਿਐਕਟਰਸ ਨੇ ਉਹਨਾਂ ਦੇ ਨਾਲ ਉਹਨਾਂ ਦਾ ਵਿਸਤਾਰ ਭਾਰਤ ਦੇ ਵਿੱਚ ਕੀਤਾ ਜਾਏਗਾ ਜਾਂ ਫਰਾਂਸ 'ਚ, ਇਹਦੇ ਬਾਰੇ ਤਾਂ ਵਿਸਤਾਰ ਨਹੀਂ ਹੈ, ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਕੁੱਝ ਨਵੇਂ ਸਟਾਰਟਅਪ ਤੁਸੀਂ ਭਾਰਤ ਦੇ ਵਿੱਚ ਜ਼ਰੂਰ ਦੇਖੋਗੇ। 100-125 ਦੇ ਕਰੀਬ ਸਟਾਰਟਅਪ ਭਾਰਤ ਦੇ ਵਿੱਚ ਫਰਾਂਸ ਦੀ ਤਰਫ ਤੋਂ
ਲਿਆਂਦੇ ਜਾ ਸਕਦੇ ਨੇ। ਇਸ ਤੋਂ ਇਲਾਵਾ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਬਾਇਓਟੈਕਨੋਲੋਜੀ, ਸਪੇਸ ਟੈਕਨੋਲੋਜੀ, ਐਡਵਾਂਸ ਮਟੀਰੀਅਲਸ, ਇਹ ਸਾਰੇ ਰਲ ਕੇ ਜਿਹੜੇ ਨੇ ਭਾਰਤ ਤੇ ਫਰਾਂਸ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਣਗੇ। ਦੱਸਦੀ ਹੈ ਪ੍ਰਧਾਨ ਮੰਤਰੀ ਮੋਦੀ 13 ਜੂਨ ਨੂੰ ਫਰਾਂਸ ਤੇ ਸਲੋਵੇਕੀਆ ਦੇ 6 ਦਿਨਾਂ ਦੌਰੇ ਦੇ ਉੱਤੇ ਰਵਾਨਾ ਹੋ ਗਏ ਸੀ। ਫਰਾਂਸ ਦੇ ਏਵੀਆਨ ਦੇ ਵਿੱਚ 17 ਜੂਨ ਨੂੰ G7 ਸਮਿਟ ਵੀ ਹੋਣ ਵਾਲਾ ਹੈ। ਇਹ ਸ਼ਹਿਰ ਦੇ ਵਿੱਚ ਉਹ ਮੌਜੂਦ ਹੋਣਗੇ G7 ਸਮਿਟ ਦੇ ਲਈ ਇੱਕ ਗੈਸਟ ਮੁਲਕ ਦੇ ਤੌਰ ਦੇ ਉੱਤੇ। ਆਸਟ੍ਰੇਲੀਆ ਵੀ ਗੈਸਟ ਮੁਲਕ ਦੇ ਤੌਰ ਦੇ ਉੱਤੇ ਹੈ, ਬ੍ਰਾਜ਼ੀਲ, ਯੂਕਰੇਨ ਵੀ ਸੱਦੇ ਗਏ ਨੇ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ। ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀ ਖਬਰ, ਤ੍ਰਿਣਮੂਲ ਕਾਂਗਰਸ ਵੈਸਟ ਬੰਗਾਲ ਦੇ ਵਿੱਚ ਕਿਤੇ ਇਤਿਹਾਸ ਨਾ ਬਣ ਜਾਵੇ, ਇਸ ਕਿਸਮ ਦੀਆਂ ਖਬਰਾਂ ਵੀ ਹੁਣ ਆਉਣ ਲੱਗ ਪਈਆਂ ਨੇ। ਕਦੇ ਸੱਤਾਧਾਰੀ ਪਾਰਟੀ ਤੇ ਹੁਣ ਉਸ ਦੇ ਵਿੱਚੋਂ ਇੱਕ ਇੱਕ ਕਰਕੇ ਬਾਗੀ ਹੋ ਰਹੇ ਵਿਧਾਇਕ, ਬਾਗੀ ਹੋ ਰਹੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਤਰਫ ਤੋਂ ਹੁਣ ਇੱਕ ਐਸੀ ਪਾਰਟੀ ਦੇ ਵਿੱਚ ਰਲੇਵਾਂ ਕੀਤਾ ਗਿਆ ਜਿਹਨੇ ਨਾ ਤਾਂ ਕਦੇ ਵੈਸਟ ਬੰਗਾਲ ਚ ਕਦੇ ਕੋਈ ਸੀਟ ਜਿੱਤੀ ਹੈ ਤੇ ਨਾ ਹੀ ਕਦੇ ਕੋਈ ਇਹਨਾਂ ਦਾ ਉਮੀਦਵਾਰ ਜਿਹੜਾ ਜਿੱਤ ਸਕਿਆ। ਔਰ ਇਹ ਪਾਰਟੀ ਹੈ ਨੈਸ਼ਨਲ ਸਿਟੀਜ਼ਨਸ ਪਾਰਟੀ, ਇਸ ਦੇ ਵਿੱਚ ਬਾਗੀ ਵਿਧਾਇਕਾਂ ਦਾ ਰਲੇਵਾਂ ਹੋ ਗਿਆ ਕਿਉਂਕਿ ਬਾਗੀ ਵਿਧਾਇਕਾਂ ਦੀ ਕੋਈ ਆਪਣੀ ਦਾ ਪਾਰਟੀ ਨਹੀਂ ਸੀ। ਹੁਣ ਵੈਸਟ ਬੰਗਾਲ ਦੀਆਂ ਜਾਂ ਪੱਛਮ ਬੰਗਾਲ ਜਿਹਨੂੰ ਭਾਰਤ ਦੇ ਵਿੱਚ ਕਹਿ ਲਿਆ ਜਾਂਦਾ, ਇਹਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਹਾਰ ਕੀ ਹੋਈ। ਪਹਿਲਾਂ ਤਾਂ ਪਾਰਟੀ ਦੇ 20 ਜਿਹੜੇ MPs ਨੇ ਉਹਨਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਆਪਣੇ ਜਿਹੜੇ ਹਮਾਇਤ ਪੱਤਰ ਦੇ ਦਿੱਤੇ ਨੇ ਤੇ ਇਸ ਦਰਮਿਆਨ ਇਸ ਤੋਂ ਪਹਿਲਾਂ ਉਹਨਾਂ ਨੇ ਕੇਂਦਰੀ ਮੰਤਰੀ ਤੇ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੇ ਇੰਚਾਰਜ ਜਿਹੜੇ ਨੇ ਭੁਪਿੰਦਰ ਯਾਦਵ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਜ਼ਾਹਰ ਜਿਹੀ ਗੱਲ ਹੈ ਕਿ ਭਾਜਪਾ ਚ ਸ਼ਾਮਿਲ ਨਾ ਹੋ ਕੇ ਬਾਗੀ ਵਿਧਾਇਕਾਂ ਨੇ ਇੱਕ ਹੋਰ ਜਾਂ ਇੱਕ ਐਸੀ ਪਾਰਟੀ ਨੂੰ ਚੁਣਿਆ ਜਿਸ ਦੇ ਵਿੱਚ ਉਹ ਸ਼ਾਮਿਲ ਹੋਏ ਨੇ ਤਾਂ ਇੱਕ ਵੱਡੀ ਸਿਆਸਤ ਦਾ ਹਿੱਸਾ ਮੰਨਿਆ ਜਾ ਰਿਹਾ। ਇਸ ਦਰਮਿਆਨ ਫਿਲਹਾਲ ਮਮਤਾ ਬੈਨਰਜੀ ਦਾ ਸਾਥ ਦੇਣ ਦਾ ਦਾਅਵਾ ਕਰਨ ਵਾਲੇ ਪਾਰਟੀ ਦੇ ਸੰਸਦ ਮੈਂਬਰ ਤੇ ਕ੍ਰਿਕਟ ਖਿਡਾਰੀ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਤੇ ਸਾਗਰਿਕਾ ਘੋਸ਼ ਨੇ ਵੀ ਓਮ ਬਿਰਲਾ ਨੂੰ ਇੱਕ ਚਿੱਠੀ ਲਿਖ ਕੇ ਦੇ ਦਿੱਤੀ। ਕੀਰਤੀ ਆਜ਼ਾਦ ਨੇ ਕਿਹਾ ਕਿ ਸੰਵਿਧਾਨ ਦੇ ਖਿਲਾਫ ਜਾ ਕੇ ਪਾਰਟੀ ਦੀ ਵੰਡ ਨਹੀਂ ਹੋ ਸਕਦੀ। ਪਾਰਟੀ ਦੇ ਕੌਮੀ ਮਾਸਕੱਤਰ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਵੀ ਓਮ ਬਿਰਲਾ ਨੂੰ ਇੱਕ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ TMC ਨੂੰ ਸਦਨ ਦੇ ਵਿੱਚ ਸਿਰਫ ਇੱਕ ਪਾਰਟੀ ਦੇ ਤੌਰ ਦੇ ਉੱਤੇ ਦੇਖਿਆ ਜਾਵੇ, ਕਿਸੇ ਵੀ ਦੂਸਰੇ ਗੁੱਟ ਨੂੰ ਮਾਨਤਾ ਨਾ ਦਿੱਤੀ ਜਾਵੇ। ਲੋਕ ਸਭਾ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ 28 ਸੰਸਦ ਮੈਂਬਰ ਨੇ, ਪਾਰਟੀ ਦੇ 13 ਰਾਜ ਸਭਾ ਸੰਸਦ ਮੈਂਬਰ ਵੀ ਨੇ, ਜਿਨ੍ਹਾਂ ਦੇ ਵਿੱਚੋਂ 4 ਨੇ ਅਸਤੀਫਾ ਦੇ ਦਿੱਤਾ ਤੇ 28 ਚੋਂ 20 ਫਿਲਹਾਲ ਬਾਗੀ ਹੋਏ ਦੱਸੇ ਗਏ ਨੇ। ਸਿਆਸਤ ਦੀ ਗੱਲ ਤੁਰੀ ਉਹ ਹੈ ਤਾਂ ਦੇਸ਼ ਭਰ ਦੇ ਵਿੱਚ ਕਾਕਰੋਚ ਜਨਤਾ ਪਾਰਟੀ, ਹਾਲਾਂਕਿ ਪੋਲੀਟੀਕਲ ਪਾਰਟੀ ਨਹੀਂ ਹੈ ਪਰ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ ਇੱਕ ਮੂਵਮੈਂਟ ਜ਼ਰੂਰ ਹੈ ਜਿਸਨੇ ਹੁਣ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ। ਅਸਲ ਚ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ ਸੀ ਉੱਥੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਨੀਟ ਪ੍ਰੀਖਿਆ, ਉਸ ਤੋਂ ਬਾਅਦ CBSE ਤੇ ਇੱਕ ਇੱਕ ਕਰਕੇ ਅਲੱਗ ਅਲੱਗ ਜਿਹੜੀਆਂ ਭਾਰਤ ਦੀਆਂ ਪ੍ਰੀਖਿਆ ਪ੍ਰਣਾਲੀਆਂ ਨੇ ਉਹਨਾਂ ਦੇ ਉੱਤੇ ਉੱਤਰੇ ਸਵਾਲਾਂ ਤੋਂ ਬਾਅਦ ਇਹ ਗੱਲ ਉੱਠੀ ਸੀ ਕਿ ਸਿੱਖਿਆ ਮੰਤਰੀ ਨੂੰ ਹੀ ਅਸਤੀਫਾ ਦੇ ਦਿੱਤਾ ਜਾਣਾ ਚਾਹੀਦਾ। ਜਦੋਂ ਨਹੀਂ ਹੋਇਆ ਫਿਰ ਤੈਅਸ਼ੁਦਾ ਦਿਨ ਚੁਣਿਆ ਗਿਆ, ਉਹ ਦਿਨ ਸੀ ਐਤਵਾਰ ਦਾ, ਕੱਲ ਦਾ 14 ਜੂਨ ਦਾ, ਜਦੋਂ ਦੇਸ਼ ਭਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਨੇ ਕੁਝ ਦੂਸਰੀਆਂ ਛੋਟੀਆਂ ਜਮਾਤਾਂ, ਸਿਆਸੀ ਜਮਾਤਾਂ ਤਾਂ ਨਹੀਂ ਕਹਿ ਸਕਦੇ ਪਰ ਗੈਰ ਸਿਆਸੀ ਜਮਾਤਾਂ ਦੇ ਨਾਲ ਰਲ ਕੇ ਪ੍ਰਦਰਸ਼ਨ ਕੀਤੇ ਨੇ। ਜਿਹੜਾ ਬੈਂਗਲੁਰੂ ਦੇ ਵਿੱਚ ਪ੍ਰਦਰਸ਼ਨ ਹੋਇਆ ਉਹ ਕਾਫੀ ਚਰਚਾ ਚ ਰਿਹਾ। ਇਸ ਪ੍ਰਦਰਸ਼ਨ ਦੇ ਵਿੱਚ ਦੱਖਣ ਭਾਰਤੀ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਜਿਹੜੇ ਪ੍ਰਮੁੱਖ ਅਦਾਕਾਰ ਨੇ ਪ੍ਰਕਾਸ਼ ਰਾਜ ਉਹ ਸ਼ਾਮਿਲ ਹੋਏ। ਪ੍ਰਕਾਸ਼ ਰਾਜ ਆਪਣੇ ਵੋਕਲ ਹੋਣ ਦੇ ਲਈ, ਆਪਣੇ ਜਿਸ ਕਿਸਮ ਦੇ ਨਾਲ ਉਹ ਬਿਆਨ ਦਿੰਦੇ ਨੇ ਉਸਦੇ ਕਰਕੇ ਉਹ ਚਰਚਾ ਚ ਰਹਿੰਦੇ ਨੇ। ਪ੍ਰਕਾਸ਼ ਰਾਜ ਨੇ ਇਸ ਵੱਡੇ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰ ਛੱਡੀ। ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿੱਚ CJP ਦੇ ਪ੍ਰਦਰਸ਼ਨ ਹੋਏ ਔਰ ਸਾਰੀਆਂ ਹੀ ਥਾਵਾਂ ਤੋਂ ਮੰਗ ਉੱਠੀ। ਪਰ ਇਸ ਪ੍ਰਦਰਸ਼ਨ ਦੇ ਦਰਮਿਆਨ ਪ੍ਰਕਾਸ਼ ਰਾਜ ਨੇ ਕਿਹਾ ਕਿ ਤੁਸੀਂ ਚੁੱਪ ਕਿਉਂ, ਸਭ ਤੋਂ ਪੜ੍ਹੇ ਲਿਖੇ ਪ੍ਰਧਾਨ ਮੰਤਰੀ, ਤੁਸੀਂ ਭ੍ਰਿਸ਼ਟਾਚਾਰ ਪੇਪਰ ਲੀਕ ਰੋਕਣ ਦੇ ਵਿੱਚ ਨਾਕਾਮ ਰਹੇ ਹੋ, ਆਪਣਾ ਕੰਮ ਸੰਭਾਲ ਨਹੀਂ ਸਕੇ ਤਾਂ ਅਸਤੀਫਾ ਦਿਓ। ਨੌਜਵਾਨ ਤਾਂ ਇਸ ਕਿਸਮ ਦੇ ਨਾਲ ਸੰਘਰਸ਼ ਕਰਦੇ ਹੀ ਰਹਿਣਗੇ। ਇਸ ਸਭਾ ਦੇ ਵਿੱਚ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ, ਹਾਲਾਂਕਿ ਕੱਲ ਦੇ ਦਿਨ ਮੀਂਹ ਵੀ ਪੈ ਰਿਹਾ ਸੀ, ਜਿੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਜਾਂ ਇੰਜ ਕਹਿ ਲਈਏ ਕਿ ਇਸ ਕੌਨਸੈਪਟ ਨੂੰ ਸਿਰਜਣ ਵਾਲੇ ਅਭਿਜੀਤ ਦੀਪਕੇ, ਉਸ ਤੋਂ ਇਲਾਵਾ ਸੋਨਮ ਵਾਂਗਚੁਕ, ਕਈ ਲੋਕ ਇੱਥੇ ਇਕੱਠੇ ਹੋਏ ਸੀ। ਪ੍ਰਕਾਸ਼ ਰਾਜ ਨੇ ਕਿਹਾ ਕਿ ਨੌਜਵਾਨ ਤਾਂ ਸਿਰਫ ਜਵਾਬਦੇਹੀ ਚਾਹੁੰਦੇ ਨੇ, ਰਾਜਨੀਤੀ ਨਹੀਂ ਕਰ ਰਹੇ। ਕੋਈ ਵੀ ਨੇਤਾ ਆ ਕੇ ਜਵਾਬ ਦੇ ਦੇਵੇ, ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨ ਇਸ ਗੱਲ ਤੋਂ ਨਹੀਂ ਡਰਦੇ ਕਿ ਉਹਨਾਂ ਨੂੰ ਅਰਬਨ ਨਕਸਲ
ਨਹੀਂ ਦਹਿਸ਼ਤਗਰਦੀ ਕਹਿ ਕੇ ਡਰਾ ਦਿੱਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਕਾਕਰੇਜ ਤੱਕ ਕਹਿ ਦਿੱਤਾ ਜਾਊਗਾ। ਉਹ ਤਾਂ ਜੀ ਦੇਵਕੇ ਨੇ ਕਿਹਾ ਕਿ ਜਦੋਂ ਤੋਂ ਭਾਜਪਾ

ਆਪਣੀ ਇੱਛਾ ਨਹੀਂ ਹੈ, ਪਰ ਦੇਸ਼ ਭਰ ਦੇ ਵਿੱਚ ਜੇਕਰ ਸੱਤਾ ਦੇ ਅੰਦਰ ਇਹ ਤਬਦੀਲੀਆਂ ਆ ਜਾਣ ਤਾਂ ਫਿਰ ਗੱਲ ਹੀ ਕੀ ਹੈ। ਹਾਲਾਂਕਿ ਇਸ ਦਰਮਿਆਨ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ, ਕਈ ਮਜ਼ਦੂਰ ਯੂਨੀਅਨਾਂ ਵੀ ਸ਼ਾਮਲ ਹੋਈਆਂ, ਇਸ ਕਰਕੇ ਜੈ ਭੀਮ ਦੇ ਨਾਰੇ ਵੀ ਲੱਗਦੇ ਰਹੇ। ਉੱਥੇ ਟ੍ਰੇਨਾਂ ਦੇ ਨਾਲ ਜੁੜੀਆਂ ਜਦੋਂ ਨੌਜਵਾਨਾਂ ਦਾ ਗੁੱਸਾ ਇਸ ਕਿਸਮ ਦੇ ਨਾਲ ਆਉਂਦਾ ਹੈ, ਤੇ ਅਕਸਰ ਪਿਛਲੇ ਹਫਤੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬੇਰੋਜ਼ਗਾਰ ਨੌਜਵਾਨਾਂ ਦੀ ਤਰਫ ਤੋਂ ਭਾਰਤ ਦੀਆਂ ਟ੍ਰੇਨਾਂ ਦੇ ਉੱਤੇ ਅਕਸਰ ਪਥਰਾਅ ਕਰ ਦਿੱਤੇ ਜਾਂਦੇ ਨੇ। ਇਸ ਵੀਕਐਂਡ ਦੇ ਦਰਮਿਆਨ ਬਿਹਾਰ ਦੀ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਰੇਲਵੇ ਸਟੇਸ਼ਨ ਦੇ ਉੱਤੇ ਵੀ ਸਟੂਡੈਂਟਸ ਨੇ ਹੰਗਾਮਾ ਕੀਤਾ। ਸਟੂਡੈਂਟਸ ਨੂੰ ਖਦੇੜਨ ਦੇ ਲਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਸ਼ਾਮਲ ਰਹੀ, ਔਰ ਅਥਰੂ ਗੈਸ ਦੇ ਗੋਲਿਆਂ ਤੋਂ ਲੈ ਕੇ ਜਿਹੜੇ ਵਿਦਿਆਰਥੀ ਸੀ ਉਹਨਾਂ ਤੇ ਡੰਡੇ ਤੱਕ ਵਰਾਏ ਗਏ। ਹੰਗਾਮਾ ਉਸ ਵਕਤ ਸ਼ੁਰੂ ਹੋਇਆ ਜਦੋਂ ਬਿਹਾਰ ਪੁਲਿਸ ਪ੍ਰੋਬੇਸ਼ਨ ਐਕਸਾਈਜ਼ ਕਾਂਸਟੇਬਲ ਦੀ ਭਰਤੀ ਦੇ ਲਈ ਪ੍ਰੀਖਿਆ ਹੋਣੀ ਸੀ ਔਰ ਵਿਦਿਆਰਥੀਆਂ ਨੇ ਕਟਿਹਾਰ ਦੇ ਵੱਲ ਜਾਣਾ ਸੀ ਪਟਨਾ ਤੋਂ, ਇਸ ਕਰਕੇ ਸਟੂਡੈਂਟਸ ਦੇ ਲਈ ਟ੍ਰੇਨਾਂ ਦੀ ਵਿਵਸਥਾ ਦਾ ਦਾਅਵਾ ਕੀਤਾ ਗਿਆ ਸੀ, ਪਰ ਟ੍ਰੇਨਾਂ ਹੈ ਨਹੀਂ ਸੀ। ਇਸੇ ਹੰਗਾਮੇ ਦੇ ਚੱਲਦਿਆਂ ਹੋਰ ਟ੍ਰੇਨਾਂ ਨੂੰ ਵੀ ਰੋਕ ਦਿੱਤਾ ਗਿਆ, ਜਿਹੜੀਆਂ ਦੂਜੀਆਂ ਯਾਤਰੀ ਟ੍ਰੇਨਾਂ ਸੀ ਜਿਨ੍ਹਾਂ ਦਾ ਕੋਈ ਇਹਨਾਂ ਪ੍ਰੀਖਿਆਵਾਂ ਦੇ ਨਾਲ ਲੈਣਾ ਦੇਣਾ ਨਹੀਂ ਸੀ। ਹਾਲਾਂਕਿ ਰੇਲਵੇ ਦਾ ਕਹਿਣਾ ਹੈ ਕਿ ਉਹਨਾਂ ਨੇ ਸਟੂਡੈਂਟਸ ਦੀ ਭੀੜ ਨੂੰ ਦੇਖਦੇ ਹੋਇਆ ਦੇਰ ਰਾਤ ਇੱਕ ਟ੍ਰੇਨ ਦੀ ਵਿਵਸਥਾ ਕਰ ਦਿੱਤੀ ਸੀ, ਪਰ ਉਦੋਂ ਤੱਕ ਮਾਮਲਾ ਹੀ ਇੰਨਾ ਭੜਕ ਗਿਆ ਕਿ ਉਹ ਟ੍ਰੇਨਾਂ ਵੀ, ਸਪੈਸ਼ਲ ਟ੍ਰੇਨਾਂ ਵੀ ਨਹੀਂ ਚਲਾਈਆਂ ਜਾ ਸਕੀਆਂ। ਟ੍ਰੇਨਾਂ ਦੀ ਵਿਵਸਥਾ ਨਾ ਹੋਣ ਦੇ ਚੱਲਦੇ ਵਿਦਿਆਰਥੀਆਂ ਨੇ ਇਹ ਲਗਭਗ ਜਿਹੜਾ 200-250 ਵਿਦਿਆਰਥੀਆਂ ਨੇ ਗੁੱਸਾ ਜਤਾਇਆ। ਉੱਥੇ ਰਾਜਸਥਾਨ ਦੇ ਧੌਲਪੁਰ ਤੇ ਮੱਧ ਪ੍ਰਦੇਸ਼ ਦੇ ਹੇਤਮਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਖੁਜਰਾਹੋ ਉਦੈਪੁਰ ਸਿਟੀ ਐਕਸਪ੍ਰੈਸ ਦੀ ਚੇਨ ਪੁਲਿੰਗ ਤੋਂ ਬਾਅਦ ਹਾਦਸੇ ਦੇ ਤਕਰੀਬਨ 4 ਯਾਤਰੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਗੱਡੀ ਨੰਬਰ 19665 ਖੁਜਰਾਹੋ ਉਦੈਪੁਰ ਸਿਟੀ ਐਕਸਪ੍ਰੈਸ ਦੇ ਇੰਜਨ ਦੇ ਦੂਸਰੇ ਕੋਚ ਯਾਨੀ ਜਨਰਲ ਕੋਚ ਦੇ ਵਿੱਚ ਕਿਸੇ ਯਾਤਰੀ ਨੇ ਅਲਾਰਮ ਚੇਨ ਪੁਲਿੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਗੱਡੀ ਦਾ ਇੱਕ ਸੈਕਸ਼ਨ ਰੁਕ ਗਿਆ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਗੱਡੀ ਦੇ ਰੁਕਣ ਦੇ ਚੱਲਦਿਆਂ ਕੁਝ ਯਾਤਰੀ ਟ੍ਰੇਨ ਤੋਂ ਉੱਤਰ ਕੇ ਨਾਲ ਦੀ ਰੇਲਵੇ ਲਾਈਨ ਤੇ ਚਲੇ ਗਏ। ਇਸ ਦਰਮਿਆਨ ਦੂਸਰੀ ਰੇਲਵੇ ਲਾਈਨ ਦੇ ਉੱਤੋਂ ਫਿਰੋਜ਼ਪੁਰ ਸਿਵਨੀ ਪਤਾਲਕੋਟ ਐਕਸਪ੍ਰੈਸ ਆ ਰਹੀ ਸੀ ਤੇ ਉਸਦੀ ਚਪੇੜ ਦੇ ਵਿੱਚ ਇਹ ਯਾਤਰੀ ਆ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲਵੇ ਪ੍ਰਸ਼ਾਸਨ, ਰੇਲਵੇ ਸੁਰੱਖਿਆ ਬਲ, ਸਰਕਾਰੀ ਰੇਲਵੇ ਪੁਲਿਸ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਧਰ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਵਿੱਚ ਸਿਵਨੀ ਮਾਲਵਾ ਦੇ ਅੰਦਰ ਗਊਆਂ ਦੀ ਤਸਕਰੀ ਦੇ ਸ਼ੱਕ ਦੇ ਵਿੱਚ, ਗਊਆਂ ਦੀ ਤਸਕਰੀ ਹੋਈ ਨਹੀਂ ਸੀ, ਸਿਰਫ ਉਸਦੇ ਸ਼ੱਕ ਦੇ ਵਿੱਚ ਇੱਕ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਉਸੇ ਮੌਬ ਲਿੰਚਿੰਗ ਦੇ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ 14 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ 4 ਸਾਲ ਪੁਰਾਣਾ ਇਹ ਮਾਮਲਾ ਹੈ। ਮਹਾਰਾਸ਼ਟਰ ਦੇ ਅਮਰਾਵਤੀ ਦਾ ਰਹਿਣ ਵਾਲਾ ਨਾਸਿਰ ਅਹਿਮਦ ਭੀੜ ਦੀ ਜਿਹੜੀ ਇਹ ਕੁੱਟਮਾਰ ਸੀ ਉਸਦੀ ਤਾਬ ਨਾ ਸਹਿੰਦੇ ਹੋਇਆਂ ਦਮ ਤੋੜ ਗਿਆ ਸੀ ਮੌਕੇ ਤੇ ਹੀ। ਔਰ ਇਸੇ ਮਾਮਲੇ ਦੇ ਵਿੱਚ ਜਿਹੜੀ ਐਡੀਸ਼ਨਲ ਜ਼ਿਲ੍ਹਾ ਜੱਜ ਨੇ ਤਬੱਸਮ ਖਾਨ, ਉਹਨਾਂ ਦੀ ਅਦਾਲਤ ਨੇ ਫੈਸਲਾ ਸੁਣਾਇਆ। ਇਹਨਾਂ 14 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਫੈਸਲੇ ਤੋਂ ਬਾਅਦ ਅਦਾਲਤ ਦੇ ਕੈਂਪਸ ਦੇ ਵਿੱਚ ਵੀ ਹਾਲਾਤ ਤਣਾਅਪੂਰਨ ਬਣ ਗਏ। ਇਸ ਦਰਮਿਆਨ ਪੁਲਿਸ ਤੇ ਜਿਹੜੇ ਲੋਕ ਇਹ 14 ਲੋਕ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦਰਮਿਆਨ ਧੱਕਾ ਮੁੱਕੀ ਵੀ ਹੋ ਗਈ। ਮਾਮਲਾ ਅਗਸਤ 2022 ਦਾ ਹੈ, ਜਦੋਂ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਜਾ ਰਹੇ ਇੱਕ ਟਰੱਕ ਨੂੰ ਸਿਵਨੀ ਮਾਲਵਾ ਦੇ ਕੋਲ ਇੱਕ ਪਿੰਡ ਹੈ ਬਰਾਖੜ, ਉੱਥੇ ਰੋਕ ਲਿਆ ਗਿਆ ਸੀ। ਟਰੱਕ 'ਚ 30 ਮਵੇਸ਼ੀ ਲੱਦੇ ਹੋਏ ਸੀ ਔਰ ਪਿੰਡ ਵਾਲੇ ਜਾਂ ਇਹ ਜਿਹੜੇ 14 ਲੋਕ ਜਾਂ ਇਹਨਾਂ ਤੋਂ ਇਲਾਵਾ ਕੁਝ ਹੋਰ ਲੋਕ ਸੀ, ਉਹਨਾਂ ਨੇ ਖੁਦ ਨੂੰ ਗਊ ਰੱਖਿਅਕ ਜਾਂ ਕਾਓ ਪ੍ਰੋਟੈਕਟਰ ਦੱਸਿਆ। ਔਰ ਇਸ ਭੀੜ ਨੇ ਇਸ ਟਰੱਕ ਦੇ ਵਿੱਚ ਜਿਹੜਾ ਇਸ ਟਰੱਕ ਦਾ ਚਾਲਕ ਸੀ ਸ਼ੇਖ ਲਾਲਾ, ਉਸ ਨੂੰ ਉਹ ਮੌਕੇ ਤੋਂ ਭੱਜ ਗਿਆ। ਹਾਲਾਂਕਿ 50-60 ਲੋਕ ਆ ਗਏ ਸੀ, ਪਰ ਬਾਅਦ ਦੇ ਵਿੱਚ ਦੋਸ਼ ਇਹ ਲੱਗਿਆ ਕਿ ਜਿਹੜਾ ਇਹ ਸ਼ਖਸ ਸੀ ਇਸ ਦੀ ਕੁੱਟ ਕੁੱਟ ਕੇ ਨਾਜ਼ਿਰ ਅਹਿਮਦ ਜਿਹੜਾ ਉਸ ਟਰੱਕ ਦੇ ਵਿੱਚ ਹੀ ਸਵਾਰ ਸੀ, ਭੀੜ ਨੇ ਇੰਨਾ ਜ਼ਿਆਦਾ ਕੁੱਟਿਆ ਲਾਠੀਆਂ ਦੇ ਨਾਲ, ਡੰਡਿਆਂ ਦੇ ਨਾਲ, ਆਲੇ ਦੁਆਲੇ ਪਏ ਪੱਥਰਾਂ ਦੇ ਨਾਲ, ਲੱਤਾਂ ਠੁੱਡੇ ਮਾਰ ਮਾਰ ਕੇ। ਉਸਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈ ਸੀ ਔਰ ਵੀਡੀਓ ਦੇ ਵਿੱਚ ਹਾਲਾਂਕਿ ਕੁਝ ਲੋਕ ਵਿੱਚ ਵਿੱਚ ਬਚਾ ਵੀ ਰਹੇ ਸੀ, ਪਰ ਫਿਰ ਵੀ ਜਿਹੜੇ 2 ਲੋਕ ਇਸ ਟਰੱਕ ਚੋਂ ਨਿਤਰ ਕੇ ਭੱਜ ਗਏ ਸੀ ਤੇ ਇਹ ਇੱਕ ਜਿਹੜਾ ਫਸਿਆ ਰਹਿ ਗਿਆ ਸੀ। ਖੈਰ ਹੁਣ ਦੂਜੀਆਂ ਖਬਰਾਂ, ਆਸਟ੍ਰੇਲੀਆ ਦੇ ਵੱਲ ਦੀਆਂ ਖਬਰਾਂ ਦੇ ਵੱਲ ਸਾਂਝ ਪਾ ਲਈਏ। ਪਹਿਲਾਂ ਤਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਨੇ ਇੱਕ ਤੋਂ ਬਾਅਦ ਇੱਕ, ਔਰ ਤਸਮੇਨੀਆ ਤੋਂ ਪਹਿਲੀ ਖਬਰ, ਜਿੱਥੇ ਤਸਮੇਨੀਆ ਦੇ ਵਿੱਚ ਜਿਹੜੇ ਸੈਨੇਟਰ ਨੇ
ਜੋਨਾਥਨ ਡੂਨੀਅਮ ਲਿਬਰੇ

ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਫੈਡਰਲ ਪੋਲਿਟਿਕਸ ਤੋਂ ਹੁਣ ਆਪਣੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਹਾਲਾਂਕਿ ਇਹ ਖਬਰ ਸ਼ਾਇਦ ਅਸੀਂ ਪਹਿਲੇ ਨੰਬਰ ਤੇ ਨਾ ਵੀ ਰੱਖਦੇ, ਪਰ ਇਹ ਜ਼ਰੂਰੀ ਇਸ ਕਰਕੇ ਬਣ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਫੈਡਰਲ ਪੋਲਿਟਿਕਸ ਤੋਂ ਹੁਣ ਆਪਣੇ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ। ਹਾਲਾਂਕਿ ਇਹ ਖਬਰ ਸ਼ਾਇਦ ਅਸੀਂ ਪਹਿਲੇ ਨੰਬਰ ਤੇ ਨਾ ਵੀ ਰੱਖਦੇ, ਪਰ ਇਹ ਜ਼ਰੂਰੀ ਇਸ ਕਰਕੇ ਬਣ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਰ ਬਾਰ ਇਹ ਖਬਰਾਂ ਆ ਰਹੀਆਂ ਨੇ ਕਿ ਵਨ ਨੇਸ਼ਨ ਪਾਰਟੀ ਦਾ ਉਭਾਰ ਹੋ ਰਿਹਾ ਤੇ ਲਿਬਰਲ ਨੈਸ਼ਨਲ ਗਠਜੋੜ ਪਾਰਟੀ ਜਿਹੜੀ ਉਹ ਤੀਜੇ ਨੰਬਰ ਤੇ ਜਾ ਸਕਦੀ ਹੈ। ਇਸ ਕਰਕੇ ਡੁੱਬਦੀ ਕਿਸ਼ਤੀ ਦੇ ਵਿੱਚ ਕੌਣ ਸਵਾਰ ਹੋਵੇ, ਇੱਕ ਇੱਕ ਕਰਕੇ ਸੈਨੇਟਰ ਜਾਂ ਜਿਹੜੇ ਲੋਅਰ ਹਾਊਸ ਨੇ ਉਸਦੇ ਚੁਣੇ ਹੋਏ ਮੈਂਬਰ ਨੇ, MPs ਨੇ, ਉਹ ਅਸਤੀਫਾ ਦੇ ਰਹੇ ਨੇ। ਅਜਿਹੇ ਦੇ ਵਿੱਚ ਜੋਨਾਥਨ ਡੂਨੀਅਮ ਦਾ ਅਸਤੀਫਾ ਤਾਂ ਹੋਰ ਵੀ ਜ਼ਿਆਦਾ ਚਰਚਾ 'ਚ ਹੈ ਕਿਉਂਕਿ ਇਹ ਸ਼ੈਡੋ ਹੋਮ ਅਫੇਅਰ ਮਿਨਿਸਟਰ ਸੀ, ਯਾਨੀ ਕਿ ਜੇਕਰ ਸਰਕਾਰ ਆਉਂਦੀ ਤਾਂ ਇਹਨਾਂ ਨੇ ਤੈਅ ਕਰਨਾ ਸੀ ਜਿਸ ਮਸਲੇ ਦੇ ਉੱਤੇ ਇਸ ਵਕਤ ਦੇਸ਼ ਭਰ ਦੇ ਵਿੱਚ, ਆਸਟ੍ਰੇਲੀਆ ਭਰ ਦੇ ਅੰਦਰ ਇੱਕ ਮਸਲਾ ਬਣਿਆ ਹੋਇਆ ਕਿ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। ਜੋਨਾਥਨ ਡੂਨੀਅਮ ਨੇ 43 ਸਾਲ ਦੇ ਨੇ, ਹਾਲਾਂਕਿ ਉਹਨਾਂ ਨੇ 10 ਸਾਲ ਫੈਡਰਲ ਪਾਰਲੀਮੈਂਟ ਦੇ ਵਿੱਚ ਬਿਤਾਏ ਨੇ, ਪਰ ਉਸ ਤੋਂ ਪਹਿਲਾਂ 15 ਸਾਲ ਉਹ ਨੌਜਵਾਨ ਪੋਲੀਟਿਕਸ ਦੇ ਵਿੱਚ ਵੀ ਜੁੜੇ ਰਹੇ ਨੇ, ਜਾਂ ਐਕਟਿਵ ਪੋਲੀਟਿਕਸ 'ਚ ਨਹੀਂ ਵੀ ਸੀਗੇ ਜਾਂ ਫੈਡਰਲ ਪੋਲੀਟਿਕਸ 'ਚ ਨਹੀਂ ਵੀ ਸੀ, ਫਿਰ ਵੀ ਸਿਆਸਤ ਦੇ ਨਾਲ ਜਿਵੇਂ ਤਿਵੇਂ ਜੁੜੇ ਹੋਏ ਸੀ। 25 ਸਾਲ ਲਿਬਰਲ ਪਾਰਟੀ ਨੂੰ ਦੇਣ ਤੋਂ ਬਾਅਦ ਹੋਬਾਰਟ ਦੇ ਵਿੱਚ ਐਤਵਾਰ ਦੀ ਸ਼ਾਮ ਉਹਨਾਂ ਨੇ ਕਾਰਨ ਦੱਸਿਆ ਕਿ ਮੈਂ ਪਰਿਵਾਰਕ ਕਾਰਨਾਂ ਕਰਕੇ ਹੁਣ ਪਾਰਟੀ ਨੂੰ ਜੁਆਇਨ ਨਹੀਂ ਕਰਾਂਗਾ ਬਲਕਿ ਨਵੰਬਰ ਮਹੀਨੇ ਦੇ ਵਿੱਚ ਹੀ ਅਸਤੀਫਾ ਦੇ ਦਿਆਂਗਾ। ਉਧਰ ਮੌਕਾ ਤਾਂ ਲਿਬਰਲ ਪਾਰਟੀ ਦੇ ਸੈਨੇਟਰ ਦੀ ਰਵਾਨਗੀ ਦਾ ਸੀ, ਪਰ ਮੌਜੂਦਾ ਸੱਤਾਧਾਰੀ ਪਾਰਟੀ ਜਿਹੜੀ ਹੈ ਜਾਂ ਲੇਬਰ ਪਾਰਟੀ ਕਿਵੇਂ ਨਾ ਤੰਜ ਕਰਦੀ, ਮੌਜੂਦਾ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਟੋਨੀ ਬਰਕ, ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਦੇ ਵਿੱਚੋਂ ਇੱਕ ਇੱਕ ਕਰਕੇ ਜਿਹੜੇ ਸਿਆਸਤਦਾਨ ਜਾ ਰਹੇ ਨੇ ਉਹ ਚਿੰਤਾ ਦਾ ਵਿਸ਼ਾ ਪਾਰਟੀ ਦੇ ਲਈ ਹੋ ਸਕਦਾ ਹੈ, ਪਰ ਜੋਨਾਥਨ ਡੂਨੀਅਮ ਇੱਕ ਸਮਝਦਾਰ ਪੜ੍ਹੇ ਲਿਖੇ ਔਰ ਕਾਬਲ ਸਿਆਸਤਦਾਨ ਸੀ, ਉਹਨਾਂ ਦਾ ਜਾਣਾ ਚੰਗੀ ਗੱਲ ਨਹੀਂ ਹੈ ਅਜਿਹੇ 'ਚ ਜਦੋਂ ਹੁਣ 2028 'ਚ ਚੋਣਾਂ ਹੋਣਗੀਆਂ, ਫੈਡਰਲ ਚੋਣਾਂ ਆਸਟ੍ਰੇਲੀਆ ਦੇ ਅੰਦਰ ਪ੍ਰਧਾਨ ਮੰਤਰੀ ਬਣਨ ਦੇ ਲਈ ਮਈ ਮਹੀਨੇ ਦੇ ਵਿੱਚ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ। ਵੈਸੇ ਤਸਮੇਨੀਆ ਦੇ ਵਿੱਚ ਇਸ ਤੋਂ ਪਹਿਲਾਂ ਵੀ ਲਿਬਰਲ ਪਾਰਟੀ ਦੀ ਵੈਂਡੀ ਐਸਕਿਊ ਨੇ ਆਪਣਾ ਅਸਤੀਫਾ ਅਨਾਊਂਸ ਕੀਤਾ ਸੀ, ਜੂਨ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ। ਖੈਰ ਸਿਆਸਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਐਂਗਸ ਟੇਲਰ ਜਿਹੜੇ ਕਿ ਇਸ ਵਕਤ ਲਿਬਰਲ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਤੋਂ ਜਦੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਟਾਲ ਦਿੱਤਾ। ਜਦੋਂ ਦੂਜਾ ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਇੱਕ ਹੋਰ ਸਰਵੇਖਣ ਹੋਇਆ, ਅੱਜ ਸਵੇਰ ਵੇਲੇ ਅੱਖਾਂ ਖੁੱਲੀਆਂ ਨੀ ਕਿ ਇੱਕ ਹੋਰ ਸਰਵੇਖਣ ਸਾਹਮਣੇ ਆ ਗਿਆ, ਔਰ ਹੁਣ ਤੱਕ ਜਿਹੜੇ ਸਰਵੇਖਣ ਹੋ ਰਹੇ ਸੀ ਤੁਹਾਨੂੰ ਦੱਸ ਰਹੇ ਸੀ ਕਿ ਉਹਦੇ 'ਚ ਵਨ ਨੇਸ਼ਨ ਪਾਰਟੀ ਅੱਗੇ ਜਾ ਰਹੀ ਹੈ। ਲਿਬਰਲ ਨੈਸ਼ਨਲ ਤਾਂ ਕਾਫੀ ਜ਼ਿਆਦਾ ਪਛੜ ਰਹੀ ਹੈ, ਪਰ ਮੁਕਾਬਲਾ ਸਿਰਫ ਵਨ ਨੇਸ਼ਨ ਬਨਾਮ ਲੇਬਰ ਚੱਲ ਰਿਹਾ। ਅੱਜ ਜਿਹੜਾ ਸਵੇਰ ਵੇਲੇ ਸਰਵੇਖਣ ਹੋਇਆ, ਹਾਲਾਂਕਿ ਹੋਇਆ ਉਹ ਇੱਕ ਵਾਰ ਫਿਰ ਤੋਂ ਰਾਈਟ ਵਿੰਗਰ ਅਦਾਰੇ ਦੀ ਤਰਫ ਤੋਂ ਹੈ, ਸਿਡਨੀ ਮਾਰਨਿੰਗ ਹੈਰਾਲਡ ਤੇ ਦੀ ਏਜ ਦੀ ਤਰਫ ਤੋਂ ਇਹ ਸਰਵੇਖਣ ਹੋਇਆ। ਇਹਨਾਂ ਦਾ ਇੱਕ ਅਦਾਰਾ ਹੈ ਜਿਹਨੂੰ ਰਿਜ਼ੋਲਵ ਪੋਲ ਕਹਿ ਲਿਆ ਜਾਂਦਾ। ਰਿਜ਼ੋਲਵ ਪੋਲ ਨੇ ਦੱਸਿਆ ਕਿ ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ, ਅੱਜ ਜਦੋਂ ਤੋਂ ਪ੍ਰਧਾਨ ਮੰਤਰੀ ਚੁਣ ਕੇ ਆਉਂਦੇ ਰਹੇ ਨੇ ਐਂਥਨੀ ਅਲਬਨੀਜ਼, ਇਹ ਪਹਿਲੀ ਵਾਰ ਹੋਇਆ, ਇਨਫੈਕਟ ਪੀਟਰ ਡਟਨ ਦੇ ਸਮੇਂ ਵੀ ਨਹੀਂ ਸੀ ਹੋਇਆ, ਕਿ ਉਹਨਾਂ ਦੀ ਲੋਕਪ੍ਰਿਯਤਾ ਦੇ ਵਿੱਚ ਕਮੀ ਆਈ ਹੋਵੇ ਤੇ ਦੂਸਰਾ ਸ਼ਖਸ ਪ੍ਰਧਾਨ ਮੰਤਰੀ ਦੇ ਲਈ ਬਿਹਤਰ ਲੋਕਾਂ ਨੇ ਵੋਟ ਕੀਤਾ ਹੋਵੇ। ਦੱਸ ਦਈਏ ਕਿ ਇਸ ਦਰਮਿਆਨ ਇਸ ਰਿਜ਼ੋਲਵ ਦੇ ਸਰਵੇਖਣ 'ਚ ਐਂਥਨੀ ਅਲਬਨੀਜ਼ ਦੀ ਬਜਾਏ ਪੌਲਿਨ ਹੈਨਸਨ ਨੂੰ ਲੋਕਾਂ ਨੇ ਇਸ ਸਰਵੇਖਣ 'ਚ 1000 ਕੁ ਲੋਕਾਂ ਨੇ 987 ਜੇ ਸਹੀ ਸਹੀ ਗਿਣਤੀ ਦੱਸੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਪੌਲਿਨ ਹੈਨਸਨ ਬਿਹਤਰ ਪ੍ਰਧਾਨ ਮੰਤਰੀ ਬਣਨਗੇ। ਤੇ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਮੁਕਾਬਲਾ ਤਾਂ ਪੌਲਿਨ ਹੈਨਸਨ ਤੇ ਐਂਥਨੀ ਅਲਬਨੀਜ਼ 'ਚ ਰਹਿ ਗਿਆ, ਐਂਗਸ ਟੇਲਰ ਸਾਹਿਬ ਤੁਹਾਡਾ ਕੀ, ਤਾਂ ਇਸ ਸਵਾਲ ਦਾ ਜਵਾਬ ਵੀ ਉਹ ਟਾਲ ਗਏ। ਉਹਨਾਂ ਕਿਹਾ ਕਿ ਮੈਂ ਇਹਨਾਂ ਸਰਵੇਖਣਾਂ ਨੂੰ ਲੈ ਕੇ ਚਿੰਤਤ ਨਹੀਂ ਹੈ, ਦੇਸ਼ ਦੀ ਆਵਾਜ਼ ਨਹੀਂ ਨੇ। ਹਾਲਾਂਕਿ ਕਦੇ ਕਦੇ ਇਹ ਜਦੋਂ ਲਿਬਰਲ ਨੈਸ਼ਨਲ ਦੇ ਹੱਕ 'ਚ ਜਾਂਦੇ ਸੀ ਤਾਂ ਇਹ ਬਿਆਨ ਵੀ ਬਦਲ ਜਾਂਦੇ ਸੀ, ਪਰ ਉਹਨਾਂ ਕਿਹਾ ਕਿ ਸਰਵੇਖਣ ਤਾਂ ਹਰ ਰੋਜ਼ ਬਦਲਦੇ ਰਹਿੰਦੇ ਨੇ, ਅਜੇ ਇਹਦੇ ਵਿੱਚ ਅਸੀਂ ਆਪਣਾ ਕੰਮ ਕਰਦੇ ਰਹਾਂਗੇ। ਇੱਕ ਦੂਜਾ ਸਵਾਲ ਪੁੱਛਿਆ ਗਿਆ, ਉਹ ਇਹ ਸੀ ਕਿ ਅੱਜ ਦੇ ਦਿਨ ਤੋਂ ਫੈਡਰਲ ਸਰਕਾਰ ਦੀ ਤਰਫ ਤੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀ ਉਹਦੇ ਖਿਲਾਫ ਕਹਿ ਸਕਦੇ ਹੋ ਜਾਂ ਉਹਦੇ ਬਾਰੇ ਇੱਕ ਸੈਨੇਟ ਇਨਕੁਆਇਰੀ ਕੀਤੀ ਜਾਣੀ ਹੈ। ਇਹ 2 ਦਿਨ ਦੀ ਇਨਕੁਆਇਰੀ ਹੋਏਗੀ ਔਰ ਇਸ ਇਨਕੁਆਇਰੀ ਦਾ ਨਤੀਜਾ ਅਗਲੇ ਹਫਤੇ ਜਦੋਂ ਪਾਰਲੀਮੈਂਟ ਦੀ ਸੀਟਿੰਗ ਦੁਬਾਰਾ ਤੋਂ ਸ਼ੁਰੂ ਹੋਏਗੀ ਉਦੋਂ ਦਿੱਤਾ ਜਾਏਗਾ। ਇਨਕੁਆਇਰੀ ਕਾਹਦੀ ਹੈ ਕਿ ਫੈਡਰਲ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਗ੍ਰੀਨਸ ਪਾਰਟੀ ਨੂੰ ਹੁਣ ਮੰਗ ਕੀਤੀ ਐਂਗਸ ਟੇਲਰ ਨੇ ਕਿ ਦੇਖੋ 2 ਦਿਨ ਲੰਮੀ ਇਹ ਇਨਕੁਆਇਰੀ ਹੈ, ਹਾਲਾਂਕਿ ਇਹਦੇ 'ਚ ਬਹੁਤ ਸਾਰੇ ਮਸਲੇ ਹੋਣਗੇ, ਪਰ ਐਂਗਸ ਟੇਲਰ ਨੇ ਸ਼ੱਕ ਜਤਾਇਆ ਕਿ ਮੈਨੂੰ ਇਹ ਲੱਗਦਾ ਕਿ ਗ੍ਰੀਨਸ ਪਾਰਟੀ ਬਜਟ ਪੇਪਰ ਦੇ ਉੱਤੇ ਸਰਕਾਰ ਤੋਂ ਸਵਾਲ ਕਰਨ ਦੀ ਬਜਾਏ NDIS ਦੇ ਮੁੱਦੇ ਨੂੰ, ਯਾਨੀ

0: ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਮੁੱਦੇ ਨੂੰ ਹੀ ਲੰਬਾ ਖਿੱਚ ਦੇਗੀ ਤੇ ਜੇਕਰ ਅਜਿਹਾ ਕੀਤਾ ਤਾਂ ਦੇਸ਼ ਵਾਸੀ ਗ੍ਰੀਨਸ ਪਾਰਟੀ ਤੋਂ ਸਵਾਲ ਕਰਨ ਉਹਨਾਂ ਦੀ ਨੀਅਤ ਦੇ ਉੱਤੇ। ਇਹ ਪੁੱਛਣ ਕਿ ਆਖਿਰਕਾਰ ਉਹ ਜਿਹੜਾ ਮਸਲਾ ਹੈ ਯਾਨੀ ਕਿ ਬਜਟ ਜਿਸ ਦੇ ਉੱਤੇ ਸਵਾਲ ਉੱਠ ਰਹੇ ਨੇ ਉਹਦੇ ਤੇ ਸਵਾਲ ਕਿਉਂ ਨਹੀਂ ਕਰ ਰਹੇ। ਖੈਰ ਬਜਟ ਦੇ ਨਾਲ ਜੁੜੀ ਇੱਕ ਗੱਲ ਅੱਗੇ ਚੱਲ ਕੇ ਤੁਹਾਡੇ ਨਾਲ ਕਰਦੇ ਹਾਂ, ਪਰ ਸਿਆਸਤ ਦੀਆਂ ਖਬਰਾਂ 'ਚ ਬਾਨਵੀ ਜੋਇਸ ਦਾ ਨਾਮ ਨਾ ਲਈਏ, ਵਨ ਨੇਸ਼ਨ ਪਾਰਟੀ ਦੀ ਗੱਲ ਹੋਈ ਹੈ ਤਾਂ ਕਿਵੇਂ ਬਾਨਵੀ ਜੋਇਸ ਅੱਜ ਕੱਲ ਵਨ ਨੇਸ਼ਨ ਪਾਰਟੀ ਦੇ ਐਮਪੀ ਨੇ, ਕਦੇ ਕਦੇ ਨੈਸ਼ਨਲ ਪਾਰਟੀ ਦੇ ਐਮਪੀ ਹੁੰਦੇ ਸੀ ਤੇ ਡਿਪਟੀ ਪ੍ਰਧਾਨ ਮੰਤਰੀ ਵੀ ਰਹੇ ਨੇ। ਉਹਨਾਂ ਨੇ ਹੁਣ ਇਹ ਗੱਲ ਕਹੀ ਹੈ ਕਿ ਜਿਹੜਾ ਅਸੀਂ ਲਗਭਗ $4 ਮਿਲੀਅਨ ਇਕੱਠਾ ਕਰ ਲਿਆ ਜਾਂ ਹੋਰ ਕੁਛ ਆਉਣ ਵਾਲੇ ਦਿਨਾਂ 'ਚ ਜੋੜ ਤੋੜ ਲਈਏ ਤਾਂ ਕਰ ਲਵਾਂਗੇ, $40 ਲੱਖ ਇਹਨਾਂ ਨੇ ਡੋਨੇਸ਼ਨਾਂ ਦੇ ਥਰੂ ਇਕੱਠਾ ਕੀਤਾ ਹੈ ਕੁਝ ਹੀ ਹਫ਼ਤਿਆਂ ਦੇ ਅੰਦਰ ਅੰਦਰ। ਇੱਕ ਤਰ੍ਹਾਂ ਦੇ ਨਾਲ ਲੇਬਰ ਪਾਰਟੀ ਨੂੰ ਜਵਾਬ ਵੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਪੈਸਾ ਇਕੱਠਾ ਕੀਤਾ ਹੈ ਇਸ ਦੇ ਨਾਲ, ਹਾਲਾਂਕਿ ਵਨ ਨੇਸ਼ਨ ਪਾਰਟੀ ਦੀ ਜਿਹੜੀ ਨੇਤਾ ਨੇ ਪੌਲਿਨ ਹੈਨਸਨ ਉਹ ਤਾਂ ਇਹ ਕਹਿ ਰਹੇ ਸੀਗੇ ਕਿ ਫਾਇਰ ਦੀ ਲਾਇਰ ਕਰਕੇ ਇੱਕ ਕੈਂਪੇਨ ਚਲਾਇਆ ਹੋਇਆ। ਫਾਇਰ ਦੀ ਲਾਇਰ ਦਾ ਮਤਲਬ ਕਿ ਝੂਠੇ ਨੂੰ ਹਟਾਓ, ਤੇ ਉਹਦੇ ਉੱਤੇ ਤਸਵੀਰ ਲੱਗੀ ਹੈ ਐਂਥਨੀ ਅਲਬਨੀਜ਼ ਦੀ ਤੇ ਉਹ ਦੇਸ਼ ਭਰ ਦੇ ਵਿੱਚ ਚਲਾਇਆ ਜਾਏਗਾ, ਖਾਸ ਤੌਰ ਦੇ ਉੱਤੇ ਵੈਸਟਰਨ ਸਿਡਨੀ ਦੀਆਂ ਸੀਟਾਂ ਦੇ ਉੱਤੇ। ਵੱਡੇ ਵੱਡੇ ਹੋਰਡਿੰਗ ਦੇਖਣੇ ਵੀ ਸ਼ੁਰੂ ਹੋ ਗਏ ਨੇ, ਖੈਰ ਸਿਡਨੀ ਵਸਨੀਕ ਇਸ ਗੱਲ ਦੇ ਗਵਾਹ ਹੋਣਗੇ। ਸੋ ਪੌਲਿਨ ਹੈਨਸਨ ਨੇ ਇੱਕ ਕੈਂਪੇਨ ਚਲਾਇਆ ਹੋਇਆ, ਪਰ ਬਾਨਵੀ ਜੋਇਸ ਨੇ ਇਹ ਗੱਲ ਕਹੀ ਕਿ ਇਹ ਜਿਹੜੀਆਂ ਨੇ ਇਹ ਪਾਰਟੀ ਦੇ ਲਈ ਵੀ ਪਾਰਟੀ ਦੇ ਫੰਡ ਰੇਜ਼ਰ ਨੇ, ਇਹ ਪਾਰਟੀ ਦੇ ਜਿਹੜੇ ਜਵਾਬਦੇਹੀ ਹਲੇ ਅਸੀਂ ਤੈਅ ਕਰਨੀ ਹੈ ਕਿ ਇਹਨੂੰ ਕਿੱਥੇ ਕਿੱਥੇ ਖਰਚ ਕਰਨਾ। ਪਰ ਇੱਕ ਸਵਾਲ ਉਹਨਾਂ ਤੋਂ ਜਿਹੜਾ ਪੁੱਛਿਆ ਗਿਆ ਕਿ ਲਿਬਰਲ ਪਾਰਟੀ ਦੇ ਫਰੰਟ ਬੈਂਚਰ ਨੇ ਪਿਛਲੇ ਹਫ਼ਤੇ ਇੱਕ ਟਿੱਪਣੀ ਕੀਤੀ ਸੀ ਔਰ ਉਹਦੇ ਨਾਲ ਇੱਕ ਨਵੀਂ ਸਿਆਸਤ ਸ਼ੁਰੂ ਕਰ ਦਿੱਤੀ ਸੀ, ਕਿਤੇ ਇਹ ਤਾਂ ਨਹੀਂ ਕਿ ਉਹਨਾਂ ਦੇ ਢਿੱਡ ਦੇ ਵਿੱਚ ਗੱਲ ਰਹੀ ਨਹੀਂ ਔਰ ਉਹ ਸਿਆਸਤਦਾਨ ਸੀ ਲਿਬਰਲ ਪਾਰਟੀ ਦੇ ਟੌਨੀ ਪੈਸਨ, ਕਿ ਹੋ ਸਕਦਾ ਹੈ ਕਿ ਕਿਤੇ ਅੰਦਰੋਂ ਅੰਦਰੀ ਇਹ ਗੱਲ ਚੱਲ ਰਹੀ ਹੋਵੇ। ਟੌਨੀ ਪੈਸਨ ਨੇ ਕਿਹਾ ਸੀ ਕਿ ਵਨ ਨੇਸ਼ਨ ਤੇ ਲਿਬਰਲ ਪਾਰਟੀ ਨੂੰ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਕੁਝ ਇਸ ਢੰਗ ਦੇ ਨਾਲ ਲੜਨਾ ਚਾਹੀਦਾ ਕਿ ਜਿੱਥੋਂ ਦਾ ਵਨ ਨੇਸ਼ਨ ਦਾ ਉਮੀਦਵਾਰ ਜਿਹੜਾ ਤਗੜਾ ਹੈ ਉੱਥੋਂ ਲਿਬਰਲ ਚਾਹੇ ਤਾਂ ਆਪਣਾ ਕੈਂਡੀਡੇਟ ਨਾ ਹੀ ਬਿਠਾਵੇ, ਚਾਹੇ ਕਮਜ਼ੋਰ ਕਰੇ, ਜਾਂ ਐਵੇਂ ਰਲ ਮਿਲ ਕੇ ਗੇਮ ਖੇਡਣ। ਤਾਂ ਹੁਣ ਇਸ ਸਵਾਲ ਦਾ ਜਵਾਬ ਵੀ ਬਾਨਵੀ ਜੋਇਸ ਪਾਸ ਕਰਦੇ ਦਿਖੇ, ਬਾਈਪਾਸ ਕਰਦੇ ਦਿਖੇ। ਉਹਨਾਂ ਕਿਹਾ ਕਿ ਇਹ ਬੜਾ ਅਜੀਬ ਹੋਏਗਾ ਕਿ ਵਨ ਨੇਸ਼ਨ ਪਾਰਟੀ ਦੇ ਸਪੋਰਟਰ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਨੂੰ ਸਪੋਰਟ ਨਾ ਕਰਕੇ ਕਿਸੇ ਹੋਰ ਪਾਰਟੀ ਨੂੰ ਕਰਨ। ਉਹਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ, ਪ੍ਰੈਫਰੈਂਸ ਡੀਲ ਏਦਾਂ ਨਹੀਂ ਹੁੰਦੀਆਂ ਸਾਰੀਆਂ ਪਾਰਟੀਆਂ ਦੇ ਦਰਮਿਆਨ ਨਹੀਂ ਹੋ ਸਕਦੀਆਂ। ਹਾਂ, ਗੱਠਜੋੜ ਨੂੰ ਪ੍ਰਮੋਟ ਕਰਨ ਦੇ ਲਈ ਪ੍ਰੈਫਰੈਂਸ ਡੀਲ ਕੋਈ ਹੁੰਦੀ ਹੈ ਉਹਦੇ ਬਾਰੇ ਅਸੀਂ ਫਿਊਚਰ ਚ ਸੋਚਾਂਗੇ, ਯਾਨੀ ਇਸ ਗੱਲ ਤੋਂ ਇਨਕਾਰ ਵੀ ਨਹੀਂ ਉਹਨਾਂ ਨੇ ਕੀਤਾ ਹੈ। ਪਰ ਇੱਕ ਸਵਾਲ ਦਾ ਜਵਾਬ ਜ਼ਰੂਰ ਇਨਕਾਰ ਕਰਦੇ ਹੋਏ ਨਜ਼ਰ ਆਏ ਬਾਨਵੀ ਜੋਇਸ। ਇਹ ਸਵਾਲ ਬਹੁਤ ਵੱਡਾ ਹੋ ਸਕਦਾ ਹੈ, ਉਹ ਇਹ ਹੈ ਕਿ ਜਿਹੜਾ ਲੀ ਹੈਨਸਨ ਨੇ, ਇਹ ਹੁਣ ਨਵਾਂ ਨਾਮ ਤੁਸੀਂ ਸੁਣਨਾ ਸ਼ੁਰੂ ਕਰ ਦੋ, ਕਿਉਂਕਿ ਪੌਲਿਨ ਹੈਨਸਨ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਧੀ, ਜਿਵੇਂ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਧੀ ਨੂੰ ਅੱਗੇ ਲਿਆਂਦਾ, ਉਵੇਂ ਪੌਲਿਨ ਹੈਨਸਨ ਆਪਣੀ ਧੀ ਲੀ ਹੈਨਸਨ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ, ਤੇ ਉਹ ਚਾਹੁੰਦੇ ਨੇ ਕਿ ਵਨ ਨੇਸ਼ਨ ਪਾਰਟੀ ਦੀ ਅਗਲੀ ਵਾਗਡੋਰ ਉਹ ਸੰਭਾਲ ਕੇ ਰੱਖਣ। ਅਜੇ ਇਹਦੇ ਵਿੱਚ ਨੈਸ਼ਨਲ ਪਾਰਟੀ ਤੋਂ ਟੁੱਟ ਕੇ ਆਏ ਬਾਨਵੀ ਜੋਇਸ ਇਹ ਉਮੀਦ ਲਗਾ ਕੇ ਬੈਠੇ ਸੀ ਕਿ ਇੱਧਰ ਵੀ ਸ਼ਾਇਦ ਡਿਪਟੀ ਪ੍ਰਧਾਨ ਮੰਤਰੀ ਤੋਂ ਬਣੀ ਜਾਣਗੇ, ਪਰ ਜੇਕਰ ਲੀ ਜੋਨਸਨ ਨੂੰ ਹਮਾਇਤ ਜਾਂ ਸਾਰੀ ਦੀ ਸਾਰੀ ਅਧਿਕਾਰ ਦਿੱਤੇ ਜਾਂਦੇ ਨੇ ਤਾਂ ਇਸ ਦੇ ਉੱਤੇ ਬਾਨਵੀ ਜੋਇਸ ਨੂੰ ਕੋਈ ਸਮੱਸਿਆ ਤਾਂ ਨਹੀਂ ਹੋਏਗੀ। ਇਹ ਸਵਾਲ ਜਦੋਂ ਕੀਤਾ ਗਿਆ ਤਾਂ ਇਹਦੇ ਜਵਾਬ ਦੇ ਵਿੱਚ ਵੀ ਉਹਨਾਂ ਕਿਹਾ ਕਿ ਹਾਲੇ ਰੁਕੋ, ਹਾਲੇ ਇਹ ਬਹੁਤ ਕਾਹਲੀ ਕਰ ਰਹੇ ਹੋ ਤੁਸੀਂ, ਏਦਾਂ ਨਹੀਂ ਹੈ, ਮੈਨੂੰ ਕੋਈ ਚਿੰਤਾ ਨਹੀਂ ਹੈ, ਔਰ ਇਹ ਫਿਲੋਸਫੀਕਲ ਚੇਂਜ ਨੇ, ਮੈਂ ਇਸੇ ਕਰਕੇ ਇਸ ਪਾਰਟੀ ਨੂੰ ਜੁਆਇਨ ਕੀਤਾ, ਮੈਂ ਕੋਈ ਅਹੁਦੇਦਾਰੀ ਦੇ ਲਈ ਜੁਆਇਨ ਨਹੀਂ ਕੀਤਾ। ਖੈਰ ਬਿਆਨ ਦੇਣ ਨੂੰ ਤਾਂ ਚੰਗਾ ਸੀ, ਪਰ ਉਧਰ ਇਸੇ ਸਵਾਲ ਜਵਾਬ ਦੇ ਸਿਲਸਿਲੇ ਦੇ ਵਿੱਚ ਤਾਨੀਆ ਪਲੀਬਰਸਿਕ ਵੀ ਸ਼ਾਮਿਲ ਹੋਏ, ਜਿਹੜੇ ਕਿ ਇਸ ਵਕਤ ਲੇਬਰ ਪਾਰਟੀ ਦੇ ਨੇਤਾ ਨੇ, ਸੋਸ਼ਲ ਸਰਵਿਸਿਜ਼ ਦੇ ਮਿਨਿਸਟਰ ਵੀ ਨੇ। ਉਹਨਾਂ ਕਿਹਾ ਕਿ ਅਸਲ 'ਚ ਚਾਹੇ ਇਹ ਬਾਨਵੀ ਜੋਇਸ ਹੋ ਗਏ ਜਾਂ ਪੌਲਿਨ ਹੈਨਸਨ ਹੋ ਗਈ ਜਾਂ ਜਿੰਨੇ ਵੀ ਸਰਵੇਖਣ ਆ ਰਹੇ ਨੇ ਜਾਂ ਫਿਰ ਐਂਗਸ ਟੇਲਰ ਹੋ ਗਏ, ਇਹਨਾਂ ਨੂੰ ਸਮੱਸਿਆ ਇਸ ਗੱਲ ਤੋਂ ਨਹੀਂ ਹੈ ਕਿ ਲੇਬਰ ਪਾਰਟੀ ਸੱਤਾ ਦੇ ਵਿੱਚ, ਇਹਨਾਂ ਨੂੰ ਇਸ ਗੱਲ ਤੋਂ ਹੈ ਕਿ ਲੇਬਰ ਪਾਰਟੀ ਨੇ ਜਿਹੜੇ ਬਦਲਾਅ ਕਰ ਦਿੱਤੇ ਨੇ ਉਹ ਇੰਨੇ ਵੱਡੇ ਬਦਲਾਅ ਨੇ ਕਿ ਇਹਨਾਂ ਦੇ ਹਜ਼ਮ ਨਹੀਂ ਹੋ ਰਹੇ। ਹਾਲਾਂਕਿ ਤਾਨੀਆ ਪਲੀਬਰਸਿਕ ਦਾ ਇਸ਼ਾਰਾ ਜਿਹੜਾ CGT ਡਿਸਕਾਊਂਟ ਚੇਂਜ ਹੈ ਜਾਂ ਨੈਗੇਟਿਵ ਗਿਰਿੰਗ ਹੈ ਉਹਦੇ ਵੱਲ ਸੀ। ਉੱਥੇ ਦੂਜੇ ਪਾਸੇ ਇਹ ਵੀ ਖਬਰ ਸੁਣਦੇ ਚੱਲੋ ਕਿ RBI ਦੀ ਬੈਠਕ ਹੋ ਰਹੀ ਹੈ ਅੱਜ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਇੰਟਰਸਟ ਰੇਟ ਨੂੰ 4.35% ਦੇ ਉੱਤੇ ਬਰਕਰਾਰ ਰੱਖੇਗਾ ਜਾਂ ਵਧਾਏਗਾ। ਇਸ ਦਾ ਫੈਸਲਾ ਕੱਲ ਦੁਪਹਿਰੇ ਮੈਲਬਰਨ ਸਿਡਨੀ ਦੇ ਸਮੇਂ 2:30 ਵਜੇ ਦੇ ਆਸ ਪਾਸ ਆ ਜਾਣਾ, ਤੋ ਕੱਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਾਂਗੇ। ਵੈਸੇ ਬੈਠਕ ਅੱਜ ਬੈਠ ਗਈ ਹੈ, 2 ਦਿਨ ਦੇ ਲਈ ਹੁੰਦੀ ਹੈ ਹੁਣ ਬੈਠਕ ਆਰਬੀਆਈ ਦੀ। ਅੱਜ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ ਸਵੇਰ ਵੇਲੇ, ਹੁਣ ਤੋਂ ਥੋੜੀ ਦੇਰ ਬਾਅਦ ਬੈਠਕ ਸ਼ੁਰੂ ਹੋ ਜਾਣੀ ਹੈ ਆਰਬੀਆਈ ਦੀ ਮੋਨਿਟਰੀ ਪਾਲਿਸੀ ਬੋਰਡ ਦੀ ਬੈਠਕ, ਤੇ ਫਿਰ ਉਸ ਤੋਂ ਬਾਅਦ ਕੱਲ ਦੇ ਦਿਨ ਗਵਰਨਰ ਨੇ ਆ ਕੇ ਫੈਸਲਾ ਦੇ ਦੇਣਾ। ਹਾਲਾਂਕਿ ਸੀਬੀਏ, ANZ, ਨੈਬ ਤੇ ਵੈਸਟਪੈਕ, ਇੱਥੋਂ ਤੱਕ HSBC ਨੇ ਵੀ ਇਹ ਪ੍ਰੈਡਿਕਸ਼ਨ ਕਰ ਦਿੱਤੀ ਹੈ ਕਿ ਇੰਟਰਸਟ ਰੇਟ ਨੂੰ ਫਿਲਹਾਲ ਕਾਇਮ ਹੀ ਰੱਖਿਆ ਜਾਏਗਾ, ਸਥਿਰ ਹੀ ਰੱਖਿਆ ਜਾਏਗਾ, ਐਸਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਜੇ ਹੁਣ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ, ਖਾਸ ਕਰ ਸਿਰਫ ਇਸ ਜੂਨ ਮਹੀਨੇ ਦੀ ਬੈਠਕ ਤੋਂ ਬਾਅਦ, ਤਾਂ ਬਹੁਤ ਮਾੜੇ ਅਸਰ ਪੈ ਸਕਦੇ ਨੇ, ਨੈਗੇਟਿਵ ਅਸਰ ਜਿਹੜੇ ਨੇ ਬਾਜ਼ਾਰ ਦੇ ਉੱਤੇ ਪੈ ਸਕਦੇ ਨੇ। ਸੋ ਵਿਆਜ ਦਰਾਂ ਦੇ ਵਿੱਚ ਸਥਿਰਤਾ ਜਿਹੜੀ ਉਹ ਬਰਕਰਾਰ ਰੱਖੀ ਜਾ ਸਕਦੀ ਹੈ, ਅੱਜ ਦੇ ਦਿਨ ਫਿਲਹਾਲ ਇਹ ਲੱਗ ਰਿਹਾ ਹੈ। ਖਬਰਾਂ ਹੋਰ ਵੀ ਨੇ, ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ, ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ। ਮੋਟੇ ਤੌਰ ਦੇ ਉੱਤੇ 2 ਚੀਜ਼ਾਂ ਸਮਝਦੇ ਚਲੋ ਕਿ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਉਹਨਾਂ ਚ 32 ਸੈਂਟ ਪ੍ਰਤੀ ਲੀਟਰ ਦਾ ਇਜ਼ਾਫਾ ਆਉਣ ਵਾਲੇ ਦਿਨਾਂ ਚ ਹੋ ਸਕਦਾ, ਕਿਉਂਕਿ ਜੂਨ ਮਹੀਨੇ ਦੇ ਅਖੀਰ ਦੇ ਵਿੱਚ ਸਰਕਾਰ ਨੇ ਜਿਹੜੀ ਉਹ ਕੈਪ ਲਗਾ ਰੱਖੀ ਸੀ। ਹੁਣ ਤੱਕ ਤੁਹਾਨੂੰ ਇਹ ਲੱਗ ਰਿਹਾ ਸੀ ਕਿ ਮੱਧ ਪੂਰਬ ਦੇ ਵਿੱਚ ਜੰਗ ਲੱਗੀ ਹੋਈ ਹੈ, ਦੁਨੀਆਂ ਭਰ ਚ ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਆਸਟ੍ਰੇਲੀਆ ਨੇ $2 ਪ੍ਰਤੀ ਲੀਟਰ ਇੱਕ ਵਾਰ ਛੂ ਵੀ ਗਈਆਂ ਸੀ ਕੀਮਤਾਂ, ਉਸ ਤੋਂ ਉੱਪਰ ਨਹੀਂ ਜਾਣ ਦਿੱਤੀਆਂ ਉਹ ਇਸ ਕਰਕੇ ਕਿਉਂਕਿ ਸਰਕਾਰ ਨੇ ਇੱਕ ਕੈਪ ਲਗਾ ਰੱਖੀ ਸੀ, ਯਾਨੀ ਕਿ 32 ਸੈਂਟ ਪ੍ਰਤੀ ਲੀਟਰ ਜਿਹੜੀ ਸੀ ਉਹ ਸਰਕਾਰ ਦੀ ਤਰਫ ਤੋਂ ਇੱਕ ਰਿਆਇਤ ਦਿੱਤੀ ਜਾ ਰਹੀ ਸੀ, ਇਸੇ ਕਰਕੇ ਕੀਮਤਾਂ ਬਣੀਆਂ ਹੋਈਆਂ ਸੀ। ਪਰ ਹੁਣ ਸਰਕਾਰ ਦਾ ਇਹ ਕਹਿਣਾ ਹੈ, ਕ੍ਰਿਸ ਬੋਵਨ ਜਿਹੜੇ ਕਿ ਐਨਰਜੀ ਮਿਨਿਸਟਰ ਨੇ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਹਾਲ ਫਿਲਹਾਲ ਕੋਈ ਵਿਚਾਰ ਨਹੀਂ ਹੈ ਕਿ ਇਸ ਕੈਪ ਨੂੰ ਕੰਟੀਨਿਊ ਰੱਖਿਆ ਜਾ ਸਕੇ। ਜ਼ਾਹਿਰ ਜੀ ਗੱਲ ਹੈ ਕਿ ਇੱਕ ਝਟਕਾ ਲੱਗੇਗਾ। ਕ੍ਰਿਕਟ ਦੇ ਨਾਲ ਜੁੜੀਆਂ ਪਹਿਲਾਂ ਖਬਰਾਂ, ਜਿੱਥੇ ICC T20 ਵਰਲਡ ਕੱਪ ਚੱਲ ਰਿਹਾ ਮਹਿਲਾਵਾਂ ਦਾ, ਕੱਲ ਦੇ ਦਿਨ ਭਾਰਤ ਬਨਾਮ ਪਾਕਿਸਤਾਨ ਮੈਚ ਸੀ, ਭਾਰਤ ਦੀਆਂ ਮਹਿਲਾਵਾਂ ਨੇ 64 ਦੌੜਾਂ ਦੇ ਫਰਕ ਦੇ ਨਾਲ ਪਾਕਿਸਤਾਨ ਨੂੰ ਇਹ ਮੈਚ ਹਰਾ ਕੇ ਜਿੱਤ ਲਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਆਇਆ ਸਮ੍ਰਿਤੀ ਮੰਦਾਨਾ ਨੇ 44 ਗੇਂਦਾਂ ਦੇ ਵਿੱਚ 68 ਦੌੜਾਂ ਬਣਾਈਆਂ, ਕਪਤਾਨ ਹਰਮਨਪ੍ਰੀਤ ਨੇ 35 ਗੇਂਦਾਂ ਚ 36 ਦੌੜਾਂ ਬਣਾਈਆਂ, ਰਿਚਾ ਘੋਸ਼ ਨੇ 5 ਚੌਕੇ ਤੇ 1 ਛੱਕਾ ਜੜ ਕੇ 17 ਗੇਂਦਾਂ ਚ 34 ਦੌੜਾਂ ਬਣਾ ਦਿੱਤੀਆਂ, ਤੇ ਇਸ ਤਰੀਕੇ ਦੇ ਨਾਲ ਭਾਰਤ ਦਾ ਨਿਰਧਾਰਿਤ 20 ਓਵਰਾਂ ਚ ਸਕੋਰ 6 ਵਿਕਟਾਂ ਗੁਆ ਕੇ 170 ਹੋ ਗਿਆ। ਭਾਰਤ ਦੀ ਜਦੋਂ ਗੇਂਦਬਾਜ਼ੀ ਆਈ ਤੇ ਪਾਕਿਸਤਾਨ ਦੀ ਬੱਲੇਬਾਜ਼ੀ ਆਈ, ਪਾਕਿਸਤਾਨ ਦੀ ਬੱਲੇਬਾਜ਼ੀ ਸ਼ੁਰੂਆਤ ਵਧੀਆ ਰਹੀ, ਮੁਨੀਬਾ ਅਲੀ ਨੇ 41 ਦੌੜਾਂ ਬਣਾਈਆਂ, ਪਰ ਉਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਪਾਕਿਸਤਾਨ ਦੀ ਟਿਕ ਨਹੀਂ ਸਕੀ। ਖੁਦ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ 0 ਦੇ ਨਿੱਜੀ ਸਕੋਰ ਦੇ ਉੱਤੇ ਆਊਟ ਹੋ ਗਈ, 17 ਓਵਰਸ ਦੇ ਵਿੱਚ ਪੂਰੀ ਦੀ ਪੂਰੀ ਟੀਮ ਆਲ ਆਊਟ ਹੋ ਗਈ ਤੇ 106 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਮੈਚ 60 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ, ਮਾਫ ਕਰਨਾ 64 ਦੌੜਾਂ ਦੇ। ਤੇ ਭਾਰਤ ਦੀ ਤਰਫ ਤੋਂ ਜਿਹੜੇ ਦੀਪਤੀ ਸ਼ਰਮਾ ਸੀ, ਉਸਨੇ 4 ਓਵਰ ਚ ਮਹਿਜ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਹੁਣ ਤੱਕ ਜਿਹੜੇ ਵਿਸ਼ਵ ਕੱਪ ਦੇ ਅਲੱਗ ਅਲੱਗ ਫਾਰਮੈਟ ਨੇ ਉਹਨਾਂ ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੀ ਗੇਂਦਬਾਜ਼ ਬਣ ਗਈ ਨੇ ਦੀਪਤੀ ਸ਼ਰਮਾ, ਤੇ ਭਾਰਤ ਦੀ ਨਹੀਂ ਦੁਨੀਆਂ ਭਰ ਦੀ। ਔਰ ਉਧਰਲੇ ਪਾਸੇ ਇਹ ਜਿਹੜਾ ਗਰੁੱਪ 1 ਹੈ ਜਿਹਦੇ ਚ ਭਾਰਤ ਤੇ ਆਸਟ੍ਰੇਲੀਆ ਹੁਣ ਸਿਖਰ ਦੇ ਉੱਤੇ ਨੇ, ਦੋਵਾਂ ਨੇ 1-1 ਮੈਚ ਖੇਡਿਆ, 1-1 ਜਿੱਤੇ ਨੇ। ਬਾਂਗਲਾਦੇਸ਼ ਨੇ ਵੀ 1 ਮੈਚ ਖੇਡਿਆ ਸੀ, 1 ਜਿੱਤੇ, ਪਰ ਉਹ ਨੀਦਰਲੈਂਡ ਤੋਂ। ਭਾਰਤ, ਆਸਟ੍ਰੇਲੀਆ, ਬਾਂਗਲਾਦੇਸ਼, ਨੈਦਰਲੈਂਡ, ਪਾਕਿਸਤਾਨ ਤੇ ਸਾਊਥ ਅਫਰੀਕਾ ਗਰੁੱਪ 1 ਚ ਨੇ। ਗਰੁੱਪ 2 ਦੇ ਵਿੱਚ ਇੰਗਲੈਂਡ, ਸਕਾਟਲੈਂਡ, ਵੈਸਟ ਇੰਡੀਜ਼, ਨਿਊਜ਼ੀਲੈਂਡ, ਆਇਰਲੈਂਡ ਤੇ ਸ਼੍ਰੀਲੰਕਾ ਨੇ। ਗਰੁੱਪ 2 ਦੇ ਵਿੱਚ ਵੀ ਇੰਗਲੈਂਡ, ਸਕਾਟਲੈਂਡ ਤੇ ਵੈਸਟ ਇੰਡੀਜ਼ ਨੇ ਆਪਣੇ ਪਹਿਲੇ ਮੈਚ ਜਿੱਤ ਲਏ ਨੇ। ਪਰ ਉਧਰ ਆਸਟ੍ਰੇਲੀਆ ਦੇ ਮਰਦਾਂ ਦੇ ਲਈ ਆਖਰਕਾਰ ਜਾ ਕੇ ਇੱਕ ਚੰਗੀ ਖਬਰ ਆ ਸਕੀ। ਬਾਂਗਲਾਦੇਸ਼ ਦੇ ਖਿਲਾਫ 3rd 1-day match ਆਸਟ੍ਰੇਲੀਆ ਨੇ 1 ਵਿਕਟ ਦੇ ਫਰਕ ਦੇ ਨਾਲ ਜਿੱਤਿਆ। ਹਾਲਾਂਕਿ ਇਸ ਦੇ ਨਾਲ ਲੜੀ ਦੇ ਉੱਤੇ ਕੋਈ ਅਸਰ ਨਹੀਂ ਪੈਣ ਲੱਗਿਆ, ਕਿਉਂਕਿ ਪਹਿਲੇ 2 ਮੈਚ ਤਾਂ ਬਾਂਗਲਾਦੇਸ਼ ਨੇ ਜਿੱਤ ਹੀ ਲਏ ਸੀ। ਆਖਰੀ ਮੈਚ ਜਿੱਤਣ ਦੇ ਬਾਵਜੂਦ ਆਸਟ੍ਰੇਲੀਆ ਇਹ ਲੜੀ 2-1 ਦੇ ਫਰਕ ਦੇ ਨਾਲ ਹਾਰ ਗਿਆ, 1-1 ਮੈਚਾਂ ਦੀ ਲੜੀ। ਬਾਂਗਲਾਦੇਸ਼ ਨੇ ਪਹਿਲਾਂ 274 ਦੌੜਾਂ ਬਣਾਈਆਂ, ਆਸਟ੍ਰੇਲੀਆ ਨੇ 277 ਦੌੜਾਂ ਬਣਾਈਆਂ। ਆਸਟ੍ਰੇਲੀਆ ਦੀ ਇਸ ਜਿੱਤ ਦੇ ਵਿੱਚ ਖਾਸ ਕਮਾਲ ਕੀਤਾ ਪੰਜਾਬ ਕਿੰਗਸ ਦੇ ਵਿੱਚ ਖੇਡਣ ਵਾਲੇ ਆਸਟ੍ਰੇਲੀਅਨ ਖਿਡਾਰੀ ਕੂਪਰ ਕੂਨਲੀ ਨੇ, ਜਿਨ੍ਹਾਂ ਨੇ 134 ਗੇਂਦਾਂ ਚ 149 ਦੌੜਾਂ ਬਣਾਈਆਂ। ਕਪਤਾਨ ਜੌਸ ਇੰਗਲਿਸ ਨੇ 21 ਦੌੜਾਂ ਹੀ ਬਣਾਈਆਂ। ਪਰ ਆਸਟ੍ਰੇਲੀਆ ਦੇ ਲਈ ਹੁਣ ਅੱਗੇ T20 ਲੜੀ ਹੈ, ਜਿਹ ਚ 3 ਮੈਚ ਬਾਂਗਲਾਦੇਸ਼ ਦੇ ਖਿਲਾਫ ਬਾਂਗਲਾਦੇਸ਼ ਚ ਹੀ ਖੇਡਣੇ ਨੇ। ਪਰ ਫੀਫਾ ਵਿਸ਼ਵ ਕੱਪ ਦੀ ਗੱਲ ਕਿਵੇਂ ਨਾ ਕਰੀਏ, ਕੱਲ ਦਾ ਦਿਨ ਕੈਨੇਡਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਹਰੇ ਪੀਲੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ। ਸੋਕੇਰੂਜ਼ ਦੀ ਇਤਿਹਾਸਕ ਜਿੱਤ ਹੋਈ ਹੈ ਕੱਲ ਦੇ ਮੈਚ ਦੇ ਬਾਰੇ, ਵੈਸੇ ਤਾਂ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਪੜ੍ਹ ਹੀ ਲਿਆ ਹੋਣਾ। ਫੀਫਾ ਵਰਲਡ ਕੱਪ ਦੇ ਸ਼ੁਰੂਆਤੀ ਮੈਚ ਚ ਆਸਟ੍ਰੇਲੀਆ ਨੇ ਤੁਰਕੀਏ ਨੂੰ 2-0 ਦੇ ਨਾਲ ਹਰਾ ਦਿੱਤਾ। ਵੈਨਕੂਵਰ ਚ ਇਹ ਮੈਚ ਖੇਡਿਆ ਗਿਆ ਸੀ। ਪਹਿਲਾਂ ਨੈਸਤਰੋਏ ਰਾਂਦ ਕੁੰਡਾ ਨੇ 26ਵੇਂ ਮਿੰਟ ਚ ਗੋਲ ਕੀਤਾ, ਬਾਅਦ ਚ ਕੋਨਰ ਮੈਟਕਲੈਫ ਨੇ 74ਵੇਂ ਮਿੰਟ 'ਚ ਗੋਲ ਕੀਤਾ। ਪਰ ਇਸ ਪੂਰੇ ਮੈਚ ਦੀ ਖਾਸੀਅਤ ਇਹ ਦੋ ਗੋਲ ਨਹੀਂ ਸੀ, ਬਲਕਿ ਉਹ 8 ਗੋਲ ਸੀ ਜਿਹੜੇ ਆਸਟ੍ਰੇਲੀਆ ਦੇ ਖਿਲਾਫ ਹੋਣ ਜਾ ਰਹੇ ਸੀ। ਕਿੱਥੇ ਤਾਂ ਆਸਟ੍ਰੇਲੀਆ ਦੇ ਕਪਤਾਨ ਮੈਥਿਊ ਰਿਆਨ ਨੇ ਖੇਡਣਾ ਸੀ ਇਹ ਮੈਚ, ਤੇ ਕਿੱਥੇ ਆਖਰੀ ਮਿੰਟ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਪੈਟਰਿਕ ਬੀਚ ਨੂੰ ਮੌਕਾ ਦਿੱਤਾ ਗਿਆ। 22 ਸਾਲ ਦੇ ਪੈਟਰਿਕ ਬੀਚ ਨੇ 1 ਨਹੀਂ 2 ਨਹੀਂ 8 ਵਾਰ, ਯਾਨੀ ਕਿਸੇ ਵੀ ਵਰਲਡ ਕੱਪ ਦੇ ਵਿੱਚ ਕਿਸੇ ਵੀ ਆਸਟ੍ਰੇਲੀਅਨ ਗੋਲ ਕੀਪਰ ਦੇ ਦੁਆਰਾ ਸਭ ਤੋਂ ਵੱਧ ਗੋਲ ਡਿਫੈਂਡ ਜਿਹੜੇ ਕੀਤੇ ਗਏ। ਖਾਸ ਤੌਰ ਤੇ ਆਸਟ੍ਰੇਲੀਆ ਦੀ ਟੀਮ ਨੂੰ ਅੰਡਰ ਡੋਗ ਇਸ ਕਰਕੇ ਮੰਨਿਆ ਜਾ ਰਿਹਾ ਕਿਉਂਕਿ ਇਹ 'ਚ ਜ਼ਿਆਦਾਤਰ ਨੌਜਵਾਨ ਹੀ ਨੇ, ਯੰਗਸਟਰ ਹੀ ਨੇ। ਇੱਥੋਂ ਤੱਕ ਕਿ 10 ਖਿਡਾਰੀ ਤਾਂ ਐਸੇ ਨੇ ਜਿਨ੍ਹਾਂ ਨੇ ਕਦੇ ਵੀ ਕੋਈ ਆਪਣਾ ਵਿਸ਼ਵ ਕੱਪ ਮੈਚ ਨਹੀਂ ਖੇਡਿਆ। ਨਤੀਜਾ ਕੀ ਨਿਕਲਿਆ? ਨਤੀਜਾ ਇਹ ਹੈ ਕਿ ਅੱਜ ਆਸਟ੍ਰੇਲੀਆ ਫੀਫਾ ਵਿਸ਼ਵ ਕੱਪ ਰੈਂਕਿੰਗ ਦੇ ਵਿੱਚ 5 ਅੰਕਾਂ ਦਾ ਸੁਧਾਰ ਕਰਕੇ 23ਵੇਂ ਅੰਕ ਤੇ ਪਹੁੰਚ ਗਿਆ, 23ਵੇਂ ਨੰਬਰ ਤੇ ਵਰਲਡ ਰੈਂਕਿੰਗ ਦੇ ਵਿੱਚ। ਤੇ ਉਧਰ ਦੂਸਰੇ ਪਾਸੇ ਮਜ਼ਬੂਤ ਟੀਮ ਟਰਕੀ ਹੈ, ਉਹ 27ਵੇਂ ਨੰਬਰ ਤੇ ਖਿਸਕ ਗਈ ਹੈ। ਕੱਲ ਦੇ ਦਿਨ ਆਸਟ੍ਰੇਲੀਆ ਨੇ ਇਹ ਚੰਨ ਜ਼ਰੂਰ ਚੜ੍ਹੇ ਨੇ। ਔਰ ਫੀਫਾ ਵਿਸ਼ਵ ਕੱਪ ਹੁਣ ਇੰਟਰਸਟਿੰਗ ਹੁੰਦਾ ਜਾ ਰਿਹਾ। ਆਸਟ੍ਰੇਲੀਆ ਦੇ ਅਗਲੇ ਮੈਚ ਅਮਰੀਕਾ ਤੇ ਪੈਰਾਗੁਏ ਦੇ ਨਾਲ ਹੋਣਗੇ 20 ਤੇ 26 ਜੂਨ ਨੂੰ। ਵੈਸੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਜਾਣਕਾਰੀਆਂ ਤੁਹਾਡੇ ਤੱਕ ਦਿੰਦੇ ਰਹਾਂਗੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਧੰਨਵਾਦ।
1: ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲੋ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਹਾਂਜੀ ਰੇਡੀਓ,
8: ਰੈਡੀ ਸੈਟ ਗੋ। ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ।

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू।
1: चलदी दा नाम गड्डी आते सुनिया ही होना ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 0390-866-655 और विजिट tireforce.com.au।
2: रेडियो हाँ जी 1674 आस करते हैं दिन थोड़ा वधिया जा रहा होएगा। समा हो चुका अज की कहानी का। कहिंदे ने एक बारी एक रेस्टोरेंट दे विच एक व्यक्ति खाना खा के बाहर निकलिया तो वेटर दे विच कुछ कुसर पुसर होनी शुरू हो गई। सारे ने आपस दे विच की कुसर पुसर की है। उन्होंने एक जना जा के मालक नूं दसदा ये उही व्यक्ति है जिहदे बारे आपां हर रोज़ तुहाडे नाल गल करदे हां। शायद तुसीं बहुत बिजी हुंदे हो इस करके तुसीं कदी ध्यान नहीं दिता, पर श्रीमान जी एक करी फिर तो अपना फर्ज समझते हुए तुहानूं आपां दस दईए। ये वो व्यक्ति है जिहड़ा हर रोज़ पैसे नहीं पे करके जांदा। जदों रेस्टोरेंट दे विच काफ़ी भीड़ भड़का हो जांदा ये उस समय आउंदा, ये अपना खाना खांदा ते अख बचा के निकल जाता। असी पहले भी तुहानूं दसण की कोशिश की थी। पर तुसी कदी गल गौली नहीं, तुसी सानूं होर काम दस देंदे हो। उस समय तुसी कहिंदे हो कि काम बहुत ज़्यादा है, जे आपां इहदे पिछे गए तो पिछों काम का नुकसान होगा। तुसी कह देंदे हो कि तुसी अपने काम ते ध्यान दो, तुहानूं भुलेखा लगा होगा। पर एक चीज़ दावे दे नाल कह दें, अज ये उत्ते प्रॉपर ध्यान रख्या गया करदा है, इदा ही है। तो जे तुहाडा हुक्म होवे तो आपां इहदे पिछे जाइए। मालक ने कहा नहीं, मेरा जवाब अज दे दिन भी उही होगा। आपां बहुत बिजी हाँ, अपने काम का नुकसान करन दी जरूरत नहीं। आपां अपने काम ते ध्यान दईए जो मालक ने कहा सिर मथे। जो मालक ही कहिंदा नहीं तो फिर कम करने वाले दी नौकरां दी की औकात के वो इस चीज़ के उत्ते किंतु परंतु करन। रेस्टोरेंट का कामकार समेटिया, रेस्टोरेंट बंद करन दा समा आया तो अज फिर सारे ने सलाह करके मालक नूं पुछना जरूरी समझा। मन दे विच सवाल सी कि आखिरकार इदां क्यों मालक इग्नोर करदा। कहन लगे श्रीमान जी उदों जदों बिजी हुंदा है उदों तुहानूं आपां दसदे हां, मन्निया कि तुसीं अपने ग्राहकां दे उत्ते बहुता ध्यान दिंदे हो, पर आपां नोट करदे हां कि तुसीं कदी वी उहदे उत्ते कोई एक्शन ही नहीं लिया। की तुहानूं वाकई नहीं पता जां आपां दस नहीं प्रॉपर पाउंदे? कुछ इहदे उत्ते चानण पा सकदे हो? ते मालक ने बड़े सहज सुभाव बड़ी सियाणप दे नाल जवाब दित्ता। मालक ने कहा मैनू पता, जिदन तुहानू पता है मैनू भी उस तो भी कितने पहलों का पता कि व्यक्ति हमेशा खाना खाता पर पैसे नहीं दे के जाता। पर मैं अपनी मर्जी के नाल चाहुंदिया होया कदी इहनू नहीं रोकिया। एक ही गल हुई जी, गल ये हुई कि ये व्यक्ति सामने वो बेंच ते बैठा रहिंदा, तुसी चाहे कदी नोट किया जां नहीं किया, वह सड़कों लगे पार बेंच के उत्ते बैठा रहिंदा ते इंतजार करता है कदों साडा रेस्टोरेंट बिजी होवे, कदों पूरा भीड़ भड़का होवे। उदों ये भीड़ दे नाल अंदर वड़दा खांदा ते हौली दिनी बाहर खिसक जांदा। तुहाडे वांगू मेरे मन दे विच भी आया बड़ी बारी, मैं इहनू पुछां पैसे की गल करां मुफ्त दा खा के चले जांदा। पर फिर मेरे मन दे विच विचार आया कि उत्थे बेंच दे उत्ते बैठा वार वार जदों ये रेस्टोरेंट वाल वेखदा ਕਈ ਵਾਰੀ ਗਾਹਕ ਥੋੜ੍ਹਾ ਜਿਹਾ ਲੇਟ ਹੁੰਦੇ ਨੇ ਅਤੇ ਬੇਚੈਨ ਹੋ ਜਾਂਦਾ। ਕਿਸੇ ਦਿਨ ਇੱਥੇ ਬੈਠ ਕੇ ਇਹਦੀ ਬੋਡੀ ਲੈਂਗੁਏਜ ਵੇਖਿਓ, ਜਿਸ ਦਿਨ ਪਹਿਲਾਂ ਗ੍ਰਾਹਕ ਆ ਜਾਂਦੇ ਨੇ ਪਹਿਲਾਂ ਲੈਣ ਲੱਗ ਜਾਂਦੀ ਹੈ ਅਤੇ ਇਹਦੇ ਚਿਹਰੇ ਦੀ ਖੁਸ਼ੀ ਦੂਣੀ ਹੋ ਜਾਂਦੀ ਹੈ। ਜਿੱਦਾਂ ਮੰਨੋ ਕਿ ਇਹਦਾ ਆਪਣਾ ਰੈਸਟੋਰੈਂਟ ਹੋਵੇ, ਗਾਹਕਾਂ ਦੀ ਲਾਈਨ ਇੱਥੇ ਲੱਗਦੀ ਹੈ, ਚਿਹਰੇ ਉਹਦੇ 'ਤੇ ਖੁਸ਼ੀ ਆ ਜਾਂਦੀ ਹੈ ਵੀ ਹੁਣ ਮੈਂ ਅੰਦਰ ਵੜ ਸਕੂੰਗਾ। ਉਹ ਕੀਪਤਾ ਉੱਥੇ ਬੈਂਚ 'ਤੇ ਬੈਠੀਆਂ ਕਿੰਨੀਆਂ ਅਰਦਾਸਾਂ ਕਰਦਾ ਕਿ ਛੇਤੀ ਤੋਂ ਛੇਤੀ ਇਹ ਬਿਜ਼ੀ ਹੋਵੇ, ਰੈਸਟੋਰੈਂਟ ਵੱਧ ਤੋਂ ਵੱਧ ਬਿਜ਼ੀ ਹੋਵੇ ਅਤੇ ਮੈਂ ਦਵਾ ਦਵਾ ਅੰਦਰ ਵੜ ਕੇ ਆਪਣਾ ਢਿੱਡ ਭਰਾਂ, ਆਪਣੇ ਪੇਟ ਦੀ ਅੱਗ ਬੁਝਾਵਾਂ। ਬਸ ਇਹੋ ਹੀ ਸੋਚ ਕੇ ਕਿ ਮੇਰੇ ਲਈ ਇਹ ਹਰ ਰੋਜ਼ ਅਰਦਾਸਾਂ ਕਰਦਾ ਵਾ, ਮੇਰੇ ਰੈਸਟੋਰੈਂਟ ਦੇ ਲਈ, ਮੇਰੇ ਕਾਰੋਬਾਰ ਲਈ ਇੱਕ ਤਰ੍ਹਾਂ ਦੇ ਨਾਲ ਹਰ ਰੋਜ਼ ਇਹ ਅਰਦਾਸਾਂ ਕਰਦਾ ਅਤੇ ਫਿਰ ਇਹ ਥੋੜ੍ਹਾ ਬਹੁਤਾ ਕਿਤੇ ਖਾ ਵੀ ਜਾਂਦਾ ਕਦੇ ਕਦਾਈ, ਤਾਂ ਕੀ ਫਰਕ ਪੈਂਦਾ। ਸਾਰੇ ਸਟਾਫ ਵਾਲੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਇਸ ਨਜ਼ਰੀਏ ਤੋਂ ਕਦੀ ਨਹੀਂ ਸੀ ਸੋਚਿਆ। ਹੁਣ ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਾਡੇ ਕਾਰੋਬਾਰ ਤੋਂ ਕੋਈ ਰੋਜ਼ ਚੋਰੀ ਕਰਦਾ, ਰੋਜ਼ ਕੋਈ ਚੀਜ਼ਾਂ ਚੁੱਕਦਾ ਅਤੇ ਆਪਾਂ ਉਹਨੂੰ ਇਗਨੋਰ ਕਰ ਦਈਏ। ਕਹਾਣੀ ਦਾ ਮਕਸਦ ਕੁਛ ਹੋਰ ਹੈ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਲੋੜ ਹੁੰਦੀ ਹੈ। ਉਹ ਕਹਿੰਦੇ ਹੁੰਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀਆਂ ਅਰਦਾਸਾਂ ਦੇ ਨਾਲ ਤੁਹਾਡੇ ਕੰਮਕਾਰ ਚੱਲ ਰਹੇ ਹੁੰਦੇ ਆ। ਸੋ ਉਹ ਜਿਹੜੇ ਲੋਕ ਤੁਹਾਡੇ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਜਾਂ ਤਾਂ ਆਪਾਂ ਖੁਦ ਇੰਨਾ ਸਮਾਂ ਹੋਵੇ ਸਾਡੇ ਕੋਲ ਕਿ ਅਸੀਂ ਆਪਣੇ ਆਪ ਦੇ ਲਈ, ਆਪਣੀ ਬਿਹਤਰੀ ਦੇ ਲਈ ਉਸ ਰੱਬ ਨੂੰ ਯਾਦ ਕਰ ਸਕੀਏ, ਅਤੇ ਨਹੀਂ ਤਾਂ ਫਿਰ ਆਨੇ ਬਹਾਨੇ ਜਿੱਦਾਂ ਵੀ ਕੋਈ ਆਸ ਪਾਸ ਤੁਹਾਨੂੰ ਮਹਿਸੂਸ ਹੁੰਦਾ ਕਿ ਕੋਈ ਸ਼ਾਇਦ ਤੁਹਾਡੇ ਕੰਮ ਦੇ ਲਈ, ਬਿਹਤਰੀ ਲਈ ਅਰਦਾਸ ਕਰ ਰਿਹਾ ਅਤੇ ਉਹਦਾ ਆਦਰ ਮਾਣ ਤਾਂ ਜ਼ਰੂਰ ਬਣਦਾ। ਇੱਕ ਆਪਣਾ ਆਪਣਾ ਨਜ਼ਰੀਆ ਵਾ। ਕਹਾਣੀ ਦਾ ਇੱਕ ਨਾ ਮਾਤਰ ਇੱਕ ਸਮਝਾਉਣ ਦਾ ਇਸ਼ਾਰਾ ਮਾਤਰ ਇੱਕ ਇੱਕ ਜ਼ਰੀਆ ਕਿ ਤੁਹਾਨੂੰ ਕੋਈ ਪਤਾ ਨਹੀਂ ਤੁਹਾਡਾ ਨੁਕਸਾਨ ਕਰਨ ਵਾਲਾ ਵੀ ਕਈ ਵਾਰੀ ਤੁਹਾਡੀ ਬਿਹਤਰੀ ਲਈ ਅਰਦਾਸ ਕਰ ਰਿਹਾ ਹੁੰਦਾ। ਸੋ ਆਪਾਂ ਫਿਰ ਇਹ ਵੇਖਣਾ ਕਿ ਉਹ ਸਾਡਾ ਫਾਇਦਾ ਜ਼ਿਆਦਾ ਕਰ ਰਿਹਾ ਵਾ ਜਾਂ ਫਿਰ ਸਾਡਾ ਨੁਕਸਾਨ ਜ਼ਿਆਦਾ ਕਰ ਰਿਹਾ। ਜਿੱਦਾਂ ਕਿ ਇਸ ਕਹਾਣੀ ਦੇ ਵਿੱਚ ਮਾਲਕ ਨੂੰ ਇਹ ਲੱਗਦਾ ਕਿ ਉਹ ਫਾਇਦਾ ਮੇਰਾ ਕਿਤੇ ਵਧੇਰੇ ਕਰ ਰਿਹਾ ਨੁਕਸਾਨ ਦੇ ਨਾਲੋਂ, ਤਾਂ ਫਿਰ ਕੀ ਫਰਕ ਪੈਂਦਾ। ਵੈਸੇ ਵੀ ਤਾਂ ਆਪਾਂ ਕਿਸੇ ਭੁੱਖੇ ਦੇ ਉੱਤੇ ਰੋਟੀ ਪਾਉਂਦੇ ਹਾਂ, ਵੈਸੇ ਵੀ ਤਾਂ ਇਨਸਾਨ ਆਪਣਾ ਫਰਜ਼ ਸਮਝ ਕੇ ਕਿਸੇ ਨੂੰ ਰੋਟੀ ਖਵਾਉਂਦਾ। ਸੋ ਇਹ ਇਹ ਇੱਕ ਨਜ਼ਰੀਆ ਉਸ ਮਾਲਕ ਦਾ, ਉਸ ਰੈਸਟੋਰੈਂਟ ਦੇ ਮਾਲਕ ਦਾ। ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸੋਚਣ ਵਾਲੀ ਗੱਲ ਹੈ ਕਿ ਕੋਈ ਪਤਾ ਨਹੀਂ ਕਿਹਦੇ ਭਾਗਾਂ ਦਾ ਆਪਾਂ ਖਾ ਰਹੇ ਹਾਂ, ਕਿਹਦੀਆਂ ਅਰਦਾਸਾਂ ਪਿੱਛੇ ਆਪਾਂ ਖਾ ਰਹੇ ਹਾਂ, ਕਿਉਂਕਿ ਆਪਾਂ ਤਾਂ ਕੁਛ ਨਹੀਂ ਜਾਣਦੇ। ਜਾਣਦਾ ਤਾਂ ਉਹ ਆ ਜਿਹਨੇ ਸਭ ਕੁਛ ਦਿੱਤਾ, ਜਿਹੜਾ ਕਾਰੋਬਾਰ ਚਲਾ ਰਿਹਾ, ਅਤੇ ਸਾਨੂੰ ਇੱਕ ਭਰਮ ਵੀ ਪਾਇਆ ਕਿ ਬੱਲੇ ਤੇਰੇ, ਬੜੀ ਤੇਰੀ ਮਿਹਨਤ ਆ, ਤੂੰ ਬਹੁਤ ਕੁਛ ਕਰਦਾ, ਬੜਾ ਤੇਰਾ ਦਿਮਾਗ ਚੱਲਦਾ, ਬੜਾ ਤੂੰ ਕਾਰੋਬਾਰੀ ਹੈ, ਬੜਾ ਤੂੰ ਹਿੰਮਤੀ ਹੈ। ਪਰ ਇਹ ਇਹੋ ਜਿਹਾ ਛਲਾਵਾ, ਇਹ ਇਹੋ ਜਿਹਾ ਭਰਮ ਹੈ ਜਿਹੜਾ ਹਮੇਸ਼ਾ ਸਾਨੂੰ ਪਾਲ ਕੇ ਰੱਖਣਾ ਚਾਹੀਦਾ। ਇਹ ਹਰ ਰੋਜ਼ ਸਾਨੂੰ ਇੱਕ ਨਵੀਂ ਐਨਰਜੀ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਹਾਣੀ ਭੇਜੀ। ਮੈਂ ਮਾਫ਼ੀ ਚਾਹੁੰਦਾ ਕਿ ਉਹਨਾਂ ਦਾ ਨਾਮ ਮੈਂ ਮਿਸ ਕਰ ਗਿਆ ਅਤੇ ਜਾਂ ਫਿਰ ਸ਼ਾਇਦ ਤੁਸੀਂ ਭੇਜਿਆ ਹੀ ਨਹੀਂ ਆ। ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਣ ਕੋਈ ਕਹਾਣੀਆਂ ਤਾਂ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੀਏ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
3: ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ ਟੂ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
8: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
10: ਹਾਂਜੀ ਰੇਡੀਓ।
11: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ, 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
14: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
15: Opit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar। House and Land Experts Opit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Opit Homes Display Centers ya call karo Harpan Chauhan nu 0433-280-252 te। 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 15 ਤਰੀਕ ਹੈ ਜੂਨ ਦਾ ਮਹੀਨਾ 2026, ਅੱਜ ਸੋਮਵਾਰ ਦਾ ਦਿਨ, ਆਓ ਵੇਖਦੇ ਹਾਂ ਕੀ ਨੇ ਭਾਰਤ ਤੋਂ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਪੰਜਾਬ ਤੇ ਹਰਿਆਣਾ 'ਚ ਜਿਹੜੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਅੱਜ ਤੋਂ ਸ਼ੁਰੂ ਹੋ ਰਹੀ ਹੈ, ਅਕਤੂਬਰ ਮਹੀਨੇ ਤੱਕ ਜਿਹੜਾ ਇਹ ਅਮਲ ਚੱਲੇਗਾ। ਉਧਰ ਤ੍ਰਿਣਮੂਲ ਕਾਂਗਰਸ 'ਚ ਜਿਹੜਾ ਬਗਾਵਤ ਦਾ ਸੰਕਟ ਹੋਰ ਡੂੰਘਾ ਹੋ ਗਿਆ, ਬਾਗੀ ਲੋਕ ਸਭਾ ਮੈਂਬਰਾਂ ਨੇ NCPI ਵਿੱਚ ਰਲੇਵੇਂ ਦਾ ਐਲਾਨ ਕੀਤਾ ਤੇ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਮੰਗ ਪੱਤਰ ਦਿੱਤਾ ਇਸ ਸੰਬੰਧੀ। ਤੇ ਅਕਾਲੀ ਦਲ ਨਾਲ ਗੱਠਜੋੜ ਦੇ ਮੁੱਦੇ ਤੇ BJP 'ਚ ਅਜੇ ਵੀ ਜਿਹੜੀ ਹੈ ਉਹ ਬੇਯਕੀਨੀ ਬਣੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਮਗਰੋਂ ਸੂਬਾ ਲੀਡਰਸ਼ਿਪ ਨੇ ਕਿਹਾ ਕਿ ਉਹ ਇਕੱਲਿਆਂ ਹੀ ਜਿਹੜੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ। ਤੇ ਇੱਧਰ ਅਕਾਲੀ ਦਲ ਬਾਦਲ ਨੇ ਜਿਹੜਾ ਹੈ ਸ਼ਹਿਰੀ ਇਲਾਕਿਆਂ 'ਚ ਸਿਆਸਤ ਨੂੰ ਲੈ ਕੇ ਜਿਹੜਾ ਹੈ ਹੁਣ ਨਵੀਂ ਸ਼ੁਰੂਆਤ ਕੀਤੀ ਹੈ, ਕਿਉਂਕਿ ਉਹਨਾਂ ਨੂੰ ਚੰਗਾ ਰਿਸਪੋਂਸ ਮਿਲਿਆ ਜਿਹੜੀਆਂ ਪਿਛਲੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋਈਆਂ ਨੇ ਤੇ ਹੁਣ ਸ਼ਹਿਰੀ ਇਲਾਕਿਆਂ 'ਚ ਵੀ ਜਿਹੜਾ ਹੈ ਉਹ ਪਰ ਤੋਲਣ ਲੱਗੇ। ਤੇ ਬੇਅਦਬੀ ਐਕਟ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਅੱਜ ਫੇਰ ਜਿਹੜੀ ਹੈ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਪਿਛਲੇ ਸਮੇਂ ਤੋਂ ਜੋ ਅਕਾਲ ਤਖ਼ਤ ਦੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ, ਉਹ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਪੰਜਾਬ ਦੇ ਵਿੱਚ ਹੁਣ ਵੋਟਰ ਸੂਚੀਆਂ ਦੇ ਉੱਤੇ ਕੰਮਕਾਰ ਸ਼ੁਰੂ ਹੋ ਚੁੱਕਾ, ਜਿੱਦਾਂ ਤੁਸੀਂ ਦੱਸਿਆ ਕਿ ਅੱਜ ਤੋਂ ਜਿਹੜੀ ਹੈ ਸੁਧਾਈ ਸ਼ੁਰੂ ਕੀਤੀ ਜਾਊਗੀ। ਹਲੇ ਲੰਮਾ ਇਹ ਚੱਲਣਾ ਵਾ ਕੰਮ, ਪਿਛਲੇ ਦਿਨੀ ਵੀ ਆਪਾਂ ਇੱਕ ਇਹਦੇ ਉੱਤੇ ਹਲਕੀ ਜਿਹੀ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਆਪਾਂ ਵੇਖਿਆ ਕਿ ਪੱਛਮੀ ਬੰਗਾਲ ਦੇ ਵਿੱਚ ਹੀ ਇੱਥੋਂ ਸਾਰੇ ਖਲਾਰੇ ਸ਼ੁਰੂ ਹੋਏ ਸੀ, ਰੌਲਾ ਰੱਪਾ ਸ਼ੁਰੂ ਹੋਇਆ ਸੀ। ਹੁਣ ਅੱਜ ਦੇ ਦਿਨ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕੀ ਮਾਹੌਲ ਚੱਲ ਆ, ਸਿਆਸਤ ਦੇ ਵਿੱਚ ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਗੱਲਾਂ ਬਾਤਾਂ, ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਵਿਚਾਰ ਚਰਚ?
1: ਅਸਲ ਚ ਜਿਹੜਾ ਹੈ ਰਣਜੋਤ ਜੀ, ਪੰਜਾਬ ਚ ਅਜੇ ਉਸ ਤਰ੍ਹਾਂ ਦਾ ਇਹਦਾ ਕੋਈ ਰਿਐਕਸ਼ਨ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇਮੀਡੀਏਟ ਸ਼ੁਰੂ ਹੋਇਆ ਸੀ। ਇੱਕ ਤਾਂ ਕਾਰਨ ਇਹ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਤੋਂ ਥੋੜਾ ਚਿਰ ਪਹਿਲਾਂ ਹੀ ਜਿਹੜਾ ਸੀ ਇਹ ਅਮਲ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਬਿਹਾਰ ਚ ਇਹ ਸਭ ਕੁਝ ਹੋ ਚੁੱਕਾ ਸੀ ਤੇ ਫਿਰ ਜਿਹੜਾ ਹੈ ਇਹ ਜਦੋਂ 5 ਸੂਬਿਆਂ ਚ ਚੋਣਾਂ ਹੋਈਆਂ ਸੀ ਉੱਥੇ ਸ਼ੁਰੂ ਹੋਇਆ, ਇਸ ਕਰਕੇ ਉੱਥੇ ਦਾ ਵੱਧ ਜਿਹੜਾ ਸੀ ਰੌਲਾ ਰੱਪਾ ਪਿਆ ਤੇ ਉੱਥੇ ਜਿਹੜੀਆਂ ਕੁਛ ਫੈਕਟ ਫਿਗਰ ਇੱਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਪਹਿਲਾਂ 90 ਲੱਖ ਵੋਟਾਂ ਦੀ ਗੱਲ ਸਾਹਮਣੇ ਆਈ ਕਿ ਉਹ ਕੱਟੀਆਂ ਗਈਆਂ, ਫਿਰ 87 ਲੱਖ ਤੇ ਫਿਰ ਜਿਹਦੇ ਚ ਕੁਛ 26 ਲੱਖ ਵੋਟਾਂ ਇੱਦਾਂ ਦੀਆਂ ਸੀ ਜਿਹਨਾਂ ਬਾਰੇ ਕੋਈ ਕਲੀਅਰ ਨਹੀਂ ਸੀ। ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੀ ਲੋਕ ਚਲੇ ਗਏ ਸੀ, ਸੁਪਰੀਮ ਕੋਰਟ ਨੇ ਵੀ ਕੋਈ ਬਹੁਤੀ ਰਾਹਤ ਨਹੀਂ ਸੀ ਦਿੱਤੀ ਉਹਨਾਂ ਨੂੰ ਤੇ ਇਹ ਕਹਿਤਾ ਸੀ ਕਿ ਜੇ ਕਿਉਂਕਿ ਉਹਦੇ ਚ ਟ੍ਰਿਬਿਊਨਲ ਬਣਾਏ ਗਏ ਸੀ, ਟ੍ਰਿਬਿਊਨਲ ਜਿਹੜੇ ਉਹ ਸਮੇਂ ਸਿਰ ਉਸ ਤੇ ਕੋਈ ਅਮਲ ਨਹੀਂ ਕਰ ਸਕੇ ਤੇ ਜਿਹਦੇ ਤੇ ਸੁਪਰੀਮ ਕੋਰਟ ਨੇ ਕਹਿਤਾ ਸੀ ਕੋਈ ਗੱਲ ਨੀ, ਜੇ ਇਸ ਵਾਰੀ ਨੀ ਵੋਟਾਂ ਚੋਣਾਂ ਚ ਹਿੱਸਾ ਲੈ ਸਕਦੇ ਤਾਂ ਅਗਲੀ ਵਾਰ ਲੈ ਲੋਗੇ। ਇਸ ਤਰ੍ਹਾਂ ਦੇ ਜਿਹੜੇ ਮਸਲੇ ਪੱਛਮੀ ਬੰਗਾਲ ਦੇ ਵਿੱਚ ਕਾਫੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈ ਮੀਡੀਆ ਦੇ ਸਾਹਮਣੇ ਆਏ ਸੀ, ਚਰਚਾ ਦਾ ਜਿਹੜਾ ਵਿਸ਼ਾ ਵੀ ਬਣੇ ਸੀ ਤੇ ਪਰ ਪੰਜਾਬ ਦੇ ਵਿੱਚ ਅਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜਿਹੜੀਆਂ ਸਿਆਸੀ ਪਾਰਟੀਆਂ ਨੇ ਖਾਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਉਹ ਲਗਾਤਾਰ ਇਹੀ ਕਹਿ ਰਹੀਆਂ ਨੇ ਤੇ ਕਿ ਅਸੀਂ ਡਟ ਕੇ ਪਹਿਰਾ ਦੇਵਾਂਗੇ, ਕੋਈ ਵੋਟ ਜਿਹੜੀ ਉਹ ਕੱਟਣ ਨਹੀਂ ਦੇਵਾਂਗੇ ਗਲਤ ਤਰੀਕੇ ਦੇ ਨਾਲ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ। ਪਰ ਹੁਣ ਕਿਉਂਕਿ ਅਮਲ ਅੱਜ ਤੋਂ ਸ਼ੁਰੂ ਹੋਣਾ ਤੇ ਹੁਣ ਇਹਦੇ ਤੇ ਅੱਗੇ ਨਿਰਭਰ ਕਰੇਗਾ ਕਿ ਜਿਹੜੇ ਕਿਉਂਕਿ ਇਹ BLO ਦੇ ਉੱਤੇ ਡਿਪੈਂਡ ਕਰ ਰਿਹਾ, ਜਿਹੜੇ ਬੂਥ ਲੈਵਲ ਆਫਿਸਰ ਜਿਹੜੇ ਬਣਾਏ ਗਏ ਆਮ ਤੌਰ ਤੇ ਮੁਲਾਜ਼ਮੀ ਹੁੰਦੇ ਆ ਉਹ ਸਰਕਾਰੀ ਤੇ ਜਿਨ੍ਹਾਂ ਨੇ ਜਾ ਕੇ ਇਹ ਕਰ ਕਰ ਜਾ ਕੇ ਜਾਂ ਆਪਣੇ ਬੂਥ ਲੈਵਲ ਤੇ ਕੈਂਪ ਲਾ ਕੇ ਇਸ ਤਰ੍ਹਾਂ ਜਿਹੜਾ ਕੰਮ ਕਰਨਾ ਤੇ ਉੱਥੇ ਫਿਰ ਜਿਹੜਾ ਹੈ ਉਹ ਗੱਲ ਇਹ ਸਾਹਮਣੇ ਆਏਗੀ। ਤੇ ਇੱਕ ਜਿਹੜੀ ਗੱਲ ਰਣਜੋਤ ਜੀ ਪੰਜਾਬ 'ਚ ਥੋੜੀ ਜਿਹੀ ਵੱਖਰੀ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤੇ ਨੌਜਵਾਨ ਖਾਸ ਕਰਕੇ ਉਹ ਬਾਹਰਲੇ ਮੁਲਕਾਂ 'ਚ ਗਏ ਹੋਏ ਨੇ ਰੋਜ਼ੀ ਰੋਟੀ ਲਈ, ਕੋਈ ਪੜ੍ਹਨ ਲਈ, ਉਹਨਾਂ ਦੀਆਂ ਇੱਥੇ ਵੋਟਾਂ ਵੀ ਨੇ ਤੇ ਹੁਣ ਉਹਦੇ ਸੰਬੰਧ ਦੇ ਵਿੱਚ ਉਹਦੇ ਤੇ ਕੀ ਜਿਹੜਾ ਹੈਗਾ ਉਹ ਉਹਨਾਂ ਦਾ ਰਿਐਕਸ਼ਨ ਹੈ ਜਾਂ ਇਹਦੇ ਤੇ ਕੀ ਐਕਸ਼ਨ ਹੁੰਦਾ ਹੈ ਇਹ ਵੀ ਗੱਲ ਜਿਹੜੀ ਆ ਹੁਣ ਸਾਹਮਣੇ ਆਏਗੀ। ਕਿਉਂਕਿ ਜਿਹੜੇ BLOs ਵਗੈਰਾ ਨੇ ਤੇ ਉਹ ਜਿਹੜਾ ਕਾਗਜ਼ਾਤ ਨੇ ਉਹਦੇ ਤੇ ਉਹ ਨਿਰਭਰ ਕਰੇਗਾ ਕਿ ਉਹਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਨੇ। ਤੇ ਕਿਉਂਕਿ ਇੱਕ ਗੱਲ ਤਾਂ ਇਹ ਕੀਤੀ ਗਈ ਹੈ ਕਿ ਉਹ ਇਹ ਪੱਛਮੀ ਬੰਗਾਲ ਦੇ ਵਿੱਚ ਵੀ ਸੀ, ਸਾਰੇ ਕਿਤੇ ਸੀ, ਕਿ ਜਿਹੜੀਆਂ 2003 ਦੀ ਜਿਹੜੀ ਵੋਟਰ ਸੂਚੀ ਆ ਉਹਨੂੰ ਆਧਾਰ ਮੰਨਿਆ ਜਾਏਗਾ। ਤੇ ਜੇ 2003 ਦੇ ਵਿੱਚ ਤੁਹਾਡੀ ਵੋਟ ਨਹੀਂ ਹੈ ਉਹਨਾਂ ਵੋਟਰ ਸੂਚੀਆਂ ਦੇ ਵਿੱਚ, ਫਿਰ ਵੀ ਤੁਸੀਂ ਜਿਹੜੀ ਹੈ ਕੁਛ ਜਿਹੜਾ ਉਹਨਾਂ ਨੇ ਦੱਸੇ ਨੇ 10-12 ਦਸਤਾਵੇਜ ਉਹਨਾਂ ਚੋਂ ਦੇ ਕੇ ਇੱਕ ਤੁਸੀਂ ਆਪਣੀ ਜਿਹੜੀ ਆ ਉਹ ਵੋਟ ਦੁਆਰਾ ਬਣਵਾ ਸਕਦੇ ਹੋ, ਉਹਦੇ ਸ਼ਾਮਿਲ ਹੋ ਸਕਦੇ ਹੋ। ਤੇ ਇੱਕ ਗੱਲ ਜਿਹੜੀ ਵੱਖਰੀ ਹੈ ਇੱਥੇ ਪੱਛਮੀ ਬੰਗਾਲ ਨਾਲੋਂ ਵੀ ਤੇ ਬਿਹਾਰ ਨਾਲੋਂ ਵੀ ਆਸਾਮ ਨਾਲੋਂ ਵੀ, ਉਹ ਇੱਥੇ ਇਹ ਹੈ ਕਿ ਇੱਥੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਜਿਹੜੀ ਕੇਂਦਰ ਦੀ ਸੱਤਾਧਾਰੀ ਜਿਹੜੀ ਬੀਜੇਪੀ ਹੈ, ਜਿਵੇਂ ਉੱਥੇ ਇਲਜ਼ਾਮ ਲਾਉਂਦੇ ਸੀ ਕਿ ਇੱਥੇ ਘੁਸਪੈਠੀ ਆਏ ਨੇ ਤੇ ਉਹਨਾਂ ਦੀਆਂ ਵੋਟਾਂ ਬਣੀਆਂ ਨੇ, ਉਹਨਾਂ ਨੂੰ ਕਾਂਗਰਸ ਨੇ ਜਾਂ NCP ਨੇ ਜਿਹੜਾ ਹੈ ਉਹ ਮੌਕਾ ਦਿੱਤਾ ਜਾਂ ਉਹਨਾਂ ਦੇ ਸਿਰ ਤੇ ਚੋਣ ਜਿਹੜੀਆਂ ਹੈਗੀਆਂ ਇਹ ਰਾਜ ਬਣਾਉਣ ਆਪਣਾ ਰਾਜ ਭਾਗ ਚ ਰਹੀ ਹੈ ਜਾਂ ਸੱਤਾ ਚ ਆਉਂਦੀ ਰਹੀ ਹੈ, ਇਹ ਇਹ ਪੰਜਾਬ ਤੇ ਇਹ ਚੀਜ਼ਾਂ ਜਾਂ ਇਲਜ਼ਾਮਾਂ ਤੇ ਇੱਦਾਂ ਦੇ ਜਿਹੜੇ ਹੈਗੇ ਉਹ ਨਹੀਂ ਗੱਲ ਬਣਨੀ ਲਾਗੂ ਹੋਣੀ, ਕਿਉਂਕਿ ਇੱਥੇ ਨਾ ਹੀ ਕੋਈ ਜਿਹੜਾ ਸੀ ਉੱਦਾਂ ਇੰਸਟੀਟਿਊਸ਼ਨ ਜਿਹਨੂੰ ਘੁਸਪੈਠ ਆਪਾਂ ਕਹਿੰਦੇ ਕੋਈ ਉੱਦਾਂ ਦਾ ਜਿਹੜਾ ਇੱਥੇ ਮੁੱਦਾ ਬਣਨਾ ਹੈ। ਤੇ ਜੇ ਇੱਥੇ ਮੁੱਦਾ ਬਣੇਗਾ ਤਾਂ ਉਹ ਬਣੇਗਾ ਜਿਹੜੇ ਜਿਹੜੀ ਇੱਥੇ ਮਾਈਗ੍ਰੈਂਟ ਲੇਬਰ ਹੈ ਜਿਹੜੀ ਬਿਹਾਰ ਤੋਂ ਜਾਂ ਉੱਤਰ ਪ੍ਰਦੇਸ਼ ਤੋਂ ਇੱਥੇ ਹੈ, ਤੇ ਉਹ ਇੱਥੇ ਫਿਰ ਇਹ ਦੇਖਣਾ ਪਏਗਾ ਕਿ ਜਿਹੜੀ ਉਹਨਾਂ ਦੀ ਵੋਟ ਹੈ ਉੱਥੇ ਵੀ ਹੈ ਜਾਂ ਇੱਥੇ ਵੀ ਹੈ, ਕਿਤੇ ਦੋਵੇਂ ਥਾਵਾਂ ਤੇ ਵੋਟਾਂ ਤਾਂ ਨਹੀਂ ਬਣੀਆਂ। ਜੇ ਇੱਥੇ ਉਹਨਾਂ ਦੀ ਵੋਟ ਹੈ ਤਾਂ ਉਹ ਕਿਸ ਆਧਾਰ ਤੇ ਹੈ? ਜੇ 2003 ਦੀਆਂ ਵੋਟਰ ਸੂਚੀਆਂ ਨੂੰ ਬੇਸ ਮੰਨਦੇ ਆ, 2003 ਬੜਾ ਲੰਬਾ ਸਪੈਨ ਹੈ 2003 ਤੋਂ ਲੈ ਕੇ ਹੁਣ ਤੱਕ, ਤੇ ਫਿਰ ਕੀ ਜਿਹੜੇ ਉਸ ਤੋਂ ਬਾਅਦ ਇੱਥੇ ਆ ਕੇ ਵਸੇ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਕੀ ਉਹ ਵੋਟਰ ਪਾਉਣ ਦੇ ਜਾਂ ਉਹਦੇ ਹੱਕਦਾਰ ਹੋਣਗੇ ਜਾਂ ਨਹੀਂ ਹੋਣਗੇ, ਇੱਥੇ ਜਿਹੜਾ ਹੈ ਇਹ ਨਵਾਂ ਮੁੱਦਾ ਇੱਥੇ ਬਣ ਸਕਦਾ। ਤੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਜਾਂ ਕੁਛ ਇੱਦਾਂ ਦੇ ਗਰੁੱਪ ਜਿਹੜੇ ਲਗਾਤਾਰ ਇਹ ਵਿਰੋਧ ਕਰਦੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਦੋਵੇਂ ਥਾਵਾਂ ਤੇ ਵੋਟ ਪਾਉਂਦੇ ਆ, ਰਹਿੰਦੇ ਇੱਥੇ ਆ, ਖਾਂਦੇ ਪੰਜਾਬ ਦਾ, ਪਰ ਇਹ ਜਿਹੜੀ ਹੈਗੀ ਹੈ ਜਿਹੜੀਆਂ ਕੋਈ ਏਦਾਂ ਦੀ ਐਕਟੀਵਿਟੀ ਹੈ ਜਾਂ ਐਂਟੀ ਪੰਜਾਬ ਉਹ ਉਹਦੇ ਚ ਸ਼ਾਮਿਲ ਹੁੰਦੇ ਨੇ, ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਉਹ ਇੱਕ ਇਸ਼ੂ ਇੱਥੇ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਬਣ ਸਕਦਾ, ਬਣਨ ਦੀ ਸੰਭਾਵਨਾ ਹੈ। ਕਿਉਂਕਿ ਜਿਹੜੇ ਖਾਸ ਕਰਕੇ ਚੰਡੀਗੜ੍ਹ ਪੈਰੀ ਫੇਰੀ ਦੇ ਵਿੱਚ ਜਿੱਦਾਂ ਡੇਰਾਬੱਸੀ ਹੈ, ਜ਼ੀਰਕਪੁਰ ਹੈ, ਖਰੜ ਹੈ ਜਾਂ ਈਵਨ ਮੋਹਾਲੀ ਵੀ, ਤੇ ਇੱਥੇ ਆਪਾਂ ਵੇਖਣ ਚ ਆਏ ਕਿ ਕਈ ਵਾਰ ਇੱਥੇ ਜਿਹੜੇ ਚੋਣਾਂ ਹੁੰਦੀਆਂ ਨੇ ਸਥਾਨਕ ਚੋਣਾਂ ਹੁੰਦੀਆਂ, ਹੁਣ ਵੀ ਮੋਹਾਲੀ ਦੇ ਵਿੱਚ ਦੋ ਵਾਰਡ ਇੱਦਾਂ ਦੇ ਹੈ ਜਿੱਥੇ ਜਿਹੜੇ ਹੈ ਪ੍ਰਵਾਸੀ ਮਜ਼ਦੂਰਾਂ ਦੇ ਵਿੱਚੋਂ ਹੀ ਜਿਹੜੇ ਹੈਗੇ, ਜਾਂ ਪ੍ਰਵਾਸੀ ਮਜ਼ਦੂਰਾਂ ਨਹੀਂ ਕਹਿ ਸਕਦੇ ਆਪਾਂ, ਪ੍ਰਵਾਸੀਆਂ ਦੇ ਵਿੱਚੋਂ ਹੀ ਜਿਹੜੇ ਉੱਥੇ ਕੌਂਸਲਰ ਜਿਹੜੇ ਆ ਉਹ ਚੁਣੇ ਗਏ ਨੇ ਜਿੱਥੇ ਉਹਨਾਂ ਦੀ ਬਹੁਤ ਸਹਿਮਤੀ ਹੈ। ਤੇ ਇਸ ਤਰ੍ਹਾਂ ਹੀ ਲੁਧਿਆਣੇ ਦੇ ਵਿੱਚ ਖਾਸ ਕਰਕੇ ਇਹ ਇੱਦਾਂ ਦਾ ਮਸਲਾ ਹੈਗਾ, ਤੇ ਇਹ ਹੁਣ ਇਹ ਵੀ ਇੱਕ ਜਿਹੜਾ ਹੈਗਾ SIR ਦੇ ਵਿੱਚ ਇੱਕ ਇਸ਼ੂ ਜਿਹੜਾ ਬਣ ਸਕਦਾ। ਤੇ ਹੋ ਸਕਦਾ ਕਿ ਚੋਣ ਕਮਿਸ਼ਨ ਵੱਲੋਂ ਕੋਈ ਇੱਦਾਂ ਦੀ ਉਹ ਹਦਾਇਤ ਨਾ ਆਵੇ, ਪਰ ਸਥਾਨਕ ਪੱਧਰ ਤੇ ਜਿਹੜਾ ਹੈ ਲੋਕ ਇਸ ਦਾ ਜ਼ਰੂਰ ਵਿਰੋਧ ਕਰ ਸਕਦੇ ਕਿ ਇਹਨਾਂ ਦੀ ਵੋਟ ਇੱਥੇ ਨਹੀਂ ਬਣਨੀ ਚਾਹੀਦੀ ਜੇ ਇਹਨਾਂ ਦੀ ਵੋਟ ਉੱਥੇ। ਪਰ ਜੇ ਇੱਥੋਂ ਦੇ ਹੁਣ ਉਹ ਵੀ ਪੱਕੇ ਵਾਸੀ ਹੋ ਚੁੱਕੇ ਨੇ ਤੇ ਬਾਕੀ ਹੋਰ ਸਾਰੀਆਂ ਫੈਸਿਲਿਟੀ ਲੈ ਰਹੇ ਨੇ, ਤੇ ਫਿਰ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਸ਼ੂ ਬਣੇਗਾ। ਤੇ ਇਹਨੂੰ ਫਿਰ ਕੰਪੇਅਰ ਕਰਕੇ ਆਸਾਮ ਦੇ ਨਾਲ, ਪੱਛਮੀ ਬੰਗਾਲ ਦੇ ਨਾਲ, ਬਿਹਾਰ ਨਾਲ ਵੀ ਦੇਖਿਆ ਜਾਏਗਾ ਕਿ ਜਿਹੜੇ ਉੱਥੇ ਜਿਹਨਾਂ ਲੋਕਾਂ ਦੀ ਵੋਟ ਕੱਟੀ ਗਈ ਹੈ ਤੇ ਵੀ ਉਹਨਾਂ ਕੋਲੇ ਵੀ ਸਾਰੇ ਆਧਾਰ ਕਾਰਡ, ਰਾਸ਼ਨ ਕਾਰਡ ਸਾਰੇ ਬਣੇ ਹੋਏ ਸੀ, ਉੱਥੋਂ ਦੀਆਂ ਸਾਰੀਆਂ ਫੈਸਿਲਿਟੀ ਲੈ ਰਹੇ ਸੀ, ਤੇ ਉਹਨਾਂ ਦੀ ਕਿਸ ਆਧਾਰ ਤੇ ਵੋਟ ਕੱਟੀ ਗਈ, ਤੇ ਜੇ ਇੱਥੇ ਨਹੀਂ ਕੱਟੀ ਜਾਂਦੀ ਤਾਂ ਉਹ ਕਿਉਂ ਨਹੀਂ ਕੱਟੀ ਜਾਂਦੀ, ਇਹ ਇੱਦਾਂ ਦੇ ਜਿਹੜੇ ਮੁੱਦੇ ਆ ਇੱਥੇ ਸਾਹਮਣੇ ਆ ਸਕਦੇ ਆ।
0: ਸੋ ਇੱਦਾਂ ਦਾ ਕੁਛ ਹਲੇ ਵੇਖਣ ਦੇ ਵਿੱਚ ਆ ਰਿਹਾ, ਕੋਈ ਇੱਦਾਂ ਦੀ ਕੋਈ ਰੂਪ ਰੇਖਾ ਜਿਹੜੀ ਹਲੇ ਸਮਝ ਆ ਰਹੀ ਹੋਵੇ ਕਿ ਇਹਦੇ ਉੱਤੇ ਕੰਮ ਕੀਤਾ ਜਾਊਗਾ, ਜਾਂ ਫਿਰ ਆਪਾਂ ਉਸ ਲਿਹਾਜ਼ ਦੇ ਨਾਲ ਹੀ ਵੇਖ ਸਕੀਏ ਕਿ ਕਿਹੜੀ ਚੀਜ਼ ਸੱਤਾਧਾਰੀ ਧਿਰ ਨੂੰ ਜ਼ਿਆਦਾ ਸੌ ਜਲਦੀ ਆ, ਜੇ ਆਪਾਂ ਆਮ ਆਦਮੀ ਪਾਰਟੀ ਦੇ ਪੱਖ ਤੋਂ ਵੇਖੀਏ ਲੋਕਲ ਪੱਧਰ ਦੇ ਉੱਤੇ, ਜਾਂ ਫਿਰ ਕੇਂਦਰ ਦੇ ਪੱਖੋਂ ਵੇਖੀਏ ਆਪਾਂ, ਤਾਂ ਕਿਹੜੀ ਚੀਜ਼ ਕਿਹਨੂੰ ਜ਼ਿਆਦਾ ਸੋਝਲੂ?
1: ਇਹਦੇ ਚ ਦੇਖੋ ਰਣਜੋਤ ਜੀ, ਇਹ ਹੈ ਕਿ ਸੱਤਾਧਾਰੀ BJP ਜਾਂ ਇੱਥੋਂ ਦੀ ਸੱਤਾਧਾਰੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ, ਮੇਰਾ ਖਿਆਲ ਇਹਨਾਂ ਦੋਵਾਂ ਨੂੰ ਪਾਰਟੀਆਂ ਨੂੰ ਈਵਨ ਕਾਂਗਰਸ ਨੂੰ ਵੀ ਇਹ ਜਿਹੜਾ ਇਹ ਮੁੱਦਾ ਹੋਣਾ ਇੱਥੇ ਉੱਠਣਾ ਪ੍ਰਵਾਸੀਆਂ ਵਾਲਾ, ਇਹਦੇ ਤੇ ਕੋਈ ਉਹ ਬਹੁਤਾ ਵਿਰੋਧ ਨਹੀਂ ਕਰ ਸਕਣਗੇ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਦੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਲੀਡਰ ਨੇ ਸਥਾਨਕ ਜਾਂ ਆਪਾਂ ਕਹਿੰਦੇ ਕਿ ਜਿਹੜੇ ਇਹਨਾਂ ਦੇ ਕਲਸਟਰ ਆਗੂ ਨੇ ਤੇ ਉਹਨਾਂ ਦੇ ਵਿੱਚ ਰਸਾਈ ਹੈਗੀ ਹੈ ਤੇ ਸਾਰਿਆਂ ਨੂੰ ਇਹਨਾਂ ਦੀਆਂ ਵੋਟਾਂ ਦੀ ਲੋੜ ਹੈ ਤੇ ਈਵਨ ਅਕਾਲੀ ਦਲ ਨੂੰ ਵੀ, ਪਰ ਅਕਾਲੀ ਦਲ ਕਿਉਂਕਿ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਾਉਂਦਾ ਉਹ ਥੋੜਾ ਜਿਹਾ ਕਈ ਵਾਰ ਇਸ ਤੇ ਜਿਹੜਾ ਹੈਗਾ ਉਹ ਚੁੱਪ ਵੱਟ ਜਾਂਦਾ ਤੇ ਬਾਕੀਆਂ ਨੂੰ ਕੋਈ ਜਿਹੜੀ ਬਹੁਤੀ ਸਮੱਸਿਆ ਨਹੀਂ ਹੈ। ਹੁਣ ਇਹਦਾ ਵਿਰੋਧ ਉਹ ਪਾਰਟੀ ਦੇ ਲੈਵਲ ਤੇ ਨਹੀਂ ਕਰਨਗੇ, ਖੈਰ ਬੀਜੇਪੀ ਤਾਂ ਬਿਲਕੁਲ ਨਹੀਂ ਕਰੂਗੀ, ਆਮ ਆਦਮੀ ਪਾਰਟੀ ਵੀ ਨਹੀਂ ਕਰ ਸਕਦੀ ਕਿਉਂਕਿ ਆਮ ਆਦਮੀ ਪਾਰਟੀ ਵੀ ਉਹ ਆਪਣੇ ਕੇਂਦਰੀ ਏਜੰਡੇ ਤੇ ਚੱਲ ਰਹੀ ਹੈ, ਭਾਵੇਂ ਉਹ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਉਹਨਾਂ ਦੀ ਸੱਤਾ ਬਣੀ ਹੋਈ ਹੈ, ਪਰ ਉਹਨਾਂ ਕੋਲ ਕੋਈ ਰੀਜਨਲ ਪੋਲੀਟਿਕਸ ਜਿਹੜੀ ਹੈ ਉਹ ਨਹੀਂ ਹੈ ਜਿਵੇਂ ਅਕਾਲੀ ਦਲ ਕੋਲ ਹੈ, ਤੇ ਇਹ ਇਸ ਕਰਕੇ ਕਾਂਗਰਸ ਵੀ ਨਹੀਂ ਇਹ ਕਰ ਸਕਦੀ। ਹਾਂ ਜਿਹੜੇ ਹੋਰ ਗਰੁੱਪ ਨੇ ਕੁਛ ਜਿਹੜੇ ਲਗਾਤਾਰ ਜਿਹੜਾ ਹੈ ਵਿਰੋਧ ਕਰਦੇ ਆ ਰਹੇ ਨੇ ਇਹਨਾਂ ਗੱਲਾਂ ਦਾ ਤੇ ਪੰਜਾਬ ਚ ਵੱਧ ਰਹੇ ਪ੍ਰਵਾਸ ਦਾ ਜਾਂ ਇੱਦਾਂ ਦਾ, ਤੇ ਉਹ ਜ਼ਰੂਰ ਇਸ ਗੱਲ ਤੇ ਜਿਹੜਾ ਹੈਗਾ ਉਹ ਮੁੱਦੇ ਨੂੰ ਇਸ ਨੂੰ ਉਠਾ ਸਕਦੇ ਆ, ਪਰ ਪੋਲੀਟੀਕਲੀ ਮੇਰਾ ਖਿਆਲ ਇਹਨੂੰ ਕੋਈ ਉਠਾਏਗਾ ਵੀ ਨਹੀਂ ਤੇ ਪੋਲੀਟੀਕਲੀ ਮੈਨੂੰ ਲੱਗਦਾ ਕਿਸੇ ਨੂੰ ਸੂਟ ਵੀ ਨਹੀਂ ਕਰੇਗਾ। ਤੇ ਬਾਕੀ ਜਿਹੜੀਆਂ ਕੁਛ ਜਿਵੇਂ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ ਹੈ ਅੰਮ੍ਰਿਤਸਰ, ਉਹੋ ਜਿਹੀਆਂ ਪਾਰਟੀਆਂ ਜਿਹੜੀਆਂ ਕੁਛ ਰੈਡੀਕਲ ਜਾਂ ਪੰਥਕ ਪਾਰਟੀਆਂ ਨੇ ਉਹ ਜ਼ਰੂਰ ਇਹਦਾ ਵਿਰੋਧ ਕਰ ਸਕਦੀਆਂ ਨੇ।
0: ਇੱਧਰ ਜਿਹੜੀ ਤ੍ਰਿਣਮੂਲ ਕਾਂਗਰਸ ਵਾਲੀ ਖਬਰ ਹੈ ਕਾਫੀ ਜ਼ਿਆਦਾ ਹਾਲੇ ਤੱਕ ਵੀ ਚਰਚਾ ਦੇ ਵਿੱਚ ਹੈ। ਇਹ ਕਈ ਵਾਰ ਹੁੰਦਾ ਕਿ ਇਲੈਕਸ਼ਨ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਝੱਟ ਪੱਟ ਸੈਟਲ ਹੋ ਜਾਂਦੀਆਂ, ਕਈ ਵਾਰ ਕੋਈ ਇੱਕਾ ਦੁੱਕਾ ਘਟਨਾ ਹੁੰਦੀ ਹੈ ਅਤੇ ਉਹ ਉੱਥੇ ਸੈਟਲ ਹੋ ਜਾਂਦੀ ਹੈ, ਪਰ ਇੱਥੇ ਆਪਾਂ ਵੇਖ ਰਹੇ ਹਾਂ ਕਿ ਬਾਗੀਆਂ ਦੀ ਗਿਣਤੀ ਜਾਂ ਫਿਰ ਇੱਦਾਂ ਕਹਿ ਲਓ ਕਿ ਕਿਸ਼ਤਾਂ ਦੇ ਵਿੱਚ ਬਗਾਵਤ ਹੋ ਰਹੀ ਹੈ ਇਸ ਟਾਈਮ ਦੇ ਉੱਤੇ। ਫਿਰ ਦੁਬਾਰਾ ਤੋਂ ਇਹ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ, ਸੋ ਇਸ ਤੋਂ ਬਾਅਦ ਕੀ ਲੱਗਦਾ ਹੈ ਕਿੱਥੇ ਕਿਤੇ ਜਾ ਕੇ ਕਿਵੇਂ ਦੀ ਸੈਟਲਮੈਂਟ ਹੋਣ ਵਾਲੀ ਹੈ, ਕਿੰਨਾ ਕੁ ਹਾਲੇ ਸਿਲਸਿਲਾ ਲੰਮਾ ਚੱਲਣ ਵਾਲਾ?
1: ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਇਹ ਕਿੱਦਾਂ ਹੋਇਆ ਕਿਵੇਂ ਹੋਇਆ, ਤੇ ਇਹ ਵੀ ਵੈਸੇ ਗੱਲ ਤਾਂ ਹੌਲੀ ਹੌਲੀ ਛਣ ਕੇ ਜਿਹੜੀ ਉਹ ਬਾਹਰ ਆ ਜੂਗੀ, ਪਰ ਇੱਕ ਗੱਲ ਇਹ ਹੈ ਕਿ ਜਿਹੜੇ ਬਗਾਵਤ ਜਿਹੜੀ ਤ੍ਰਿਣਮੂਲ ਦੇ ਵਿੱਚ ਜਾਂ ਹੋਈ ਹੈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਤਾਂ ਨਹੀਂ ਹੋਇਆ ਕਿ ਇਹ ਰਾਤੋਂ ਰਾਤ ਇਹ ਗੱਲ ਹੋ ਗਈ ਕਿ ਆਪਾਂ ਬਗਾਵਤ ਕਰ ਜਾਈਏ, ਤੇ ਅੰਦਰ ਖਾਤੇ ਕਿਤੇ ਨਾ ਕਿਤੇ ਗੱਲ ਚੱਲ ਰਹੀ ਸੀ। ਪਰ ਜਿਹੜੀ ਹੁਣ ਇਹਦੇ ਚ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਜਿਹੜੇ ਇਹ 28 ਦੇ ਵਿੱਚੋਂ 20 ਜਿਹੜੇ ਐਮ ਪੀ ਇਹਨਾਂ ਨੇ ਵੱਖਰਾ ਜਿਹੜਾ ਗਰੁੱਪ ਬਣਾਇਆ, ਤੇ ਉਹ ਜਿਹੜੇ ਓਮ ਬਿਰਲਾ ਜੋ ਸਾਡੇ ਸਪੀਕਰ ਨੇ ਲੋਕ ਸਭਾ ਦੇ, ਉਹਨਾਂ ਨੂੰ ਮਿਲ ਕੇ ਉਹਨਾਂ ਨੇ ਮੰਗ ਪੱਤਰ ਇੱਕ ਮੈਮੋਰੈਂਡਮ ਵੀ ਦਿੱਤਾ ਹੈ ਕਿ ਸਾਨੂੰ ਅਲੱਗ ਬੈਠਣ ਲਈ ਅਲੱਗ ਸੀਟਾਂ ਸਾਡੀਆਂ ਅਲਾਟ ਕੀਤੀਆਂ ਜਾਣ ਤ੍ਰਿਣਮੂਲ ਕਾਂਗਰਸ ਨਾਲੋਂ, ਕਿਉਂਕਿ ਉਹ ਆਪਣਾ ਰਲੇਵਾਂ ਕਰ ਰਹੇ ਨੇ ਜਿਹੜੀ ਇੱਕ ਐਨ ਸੀ ਪੀ ਆਈ ਪਾਰਟੀ ਹੈ। ਮਤਲਬ ਕਿ ਇਸ ਪਾਰਟੀ ਦਾ ਅੱਜ ਤੱਕ ਕਿਸੇ ਨੇ ਨਾਂ ਨਹੀਂ ਸੁਣਿਆ ਕਦੇ ਐਨ ਸੀ ਪੀ ਆਈ ਦਾ, ਤੇ ਐਨ ਸੀ ਪੀ ਤਾਂ ਹੈ ਜਿਹੜੀ ਨੈਸ਼ਨਲਿਸਟ ਜਿਹੜੀ ਕਾਂਗਰਸ ਪਾਰਟੀ ਹੈ ਮਹਾਰਾਸ਼ਟਰ ਦੀ ਸ਼ਰਦ ਪਵਾਰ ਦੀ ਅਗਵਾਈ ਵਾਲੀ, ਤੇ ਪਰ ਇਹ ਐਨ ਸੀ ਪੀ ਆਈ ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ, ਤੇ ਇਹਦੇ ਵਿੱਚ ਉਹ ਕਹਿੰਦੇ ਹੁਣ ਸਾਡਾ ਰਲੇਵਾਂ ਹੋ ਗਿਆ, ਇਸ ਤਰ੍ਹਾਂ ਦੀ ਗੱਲ। ਤੇ ਕਈ ਵਾਰੀ ਰਣਜੋਤ ਜੀ ਇਹ ਹੁੰਦਾ ਹੈ ਕਿ ਇੱਦਾਂ ਦੀਆਂ ਜਥੇਬੰਦੀਆਂ ਜਾਂ ਇੱਦਾਂ ਦੀਆਂ ਪਾਰਟੀਆਂ ਇਲੈਕਸ਼ਨ ਵੇਲੇ ਤਾਂ ਖਾਸ ਕਰਕੇ ਹੁੰਦਾ ਹੈ ਕਿ ਸੱਤਾਧਾਰੀ ਧਿਰ ਵੱਲੋਂ ਜਾਂ ਜਿਹਨਾਂ ਦਾ ਕੋਈ ਅਫੋਰਡ ਕਰ ਸਕਦੇ ਆ ਉਹਨਾਂ ਕੋਲ ਵੱਲੋਂ ਖੜੀਆਂ ਕਰ ਲਈਆਂ ਜਾਂਦੀਆਂ ਜਾਂ ਰਜਿਸਟਰਡ ਐਵੇਂ ਜਿਹੜਾ ਹੈਗਾ ਕਰਵਾ ਲਈਆਂ ਜਾਂਦੀਆਂ ਨੇ ਜਿਹੜਾ ਹੈ ਚੋਣ ਕਮਿਸ਼ਨ ਕੋਲੇ, ਕਿਉਂਕਿ ਚੋਣ ਕਮਿਸ਼ਨ ਕੋਲੇ ਰਜਿਸਟ੍ਰੇਸ਼ਨ ਤਾਂ ਕੋਈ ਵੀ ਕਰਵਾ ਸਕਦਾ ਆਪਣੀ, ਤੇ ਉੱਥੋਂ ਰੈਕਗਨੇਸ਼ਨ ਮਿਲਣੀ ਮਾਨਤਾ ਮਿਲਣੀ ਉਹ ਬਾਅਦ ਦੀ ਗੱਲ ਹੈ ਜਦੋਂ ਤੁਸੀਂ ਤੁਹਾਡੇ ਕੋਈ ਵੋਟਾਂ ਪੈਂਦੀਆਂ ਨੇ, ਤੁਹਾਡੇ ਕੈਂਡੀਡੇਟ ਕਿੰਨੇ ਪਰਸੈਂਟ ਵੋਟਾਂ ਲੈ ਗਏ ਨੇ ਜਾਂ ਕਿੰਨੇ ਜਿੱਤੇ ਨੇ ਵਿਧਾਨ ਸਭਾ ਜਾਂ ਲੋਕ ਸਭਾ ਚ, ਉਹ ਫਿਰ ਰੈਕਗਨੇਸ਼ਨ ਦੀ ਗੱਲ ਉਦੋਂ ਬਾਅਦ ਆਉਂਦੀ ਹੈ। ਤੇ ਪਰ ਇਹ ਹੈ ਕਿ ਇਹ ਹੁਣ ਇਹਨਾਂ ਨੇ ਇਸ ਕਰਕੇ ਸ਼ਾਇਦ ਇਸ ਗੱਲ ਤੋਂ ਬਚਣ ਲਈ ਬੀਜੇਪੀ ਦਾ ਤਾਂ ਇਹਦੇ ਚ ਖੈਰ ਪੂਰਾ ਹੀ ਜਿਹੜਾ ਹੈਗਾ ਉਹ ਹੱਥ ਹੋ ਸਕਦਾ ਹੈ, ਕਿਉਂਕਿ ਬੀਜੇਪੀ ਵੀ ਇਸ ਇਹ ਆਪਣੇ ਸਿਰ ਇਲਜ਼ਾਮ ਨਹੀਂ ਲੈਣਾ ਚਾਹੁੰਦੀ ਕਿ ਅਸੀਂ ਜਿਹੜੇ ਹੈਗੇ ਟੁੱਟ ਕੇ ਇੱਧਰ ਆ ਗਏ, ਕਿਉਂਕਿ ਪਹਿਲਾਂ ਜਦੋਂ ਪੰਜਾਬ ਦੇ ਰਾਜ ਸਭਾ ਮੈਂਬਰ ਬੀਜੇਪੀ ਚ ਗਏ ਨੇ ਸ਼ਾਮਿਲ ਹੋਏ ਨੇ ਟੁੱਟ ਕੇ, ਤਾਂ ਕਾਫੀ ਜਿਹੜੀ ਆ ਉਹ ਤੋਏ ਤੋਏ ਹੋਈ, ਤੇ ਹੁਣ ਮੇਰਾ ਖਿਆਲ ਹੈ ਇਹ ਸ਼ਾਇਦ ਬੀਜੇਪੀ ਰਿਸਕ ਨਾ ਲੈਣਾ ਚਾਹੁੰਦੀ ਹੋਵੇ ਜਾਂ ਬੀਜੇਪੀ ਦੇ ਅੰਦਰੋਂ ਵੀ ਹੋ ਸਕਦਾ ਇਸ ਗੱਲ ਦਾ ਕਿਤੇ ਇਹ ਵਿਰੋਧ ਹੋਵੇ, ਕਿਉਂਕਿ ਜਿਹੜੇ ਇਹ ਐਮ ਪੀ ਜਿੱਤੇ ਨੇ ਪਿਛਲੀਆਂ ਚੋਣਾਂ ਚ 2024 ਦੀਆਂ ਚ, ਤੇ ਇਹ ਬੀਜੇਪੀ ਦੇ ਕੈਂਡੀਡੇਟ ਨੂੰ ਹਰਾ ਕੇ ਜਿੱਤੇ ਨੇ ਉੱਥੇ, ਜੇ ਉਹ ਸਿੱਧੇ ਬੀਜੇਪੀ ਚ ਮਰਜ ਹੁੰਦੇ ਨੇ ਤਾਂ ਫਿਰ ਜਿਹੜੇ ਬੀਜੇਪੀ ਨੂੰ ਉੱਥੇ ਪੱਛਮੀ ਬੰਗਾਲ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਆਪਣੇ ਇਹ ਹਾਰੇ ਹੋਏ ਉਮੀਦਵਾਰਾਂ ਵੱਲੋਂ ਜਾਂ ਆਪਣੇ ਕੇਡਰ ਵੱਲੋਂ, ਤੇ ਸੋ ਇਹਨਾਂ ਇਸ ਕਰਕੇ ਇੱਕ ਇਹ ਰਾਹ ਲੱਭਿਆ ਗਿਆ ਕਿ ਚਲੋ ਇੱਕ ਇੱਦਾਂ ਦੀ ਜਿਹੜੀ ਪਾਰਟੀ ਉਹਦੇ ਚ ਰਲੇਵਾਂ ਕਰ ਲਓ, ਉਹ ਬਾਅਦ ਦੇ ਵਿੱਚ ਬਾਹਰੋਂ ਸਪੋਰਟ ਵੀ ਕਰ ਸਕਦੀ ਹੈ ਬੀਜੇਪੀ ਨੂੰ, ਤੇ ਜਾਂ ਕਿਸੇ ਮੁੱਦੇ ਦੇ ਉੱਤੇ ਨੀਤੀਆਂ ਦੇ ਉੱਤੇ ਬੀਜੇਪੀ ਨੂੰ ਸਪੋਰਟ ਕਰ ਸਕਦੀ ਹੈ। ਸੋ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਰਸਤਾ ਅਪਣਾਇਆ ਗਿਆ। ਦੂਜੇ ਪਾਸੇ ਜਿਹੜਾ ਹੈ ਇਹਦਾ ਲਗਾਤਾਰ ਹੁਣ ਵਿਰੋਧ ਵੀ ਕੀਤਾ ਜਾ ਰਿਹਾ। ਉਧਰੋਂ ਅਭਿਸ਼ੇਕ ਬੈਨਰਜੀ ਜਿਹੜੇ ਸੈਕਟਰੀ ਨੇ, ਜਨ ਸੈਕਟਰੀ ਨੇ ਗੇ ਤ੍ਰਿਣਮੂਲ ਕਾਂਗਰਸ ਦੇ, TMC ਦੇ, ਤੇ ਉਹਨਾਂ ਨੇ ਵੱਖਰੇ ਤੌਰ ਤੇ ਕਹਿ ਕੇ ਜਿਹੜਾ ਹੈ ਇਹ ਨਾ ਮੰਨੀ ਜਾਵੇ ਗੱਲ, ਤੇ ਕਿਉਂਕਿ ਸਿੱਧੀ ਸਿੱਧੀ ਜਿਹੜੀ ਹੈ ਇੱਕ ਤਰ੍ਹਾਂ ਦੀ ਦਲ ਬਦਲੀ ਵਾਲੀ ਜਿਹੜੀ ਇਹ ਗੱਲ ਹੈ। ਤੇ ਉਧਰੋਂ ਕਪਿਲ ਸਿੱਬਲ ਜੋ ਪਹਿਲਾਂ ਕਾਂਗਰਸ ਦੇ ਲੀਡਰ ਰਹੇ ਆ ਤੇ ਵੱਡੇ ਸੀਨੀਅਰ ਜਿਹੜੇ ਵਕੀਲ ਨੇ, ਤੇ ਉਹਨਾਂ ਨੇ ਵੀ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਉਹ ਇਹਦੇ ਉੱਤੇ ਇੱਕ ਜਿਹੜੀ ਹੈ ਪਟੀਸ਼ਨ ਦਾਇਰ ਕਰਨਗੇ। ਸੋ ਪਰ ਇਹ ਗੱਲ ਬੜੀ ਇੱਕ ਸਾਫ਼ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਈ ਵਾਰ ਕਿ ਜੇ ਜਥੇਬੰਦਕ ਤੌਰ ਤੇ ਤੁਸੀਂ ਮਜ਼ਬੂਤ ਨਹੀਂ ਹੈ ਪਾਰਟੀ, ਤਾਂ ਇੱਕ ਤਰੀਕੇ ਦੀਆਂ ਤੁਹਾਡੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਨੇ, ਮਤਲਬ ਕਿ ਪਿਆਜ਼ ਵਾਂਗੂ ਤੁਹਾਡੀਆਂ ਜੜ੍ਹਾਂ ਉੱਪਰ ਹੀ ਪਈਆਂ ਹੁੰਦੀਆਂ ਜਦੋਂ ਮਰਜ਼ੀ ਕੋਈ ਪੁੱਟ ਲੇ। ਤੇ ਇਸ ਕਰਕੇ ਇਹ ਗੱਲ ਜਿਹੜੀ ਹੁਣ ਇਹ TMC ਦੇ ਵਿੱਚ ਵੀ ਦੇਖਣ 'ਚ ਆ ਰਹੀ ਹੈ।
0: ਸੋ ਇੱਧਰ ਅਕਾਲੀ ਦਲ ਦਾ ਜਿੱਦਾਂ ਫੇਰ ਦੁਬਾਰਾ ਤੁਸੀਂ ਦੱਸਿਆ ਕਿ ਹਾਲੇ ਵੀ ਲੱਗ ਨਹੀਂ ਰਿਹਾ ਇਸ ਮੁਲਾਕਾਤ ਤੋਂ ਬਾਅਦ ਫਿਰ ਜਿਹੜਾ ਇਕੱਲੇ ਇਕੱਲੇ ਚੋਣਾਂ ਲੜਨ

0: ਜੋੜ ਕਿਸ ਕਿੰਨਾ ਸ਼ਰਤਾਂ ਦੇ ਜਾਂ ਕਿਸ ਆਧਾਰ ਤੇ ਹੁੰਦਾ ਤੇ ਪਰ ਜਿਹੜਾ ਹੈ ਹੁਣ ਇਸ ਸਟੇਜ ਤੇ ਆ ਕੇ ਇਹਨਾਂ ਨੇ ਕਿਉਂਕਿ ਦਿੱਲੀ ਚ ਮੀਟਿੰਗ ਸੱਦੀ ਗਈ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਤੇ ਇਹਨਾਂ ਨੂੰ ਇਹ ਸੀ ਕਿ ਉਹ ਗੱਲ ਰੱਖਣਗੇ ਪੁੱਟ ਅਪ ਕਰਨਗੇ ਜਿਹੜਾ ਹੈਗਾ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਬੀਜੇਪੀ ਦੀ ਕਿ ਇੱਥੇ ਜਿਹੜੀ ਪਿਛਲੀਆਂ ਜਿਹੜੀਆਂ ਖਾਸ ਕਰਕੇ ਲੋਕਲ ਬੋਡੀਜ਼ ਦੇ ਵਿੱਚ ਕਿਉਂਕਿ ਲੋਕਲ ਬੋਡੀਜ਼ ਦੇ ਵਿੱਚ ਬੀਜੇਪੀ ਸਭ ਤੋਂ ਪਿੱਛੇ ਰਹੀ ਹੈ ਤੇ ਇੱਥੇ ਸਿਰਫ ਤੇ ਸਿਰਫ ਉਹ ਦੋ ਥਾਂ ਤੇ ਜਿਹੜਾ ਹੈ ਆਪਣਾ ਜਾਂ ਆਪਾਂ ਕਹਿ ਲਈਏ ਕਿ ਆਪਣੀ ਕੌਂਸਲ ਉਹ ਬਣਾ ਸਕੀ ਹੈ ਤੇ ਜਦਕਿ ਪਹਿਲਾਂ ਕਾਫੀ ਪ੍ਰਭਾਵ ਰਿਹਾ ਬੀਜੇਪੀ ਦਾ ਜਦੋਂ ਅਕਾਲੀ ਦਲ ਨਾਲ ਇਕੱਠੇ ਹੁੰਦੇ ਸੀ ਤੇ ਹੁਣ ਉਹਨਾਂ ਨੇ ਸੋਚਿਆ ਹੋਣਾ ਕਿ ਜਿਹੜੀ ਇਹ ਗੱਲ ਕਿਉਂਕਿ ਇਹ ਬੜੇ ਸਮੇਂ ਤੋਂ ਚਰਚਾ ਤੇ ਚੱਲੀ ਆ ਰਹੀ ਹੈ ਕਿ ਇਕੱਠੇ ਹੋਣਗੇ ਤੇ ਉਹਦੇ ਲਈ ਫਾਰਮੂਲਾ ਕੀ ਬਣਾਇਆ ਜਾਏਗਾ ਸੀਟਾਂ ਦਾ ਲੈ ਦੇ ਕਿੱਦਾਂ ਦਾ ਹੋਏਗਾ ਉਹ ਤਾਂ ਫਿਰ ਅੱਗੇ ਗੱਲ ਚੱਲਣੀ ਸੀ ਨਾ ਤੇ ਪਰ ਇਹ ਕਿ ਪੰਜਾਬ ਦੇ ਜਿਹੜੇ ਲੀਡਰ ਮਿਲਣ ਲਈ ਗਏ ਸੀ ਸਾਰੇ ਪ੍ਰਧਾਨ ਕੇਵਲ ਕੇਵਲ ਢਿੱਲੋਂ ਦੀ ਸਮੇਤ ਤੇ ਉਹ ਸਾਰੇ ਜਿਹੜੇ ਸੀ ਉਹ ਫਿਰ ਉਹਨਾਂ ਨੇ ਗੱਲ ਹੀ ਨੀ ਛੇੜੀ ਉੱਥੇ ਜਿਹੜੇ ਸੀ ਕੇਂਦਰੀ ਗ੍ਰਹਿ ਮੰਤਰੀ ਦੇ ਕਹਿੰਦੇ ਉਹਨਾਂ ਦੇ ਜਿਹੜੇ ਤੇਵਰ ਸੀ ਉਹਨਾਂ ਨੂੰ ਵੇਖ ਕੇ ਤੇ ਇਹ ਗੱਲ ਰਲੇਵੇਂ ਵਾਲੀ ਜਾਂ ਸੋਰੀ ਜਿਹੜੀ ਗੱਠਜੋੜ ਵਾਲੀ ਗੱਲ ਸੀ ਜਿਹੜੀ ਉਹ ਚੱਲੀ ਹੋਈ ਨੀ ਫਿਰ ਤੇ ਜਿਹੜੀ ਸੀਟਾਂ ਦੀ ਲੈਦੇ ਵਾਲੀ ਗੱਲ ਕੀਤੀ ਹੈ ਉਹ ਬਿਲਕੁਲ ਸਹੀ ਹੈ ਕਿ ਹੁਣ ਬੀਜੇਪੀ ਚਾਹੁੰਦੀ ਹੈ ਕਿ ਉਹਨਾਂ ਨੂੰ ਵੱਧ ਇੱਥੇ ਸੀਟਾਂ ਮਿਲ ਜੇ ਇਕੱਠਿਆਂ ਮਿਲ ਕੇ ਵੀ ਚੋਣ ਲੜਦੇ ਆ ਤੇ ਕਿਉਂਕਿ ਉਹ ਅਜੇ ਥੋੜਾ ਜਿਹਾ ਸਮਾਂ ਹੈਗਾ ਤੇ ਜੇ ਇਕੱਠਿਆਂ ਮਿਲ ਕੇ ਚੋਣ ਲੜਨ ਦੀ ਗੱਲ ਚੱਲਦੀ ਹੈ ਤੇ ਫਿਰ ਸੀਟਾਂ ਦੀ ਲੈ ਦੇ ਕਿੱਦਾਂ ਹੋਵੇ ਬੀਜੇਪੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣ ਕਿਉਂਕਿ ਪਹਿਲਾਂ 23 ਸੀਟਾਂ ਤਾਂ ਇਹ ਦਿੰਦੇ ਆਏ ਹੀ ਨੇਗੇ ਤੇ ਹੁਣ ਹੋ ਸਕਦਾ ਉਹ ਜਿਹੜੇ 50% ਦੀ ਮੰਗ ਕਰਨ ਅੱਧੋ ਅੱਧ ਦੀ ਮੰਗ ਕਰਨ ਕਿ ਅੱਧੀਆਂ ਸਾਨੂੰ ਦਿਓ ਤੇ ਅੱਧੀਆਂ ਕਰਤੇ ਅਕਾਲੀ ਦਲ ਲੜੇ ਤੇ ਸੋ ਪਰ ਉਹ ਕਿਉਂਕਿ ਇਸੇ ਕਰਕੇ ਉਹ ਵਾਰ ਵਾਰ ਇਹ ਗੱਲ ਦੁਹਰਾ ਰਹੇ ਕਿ ਅਸੀਂ ਸਾਰੀਆਂ 117 ਤੇ ਲੜਾਂਗੇ ਉਧਰੋਂ ਅਕਾਲੀ ਦਲ ਦੀ ਵੀ ਇਹ ਤੰਦਰ ਖਾਤੇ ਦਾ ਕੋਸ਼ਿਸ਼ ਹੈ ਕਿ ਸਾਡਾ ਬੀਜੇਪੀ ਨਾਲ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਗੱਠਜੋੜ ਹੋ ਜਾਏ ਤੇ ਪਰ ਜਿਹੜਾ ਹੈਗਾ ਬਾਰੋ ਬਾਰ ਅਕਾਲੀ ਦਲ ਵੀ ਇਹ ਕਹਿ ਰਿਹਾ ਹੈ ਕਿ ਨਹੀਂ ਅਸੀਂ ਤਾਂ ਇਕੱਲੇ ਹੀ ਲੜਾਂਗੇ ਚੋਣ ਤੇ ਇਸ ਵਾਰੀ ਕਿਉਂਕਿ ਲੋਕਲ ਬੋਡੀ ਦੇ ਵਿੱਚ ਅਕਾਲੀ ਦਲ ਨੂੰ ਠੀਕ ਹੰਗਾਰਾ ਮਿਲਿਆ ਹਾਲਾਂਕਿ ਅਕਾਲੀ ਦਲ ਉਦਾਂ ਕੁੱਲ ਮਿਲਾ ਕੇ ਤਾਂ ਜਿਹੜਾ ਹੈ ਉਹ ਤੀਜੇ ਥਾਂ ਤੇ ਰਿਹਾ ਤੇ ਦੂਜੇ ਥਾਂ ਤੇ ਕਾਂਗਰਸ ਰਹੀ ਹੈ ਤੇ ਪਰ ਜਦੋਂ ਆਪਾਂ ਦੇਖਦੇ ਹਾਂ ਜਿਹੜੀਆਂ ਇਹ ਮਿਊਨਸੀਪਲ ਕੌਂਸਲ ਨੇਗੀਆਂ ਤੇ ਉੱਥੇ ਆਪਣਾ ਇਹ ਕਹਿ ਰਹੇ ਹੋ ਕਿ ਸੱਤਾ ਦੇ ਵਿੱਚ ਆ ਕੇ ਆਪਣਾ ਪ੍ਰਧਾਨ ਬਣਾਉਣ ਦਾ ਜਾਂ ਮਿਊਨਸੀਪਲ ਕੌਂਸਲ ਬਣਾਉਣ ਦੇ ਵਿੱਚ ਉਹ 10 ਥਾਵਾਂ ਤੇ ਜਿਹੜਾ ਅਕਾਲੀ ਦਲ ਕਾਮਯਾਬ ਰਿਹਾ 8 ਥਾਵਾਂ ਤੇ ਕਾਂਗਰਸ ਜ਼ਿਆਦਾ ਮਾਝੇ ਦੇ ਵਿੱਚ ਹੀ ਜਿਹੜੀਆਂ ਹੈਗੀਆਂ ਵੱਧ ਸੀਟਾਂ ਲਿਜਾਣ ਚ ਕਾਮਯਾਬ ਰਹੀ ਹੈ ਇਹਦੇ ਚ ਤੇ ਜਦਕਿ ਬੀਜੇਪੀ ਸਿਰਫ 2 ਥਾਵਾਂ ਤੇ ਜਿਹੜਾ ਹੈ ਆਪਣੀਆਂ ਜਿਹੜੀਆਂ ਨਗਰ ਕੌਂਸਲ ਉਹ ਬਣਾ ਸਕੀ ਹੈ ਤੇ ਸੋ ਇਹ ਇਸ ਹਿਸਾਬ ਨਾਲ ਦੇਖਦੇ ਹਾਂ ਉਹ ਚੌਥੇ ਨੰਬਰ ਤੇ ਜੇ ਵੋਟਾਂ ਦੀ ਜਾਂ ਆਪਾਂ ਸੀਟਾਂ ਦੀ ਆਪਾਂ ਹਿਸਾਬ ਨਾਲ ਦੇਖੀ ਫੇਰ ਵੀ ਉਹ ਚੌਥੇ ਨੰਬਰ ਤੇ ਹੈਗੀ ਅਜੇ ਤੇ ਪਰ ਜਿਹੜੇ ਹੈਗੇ ਕੇਂਦਰ ਦੇ ਜਿਹੜੇ ਹੈਗੇ ਕੇਂਦਰੀ ਲੀਡਰਸ਼ਿਪ ਹੈ ਭਾਵੇਂ ਉਹ ਜਿਹੜੇ ਹੈਗੇ ਮਿਸਟਰ ਨਿਤਿਨ ਨਵੀਨ ਨੇ ਜਿਹੜੇ ਬੀਜੇਪੀ ਦੇ ਹੁਣ ਪ੍ਰਧਾਨ ਨੇਗੇ ਕੇਂਦਰ ਦੇ ਨੈਸ਼ਨਲ ਲੈਵਲ ਦੇ ਤੇ ਭਾਵੇਂ ਜਿਹੜੇ ਹੈਗੇ ਪ੍ਰਧਾਨ ਮੰਤਰੀ ਨੇ ਭਾਵੇਂ ਅਮਿਤ ਸ਼ਾਹ ਜੀ ਤੇ ਜੋ ਸਾਰੇ ਪੋਲੀਟੀਕਲ ਮਾਮਲਿਆਂ ਨੂੰ ਦੇਖਦੇ ਆ ਤੇ ਪਰ ਉਹਨਾਂ ਨੂੰ ਅਜੇ ਵੀ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਵੇਂ ਹੋਰ ਥਾਵਾਂ ਤੇ ਸੰਨ ਲਾ ਲਿਆ ਅਸੀਂ ਪੰਜਾਬ ਚ ਵੀ ਕੁਛ ਕਰ ਸਕਦੇ ਹਾਂ ਇਹੀ ਕਾਰਨ ਹੈ ਕਿ ਉਹ ਵਾਰ ਵਾਰ ਕਹਿ ਰਹੇ ਕਿ ਅਸੀਂ ਸਾਰੀਆਂ 117 ਸੀਟਾਂ ਤੇ ਜਿਹੜੇ ਚੋਣ ਲੜਾਂਗੇ ਤੇ ਇਹੀ ਕਾਰਨ ਹੈ ਕਿ ਕੋਈ ਗੱਲ ਅਜੇ ਕਿਸੇ ਤਣ ਪੱਤਣ ਜਿਹੜੀ ਹੈ ਨਹੀਂ ਲੱਗ ਰਹੀ
1: ਜਿਵੇਂ ਹੁਣ ਅੱਗੇ ਵੀ ਲੱਗਦੀ ਜਾਂ ਨਹੀਂ ਲੱਗਦੀ ਜਾਂ ਕਦੋਂ ਲੱਗਦੀ ਆ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
0: ਹਾਂਜੀ ਧੰਨਵਾਦ
1: ਜੀ ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਪੁਆਇੰਟ ਕੁੱਕ ਕਾਲ 0493536042
3: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀ ਵਾਈ ਇਮੀਗ੍ਰੇਸ਼ਨ ਨੂੰ

0: बैठे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंटली कॉल करो 0410-530-530
1: या 90-77-93-33
0: या ईमेल info@vivaimmigration.com.au।
1: याद रखो 9077-9733।
0: वीवा इमिग्रेशन एंड एजुकेशन कंसल्टेंट,
1: हर कदम तुहाडे नाल।
2: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੋਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1314-50 ਤੇ ਫੋਨ ਕਰੋ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 Collins Road, Melton।
6: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
7: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਹਾਂਜੀ ਹਾਂਜੀ,

0: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
0: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-496 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਰੈਡੀ ਸੈਟ ਗੋ ਚੈਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਖਬਰ ਦਾ ਇੰਤਜ਼ਾਰ ਹੋਇਆ ਖਤਮ, ਜਿਸ ਦੀ ਉਡੀਕ ਦੁਨੀਆ ਭਰ ਨੂੰ ਸੀ। ਈਰਾਨ ਤੇ ਅਮਰੀਕਾ ਦੇ ਦਰਮਿਆਨ ਹੋ ਗਿਆ ਸਮਝੌਤਾ। ਭਾਰਤ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਅੱਜ ਦੇ ਦਿਨ ਤੋਂ ਉਦਘਾਟਨ, ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਨੇਤਾ ਨੇ ਈਰਾਨ ਅਮਰੀਕਾ ਸਮਝੌਤੇ ਦੇ ਉੱਤੇ ਜਤਾਈ ਰਾਹਤ। ਪਰ ਪ੍ਰਧਾਨ ਮੰਤਰੀ ਨੇ ਪੌਲਿਨ ਹੈਂਸਨ ਦੇ ਦੁਆਰਾ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਨਿੱਜੀ ਹਮਲਿਆਂ ਤੋਂ ਜਵਾਬ ਦੇਣ ਤੋਂ ਕੀਤਾ ਇਨਕਾਰ। ਆਸਟ੍ਰੇਲੀਆ ਦੇ ਵਿੱਚ ਸ਼ਾਰਕ ਨੂੰ ਫੜਨ ਦੇ ਲਈ ਜਾਲ ਵਿਛਾਏ ਜਾਣ ਦੀ ਮੰਗ ਦੇ ਵਿੱਚ ਸ਼ਾਮਲ ਹੋਏ ਇੱਕ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ, ਔਰ ਫੀਫਾ ਵਿਸ਼ਵ ਕੱਪ ਦੇ ਵਿੱਚ ਜਰਮਨੀ ਨੇ ਕੁਰਾਸ਼ਾਓ ਨੂੰ 7-1 ਗੋਲ ਦੇ ਨਾਲ ਦਰੜਿਆ। ਫੀਫਾ ਵਿਸ਼ਵ ਕੱਪ ਦੇ ਵਿੱਚ ਅੱਜ ਕਿਹੜੇ ਮੈਚ ਹੋਣ ਜਾ ਰਹੇ ਨੇ, ਔਰ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸਾਂਝ ਲੈ ਕੇ ਹੋਇਆ ਹਾਜ਼ਰ ਅੱਜ ਸ਼ਾਮ 15 June 2026 ਸੋਮਵਾਰ ਦੀ ਸ਼ਾਮ। ਇਹਨਾਂ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੰਗ ਦੇ ਖਾਤਮੇ ਦਾ ਐਲਾਨ ਕਰਦਿਆਂ ਹੋਇਆ ਇਰਾਨ ਦੇ ਨਾਲ ਸਮਝੌਤੇ ਦੇ ਬਾਰੇ ਸਹੀ ਪਾਈ ਹੈ ਤੇ ਕਿਹਾ ਹੈ ਕਿ ਸਾਰਿਆਂ ਨੂੰ ਵਧਾਈ, ਹੁਣ ਸਟ੍ਰੇਟ ਆਫ ਹੋਰਮੋਜ਼ ਖੁੱਲ ਜਾਏਗਾ। ਹਾਲਾਂਕਿ ਪਹਿਲਾਂ ਵੀ ਖੁੱਲ੍ਹਾ ਸੀ ਪਰ ਹੁਣ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਉੱਥੋਂ ਅਮਰੀਕੀ ਜਿਹੜੀ ਨੇਵੀ ਹੈ ਉਸਦੀ ਘੇਰਾਬੰਦੀ ਵੀ ਖਤਮ ਹੋ ਜਾਏਗੀ, ਨਾਕਾਬੰਦੀ ਖਤਮ ਕਰ ਦਿੱਤੀ ਜਾਏਗੀ ਔਰ ਇਸ ਡੀਲ ਦੇ ਉੱਤੇ ਆਉਂਦੇ ਸ਼ੁੱਕਰਵਾਰ ਦੇ ਦਿਨ ਸਵਿਟਜ਼ਰਲੈਂਡ ਦੇ ਵਿੱਚ ਮੋਹਰ ਲੱਗੇਗੀ। ਇਰਾਨ ਦੀ ਤਰਫ ਤੋਂ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ਦੇ ਉੱਤੇ ਮੋਹਰ ਲੱਗਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ 60 ਦਿਨਾਂ ਦੇ ਲਈ ਜੰਗਬੰਦੀ ਸ਼ੁਰੂ ਹੋ ਜਾਏਗੀ, ਯਾਨੀ ਕਿ ਸੀਜ਼ ਫਾਇਰ, ਯਾਨੀ ਕਿ ਕੋਈ ਵੀ ਹਥਿਆਰ ਨਹੀਂ ਚੱਲਣਗੇ, ਗੋਲਾ ਬਾਰੂਦ ਨਹੀਂ ਚੱਲਣਗੇ ਔਰ ਦੋਹਾਂ ਦੇ ਦਰਮਿਆਨ ਨਿਊਕਲੀਅਰ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਗੇ ਤੁਰੇਗੀ ਐਸੇ ਸੀਜ਼ ਫਾਇਰ ਦੇ ਦਰਮਿਆਨ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਂ ਇਸ ਸਮਝੌਤੇ 'ਚ ਸ਼ਾਮਲ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਾ। ਹਾਲਾਂਕਿ ਹਾਲੇ ਵੀ ਇਸ ਡੀਲ ਨੂੰ ਲੈ ਕੇ ਇਰਾਨ ਦੀ ਤਰਫ ਤੋਂ ਅਧਿਕਾਰਕ ਟਿੱਪਣੀ ਬਾਕੀ ਹੈ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਤਾਂ ਇਹ ਕਿਹਾ ਜਾ ਚੁੱਕਿਆ ਕਿ ਇਰਾਨ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਦੇ ਦਿਨ ਹੋਣ ਜਾ ਰਹੇ ਸਮਝੌਤੇ ਦੇ ਬਾਰੇ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਹੋਣ ਜਾ ਰਹੀ ਗੱਲਬਾਤ ਦੇ ਉੱਤੇ ਸਾਰਾ ਕੁਝ ਨਿਰਭਰ ਛੱਡ ਦਿੱਤਾ। ਉਹਨਾਂ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਅਰਬਾਂ ਡਾਲਰ ਦੇ ਫੰਡ ਜਾਰੀ ਕਰਨੇ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ, ਜੇਕਰ ਉਹਨਾਂ ਦੇ ਉੱਤੇ ਅਮਰੀਕਾ ਅੱਗੇ ਨਹੀਂ ਵੱਧਦਾ ਤਾਂ ਫਿਰ ਸੀਜ਼ ਫਾਇਰ ਦਾ ਕੋਈ ਮਤਲਬ ਹੀ ਨਹੀਂ ਹੈ। ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਸ ਡੀਲ ਨੂੰ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿਹਾ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤਾ ਹੋ ਰਿਹਾ ਔਰ ਲੈਬਨਾਨ ਸਣੇ ਸਾਰੇ ਮੋਰਚਿਆਂ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਜੰਗਬੰਦੀ ਰੋਕਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਵੈਸੇ ਇਹ ਐਲਾਨ ਹੋਣਾ ਬਾਕੀ ਸੀ ਕਿ ਉਸ ਤੋਂ ਬਾਅਦ ਇੱਕ ਇੱਕ ਕਰਕੇ ਦੁਨੀਆ ਭਰ ਦੇ ਵਿੱਚੋਂ ਖਬਰਾਂ ਸਾਹਮਣੇ ਆਉਣ ਲੱਗੀਆਂ। ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਅਮਰੀਕਾ ਇਰਾਨ ਦੇ ਦਰਮਿਆਨ ਇਸ ਸਮਝੌਤੇ ਦੇ ਐਲਾਨ ਤੋਂ ਬਾਅਦ ਇਰਾਨ ਦੇ ਸਿਖਰਲੇ ਫੌਜੀ ਕਮਾਂਡ ਖਾਤਮ ਅਲ ਅਨਬਨੀਆ ਨੇ ਸੈਂਟਰਲ ਹੈੱਡਕੁਆਟਰ ਤੋਂ ਆਪਣੀ ਟਿੱਪਣੀ ਦਿੱਤੀ। ਸੈਂਟਰਲ ਕੁਆਟਰ ਤੋਂ ਕਿਹਾ ਗਿਆ ਕਿ ਇਰਾਨ ਦੀ ਜਨਤਾ, ਦੇਸ਼ ਦੀਆਂ ਫੌਜਾਂ ਔਰ ਇਸ ਖੇਤਰ ਦੇ ਵਿੱਚ ਤਹਿਰਾਨ ਦੇ ਸਹਿਯੋਗੀ ਦਲਾਂ ਦੀ ਤਰਫ ਤੋਂ ਅਮਰੀਕਾ ਅਤੇ ਇਜ਼ਰਾਈਲ ਨੂੰ ਇਹ ਦਿਖਾ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਹਾਰ ਨੂੰ ਸਵੀਕਾਰ ਕਰਨ ਅਤੇ ਆਤਮ ਸਮਰਪਣ ਤੋਂ ਇਲਾਵਾ ਕੋਈ ਹੋਰ ਵਿਕਲਪ ਬਚਿਆ ਹੀ ਨਹੀਂ ਸੀ। ਖਾਤਮ ਅਲ ਅਲਬਾਨੀਆ ਨੇ ਇਸ ਬਿਆਨ ਦੇ ਨਾਲ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਆਪਣੀ ਪੁਸ਼ਟੀ ਕੀਤੀ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਇਸ ਸਮਝੌਤੇ ਨੂੰ ਇਰਾਨ ਦੇ ਜਿੱਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਸਮਝੌਤੇ ਦਾ ਵਿਰੋਧ ਕਰਨ ਵਾਲੇ ਕੱਟੜਪੰਥੀ ਧੜਿਆਂ ਨੂੰ ਇਰਾਨ ਦੇ ਅੰਦਰ ਆਲੋਚਨਾ ਵੀ ਸਹਿਣੀ ਪੈ ਰਹੀ ਹੈ। ਸਮਝੌਤੇ ਦੀ ਆਲੋਚਨਾ ਕਰਨ ਵਾਲੇ ਕੁਝ ਲੋਕਾਂ ਨੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ, ਸੰਸਦ ਦੇ ਸਪੀਕਰ ਬਗਰ ਗਲੀਬਾਫ ਅਤੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਨਾਲ ਵਿਸ਼ਵਾਸਘਾਤ ਦਾ ਇੱਕ ਦੋਸ਼ ਮੜਦਿਆਂ ਇਹ ਕਿਹਾ ਹੈ ਕਿ ਇਹਨਾਂ ਨੇਤਾਵਾਂ ਦੇ ਨਾਲ ਇਹ ਧੋਖਾ ਹੈ। ਅਰਾਕਚੀ ਅਤੇ ਗਲੀਬਾਫ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਹੈ। ਆਯਾਤੁੱਲਾ ਅਲੀ ਖਾਮਨੇਈ 28 ਫਰਵਰੀ ਨੂੰ ਜੰਗ ਤੋਂ ਪਹਿਲੇ ਦਿਨ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ ਮਾਰੇ ਗਏ ਸੀ। ਉਸ ਤੋਂ ਕੁਝ ਹਫ਼ਤਿਆਂ ਪਹਿਲਾਂ ਖਾਮਨੇਈ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਦੇ ਨਾਲ ਗੱਲਬਾਤ ਸਮਝਦਾਰੀ ਦੇ ਨਾਲ ਅੱਗੇ ਕਰਨੀ ਹੋਏਗੀ। ਦੇਸ਼ ਦੇ ਅੱਗੇ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਲੱਗਿਆ ਜੇਕਰ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ। ਉੱਧਰ ਇਸ ਮਸਲੇ ਤੋਂ ਬਾਅਦ ਆਸਟ੍ਰੇਲੀਆ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਦੇ ਨੇਤਾਵਾਂ ਦੀ ਤਰਫ ਤੋਂ ਬਿਆਨ ਜਾਰੀ ਹੋਇਆ। ਅਮਰੀਕਾ ਅਤੇ ਇਰਾਨ ਦੇ ਸਮਝੌਤੇ ਨੂੰ ਲੈ ਕੇ E4 ਯਾਨੀ ਕਿ ਇੰਗਲੈਂਡ, ਫਰਾਂਸ, ਜਰਮਨੀ ਅਤੇ ਇਟਲੀ, ਇਹ ਯੂਰਪ ਦੇ 4 ਮੁਲਕ ਨੇ, ਇਹਨਾਂ ਦੀ ਤਰਫ ਤੋਂ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ ਜਾਰੀ ਕਰਕੇ ਆ ਗਿਆ ਹੈ ਕਿ ਅਮਰੀਕਾ ਅਤੇ ਇਰਾਨ ਦੀਆਂ ਸਰਕਾਰਾਂ ਅਤੇ ਸਾਰੀਆਂ ਸ਼ਾਮਲ ਧਿਰਾਂ ਨੂੰ ਉਹ ਵਧਾਈ ਦਿੰਦੇ ਨੇ। ਖਾਸ ਤੌਰ ਦੇ ਉੱਤੇ E4 ਨੇ ਪਾਕਿਸਤਾਨ, ਕਤਰ ਅਤੇ ਹੋਰਨਾਂ ਦੀ ਵਿਚੋਲਗੀ ਦੇ ਲਈ ਧੰਨਵਾਦ ਵੀ ਕੀਤਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਖੇਤਰ ਦੇ ਵਿੱਚ ਸਥਿਰਤਾ ਬਹਾਲੀ ਦੇ ਲਈ ਅਤੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਸਥਿਰ ਬਣਾਉਣ ਦੇ ਲਈ ਇਹ ਇੱਕ ਵੱਡਾ ਮੌਕਾ ਹੈ। ਸਟੇਟ ਆਫ ਹੋਰਮੋਜ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਉੱਥੇ ਕੋਈ ਵੀ ਸ਼ਰਤ, ਕੋਈ ਵੀ ਪਾਬੰਦੀ ਨਹੀਂ ਲਾਗੂ ਹੋਣੀ ਚਾਹੀਦੀ। ਇਹਨਾਂ ਨੇਤਾਵਾਂ ਨੇ ਲੈਬਨਾਨ ਦੀ ਸਥਿਰਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਵੀ ਆਪਣੀ ਹਮਾਇਤ ਜਤਾਈ। ਦੱਸ ਦਈਏ ਕਿ ਇਰਾਨ ਦੇ ਸਰਕਾਰੀ ਮੀਡੀਆ ਨੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਦੇ MOU ਨੂੰ, ਯਾਨੀ ਇਹਦਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ, ਉਸ ਨੂੰ 14 ਅਲੱਗ ਅਲੱਗ ਬਿੰਦੂਆਂ ਦੇ ਉੱਤੇ ਆਧਾਰਿਤ ਦੱਸਿਆ। ਹਾਲਾਂਕਿ ਇਹਨਾਂ ਬਿੰਦੂਆਂ ਜਾਂ ਇਹਨਾਂ ਪੁਆਇੰਟਸ ਨੂੰ ਲੈ ਕੇ ਅਧਿਕਾਰਕ ਪੁਸ਼ਟੀ ਹਾਲੇ ਵੀ ਕਿਸੇ ਦੇਸ਼ ਦੀ ਤਰਫ ਤੋਂ ਨਹੀਂ ਕੀਤੀ ਗਈ ਹੈ।
ਪਰ ਈਰਾਨ ਦੇ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਨਿਊਜ਼ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਜੰਗਬੰਦੀ ਦਾ ਮੁੱਦਾ ਤੇ ਲੈਬਨਾਨ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜ ਹਟਾ ਲੈਣ ਵਰਗੇ ਕਈ ਮੁੱਦੇ ਸ਼ਾਮਲ ਨੇ। ਇਸ ਤੋਂ ਇਲਾਵਾ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਦੀ ਵੀ ਵਚਨਬੱਧਤਾ ਲਈ ਗਈ ਹੈ। 30 ਦਿਨਾਂ ਦੇ ਅੰਦਰ ਅੰਦਰ ਅਮਰੀਕੀ ਨੇਵੀ ਦੀ ਨਾਕੇਬੰਦੀ ਹਟਾਉਣਾ, ਈਰਾਨੀ ਖੇਤਰ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਰਨਾ, ਈਰਾਨੀ ਵਿਵਸਥਾ ਦੇ ਤਹਿਤ 30 ਦਿਨਾਂ ਦੇ ਅੰਦਰ ਸਟ੍ਰੇਟ ਆਫ ਹੋਰਮੋਜ਼ ਨੂੰ ਫਿਰ ਤੋਂ ਖੋਲ੍ਹਣਾ, ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਈਰਾਨ ਦੇ ਪੁਨਰ ਨਿਰਮਾਣ ਦੇ ਲਈ ਘੱਟੋ ਘੱਟ $300 ਅਰਬ ਦੀਆਂ ਯੋਜਨਾਵਾਂ ਨੂੰ ਰਲ ਕੇ ਸ਼ੁਰੂ ਕਰਨਾ, ਈਰਾਨ ਦੇ ਤੇਲ ਤੇ ਊਰਜਾ ਉਤਪਾਦਾਂ ਦੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ, ਪਰਮਾਣੂ ਹਥਿਆਰ ਨਾ ਬਣਾਉਣ ਦੇ ਲਈ ਈਰਾਨ ਦੀ ਵਚਨਬੱਧਤਾ ਨੂੰ ਦੁਹਰਾਉਣਾ ਤੇ ਅਮਰੀਕਾ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਹੋਰ ਨਾ ਵਧਾਉਣਾ ਸ਼ਾਮਲ ਹੈ। ਮੇਹਰ ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਆਖਰੀ ਗੱਲਬਾਤ ਜਦ ਤੱਕ ਸ਼ੁਰੂ ਨਹੀਂ ਹੁੰਦੀ ਜਾਂ ਮੁੱਕ ਨਹੀਂ ਜਾਂਦੀ ਉਦੋਂ ਤੱਕ ਈਰਾਨ ਦੀ ਫਰੀਜ਼ ਕੀਤੀਆਂ ਹੋਈਆਂ ਸੰਪੱਤੀਆਂ ਦੇ ਮਾਮਲੇ 'ਚ ਹਾਲੇ ਘੱਟੋ ਘੱਟ ਅੱਧਾ ਹਿੱਸਾ ਵੀ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਪਰ ਰਿਪੋਰਟ 'ਚ ਇਹ ਜ਼ਰੂਰ ਕਿਹਾ ਗਿਆ ਕਿ ਅੰਤਮ ਸਮਝੌਤੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਪ੍ਰੀਸ਼ਦ ਯਾਨੀ ਸਿਕਿਉਰਿਟੀ ਕੌਂਸਲ ਦੇ ਇੱਕ ਪ੍ਰਸਤਾਵ ਦੇ ਜ਼ਰੀਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦਾ ਐਲਾਨ ਹੋਣਾ ਬਾਕੀ ਸੀ ਕਿ ਏਸ਼ੀਆ ਦੇ ਬਾਜ਼ਾਰਾਂ ਦੇ ਵਿੱਚ ਸ਼ੁਰੂਆਤੀ ਕਾਰੋਬਾਰ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੋਜ਼ ਖੁੱਲ੍ਹ ਜਾਏਗਾ ਤੇ ਉਸ ਤੋਂ ਬਾਅਦ ਬ੍ਰੈਂਟ ਕਰੂਡ ਆਇਲ ਦੀ ਕੀਮਤ 3% ਡਿੱਗ ਪਈ, $84 ਪ੍ਰਤੀ ਬੈਰਲ ਦੇ ਉੱਤੇ ਆ ਗਈ, ਜਦਕਿ ਅਮਰੀਕਾ ਦੇ ਵਿੱਚ ਕਾਰੋਬਾਰ ਹੋਣ ਵਾਲਾ ਤੇਲ 4% ਥੱਲੇ ਡਿੱਗ ਕੇ $81.40 ਪ੍ਰਤੀ ਬੈਰਲ ਦੇ ਆਸ ਪਾਸ ਪਹੁੰਚ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤੇ ਦੇ ਉੱਤੇ ਅਧਿਕਾਰਕ ਤੌਰ ਦੇ ਉੱਤੇ ਹਸਤਾਖਰ ਕਰਨ ਦੇ ਲਈ ਉਹ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲਈ ਰਵਾਨਾ ਹੋਣਗੇ। 28 ਫਰਵਰੀ ਨੂੰ ਅਮਰੀਕਾ ਤੇ ਈਰਾਨ ਨੇ ਇਜ਼ਰਾਈਲ ਨੇ ਰਲ ਕੇ ਈਰਾਨ ਦੇ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਸੀ। ਉਸ ਤੋਂ ਬਾਅਦ ਹੀ ਦੁਨੀਆ ਭਰ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਦੁਨੀਆ ਦੇ ਲਗਭਗ 20% ਤੇਲ, ਲਿਕੁਇਡ ਨੈਚੁਰਲ ਗੈਸ ਯਾਨੀ LNG ਦੀ ਸਪਲਾਈ ਦੇ ਲਈ ਇਸ ਸਮੁੰਦਰੀ ਰਸਤੇ ਯਾਨੀ ਸਟ੍ਰੇਟ ਆਫ ਹੋਰਮੋਜ਼ ਦਾ ਇਸਤੇਮਾਲ ਹੁੰਦਾ ਸੀ ਉਹ ਬੰਦ ਹੋ ਗਿਆ ਸੀ। ਹਾਲੀ ਦੇ ਮਹੀਨਿਆਂ ਦੇ ਵਿੱਚ ਵਿਸ਼ਵ ਭਰ ਦੇ ਊਰਜਾ ਬਾਜ਼ਾਰਾਂ ਦੇ ਵਿੱਚ ਤੇਜ਼ੀ ਦੇ ਨਾਲ ਉਤਾਰ ਚੜਾਅ ਦੇਖਣ ਨੂੰ ਮਿਲੇ ਨੇ। ਜੰਗ ਤੋਂ ਪਹਿਲਾਂ ਬ੍ਰੈਂਟ ਕਰੂਡ ਆਇਲ ਦੀ ਕੀਮਤ $70 ਪ੍ਰਤੀ ਬੈਰਲ ਸੀ, ਪਰ ਸੰਘਰਸ਼ ਦੇ ਦਰਮਿਆਨ ਇਹ $120 ਪ੍ਰਤੀ ਬੈਰਲ ਤੱਕ ਵੀ ਜਾ ਪਹੁੰਚੀ ਸੀ। ਹਾਲਾਂਕਿ ਹੁਣ ਕੀਮਤਾਂ ਇੱਕ ਵਾਰ ਫਿਰ ਤੋਂ ਕੰਟਰੋਲ ਜ਼ਰੂਰ ਆ ਰਹੀਆਂ ਨੇ। ਦੁਨੀਆ ਦੇ ਜ਼ਿਆਦਾਤਰ ਮੁਲਕਾਂ ਨੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਵਧੀਆ ਕਦਮ ਚੁੱਕੇ। ਭਾਰਤ ਵਾਲੇ ਪਾਸੇ ਇੰਨੇ ਵਧੀਆ ਨਹੀਂ ਮੰਨੇ ਜਾ ਸਕਦੇ ਕਿਉਂਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਤਵਾਰ ਦੇ ਦਿਨ ਉੱਤਰੀ ਅਰਬ ਸਾਗਰ 'ਚ 14 ਭਾਰਤੀ ਮਲਾਹਾਂ ਨੂੰ ਬਚਾਉਣ ਦੇ ਵਿੱਚ ਮਦਦ ਵੀ ਕੀਤੀ ਹੈ। ਅਸਲ 'ਚ ਅਮਰੀਕਾ ਨੂੰ ਉਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਤਹਿਤ ਅਮਰੀਕਾ ਨੇ ਨਿਸ਼ਾਨਾ ਬਣਾ ਕੇ ਭਾਰਤੀ ਮਲਾਹਾਂ ਦੇ ਇੱਕ ਕਿਸ਼ਤੀ ਨੂੰ ਤਬਾਹ ਕੀਤਾ ਸੀ ਜਿਸ ਦੇ ਵਿੱਚ ਕੁਝ ਦੀ ਮੌਤ ਹੋਈ ਵੀ ਦੱਸੀ ਗਈ ਸੀ। ਸੈਟਕੌਮ ਨੇ ਹੁਣ ਤਾਜ਼ਾ ਆਪਰੇਸ਼ਨ ਦੇ ਨਾਲ ਜੁੜਿਆ ਇੱਕ ਬਿਆਨ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਓਮਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਰੈਸਕਿਊ ਆਪਰੇਸ਼ਨ ਓਮਾਨ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਚਲਾਇਆ ਜਾਏਗਾ। ਬਾਅਦ ਦੇ ਵਿੱਚ ਐਤਵਾਰ ਦੇ ਦਿਨ ਭਾਰਤ ਦੇ ਸਫਾਰਤਖਾਨੇ ਨੇ ਕਿਹਾ ਕਿ ਸਾਰੇ 14 ਭਾਰਤੀ ਮਲਾਹਾਂ ਨੂੰ ਸਫਲਤਾਪੂਰਵਕ ਬਚਾ ਵੀ ਲਿਆ ਗਿਆ ਤੇ ਜਬਲ ਅਲੀ 9 ਦੇ ਉੱਤੇ ਸਵਾਰ ਹੋ ਕੇ ਮੁੰਬਈ ਦੇ ਲਈ ਉਹਨਾਂ ਨੂੰ ਰਵਾਨਾ। ਜਬਲ ਅਲੀ ਅਸਲ ਦੇ ਵਿੱਚ ਉਸ ਹਵਾਈ ਜਹਾਜ਼ ਦਾ ਸਮੁੰਦਰੀ ਜਹਾਜ਼ ਦਾ ਨਾਮ ਹੈ ਜਿਸ ਦੇ ਉੱਤੇ ਇਹਨਾਂ ਭਾਰਤੀਆਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੋਸ਼ਨ ਆਨੰਦ ਨੂੰ ਜ਼ਮਾਨਤ ਮਿਲ ਗਈ ਹੈ। ਰੋਸ਼ਨ ਆਨੰਦ ਨੇ ਕੋਰਟ ਦੇ ਵਿੱਚ ਕਿਹਾ ਕਿ ਉਹ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ, ਜਾਂਚ ਦੇ ਵਿੱਚ ਪੂਰਾ ਸਹਿਯੋਗ ਵੀ ਦੇਣਗੇ। ਹੁਣ ਭਰਾ ਪ੍ਰਿੰਸ ਦੇ ਅੰਤਰਿਮ ਸੰਸਕਾਰ ਦੇ ਵਿੱਚ ਉਹ ਸ਼ਾਮਲ ਵੀ ਹੋ ਸਕਣਗੇ। ਖਾਨ ਸਰ ਦੀ ਕੋਚਿੰਗ ਦੇ ਵਿੱਚ ਹੋਏ ਹਮਲੇ ਦੇ ਦੋਸ਼ ਦੇ ਵਿੱਚ ਪੁਲਿਸ ਨੇ 3 ਜੂਨ ਨੂੰ ਰੋਸ਼ਨ ਆਨੰਦ ਨੂੰ ਜੇਲ੍ਹ ਭੇਜ ਦਿੱਤਾ ਸੀ। ਪਿਛਲੇ ਦਿਨਾਂ ਹੋਈ ਸੁਣਵਾਈ ਦੇ ਦਰਮਿਆਨ ਪਟਨਾ ਸਿਵਲ ਕੋਰਟ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਵੀ ਕਰ ਦਿੱਤੀ ਸੀ, ਪਰ ਹੁਣ ਜ਼ਮਾਨਤ ਮਿਲ ਗਈ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਦੇ ਉੱਤੇ ਨੇ। ਹੁਣ ਉਹ ਫਰਾਂਸ ਤੋਂ ਸਲੋਵੇਕੀਆ ਪਹੁੰਚ ਜਾਣਗੇ ਅੱਜ ਦੇ ਦਿਨ। ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਬਾਤਸਿਲਵਾਲਾ ਪਹੁੰਚ ਗਏ। ਇਸ ਦਰਮਿਆਨ ਭਾਰਤ ਸਲੋਵੇਕੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ
ਨਵੇਂ ਰਸਤੇ ਤਲਾਸ਼ਨੇ ਹੋਣਗੇ। ਇਸ ਦਰਮਿਆਨ ਕੇਰਲ ਦੇ ਵਿੱਚ ਮਹਿਲਾਵਾਂ ਦੇ ਲਈ ਬੱਸ ਫ੍ਰੀ ਕਰ ਦਿੱਤੀ ਗਈ ਹੈ। ਅੱਜ ਦੇ ਦਿਨ ਤੋਂ ਮੁੱਖ ਮੰਤਰੀ ਵੀਡੀ ਸਤੀਸ਼ਨ ਨੇ ਸਧਾਰਨ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਮੁਫ਼ਤ ਯਾਤਰਾ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਟਰਾਂਸਪੋਰਟ ਮੰਤਰੀ ਸੀ ਪੀ ਜੌਨ ਤੇ ਪਿਛੜਾ ਵਰਗ ਵਿਕਾਸ ਮੰਤਰੀ ਤੁਲਸੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕੇਰਲ ਦੇ ਵਿੱਚ ਇਸ ਕਿਸਮ ਚੋਣਾਂ ਤੋਂ ਪਹਿਲਾਂ ਇਹ ਐਲਾਨ ਜਿਹੜਾ ਸੀ ਕੀਤਾ ਗਿਆ ਸੀ। ਉੱਥੇ ਹੀ ਕੇਂਦਰੀ ਨਾਗਰਿਕ ਉਡਾਨ ਮੰਤਰੀ ਰਾਮ ਮੋਹਨ ਨਾਇਡੂ ਅੱਜ ਜੇਵਰ ਦੇ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨਗੇ। ਇੱਥੋਂ ਕਮਰਸ਼ੀਅਲ ਫਲਾਈਟ ਆਪਰੇਸ਼ਨ ਦੀ ਸ਼ੁਰੂਆਤ ਲਖਨਊ ਦੇ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 8 ਵਜੇ ਹੋਈ ਪਹਿਲੀ ਸ਼ੈਡਿਊਲਡ ਫਲਾਈਟ ਇੰਡੀਗੋ ਫਲਾਈਟ 6E2278 ਦੇ ਨਾਲ ਹੋਏਗੀ। ਉਂਝ ਅਸਲ 'ਚ ਜਦੋਂ ਅਸੀਂ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ ਉਦੋਂ ਤੱਕ ਤਾਂ ਇਹ ਹੋ ਵੀ ਚੁੱਕੀ ਹੈ। ਇਹ ਫਲਾਈਟ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਬਾਅਦ ਦੇ ਵਿੱਚ ਜੇਵਰ ਹਵਾਈ ਅੱਡੇ ਤੋਂ ਬੈਂਗਲੁਰੂ ਦੇ ਲਈ ਜਾਏਗੀ। ਭਾਰਤ ਦੇ ਵਿੱਚ ਆਬਾਦੀ ਵਾਧੇ ਦੀ ਰਫ਼ਤਾਰ ਲਗਾਤਾਰ ਹੌਲੀ ਹੋ ਰਹੀ ਹੈ ਔਰ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫ਼ਤਰ ਦੇ ਮੁਤਾਬਕ ਜਾਰੀ ਜਾਣਕਾਰੀ ਦੇ ਵਿੱਚ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਯਾਨੀ SRS ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੀ ਕੁੱਲ ਪ੍ਰਜਨਨ ਦਰ ਘੱਟ ਕੇ 1.9 ਬੱਚੇ ਪ੍ਰਤੀ ਔਰਤ ਰਹਿ ਗਈ ਹੈ। ਇਹ 2.1 ਦੀ ਉਸ ਔਸਤ ਦੇ ਨਾਲੋਂ ਘੱਟ ਦੱਸੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਲਗਭਗ 2 ਦਹਾਕੇ ਪਹਿਲਾਂ ਭਾਰਤ ਜਿੱਥੇ ਦੀ ਪ੍ਰਜਨਨ ਦਰ ਪ੍ਰਤੀ ਔਰਤ 3.3 ਸੀ ਯਾਨੀ ਕਿ ਘੱਟੋ ਘੱਟ 3 ਬੱਚੇ ਹਰ ਇੱਕ ਔਰਤ ਦੇ ਸੀ, ਉੱਥੇ ਹੁਣ 1 ਔਰਤ ਦੇ 1 ਜਾਂ ਮਸਾਂ ਹੀ ਕਿਸੇ ਔਰਤ ਦੇ 2 ਬੱਚੇ ਹੁੰਦੇ ਨੇ। ਰਿਪੋਰਟ ਦੇ ਮੁਤਾਬਕ ਅਜਿਹੇ ਕਈ ਨੌਜਵਾਨ ਜੋੜੇ ਨੇ ਜਿਹੜੇ ਸਮਾਜ ਦੇ ਵਿੱਚ ਇਸ ਵਕਤ 1 ਬੱਚੇ ਦੇ ਨਾਲ ਹੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਉਣਾ ਚਾਹੁੰਦੇ ਨੇ ਔਰ ਇਸ ਦਰਮਿਆਨ ਜਿਹੜੀਆਂ ਕੋਸਟ ਆਫ ਲਿਵਿੰਗ ਵਧੀਆ ਨੇ ਉਹਨਾਂ ਦੇ ਉੱਤੇ ਇਹ ਭਾਰਤ ਦੇ ਵਿੱਚ ਦੋਸ਼ ਪੈਂਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਸ ਵਕਤ ਅਮਰੀਕਾ ਇਰਾਨ ਸਮਝੌਤੇ ਦਾ ਸਵਾਗਤ ਕੀਤਾ ਤੇ ਕਿਹਾ ਹੈ ਕਿ ਸਿਰਫ ਮੱਧ ਪੂਰਬ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਰਾਹਤ ਦੀ ਖਬਰ ਹੈ। ਲਗਾਤਾਰ ਬਣੇ ਹੋਏ ਹਾਲਾਤ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕੁਝ ਵੀ ਕਿਹਾ ਨਹੀਂ ਸੀ ਜਾ ਸਕਦਾ ਉਹਨਾਂ ਦੇ ਉੱਤੇ ਹੁਣ ਘੱਟੋ ਘੱਟ ਵਿਰਾਮ ਲੱਗੇਗੀ। ਆਸਟ੍ਰੇਲੀਆ ਨੇ E4 ਦੇ ਨਾਲ ਜਾਰੀ ਇੱਕ ਬਿਆਨ ਦੇ ਵਿੱਚ ਸਾਂਝੇ ਬਿਆਨ ਦੇ ਅੰਦਰ ਹੀ ਆਪਣਾ ਇਸ ਮਾਮਲੇ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਸਵਾਗਤ ਕਰਦਿਆਂ ਹੋਇਆ ਇਸ ਦਾ ਧੰਨਵਾਦ ਜਤਾਇਆ। ਉਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਸੀਜ਼ਫਾਇਰ ਦੀ ਸਮਝੌਤੇ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇੱਕ ਚੰਗਾ ਮੌਕਾ ਹੈ, ਹੁਣ ਸਾਡਾ ਧਿਆਨ ਸੀਜ਼ਫਾਇਰ ਖਤਮ ਕਰਨ ਦੇ ਨਾਲ ਨਾਲ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਉੱਤੇ ਵੀ ਹੋਣਾ ਚਾਹੀਦਾ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਨੂੰ ਇਸ ਦੇ ਵੱਲ ਧਿਆਨ ਦੇਣਾ ਹੋਏਗਾ। ਦੱਸ ਦਈਏ ਕਿ ਐਂਗਸ ਟੇਲਰ ਅੱਜ ਐਲਿਸ ਸਪ੍ਰਿੰਗ ਦੇ ਲਈ ਰਵਾਨਾ ਹੋਏ ਨੇ ਜਿੱਥੇ ਉਹਨਾਂ ਨੇ ਕੁਝ ਇੱਕ ਜਿਹੜੇ ਪ੍ਰੋਗਰਾਮ ਨੇ ਉੱਥੇ ਉਹਨਾਂ ਦੇ ਵਿੱਚ ਸੰਬੋਧਨ ਕਰਨਾ। ਉੱਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਪੌਲਿਨ ਹੈਨਸਨ ਦੇ ਦੁਆਰਾ ਸ਼ੁਰੂ ਕੀਤੇ ਕੈਂਪੇਨ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਪੌਲਿਨ ਹੈਨਸਨ ਅਤੇ ਉਹਨਾਂ ਦੀ ਪਾਰਟੀ ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਕਰੀਬ 65,000 ਆਸਟ੍ਰੇਲੀਅਨ ਲੋਕਾਂ ਨੇ ਵਨ ਨੇਸ਼ਨ ਪਾਰਟੀ ਦੇ ਚੰਦਾ ਇਕੱਠੇ ਕੀਤੇ ਜਾਣ ਦੀ ਮੁਹਿੰਮ ਦੇ ਵਿੱਚ ਸਾਂਝ ਪਾਈ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਫਾਇਰ ਦੀ ਲਾਇਰ ਇੱਕ ਜਿਹੜਾ ਕੈਂਪੇਨ ਚਲਾਇਆ ਜਾ ਰਿਹਾ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੀਆਂ ਨਿੱਜੀ ਹਮਲਿਆਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਮੇਰਾ ਅਤੇ ਸਾਡੀ ਸਰਕਾਰ ਦਾ ਪੂਰਾ ਪੂਰਾ ਧਿਆਨ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਅਤੇ ਕੋਸਟ ਆਫ ਲਿਵਿੰਗ ਨੂੰ ਕੰਟਰੋਲ ਕਰਨ ਨੂੰ ਲੈ ਕੇ ਹੈ। ਹਾਲਾਂਕਿ ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਕਸਰ ਨਿੱਜੀ ਹਮਲਿਆਂ ਤੋਂ ਬਚਦੇ ਨੇ, ਉਹ ਵੱਖਰੀ ਗੱਲ ਹੈ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਫਾਇਰ ਦੀ ਲਾਇਰ ਦਾ ਇੱਕ ਕੈਂਪੇਨ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਹੈ। ਇਸ ਤੋਂ ਪਹਿਲਾਂ ਪੀਟਰ ਡਟਨ ਦਾ ਨਾਂ ਲਏ ਬਗੈਰ ਉਹਨਾਂ ਨੇ ਪਿਛਲਾ ਜਿਹੜਾ ਪੂਰਾ ਦਾ ਪੂਰਾ ਕੈਂਪੇਨ ਸੀ ਉਹ ਰੱਖਿਆ ਸੀ ਔਰ ਪੀਟਰ ਡਟਨ ਦੀ ਕਦੇ ਵੀ ਨਿੱਜੀ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਪੂਰੇ ਚੋਣ ਮੁਹਿੰਮ ਦੇ ਦਰਮਿਆਨ ਕਿਸੇ ਕਿਸਮ ਦੀ ਬੇਇੱਜ਼ਤੀ ਜਾਂ ਮਾੜੇ ਸ਼ਬਦ ਨਹੀਂ ਸੀ ਬੋਲੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈ ਆਸਟ੍ਰੇਲੀਆ ਦੇ ਨਾਲ ਜੁੜੀ ਅਤੇ ਵਿਦੇਸ਼ੀ ਖਿੱਤੇ ਦੇ ਵਿੱਚ ਹੋਈ ਖਬਰ ਜਿੱਥੇ ਪਾਕਿਸਤਾਨ ਗਏ ਹੋਏ ਆਸਟ੍ਰੇਲੀਅਨ
ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਲੱਗਿਆ ਸੀ। ਦੱਸ ਦਈਏ ਕਿ ਇਸ ਕਿਸਮ ਦੀਆਂ ਖਬਰਾਂ ਸੋਸ਼ਲ ਮੀਡੀਆ ਤੋਂ ਭਾਰਤ ਤੇ ਪਾਕਿਸਤਾਨ ਦੇ ਮੀਡੀਆ ਦੇ ਨਾਲ ਨਾਲ ਆਸਟ੍ਰੇਲੀਅਨ ਮੀਡੀਆ ਤੋਂ ਵੀ ਸਾਹਮਣੇ ਆ ਰਹੀਆਂ ਨੇ। ਜਦੋਂ

ਸੀ ਸਾਊਦੀ ਅਰਬ ਹੱਜ ਕਰਨ ਦੇ ਲਈ ਉਹਨਾਂ ਨੇ ਜਾਣਾ ਸੀ ਉਸ ਕਾਰਡ ਦੇ ਵਿੱਚ ਚੋਰ ਸਵਾਰ ਨੇ ਇਹ ਸਮਝ ਕੇ ਆ ਇੰਜ ਸ਼ੱਕ ਦੇ ਆਧਾਰ ਦੇ ਉੱਤੇ ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਘੱਟੋ ਘੱਟ ਇੱਕ ਦਰਜਨ ਰਾਊਂਡ ਜਿਹੜੇ ਨੇ ਉਹ ਇਸ ਕਾਰ ਦੇ ਉੱਤੇ ਕੀਤੇ ਗਏ ਇਸ ਦਰਮਿਆਨ ਹਾਨੀਆਂ ਦੀ ਮੌਤ ਹੋ ਗਈ ਬਾਕੀ ਪਰਿਵਾਰਕ ਮੈਂਬਰ ਸੁਰੱਖਿਅਤ ਹੀ ਰਹੇ ਪਰ ਇਸ ਖਬਰ ਤੋਂ ਬਾਅਦ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਪਰਿਵਾਰ ਦੀ ਤਰਫ ਤੋਂ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਉਹਨਾਂ ਦੇ ਖਿਲਾਫ ਪੁਲਿਸ ਨੇ ਅਜਿਹੀ ਕਾਰਵਾਈ ਕਿਉਂ ਕੀਤੀ ਬੇਸ਼ੱਕ ਇਹ ਇੱਕ ਮਿਸਟੇਕਨ ਆਈਡੈਂਟੀ ਦਾ ਮਸਲਾ ਹੋ ਸਕਦਾ ਹੈ ਉੱਥੇ ਆਸਟ੍ਰੇਲੀਆ ਦੀ ਸਪ੍ਰਿੰਟਰ ਜੈਮਾ ਸਟੈਪਲਟਨ ਦੀ ਮੌਤ ਦੀ ਖਬਰ ਦੇ ਨਾਲ ਜੁੜੀ ਹੁਣ ਵਿਸਤਾਰ ਅਪਡੇਟ ਜਾਰੀ ਕੀਤੀ ਗਈ ਹੈ ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇਹ ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੀ 25 ਸਾਲਾ ਦੌੜਾਕ ਜੈਮਾ ਸਪ੍ਰਿੰਟਰ ਦੀ ਆਪਣੇ ਪਰਿਵਾਰ ਸਣੇ ਵਿਦੇਸ਼ ਗਿਆ ਹੋਇਆ ਮੌਤ ਹੋ ਗਈ ਜਿੱਥੇ ਉਹ ਛੁੱਟੀਆਂ ਕੱਟਣ ਗਈ ਸੀ ਪਤਾ ਚੱਲਿਆ ਕਿ ਥਾਈਲੈਂਡ ਦੇ ਵਿੱਚ ਗਈ ਸੀ ਉੱਥੇ ਟ੍ਰੈਫਿਕ ਤੇ ਸਲਿਪਰੀ ਰੋਡ ਜਿਹੜਾ ਉਹ ਇੱਕ ਹਾਦਸੇ ਦਾ ਕਾਰਨ ਬਣਿਆ ਸੜਕੀ ਹਾਦਸੇ ਦੇ ਵਿੱਚ ਜੈਮਾ ਸਟੈਪਲਟਨ ਦੀ ਮੌਤ ਹੋ ਗਈ ਸੀ ਇਸ ਦਰਮਿਆਨ ਮੰਨਿਆ ਗਿਆ ਕਿ ਉਸ ਦੇ ਨਾਲ ਇੱਕ ਰੂਸੀ ਮੂਲ ਦਾ ਲੜਕਾ ਅਤੇ ਦੋ ਥਾਈ ਮੂਲ ਦੀਆਂ ਲੜਕੀਆਂ ਵੀ ਸਵਾਰ ਸੀ ਜੋ ਕਾਰ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਸੀ ਹਾਲਾਂਕਿ ਉਹ ਸਾਰਿਆਂ ਦੀ ਜਾਨ ਬਚ ਗਈ ਪਰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਉੱਥੇ ਸਿਡਨੀ ਦੇ ਨਾਰਦਰਨ ਬੀਚਿਸ ਇਲਾਕਿਆਂ ਦੇ ਵਿੱਚ ਇੱਕ ਸ਼ਾਰਕ ਦੀ ਤਰਫ ਤੋਂ 35 ਸਾਲਾ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ ਸੀ ਔਰ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਗੰਭੀਰ ਹਾਲਤ 'ਚ ਭਰਤੀ ਕਰਾਇਆ ਗਿਆ ਦੱਸ ਦਈਏ ਕਿ ਗ੍ਰੇਟ ਵਾਈਟ ਸ਼ਾਰਕ ਜਿਹੜੀ ਉਹ ਸਿਡਨੀ ਦੇ ਕੁਝ ਇੱਕ ਬੀਚਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਜੀ ਬੀਚ ਦੇ ਉੱਤੇ ਜਿੱਥੇ ਹਮਲਾ ਹੋਇਆ ਸੀ ਸ਼ਨੀਵਾਰ ਦੀ ਸਵੇਰ ਉੱਥੇ ਮਹਿਜ਼ 20-30 ਮੀਟਰ ਦੇ ਜਿਹੜੇ ਕੰਢੇ ਦੇ ਉੱਤੇ ਇਹ ਸ਼ਾਰਕਸ ਆ ਚੁੱਕੀਆਂ ਸੀ ਔਰ ਇਸ ਦਰਮਿਆਨ ਰੈਂਡਵਿਕ ਕੌਂਸਲ ਦੀ ਤਰਫ ਤੋਂ ਸਾਰੇ ਹੀ ਬੀਚਿਸ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਸੀ ਹੁਣ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਦੀ ਤਰਫ ਤੋਂ ਇਹਨਾਂ ਬੀਚਿਸ ਦੇ ਉੱਤੇ ਕੁਜੀ ਦੇ ਸਣੇ ਹੋਰਨਾਂ ਬੀਚਿਸ ਦੇ ਉੱਤੇ ਵੀ ਡਰੋਨ ਨਿਗਰਾਨੀ ਤੋਂ ਇਲਾਵਾ ਵੱਡੇ ਜਾਲ ਲਗਾਏ ਜਾਣ ਦੀ ਗੱਲ ਕੀਤੀ ਗਈ ਹੈ ਟੌਨੀ ਐਬਟ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਜਾਨ ਇੱਥੇ ਬੜੀ ਜ਼ਰੂਰੀ ਬਣ ਜਾਂਦੀ ਹੈ ਮਾਹਰਾਂ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਕੁਝ ਇੱਕ ਸ਼ਾਰਕਸ ਜਿਹੜੀਆਂ ਨੇ ਉਹ ਮਹਿਜ਼ 4-5 ਮੀਟਰ ਦੀ ਦੂਰੀ ਤੱਕ ਯਾਨੀ ਕੰਢੇ ਤੋਂ ਇੰਨੀ ਕੁ ਦੂਰੀ ਤੱਕ ਵੀ ਤੈਰਦੀਆਂ ਹੋ ਸਕਦੀਆਂ ਨੇ ਇਸ ਕਰਕੇ ਥੋੜ੍ਹਾ ਧਿਆਨ ਰੱਖਿਆ ਜਾਣਾ ਚਾਹੀਦਾ ਫਿਲਹਾਲ ਨਾਰਦਰਨ ਬੀਚਿਸ ਇਲਾਕੇ ਦੇ ਇਹ ਸਾਰੇ ਬੀਚ ਬੰਦ ਰੱਖੇ ਗਏ ਨੇ ਫੀਫਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ ਹਾਲਾਂਕਿ ਅੱਜ ਸਵੇਰ ਵੇਲੇ ਇਹ ਮੈਚ ਹੋਏ ਸੀਗੇ ਅਤੇ ਕੁਝ ਮੈਚ ਹੋਏ ਸੀ ਉਹਨਾਂ ਦੇ ਵਿੱਚ ਕੱਲ੍ਹ ਸ਼ਾਮੀ ਜਿਹੜਾ ਮੈਚ ਹੋਇਆ ਜਰਮਨੀ ਵਰਸਿਸ ਕੁਰਾਸ਼ਾ ਉਸ ਨੂੰ ਜਰਮਨੀ ਨੇ 1 ਗੋਲ ਦੇ ਮੁਕਾਬਲੇ 7 ਗੋਲ ਕਰਕੇ ਜਿੱਤ ਲਿਆ ਲਗਭਗ ਇੱਕ ਤਰਫਾ ਹੀ ਇਹ ਮੁਕਾਬਲਾ ਲਿਆ ਰਿਹਾ ਨੈਦਰਲੈਂਡ ਅਤੇ ਜਾਪਾਨ ਦੇ ਦਰਮਿਆਨ ਮੁਕਾਬਲਾ 2-2 ਗੋਲ ਦੀ ਸਮਾਪਤੀ ਦੇ ਉੱਤੇ ਮੁੱਕਿਆ ਯਾਨੀ ਡਰਾ ਰਿਹਾ ਆਈਵਰੀ ਕੋਸਟ ਨੇ ਇਕੁਆਡੋਰ ਨੂੰ 1-0 ਗੋਲ ਦੇ ਫਰਕ ਦੇ ਨਾਲ ਹਰਾਇਆ ਅਤੇ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਗੋਲ ਦੇ ਨਾਲ ਹਰਾਇਆ ਟਿਊਨੀਸ਼ੀਆ 21 ਗੋਲ ਕਰ ਸਕਿਆ ਜਦਕਿ ਸਵੀਡਨ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਅੱਜ ਦੇ ਦਿਨ ਹੁਣ ਇਸ ਟੂਰਨਾਮੈਂਟ ਦੀ ਸਭ ਤੋਂ ਟੌਪ ਟੀਮਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਸਪੇਨ ਅਤੇ ਕੋਬੋ ਵਰਡੇ ਬੈਲਜੀਅਮ ਬਨਾਮ ਇਜਿਪਟ ਸਾਊਦੀ ਅਰਬ ਬਨਾਮ ਯੂਰੂਗਾਏ ਅਤੇ ਈਰਾਨ ਬਨਾਮ ਨਿਊਜ਼ੀਲੈਂਡ ਮੁਕਾਬਲੇ ਖੇਡੇ ਜਾਣੇ ਨੇ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM

ਸਿੱਧਾ ਤਾਂ ਹੈ ਨੀ ਜੀ, ਭੋਲਾ ਓਏ ਭੋਲੇ ਭੋਲੇ ਓਏ। ਇਹ ਫਿਲਮ ਜਿਹੜੀ ਹੈ ਰਿਲੀਜ਼ ਹੋ ਗਈ ਇਸ ਸ਼ੁੱਕਰਵਾਰ ਦੇ ਦਿਨ, ਸੋ ਕਿਹੜੇ ਕਿਹੜੇ ਦੇਖ ਕੇ ਆਏ ਦੱਸਿਓ ਜ਼ਰੂਰ ਫਿਲਮ ਦੇ ਬਾਰੇ, ਕਿਉਂਕਿ ਮੈਂ ਵੀ ਫੀਡਬੈਕ ਦੀ ਉਡੀਕ ਕਰ ਰਿਹਾ ਹੈਗਾ। ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਇਸ ਹਫ਼ਤੇ ਤੋਂ ਬਕਾਇਦਾ ਇੱਕ ਇੱਕ ਕਰਕੇ ਪ੍ਰੋਗਰਾਮ ਲੀਹ ਦੇ ਉੱਤੇ ਲੈ ਕੇ ਆਵਾਂਗੇ। ਹਾਲ ਫਿਲਹਾਲ ਜਿਹੜੇ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਤਿਆਰ, ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਮੰਡੇ ਦੇ ਦਿਨ, ਸੋਮਵਾਰ ਦੇ ਦਿਨ ਜਿਹੜਾ ਪ੍ਰੋਗਰਾਮ ਡੀਪ ਟਾਕ ਸ਼ੋ ਹੁੰਦਾ ਹੈ, ਉਹ ਤੁਹਾਡੇ ਤੱਕ ਅੱਜ ਦੇ ਦਿਨ ਲੈ ਕੇ ਆਏ ਹਾਂ। ਫਿਲਹਾਲ ਅੱਜ ਇੱਕ ਐਪੀਸੋਡ ਉਹਦਾ ਹਾਲ ਆਪ ਪ੍ਰੀ ਰਿਕਾਰਡਿਡ ਹੈ, ਉਹ ਤੁਸੀਂ ਸੁਣ ਲਿਓ। ਅਗਲੇ ਹਫ਼ਤੇ ਤੋਂ ਫਿਰ ਬਕਾਇਦਾ ਫਰੈਸ਼ ਐਪੀਸੋਡ ਵੀ ਆਉਣਗੇ, ਪਰ ਅੱਜ ਦੇ ਦਿਨ ਹੁਣ ਡਰਾਈਵ ਬੈਕ ਸ਼ੋ ਦੇ ਵਿੱਚ ਬੈਕ ਟੂ ਬੈਕ ਗਾਣੇ ਸੁਣਦੇ ਰਹੋ, ਫਿਰ ਵਾਪਸ ਆਉਂਦੇ ਹਾਂ, ਹੁਣੇ ਹਾਂ ਹਾਜ਼ਰ ਅਤੇ ਕਰਦੇ ਹਾਂ ਗੱਲਾਂ ਬਾਤਾਂ ਮੰਡੇ ਸ਼ੋ ਦੇ ਵਿੱਚ। ਬਾਦਸ਼ਾਹ ਕੀ ਕਹਿੰਦਾ?

Hi, this is Salman Khan and you're listening to Radio Hanji.

0: now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇੱਕ ਹੋਰ ਨਵੇਂ ਪੋਡਕਾਸਟ ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਮ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ
0: ਜੀ ਠੀਕ ਠਾਕ ਬਹੁਤ ਵਧੀਆ ਤੇ ਤੁਸੀਂ ਦੱਸੋ ਕਿੱਦਾਂ ਸਿਹਤਾਂ ਠੀਕ ਠਾਕ
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ
0: ਚਲੋ ਬਹੁਤ ਵਧੀਆ ਚਾਹੀਦਾ ਜੀ ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ ਸੋ ਇਹ ਬਹੁਤ ਜ਼ਰੂਰੀ ਹੈਗਾ ਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ ਸਪੇਸ ਦੀਆਂ ਗੱਲਾਂ ਕਰ ਲਈਆਂ ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡ ਆਏ ਹਾਂ ਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ ਤੇ ਜਦੋਂ ਧਰਤੀ ਤੇ ਆਏ ਅੱਜ ਤੇ ਬੜੇ ਡੂੰਘੇ ਚਲੇ ਗਏ ਅੱਜ ਫਿਰ ਆਉਂਦੇ ਹਾਂ ਸਾਰ ਅੱਜ ਰੇਅਰ ਅਰਥ ਮਿਨਰਲਸ ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ ਰੇਅਰ ਅਰਥ ਮੈਟਲਸ ਰੇਅਰ ਅਰਥ ਐਲੀਮੈਂਟ ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਪਰ ਇਹ ਜਿਹੜੇ ਰੇਅਰ ਨੇ ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ ਬਟ ਲੈਸ ਪੋਲੀਟੀਕਲ ਜ਼ਿਆਦਾ ਅਸੀਂ ਉਸਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ ਰੇਅਰ ਵੀ ਪੈਂਦੀ ਹੈ ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ ਕਿਉਂ ਸੰਦੀਪ ਜੀ
1: ਹਾਂਜੀ ਬਿਲਕੁਲ
0: ਠੀਕ ਹੈ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁੰਦੇ ਕੀ ਨੇ ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਹੀ ਉਹਦੇ ਚ ਹੀ ਮਿਲਦੇ ਹਨਾ ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ ਇਹ ਕੁਛ ਕੁ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿ ਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੋਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ, ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ, ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ, ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ, ਚਮਕਦਾਰ ਹੁੰਦੇ ਹੈਗੇ ਆ ਇਹ, ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ, ਮਤਲਬ ਚੁੰਬਕ ਵਾਂਗੂ ਕੰਮ ਕਰਦੇ, ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ, ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ, ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ, ਹਨਾ, ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ, ਜਾਂ ਫਿਰ ਇੱਕ ਤੋਂ ਵੱਧ ਕੇ REM ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ, ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਹੈ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ, ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ। ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ, ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ, ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70° ਹੈਗਾ ਆ ਔਰ ਇੱਕ ਦਾ 71° ਜਾਂ 72° ਹੈਗਾ ਆ। ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40°C ਦੇ ਉੱਤੇ ਬੋਇਲ ਹੋ ਜਾਂਦਾ, ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40°C ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ। ਪਰ ਜਦੋਂ 70 ਔਰ 71 ਦੀ ਗੱਲ ਆਉਣੀ ਆ ਜਾਂ 75 ਔਰ 76 ਦੀ ਗੱਲ ਆਉਣੀ ਆ, ਤਾਂ ਉਹ 1° ਦਾ ਡਿਫਰੈਂਸ ਹੁੰਦਾ, ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ। ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ, ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ, ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ, ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ। ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ, ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ।
0: ਤੇ
1: ਹਾਂਜੀ,
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ, ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ। ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ, ਲੈਥੋਨਾਈਟਸ ਸ਼ਾਇਦ ਹਨਾ, ਤੇ ਇੱਕ ਯੈਟਰੀਅਮ ਤੇ ਇੱਕ ਸਕੈਂਡੀਅਮ। ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ, ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ, ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ, ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ। ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ, ਲੋਹੇ ਤੋਂ ਵੀ ਭਾਰੇ ਹੁੰਦੇ ਨੇ, ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ, ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ, ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ। ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ, ਕੋਈ ਮੋਟਾ ਮੋਟਾ ਜਿਹਾ ਜੇ ਆਪਾਂ, ਮੈਂ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ, ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ, ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ।
1: ਹਾਂਜੀ, ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ, ਸੋ ਫਲੋਰੈਸੈਂਟ ਔਰ LED ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ REFs, ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ REM ਹੈਗਾ, ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ, ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ TV ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ TVs ਦੇ ਵਿੱਚ ਸ਼ੁਰੂ ਕੀਤਾ ਸੀਗਾ। ਹਾਂਜੀ, ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ, ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ, ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ। ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ REM ਹੈਗਾ ਉਹਦੇ ਚ ਯੂਜ਼ ਹੁੰਦਾ, ਇੰਕਲੂਡਿੰਗ ਆਰ ਫੋਨ ਕੈਮਰਾਜ਼ ਹਨਾ। ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ, ਉਹਨੇ ਹੀ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੀ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਅਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਅਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s 50s ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ, ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਅਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਅਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ, ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ, ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੇ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISA ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਤੇ ਰਿਸੋਰਸਿਸ ਵਾਲਾ। ਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚੁਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ, ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ। ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ, ਹਾਂਜੀ ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ, ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ

0: ਜਦੋਂ ਆਪਾਂ ਗੱਲ ਕਰਦੇ ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਉਹਨਾਂ ਨੂੰ, ਜਿਹਨੂੰ
1: ਹਾਂਜੀ
0: ਸਦਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
1: ਕਰੈਕਟ, ਹਾਂਜੀ।
0: ਤੋ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ, ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ, ਹਾਂਜੀ,
1: ਰਾਈਟ। ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈ ਆਪਾਂ ਤੋਂ ਛੋਟੀ ਜੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
6: This station is now the ultimate power in the universe.
1: Radio Haji 1674. ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ ਉਹ

0: ਚਾਈਨਾ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀਆਂ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀਆਂ, ਤੋ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੇ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ। ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30 or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨਾ ਇਕੋਨਮੀ ਦੇ ਉੱਤੇ। ਤੋ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ, REM ਦੀ। ਹਾਂਜੀ, ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਲ ਸਾਰੀ। ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਅਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
1: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਤੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ, ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੇ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ, ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ। ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਕਰ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ, ਕਿਉਂਕਿ ਫਿਊਚਰ 'ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ 'ਚ ਛੋਟੀ ਤੋਂ ਛੋਟੀ ਚੀਜ਼ 'ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ, ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ 'ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
0: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ, ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
1: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ ਹਨਾ, ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ ਹਨਾ, ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ, ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ ਕਰਨੇ ਪੈਂਦੇ ਆ ਜਿਹੜੇ ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਆ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ ਜਿਹੜੀ ਅਸੀਂ ਐਕਸਰੇ ਯੂਜ ਕਰਦੇ ਹਾਂ ਹੋਸਪਿਟਲ ਦੇ ਵਿੱਚ ਉਹ ਵੀ ਇੱਕ ਰੇਡੀਓ ਉਹ ਵੀ ਇੱਕ ਤਰ੍ਹਾਂ ਦੀ ਐਕਸਰੇ ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨਸ ਹੈਗੀਆਂ ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਬਸ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਿਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਆ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ
0: ਓਕੇ ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ
1: ਹਾਂਜੀ ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਆ ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜਾ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼ ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ, ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰਤਾ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ, ਤੇ ਜਿੱਦਾਂ ਚਾਈਨਾ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
0: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫੇਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫੇਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ, ਬਟ ਐਦਾਂ ਨਹੀਂ ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਆਸਾਨ ਵੀ ਨਹੀਂ ਹੈਗੀ ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ, ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
1: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲ ਰਹੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ ਉੱਥੇ ਮਿਲਦੇ ਆ, ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ, ਇੰਡੀਅਨ ਰੇਅਰ ਅਰਥ ਲਿਮਿਟਿਡ ਕੰਪਨੀ ਆ ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ, ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹਦੀ ਮੈਂ ਗੱਲ ਕੀਤੀ ਆ, ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ ਜਿਹਦੇ ਚ 73 billion ਜਿਹੜਾ ਰੁਪਏ, ਮਤਲਬ ਆਲਮੋਸਟ $800 million US dollar ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ, ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 states ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਆ, ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ, ਮਤਲਬ ਥੋੜੀ ਲੈਸਨ ਲਰਨ ਕਰਨੇ ਚਾਹੀਦੇ ਆ ਉੱਥੇ ਕੀ ਹੋ ਰਿਹਾ, ਹਨਾ, ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੀ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨ ਵੀ ਕੋਈ ਐਡੀਆਂ ਸਖ਼ਤ ਨਹੀਂ ਹੁੰਦੀਆਂ, ਹਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ, ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ, ਹਾਂਜੀ, ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ, ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th number ਦੀ ਸਟੇਟ ਆ ਜਿੱਥੇ, ਮਤਲਬ 4th number ਦੇ ਉੱਤੇ ਇਹਨਾਂ ਦੇ ਇੰਨੇ, ਮਤਲਬ ਨੰਬਰ ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡੱਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ 4th number ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
0: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ, ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ 4th number ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖ਼ਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕਰ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀ ਚ ਅਟੈਕ ਟੂ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੇ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ, ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ, ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ ਚ ਵਧਾ ਲਿਆ, ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮਰੀਕਾ ਬਹੁਤ ਡੈਂਸ ਕੰਟਰੀ ਹੈ, ਉਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
1: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ, ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ, ਹਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
0: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਕੇ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ ਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ ਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ ਤੇ ਕਿੱਦਾਂ ਲੱਗਦੀਆਂ, ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਸਕੰਡ ਬਈ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਕੱਢ ਲਓ ਹੱਸਣ ਦਾ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੁਸੀਂ ਵੀ ਵਾਅਦਾ ਕਰੋ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ ਤੁਸੀਂ, ਕਿਉਂਕਿ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਵੀ ਕਾਂਟ ਵੇਟ ਟੂ ਲਿਸਨ ਦਾ ਜੋਕਸ ਬੁਝਾਰਤ ਐਂਡ ਆਲ ਦੈਟ। ਬਿਲਕੁਲ ਠੰਡ ਲੱਗ ਰਹੀ ਹੈ ਅਤੇ ਠੰਡ ਦੇ ਵਿੱਚ ਆਪਾਂ ਸੁਣਨੇ ਜੋਕ, ਅਤੇ ਚਲੋ ਕਰਦੇ ਹਾਂ ਸ਼ੁਰੂਆਤ ਬੱਚਿਆਂ ਨਾਲ ਗੱਲਾਂ ਬਾਤਾਂ ਕਰਕੇ, ਅਤੇ ਆਓ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ।
0: ਬਿਲਕੁਲ ਜੀ, ਅਤੇ ਇਸੇ ਠੰਡ ਦੇ ਦਰਮਿਆਨ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਕਹਿੰਦੇ ਨੇ ਕਿ ਵਧੇਰੇ ਆ, ਹਾਲਾਂਕਿ ਇੱਧਰ ਵੈਬਸਾਈਟ ਦੇ ਉੱਤੇ ਅਪਡੇਟ ਤੇ ਨਹੀਂ ਗਿਆ, ਪਰ ਹੈਪੀ ਸੰਧੂ ਜੀ ਕਹਿੰਦੇ ਨੇ ਕਿ M80 ਦੇ ਉੱਤੇ ਇਨਬਾਊਂਡ ਵਾਲੇ ਪਾਸੇ ਸਿਟੀ ਨੂੰ ਜਾਂਦਿਆਂ ਮੰਨ ਕੇ ਯਾਨੀ ਕਿ ਕਾਫੀ ਹੈਵੀ ਟ੍ਰੈਫਿਕ ਆ,
1: ਜੰਮ ਗਿਆ ਮਤਲਬ।
0: ਹਾਂ ਇਹ ਹੋ ਸਕਦਾ ਠੰਡ ਦੇ ਨਾਲ ਜੰਮ ਗਿਆ, ਅਤੇ ਇਹ ਵੀ ਖਿਆਲ ਰੱਖਿਓ ਕਿ ਇਸ ਟਾਈਮ ਸਵੇਰੇ ਆਪਾਂ ਲਾਫਟਰ ਥੈਰੇਪੀ 'ਚ ਤੁਹਾਡੇ ਨਾਲ 8 ਵਜੇ ਸਾਂਝ ਪਾ ਰਹੇ ਹਾਂ, ਅਤੇ ਜੇ ਤੁਸੀਂ ਇਹਦਾ ਰਿਪੀਟ ਸੁਣ ਰਹੇ ਹੋ ਤਾਂ ਫਿਰ ਉਸ ਸਮੇਂ ਨਹੀਂ ਤੁਸੀਂ ਟ੍ਰੈਫਿਕ ਮੰਨ ਕੇ ਬਹਿ ਜਾਣਾ, ਤੁਸੀਂ ਆਪਣੇ ਨੈਵੀਗੇਸ਼ਨ ਦੀ ਵੇਖਣੀ ਸੁਣਨੀ ਆ, ਅਤੇ ਆਓ ਫਿਰ ਵੱਧਦੇ ਅੱਗੇ। ਅਤੇ ਆਪਾਂ ਬੱਚਿਆਂ ਨੂੰ ਵਿਹਲੇ ਕਰਦੇ ਹਾਂ, ਸਾਡੇ ਕੋਲ ਵੀ ਟ੍ਰੈਫਿਕ ਹੋਈ ਪਈ ਆ, ਅਤੇ ਆਪਾਂ ਵੀ ਕੰਜੈਸ਼ਨ ਥੋੜ੍ਹੀ ਜਿਹੀ ਈਜ਼ ਕਰੀਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਤੇਗ ਤੁਹਾਡੇ ਘਰ ਠੰਡ ਆ ਅੱਜ ਵਾਵਾ, ਹੀਟਰ ਨੀ ਲਾਇਆ?
2: ਹੀਟਰ ਲਾਇਆ ਹੋਇਆ,
0: ਤਾਂ ਵੀ ਲੱਗੀ ਜਾਂਦੀ ਹੈ ਨਾ
1: ਠੰਡ ਦੇ ਬਾਰੇ ਸੋਚ ਕੇ ਵੀ ਠੰਡ ਲੱਗਦੀ ਹੈ।
0: ਹਾਂ ਠੰਡ ਬਾਰੇ ਨਾ ਸੋਚੀਏ ਤੇ ਜ਼ੋਰ ਜ਼ੋਰ ਦੀ ਹੱਸੀਏ ਤੇ ਫਿਰ ਆਪੇ ਹਟ ਜਾਂਦੀ ਹੈ।
1: ਹਾਂ ਦੇਖਦੇ ਹਾਂ ਲਾਫਟਰ ਦੇ ਵਿੱਚ।
0: ਸੁਣਾਓ ਫਿਰ, ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਹਾਂਜੀ,
2: ਕਦੇ ਹੂੰ ਕਰਕੇ ਕਦੇ ਹਾਂ ਕਰਕੇ
0: ਲੰਮੀ ਬਾਂਹ ਕਰਕੇ, ਗੇੜਾ ਤੇ ਦੇ ਨੀ ਮਟਿਆਰੇ ਲੰਮੀ ਬਾਂਹ ਕਰਕੇ, ਬਲ ਬਲ ਬਲ ਬਲ ਬਲੇ ਚੱਕਤਾ। ਅੱਜ ਤੇ ਫੂਫੂ ਵੀ ਨੀ ਹੋਣ ਡਈ ਹੈ ਨਾ ਤੇਗ,
1: ਅੱਜ ਤੇ ਹੂ ਹੂ ਹੋ ਰਹੀ ਹੈ।
0: ਮੇਰੇ ਤੇ ਦੰਦ ਨੀ ਲਿਆਏ, ਮੇਰੇ ਤੋਂ ਪਹਿਲਾਂ ਵੀ ਨਹੀਂ ਹੁੰਦੀ। ਤੇ ਕਦੋਂ ਕੁ ਫੂਫੂ ਸ਼ੁਰੂ ਹੋਣੀ ਆ ਫਿਰ, ਯਾਨੀ ਕਿ ਦੰਦ ਕਦੋਂ ਕਾਉਣੇ ਆ?
2: ਜਦੋਂ ਮੇਰੇ ਦੰਦ ਸਾਰੇ ਫੇਰ ਆ ਗਏ।
0: ਅੱਛਾ ਫੇਰ ਆ ਗਏ, ਕਦੋਂ ਕਾਉਣੇ ਆ?
2: ਪਤਾ ਨਹੀਂ।
0: ਅੱਛਾ ਕਦ ਪਤਾ ਨਹੀਂ, ਓਕੇ ਓਕੇ, ਚਲੋ ਫਿਰ ਜਲਦੀ ਜਲਦੀ ਜਲਦੀ ਆ ਜਾਣਾ।
2: ਟਾਈਮ
0: ਲਾਉਣਗੇ ਲੈ, ਓਕੇ ਓਕੇ ਓਕੇ, ਚਲੋ ਕੋਈ ਨੀ, ਲਾਲਚ ਦਓ ਉਹਨਾਂ ਨੂੰ, ਕੋਈ ਨਾ ਕੋਈ ਦੰਦਾਂ ਨੂੰ ਕਹੋ ਵੀ ਮੈਂ ਤੁਹਾਨੂੰ ਬਰਸ਼ ਕਰਿਆ ਕਰੂੰਗੀ ਵੇ ਆ ਜਾਓ, ਮੈਂ ਤੁਹਾਨੂੰ ਚੀਜ਼ੀਆਂ ਖਾਣ ਨੂੰ ਦਊਂਗੀ ਵੇ ਆ ਜਾਓ,
1: ਵਧੀਆ ਵਧੀਆ ਕੱਟਣ ਨੂੰ ਦਾਂਗੇ।
0: ਲਾਲਚ ਦਓ ਨਾ ਦੰਦਾਂ ਨੂੰ।
2: ਠੀਕ ਆ,
0: ਥੈਂਕ ਯੂ,
1: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ, ਹੈਵ ਅ ਨਾਈਸ ਡੇ। ਸਾਡੇ ਨਾਲ ਤੇਗ, ਤੇ ਹੁਣ ਸਾਡੇ ਨਾਲ ਕੌਣ ਆ? ਸਾਡੇ ਨਾਲ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਆ?
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਦੀਦੀ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਗੱਲ, ਭੁਲੇਖਾ ਪੈ ਗਿਆ ਸੀ ਜੀ? ਬੜੇ ਖਰਾਬ ਹੈ ਤੁਸੀਂ, ਭੁਲੇਖੇ ਪੈਣ ਲੱਗ ਪਿਆ, ਕਿਤੇ ਹੋਰ ਪਾਸੇ ਧਿਆਨ ਮੈਨੂੰ ਲੱਗਦਾ ਇਹਦਾ।
1: ਕੀ ਕਰ ਰਹੇ ਹੋ?
0: ਤੁਹਾਡੇ ਤੋਂ ਵੱਡੇ ਤੇ ਮੈਂ ਹਾਲੇ ਤੱਕ ਵੇਖੀ ਨੀ ਕੋਈ, ਜਿਹੜੀ
2: ਮੈਂ ਸੈਟਰਡੇ ਮੇਰੇ ਲਈ ਗਿਫਟ ਲਿਆਂਦਾ ਸੀਗਾ।
0: ਕਾਹਦੇ ਲਈ?
2: ਉਹ ਨੀਡੋ ਸੀਗਾ, ਉਹ ਵੈਸੇ ਮਿਲਣ ਆਏ ਸੀਗੇ, ਮੈਂ ਵੈਸੇ ਇੱਕ ਤਰ੍ਹਾਂ ਨਾਲ ਆ ਗਿਆ, ਪਾਰਟੀ ਰੱਖੀ ਸੀ ਕਹਿ ਸਕਦੇ ਆ, ਪਰ ਪਾਰਟੀ ਨੀ ਸੀ
1: ਗੈਟ ਟੂਗੈਦਰ
2: ਨਾਲੇ। ਹਾਂਜੀ, ਤੇ ਖੁਸ਼ੀ ਸੀਗੀ ਜਿਹੜੇ ਨੀਡੋ ਹੁੰਦੇ ਆ ਤੇ ਉਹਦੇ ਵਿੱਚ ਇੱਕ ਗਲੀ ਆ ਗਈ। ਫਿਰ ਮੈਨੂੰ ਅੱਜ ਸਵੇਰੇ ਰੌਲਾ ਪਾਇਆ ਮੈਂ ਸੁਪਰ ਗਲੂ ਲੈਣੀ ਆ ਕੋਲ ਤੋਂ, ਫਿਰ ਅਸੀਂ ਲੈ ਕੇ ਆਂਦੀ
1: ਸਵੇਰੇ ਸਵੇਰੇ ਜਾ ਕੇ
2: ਸਵੇਰੇ ਸਵੇਰੇ ਅਸੀਂ ਬਹੁਤ ਪੈਸੇ ਖਰਚੇ ਕੋਲ ਲੈਣ ਲੱਗ ਜਾਂਦੇ
1: ਸਾਰੀ ਗਲਤੀ ਮੰਮਾ ਦੀ ਹੈ ਨਾ। ਸਵੇਰੇ ਸਵੇਰੇ ਮੰਮਾ ਨੂੰ ਯਾਦ ਆਇਆ ਨਾ ਕਿ ਸੁਪਰ ਗਲੂ ਲੈ ਲੈਂਦੇ
0: ਹੈ, ਤੁਸੀਂ ਤੇ ਨਹੀਂ ਕਦੀ ਕਹਿੰਦੇ ਹੈ ਨਾ।
1: ਹਾਂ ਨਹੀਂ
2: ਨਹੀਂ ਨਹੀਂ
0: ਨਾ ਘੱਟ ਹੀ ਕਹਿੰਦੇ ਹੈ। ਤੁਸੀਂ ਏਦਾਂ ਕਰਿਆ ਕਰੋ ਨਾ, ਤੁਸੀਂ ਮੰਮਾ ਨੂੰ ਲੈ ਕੇ ਨਾ ਜਾਇਆ ਕਰੋ, ਫਿਰ ਨਾਲੇ ਮੰਮਾ ਦਾ ਟਾਈਮ ਸੇਵ ਹੋ ਜਾਏ ਤੇ ਮੰਮਾ ਦਾ ਟਾਈਮ ਸੇਵ ਕਰੋ ਨਾ। ਮੰਮਾ ਨੂੰ ਬਾਹਰ ਬਾਹਰ ਜਾਇਆ ਕਰੋ, ਬਾਹਰ ਵੇਖੋ। ਤੁਸੀਂ ਕਦੀ ਕੋਲਜ ਜਾਂਦੇ ਹੋ ਨਾ ਤੇ ਤੁਸੀਂ ਧਿਆਨ ਨਾਲ ਵੇਖੋ, ਉੱਥੇ ਹਰ ਇੱਕ ਸੁਪਰ ਮਾਰਕੀਟ ਦੇ ਬਾਹਰ ਨਾ ਬੈਂਚ ਲੱਗਾ ਹੁੰਦਾ, ਉਹ ਇਸੇ ਲਈ ਲੱਗਾ ਹੁੰਦਾ ਵੀ ਮੰਮੀ ਨੂੰ ਉੱਥੇ ਭਾਜੋ।
2: ਹਾਂਜੀ ਪਰ ਪੈਸੇ ਕੌਣ ਪੇ ਕਰੂਗਾ ਫਿਰ?
0: ਹਾਏ ਤੇ ਇਦਾਂ ਹੀ ਆ ਫਿਰ,
1: ਮੰਮੀ ਪਾਪਾ ਹੀ ਤੇ ਬੈਂਕ ਹੈ।
0: ਇਹਦਾ ਮਤਲਬ ਵੇਖੋ ਤੁਸੀਂ ਵੀ ਇਹਨੇ ਕੁੜੀ ਨੇ ਆਪਸ਼ਨ ਸੋਚੀ ਆ, ਪਰ ਪੈਸਿਆਂ ਕਰਕੇ ਲੈ ਕੇ ਜਾਂਦੀ ਆ। ਹਾਂਜੀ ਕੀ ਸੁਣਾਓਗੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰ ਰੇੜੀ ਵਾਲਾ ਕਹਿੰਦਾ ਲੰਗੜੇ ਅੰਬ ਲੈ ਲੋ, ਲੰਗੜੇ ਅੰਬ ਲੈ ਲੋ।
0: ਹਾਂਜੀ।
2: ਕੁੜੀ ਉਹਦੇ ਕੋਲ ਆ ਕੇ ਕਹਿੰਦੀ ਵੀਰੇ ਸੱਚੀ ਚ ਲੰਗੜੇ ਨੇ? ਤੇ ਰੇੜੀ ਵਾਲਾ ਭਾਈ ਕਹਿੰਦਾ ਹਾਂਜੀ, ਤਾਂ ਮੈਂ ਇਹਨਾਂ ਨੂੰ ਰੇੜੀ ਉੱਤੇ ਪਾਇਆ ਵਾ।

0: ਫਤਿਹਗਾ
1: ਹਾਂਜੀ
0: ਓਕੇ ਲਿਓ
1: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਯਸ਼ ਦੀਦੀ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
1: ਮੈਂ ਵਧੀਆ ਤੁਸੀਂ ਕਿਵੇਂ ਹੋ
2: ਅਸੀਂ ਵੀ ਵਧੀਆ
0: ਅਸੀਂ ਵਧੀਆ ਤੁਸੀਂ ਕਿਵੇਂ ਹੋ ਠੰਡ ਤੇ ਲੱਗਦੀ ਬਾਲੀ ਨਹੀਂ ਲੱਗਦੀ ਕਿੰਨੀ ਕੁ ਲੱਗਦੀ ਆ
1: ਥੋੜੀ ਜੀ
0: ਹਾਂ
2: ਵਾਹ
1: ਹਾਂਜੀ
0: ਓਕੇ
1: ਮਨ ਤਾਂ ਲੱਗਿਆ ਬਹੁਤ ਸੋਹਣੀ ਆ ਤੇ ਥੋੜੀ ਜੀ ਇਸ ਚੀਜ਼ ਮੈਂ ਬਾਹਰ ਨਿਕਲਿਆ
2: ਅੱਛਾ
1: ਹਾਂਜੀ
0: ਤੁਸੀਂ ਫਿਰ ਖੁਰਾਕਾਂ ਖਰੂਕਾਂ ਖਾਧੀਆਂ ਨਾ ਕਬੱਡੀ ਵਾਲੇ ਤੁਸੀਂ
1: ਨਹੀਂ
0: ਕੀ ਸੁਣਾਓਗੇ ਫਿਰ
1: ਅੱਜ ਸੁਣਾਉਂਗਾ ਇੱਕ ਬਰਜਰਤ
2: ਹਾਂਜੀ
1: ਇੱਕ ਘਰ ਦੇ ਦੋ ਦਰਵਾਜੇ ਵਿੱਚ ਨਿਕਲ ਹਜ਼ਾਰਾਂ ਰਾਜੇ
0: ਹੈ ਇੱਕ ਘਰ ਦੇ ਦੋ ਦਰਵਾਜੇ
1: ਵਿੱਚੋਂ ਨਿਕਲ ਹਜ਼ਾਰਾਂ ਰਾਜੇ
0: ਦੋ ਦਰਵਾਜੇ ਤੇ ਮੈਨੂੰ ਪਤਾ ਲੱਗ ਗਿਆ ਪਰ ਇਹ ਨਹੀਂ ਪਤਾ ਵੀ ਰਾਜੇ ਕਿੰਨੇ ਕ ਨਿਕਲਦੇ ਆ
1: ਹਜ਼ਾਰਾਂ ਰਾਜੇ ਨਿਕਲਦੇ ਆ
0: ਅੱਛਾ 11 11
1: ਨਹੀਂ ਹਜ਼ਾਰਾਂ
0: ਹਜ਼ਾਰਾਂ ਓਕੇ ਹਜ਼ਾਰਾਂ ਰਾਜੇ ਰਾਜਿਆਂ ਦਾ ਰੰਗ ਕੀ ਹੈ ਪਹਿਲਾਂ ਇਹ ਦੱਸੋ ਵੀ ਕਿਹੜੇ ਰੰਗ ਦੇ ਹੁੰਦੇ ਰਾਜੇ
1: ਜਿਹੜੇ ਮਰਜ਼ੀ ਰੰਗ ਦੇ ਹੁੰਦੇ ਨੇ
0: ਨਹੀਂ ਪਰ
1: ਕੋਈ ਵੀ ਰੰਗ ਹੋ ਸਕਦਾ
0: ਕੋਈ ਇੱਕ ਰੰਗ ਦੱਸ ਦੋ
1: ਇੱਕ ਰੰਗ ਦਾ ਹੁੰਦੇ ਵੀਰੇ ਕੋਈ ਵੀ ਰੰਗ ਹੋ ਸਕਦਾ
0: ਪੀਲੇ ਰੰਗ ਦੇ ਹੁੰਦੇ ਹੈ ਵਾਈਟ ਰੰਗ ਦੇ ਹੁੰਦੇ ਆ ਤਰ੍ਹਾਂ ਦਾ ਰੰਗ ਤੇ ਹਰਿਆ ਹੁੰਦਾ ਵਾ ਤਰ੍ਹਾਂ ਦਾ ਰੰਗ ਹਰਿਆ
1: ਹੁੰਦਾ
0: ਅੱਛਾ ਚਲ ਇੱਕ ਮਿੰਟ ਖਲੋ ਜਾ ਮੈਨੂੰ ਵੇਖ ਲੈਂਦੇ ਜੇ ਸੁਖਵਿੰਦਰ ਆਂਟੀ ਉੱਠ ਪਏ ਹੋਏ ਨਾ ਅੱਛਾ ਨਹੀਂ ਕਰ ਸਕਦੇ ਓਕੇ ਓਕੇ ਓਕੇ
2: ਇੰਨੀ ਦੇਰ ਚ ਤੇ ਅੰਕਲ ਨੇ ਸਕਰੋਲ ਕਰ ਲਿਆ
0: ਪਰ ਇਹਨਾਂ ਨੇ ਹੈਲਪ ਕਰਤੀ ਹੁਣ ਮੈਂ ਕੀ ਕਰਾਂ ਮੈਂ ਵੇਖ ਲਿਆ ਮੇਰੇ ਸਾਹਮਣੇ ਪਿਆ ਵਾ ਹੁਣ ਵਟ ਕੈਨ ਆਈ ਡੂ ਇਹਨਾਂ ਨੇ ਕਿਹਾ ਨੋ ਗੁਰਜੀਤ ਆਂਟੀ ਤੇ ਸੁਖਵਿੰਦਰ ਆਂਟੀ ਕਹਿੰਦੀਆਂ ਨੋਜ਼
1: ਗਲਤ
0: ਗਲਤ ਅੱਛਾ ਜੋ ਤੁਸੀਂ ਗਲਤ ਹੋ ਗਈ ਹੋ ਆਂਟੀ ਕੋ ਫਤਿਹ ਦੀ ਬਜ਼ਾਰ ਤੇ ਕਿੱਦਾਂ ਕੋ ਪੁੱਛ ਲੈ ਚਲੋ ਹਾਰ ਗਏ ਫਿਰ
1: ਅੰਸਰ ਹੈਗਾ ਅੱਖਾਂ ਤੁਹਾਨੂੰ ਰਾਜੇ ਕਿਹਾ ਸੀ ਪਰ ਸੀਗੇ ਬੰਦੇ ਨੋਰਮਲ ਵਾਲੇ
0: ਸਹੀ ਗੱਲ ਹੈ ਯਾਰ ਮੇਰੇ ਵੀ ਦਿਮਾਗ ਚ ਆਇਆ ਸੀ ਵੀ ਨੱਕ ਹੋਊਗਾ ਪਰ ਮੈਂ ਫਿਰ ਸੋਚਿਆ ਹਜ਼ਾਰਾਂ ਰਾਜੇ ਕਿੱਦਾਂ ਹੋ ਗਏ ਪਰ ਇਹ ਵੀ ਹੋ ਹੀ ਸਕਦਾ ਇੰਨੇ ਸਾਹ ਆਉਂਦੇ ਸਾਨੂੰ ਹਜ਼ਾਰਾਂ ਹੀ ਪਰ ਲੱਖਾਂ ਹੀ ਕਰੋੜਾਂ ਹੀ ਗਜ਼ਿਲੀਅਨ ਥੈਂਕ ਯੂ
2: ਇਹਨੇ ਸੋਚਿਆ ਹੋਣਾ ਜੇ ਆਪਾਂ ਅੱਖਾਂ ਕਿਹਾ ਇਹਨੇ ਆਨਸਰ ਨੱਕ ਕਹਿ ਦੇਣਾ ਜੇ ਨੱਕ ਕਿਹਾ ਇਹਨੇ
0: ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਯੁਵਰਾਜ ਤੁਸੀਂ ਆਉਂਦੇ ਰਹੋ
2: ਹੈਲੋ
0: ਹੈਲੋ ਯੁਵਰਾਜ ਜੀ
1: ਅੰਕਲ ਜੀ ਤੇ ਆਂਟੀ ਜੀ
0: ਸਤਿ ਸ੍ਰੀ ਅਕਾਲ
2: ਕੀ ਹਾਲ ਚਾਲ ਹੈ
1: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਹੈ
2: ਹੋ ਗਏ ਰੈਡੀ
0: ਹੈਲੋ
1: ਹੈਲੋ
0: ਹਾਂਜੀ
2: ਹੋ ਗਏ ਰੈਡੀ
0: ਸੌਂ ਗਏ ਹੋ
1: ਹਾਂਜੀ ਮੈਂ ਰੈਡੀ ਹੋ ਗਿਆ
0: ਅੱਛਾ ਰੈਡੀ ਹੋ ਗਿਆ ਓਕੇ ਓਕੇ ਰੈਡੀ ਕਾਦੇ ਲਈ ਸੁਣਾਉਣ ਲਈ ਕਿ ਜਾਣ ਲਈ
1: ਸਕੂਲ ਲੈ ਜਾ ਵੀ
0: ਅੱਛਾ ਸਕੂਲ ਲੈ ਜਾਣ ਦੇ ਕੀ ਸੁਣਾਓਗੇ ਫਿਰ ਅੱਜ
1: ਇੱਕ ਚੁਟਕਲਾ
2: ਹਾਂਜੀ
0: ਸੁਣਾ ਦੋ ਫਿਰ
1: ਇੱਕ ਵਾਰੀ ਹਰ ਵਾਰੀ ਪੱਪੂ ਸਕੂਲੇ ਲੇਟ ਹੀ ਆਉਂਦਾ ਹੁੰਦਾ ਤੇ ਉਹਦੀ ਟੀਚਰ ਕਹਿੰਦੀ ਵੀ ਪੱਪੂ ਤੂੰ ਬਾਕੀ ਬੱਚੇ ਨਾਲ ਕਿਉਂ ਨੀ ਆਉਂਦਾ ਕੱਲਾ ਹੀ ਕਿਉਂ ਆਉਂਦਾ ਤੇ ਫਿਰ ਪੱਪੂ ਕਹਿੰਦੇ ਚੁੰਡ ਚ ਤਾਂ ਗਧੇ ਆਉਂਦੇ ਆ ਸ਼ੇਰ ਤਾਂ ਕੱਲੇ ਆਉਂਦੇ
0: ਬੱਲੇ ਪੱਪੂ ਸ਼ੇਰ ਥੈਂਕ ਯੂ ਯੁਵਰਾਜ
2: ਦੀਦੀ
1: ਥੈਂਕ ਯੂ ਦੀਦੀ ਵੀ ਸੁਣਾਓ
0: ਅੱਛਾ ਦੀਦੀ ਵੀ ਸੁਣਾਓ ਓਕੇ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅਸਦੀ ਜੀ
0: ਸਤਿ ਸ਼੍ਰੀ ਅਕਾਲ
2: ਕੀ ਹਾਲ ਚਾਲ ਹੈ
1: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
2: ਸਾਡਾ ਵੀ ਵਧੀਆ ਅੱਜ ਹੈ ਸਕੂਲ ਕਿ ਅੱਜ ਵੀ ਨਹੀਂ ਹੈ
1: ਨਹੀਂ
2: ਓਹ ਸਕੂਲ ਦਾ ਪਤਾ ਕਰਨਾ ਪਏਗਾ ਹੈ
0: ਤੁਸੀਂ ਕਿਹਦਾ ਨਾਮ ਸਕੂਲ ਰੱਖਿਆ ਵਾ ਹੈਂ
1: ਹਾਂਜੀ
0: ਕਾਹਦਾ ਨਾਮ ਸਕੂਲ ਰੱਖ ਲਿਆ ਤੁਸੀਂ
1: ਇੱਕ ਬੰਦੇ ਨੇ ਰਾਤ ਨੂੰ ਘਰ ਮੁੜਿਆ ਤੇ ਉਹਨੇ ਬਹੁਤ ਪੀਤੀ ਹੋਈ ਸੀਗੀ ਤੇ ਇੱਕ ਗਲੀ ਚ ਕੁੱਤਾ ਸੀਗਾ ਤੇ ਉਹ ਭੌਂਕਦਾ ਭੌਂਕਦਾ ਉਹਦੇ ਕੋਲ ਆ ਗਿਆ ਤੇ ਬੰਦਾ ਡਰ ਗਿਆ ਤੇ ਉਹ ਨੀਚੇ ਇੱਕ ਪੱਥਰ ਦਿਖਿਆ ਉਹਨੂੰ ਤੇ ਉਹਨੂੰ ਚੱਕਣ ਲੱਗਿਆ ਪਰ ਉਹ ਪੱਥਰ ਮਿੱਟੀ ਚ ਗੱਡਿਆ ਹੋਇਆ ਸੀਗਾ ਤੇ ਉਹ ਬੰਦਾ ਜ਼ੋਰ ਦੇ ਨੇ ਬੋਲਦਾ ਕਹਿੰਦਾ ਪਤਾ ਨੀ ਕਿਵੇਂ ਦਾ ਅਜੀਬ ਮੁਹੱਲਾ ਕੁੱਤਿਆਂ ਨੂੰ ਖੁੱਲਾ ਛੱਡ ਦੇ ਪੱਥਰਾਂ ਨੂੰ ਬੰਨ ਕੇ ਰੱਖ ਦੇ
0: ਅਜੀਬੀ ਨੇ ਲੋਕ ਥੈਂਕ ਯੂ
2: ਥੈਂਕ ਯੂ
1: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਨੇ ਬਰਥਡੇ ਬੋਏ ਗਰਲ ਬਲੇਟਿਡ ਹੈਪੀ ਬਰਥਡੇ ਵਾਲੇ ਐਂਬਰ ਤੇ ਗੁਰਬਾਜ ਸਤਿ ਸ਼੍ਰੀ ਅਕਾਲ ਐਂਬਰ ਗੁਰਬਾਜ ਐਂਬਰ ਇੰਨੀ ਆਵਾਜ਼ ਘੱਟ ਕਿਉਂ ਆ ਕੇਕ ਥੋੜਾ ਖਾਧਾ ਸੀ ਬਹੁਤ ਖਾਧਾ ਸੀ ਤੇ ਫਿਰ ਆਵਾਜ਼ ਕਿਉਂ ਨੀ ਨਿਕਲਦੀ ਫਿਰ ਆਵਾਜ਼ ਕਿਉਂ ਨੀ ਨਿਕਲਦੀ ਫਿਰ ਹੌਲੀ ਹੌਲੀ ਕਿਉਂ ਬੋਲਦੇ ਤੁਸੀਂ ਹੁਣ ਉੱਚੀ ਬੋਲੂਗੀ ਓਕੇ ਓਕੇ ਕੀ ਕੀਤਾ ਫਿਰ ਬਰਥਡੇ ਤੇ ਤੇ ਗੁਰਬਾਜ ਵੀ ਨਾਲ ਕੇ ਉਹਨੇ ਵੱਖਰੇ ਕੀਤੀ ਆਪਣੇ ਫਰੈਂਡਸ ਨਾਲ
3: ਹਾਂਜੀ ਗੁਰਬਾਜ ਮੇਰੇ ਵਾਲ ਸੀ
0: ਅੱਛਾ ਦੋਵੇਂ ਨੇ ਇਕੱਠੇ ਆਈ ਹੈ
2: ਕਿੰਨੇ ਸਾਲ ਦੇ ਹੋ ਗਏ
0: ਫਨ ਹੋਇਆ ਫਿਰ ਪੂਰਾ
3: ਹਾਂਜੀ ਬਹੁਤ
0: ਆਏ ਕਿੰਨੇ ਗਿਫਟ ਮਿਲੇ
3: ਤੁਸੀਂ
0: ਫਿਰ ਨੰਬਰ ਲੈ ਗਏ ਹੈਪੀ ਹੋ ਕਿਹੜੀ ਬੋਲੀ ਪਾਈ
3: ਕਦੇ ਹਾਂ ਗੇੜਾ
0: ਕਰਕੇ ਗੇੜਾ ਗੇੜਾ ਦੇ ਦੇਣੀ ਮਨਮੰਗੀ ਅੰਮੀਆਂ ਬਣ ਕੇ ਹੈ ਅੰਬਰ ਲਾਫਟਰ ਥੈਰੇਪੀ ਚ ਤੇ ਇੱਦਾਂ ਦੀ ਹੁੰਦੀ ਬੋਲੀ ਠੀਕ ਆ ਤੇ ਤੁਸੀਂ ਅੱਜ ਸਾਨੂੰ ਸੁਣਾਉਣਾ ਕੀ ਹੀ ਬੋਲੀ ਤੋਂ ਇਲਾਵਾ
3: ਬੋਲੀ
0: ਓਕੇ ਇਹੋ ਹੀ ਕਿ ਹੋਰ ਇਹੋ ਹੀ ਸੁਣਾਉਣੀ ਸੀ ਓਕੇ ਓਕੇ ਓਕੇ ਓਕੇ ਆਪਾਂ ਵੀ ਸੁਣਾਈਏ ਤੁਹਾਨੂੰ ਗਾਣਾ ਇੱਕ
3: ਹਾਂਜੀ
0: ਹੈ ਭੰਗੜਾ ਪਾਓਗੇ ਨਾਲ
3: ਨਹੀਂ
0: ਪਤਾ ਨਹੀਂ ਹੁਣ ਭੰਗੜਾ ਪੈਣਾ ਵੀ ਕਿ ਨਹੀਂ ਪੈਣਾ ਆਈ ਡੋਂਟ ਨੋ
2: ਸੁਣ ਲਓ
0: ਸੁਣ ਲਓ ਪਹਿਲਾਂ ਹੈ ਵੇਖੀ ਫਿਰ ਓਕੇ ਅਕੜਮ ਪਕੜਮ ਯਕਰਮ ਡੂ

0: ਕਵਾਲੀ ਟਾਈਪ ਹੋ ਗਿਆ
1: ਇਹਨੇ ਤੇ ਗਾਣਾ ਬਣਾਤਾ ਬੋਲਣ ਵਾਲਾ ਹੈਨਾ ਹੈ
2: ਸੋ ਮਚ ਵੈਰੀ ਨਾਈਸ
1: ਨਾਈਸ ਹੀ ਪਰ ਇਹਨੇ 뮤직 ਤੇ ਲਾਇਆ ਨਹੀਂ ਢੋਲ ਤੇ ਲਾਇਆ ਨਹੀਂ ਨਾਲ ਹੈ
2: ਹਾਂਜੀ
1: ਹੋ ਇਹ ਕੀ ਗੱਲ ਹੈ ਮੈਂ ਟਰਾਈ ਕਰਾਂ ਫਿਰ
2: ਹਾਂਜੀ
1: ਕੈਨ ਯੂ ਐਡ ਬੀਟ 뮤직 ਹੈ ਲੈਟਸ ਸੀ ਵਟ ਸ਼ੀ ਡੂ ਚਲੋ ਉਹਨਾਂ ਚਿਰ ਤੁਸੀਂ ਗੁਰਬਾਜ ਨਾਲ ਗੱਲ ਕਰੋ ਤੇ ਉਹਨਾਂ ਚਿਰ ਮੈਂ ਇਹਨੂੰ ਇਹਨੂੰ ਕਹਿਣਾ ਚੱਲ ਓਏ 뮤직 ਲਾ ਪਿੱਛੇ ਹੈਲੋ ਸਤਿ ਸ੍ਰੀ ਅਕਾਲ
0: ਕੀ ਹਾਲ ਚਾਲ ਨੇ ਗੁਰਬਾਜ
1: ਗੁਰਬਾਜ ਫਨ ਹੋਇਆ ਫਿਰ ਹੈ ਤੇ ਆਵਾਜ਼ ਕਿਉਂ ਘੱਟ ਆ ਇੰਨੀ ਜੇ ਫਨ ਹੋਇਆ ਤੇ
2: ਚੱਲ
1: ਚੱਲ ਇੱਕ ਇਹ ਆ ਸੁਣੀਏ ਆਪਾਂ ਤੁਹਾਡਾ ਤੁਹਾਡਾ ਗਾਣਾ ਸੁਣੀਏ ਹੈਂ ਹਾਂਜੀ ਚੱਲ ਹਾਂਜੀ

0: ਬਰਥਡੇ ਅੱਗੇ ਨਾਲੋਂ ਹੋਇਆ ਥੋੜਾ ਜਿਹਾ ਠੀਕ ਹੈ ਨਾ ਹੈ ਗੁਰਬਾਜ
1: ਥੈਂਕ ਯੂ ਸੋ ਮਚ
0: ਨਾਈਸ ਹੈ
1: ਹਾਂਜੀ
0: ਕਿੰਨੇ ਪੈਸਿਆਂ ਵਾਲਾ ਵਾ
1: 2 million
0: ਆ ਵੀ ਵਧੀਆ ਹੁੰਦਾ ਇੰਨੇ ਕੁ ਦੱਸ ਦਿਓ ਵੀ ਕੋਈ ਲਵੇ ਹੀ ਨਾ ਹੈਨਾ ਬਹੁਤ ਬਹੁਤ ਵਧਾਈਆਂ ਗੁਰਬਾਜ ਕੀ ਸੁਣਾਓਗੇ ਤੁਸੀਂ
1: ਬੋਲੀ
0: ਓਕੇ ਬੋਲੀ
1: ਬਾੜੀ ਬਸੀ ਖਤਮ ਗਿਆ ਸੀ ਖਤਮ
0: ਥੈਂਕ ਯੂ ਥੈਂਕ ਯੂ ਤੁਹਾਨੂੰ ਦੋਵਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਲੇਟਿਡ ਹੈਪੀ ਬਰਥਡੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਅਤੇ ਸਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੋਹਣੇ ਸੋਹਣੇ ਚੁਟਕਲੇ ਸੁਣਾਉਂਦੇ ਰਹੋ ਹੈਪੀ ਬਰਥਡੇ
2: ਹੈਪੀ ਬਰਥਡੇ ਬੋਥ ਆਫ ਯੂ ਬਿਲੇਟਿਡ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਸਾਡੇ ਨਾਲ ਅਰਨਵ ਆ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ
3: ਹੈਲੋ
2: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ
3: ਹੁਣ
0: ਬਣੀ ਗੱਲ ਪਹਿਲਾਂ ਤੇ ਤੁਸੀਂ ਏਦਾਂ ਹੀ ਕਰਦੇ ਹੈਲੋ ਅੰਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਪਹਿਲਾਂ ਤਾਂ ਤੁਸੀਂ ਵਿੱਚੋਂ ਕੱਟ ਮਾਰ ਜਾਂਦੇ ਜੇ ਹੈ ਇਹ ਕਿੱਥੋਂ ਸਿੱਖਿਆ ਕੱਟ ਮਾਰਨਾ

0: हां जी
1: हाँ नहीं पूरी बुलाई दी हुंदी आ सत श्री अकाल च नहीं कट मारी दा
0: हां जी
2: हां जी
1: ते की सुनाओगे फिर
0: आज सुनाओगे एक बजारत
1: हां जी
2: ओके
0: ओ केड़ी चीज है जिन्नू आप खा सकते हैं पर वेख नहीं सकते
1: अच्छा खा सकते हैं
0: पर वेख नहीं सकते
1: खा सकते पिछों दी चपेड़ गिच्ची ची चपेड़ नहीं और फिर किया
2: हिंट हिंट दो
1: हिंट हिंट दो हिंट
0: दूजा
1: नू भी पता लग जाता है लग ही जाना कह के खाने खान लगे सची बुज लिया
2: थैंक यू
1: थैंक यू सा बड़े कुड़िये तू बर्थडे बुर्थडे वेखन जानी अजकल
3: मैं स्कूल लिए लेट सी
1: अच्छा किदन आज के कल
3: आज थोड़ा जा लेट हो गई
1: अच्छा अच्छा लेट हो तुम ऑलरेडी
3: आज मेनू नींद ही नहीं आ रही सी कल रात
1: क्यों
2: क्यों
3: मैं लेट उठी सी
1: हां तो फिर तू ही लेट उठे ही तो साडा की कसूर है
3: मेरा भी नहीं कसूर भी मेनू नींद नहीं आ रही वो दो घंटे होंदे नहीं ना
1: मम्मा दा
3: कसूर मेरे नींद नहीं आंदे
1: ए मम्मा दा कसूर है नींद नहीं आंदी तानू
2: सवेरे ठंड दा कसूर उठ्या नहीं गया
3: वीर जी दा मेरे मम्मा दे कमरे च है ही नहीं
1: वीर जी दे है ही नहीं वीर जी दा सब तो वड्डा कसूर होना है जे तुहाडे रूम च हुंदा ते है ना फिर इस करके ओना दा कसूर नहीं ना नहीं तो सब तो वड्डा कसूर ही ओना दा वा
3: सुनो पता की
1: की
3: मैं एम्बर ते गुरबाद दे पट्टी गई सी
1: ते सानू लग गया पता ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਵਾ ਤੁਸੀਂ ਜਿਹੜੇ ਕੱਲੇ ਕੱਲੇ ਬਰਥਡੇਆਂ ਤੇ ਜਾ ਕੇ ਤੇ ਕੇਕ ਖਾਂਦੇ ਹੋ ਨਾ ਤੁਸੀਂ ਸਾਰਾ ਪਤਾ ਲੱਗ ਜਾਂਦਾ ਸਾਨੂੰ
3: ਕਿਵੇਂ
1: ਤੋਰ 7-7 ਦੇ ਉੱਤੇ ਨਿਊਜ਼ ਆਈ ਸੀ ਖਬਰਾਂ ਚ ਆਇਆ ਹੋਰ ਖਬਰਾਂ ਚ ਆਇਆ ਕੱਲ ਫੀਫਾ ਦਾ ਜਿਹੜਾ ਵਰਲਡ ਕੱਪ ਦਾ ਮੈਚ ਚੱਲਣ ਡਿਆ ਨਾ ਉਹਦੇ ਚ ਦੱਸਿਆ ਉਹਨਾਂ ਨੇ
2: ਰੋਕ ਕੇ ਮੈਚ
1: ਮੈਚ ਦੇ ਵਿੱਚ ਜਦੋਂ ਬ੍ਰੇਕ ਹੋਈ ਨਾ ਉਹਦੇ ਚ ਉਹਨਾਂ ਨੇ ਦੱਸਿਆ ਵੀ ਅਸੀਂ ਸਕੋਰ ਗੋਇੰਗ ਟੂ ਬਰਥਡੇ ਐਂਬਰ ਤੇ ਤਾਜਵੀਰ ਤੇ ਗੁਰਬਾਜ ਹਾਊਸ ਤੇ ਨਾਲ ਤੁਹਾਡੀ ਫੋਟੋ ਵਿਖਾਈ
3: ਹਾਊਸ ਚ ਤੁਹਾਡੀ ਸੀ
1: ਹਾਂ ਪਰ ਉਹਨਾਂ ਨੂੰ ਸਾਰੀ ਗੱਲ ਦਾ ਨੀ ਨਾ ਪਤਾ ਲੱਗਾ ਉਹ ਸੀਗੀ ਜੁੱਤੀ ਵਾਲਾ ਕੀ ਹੁੰਦਾ ਕਰੋਕਸ ਆਹ ਹਾਂ ਉਹਨਾਂ ਨੂੰ ਨਹੀਂ ਪਤਾ ਮੈਂ ਮੈਚ ਵੇਖਦਾ ਮੈਂ ਕਿਹਾ ਇਹ ਕੁੜੀ ਕਿੱਥੇ ਗਈ ਭਲਾ ਮੈਂ ਕਿਹਾ ਇਹ ਤੇ ਸਾਡੀ ਅਸੀਸ ਹੀ ਲੱਗਦੀ ਆ ਫਿਰ ਉਹਨਾਂ ਜਦੋਂ ਫੋਟੋ ਵਿਖਾਈ ਤੇ ਫਿਰ ਮੈਨੂੰ ਪਤਾ ਲੱਗ ਗਿਆ
3: Yes,
1: ਪਲੇਟ ਪਲੇਟ ਭਰ ਕੇ ਕੇਕ ਖਾਣ ਡੇ ਹਾਂ
3: ਮੈਂ ਦੋ ਪਲੇਟਾਂ ਖਾਦੀਆਂ
2: ਵਾਹ ਵਾਹ ਪਾਰਟੀ ਬੈਗ ਵੀ ਮਿਲਿਆ ਫਿਰ
3: ਨਾ
2: ਓਕੇ
1: ਤੁਸੀਂ ਕਿਉਂ

0: को पाता पोना
1: दो केक खा
0: लेना
1: दो बर्थडे ते दो केक खा ले
0: और भुल गए ए कोई शगन है अभी देने देने नवे रवाज बनाए है तुम है की सुनाओगे
2: भुल गए
1: हां जी की सुनाओगे
0: पकौड़े मासी दे पकौड़े पकौड़े पकौड़े पकौड़े केलियां वाली चटनी नी मासी थैंक यू सीस
1: थैंक यू सीस हैव अ नाइस डे
2: बाय बाय
0: तुम पुत फोन ना बहुत लागे ना करया करो मुंह दे फिर आवाज बिल्कुल बंद हो जाती है ਤੁਸੀਂ ਜਦੋਂ ਲਾਊਡ ਬੋਲਣ ਦੀ ਕੋਸ਼ਿਸ਼ ਕਰਦੇ ਹੋ ਨਾ ਤੇ ਉਦੋਂ ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਆ ਠੀਕ ਆ ਤੁਸੀਂ ਤੇ ਨਹੀਂ ਤੁਹਾਡੇ ਮਤਲਬ ਦੀ ਗਲਤ ਨਹੀਂ ਆ ਪਰ ਚਲੋ ਮੰਮਾ ਨੇ ਸੁਣ ਲਿਆ ਹੋਣਾ ਥੈਂਕ ਯੂ ਤਵਨੀਤ ਤੁਸੀਂ ਆਉਣੇ ਰਹੋ
1: ਹੈਲੋ
0: ਹੈਲੋ ਸਤਿ ਸ਼੍ਰੀ ਅਕਾਲ ਦੱਸੋ ਆਂਟੀ ਕੌਣ ਆ ਬਲਾ ਅੱਜ
2: अज
0: पता की अज ते मेरे को भी नहीं पछाणी जानी क्योंकि अज ते एशलीन च एनर्जी इनी आ अज ते बिलकुल भी सुस्ती नहीं हैगी एशलीन
1: छेती उठ गए सी अज
0: ते इन्नी एक्टिव होई पई है अज इन्नी एक्टिव किदा हो गए
1: अज की स्पेशल
2: पता नहीं
0: है
2: स्पेशल
0: अज कोई खास लगदा अज कादा चा आया
2: अच्छी नहीं
0: समथिंग स्पेशल टुडे
2: दादा ने पल्सो आना
0: अच्छा ता करके
2: ये पल्सो मिली इस
0: डैडा ने गिफ्ट लेके आना है ना डैडा के ते मम्मा लीना डैडा के ते मम्मा लीना गिफ्ट ले आवे पहला ता डेली लिया आवे ना
2: डैडा ग्लोब लेके आए मम्मा ली
0: मम्मा ली ग्लोब आहो डैडा आप आप डैडा आप दुनिया को मैं मम्मा नु कहंदे तू घरे लेके वेख लिया कर
1: इनु को भाई जदे लगे गोल गोल घूम रहे
0: मम्मा ना एदे धक्का होना के फिर ओ भी ग्लोब फिर थोड़े चिर बाद डैडा ने चुके अपने काम वाले टेबल ते रख लेना
2: डैडा कल वैन को
0: घर लागे मैच हो गया ही फिर गए ही डैडा गए के नहीं गए
1: ये बोल रही है कि गए बोल रही है कि आए बोल रही है एश्लीन
0: हाँ जी की सुनाओगे फिर
2: एक बजालत
0: हाँ जी
2: कच्चे टिब्बे मासी बसे ਜਦ ਮੈਂ ਜਾਵਾਂ ਤਾਂ ਕਿਹੜੇ ਹੱਸੇ।
0: ਅੱਛਾ, ਉੱਚੇ ਟਿੱਬੇ ਮਾਸੀ ਵਸੇ ਤੇ ਜਦ ਮੈਂ ਜਾਵਾਂ ਖਿੜਖਿੜ ਹੱਸੇ। ਕਿੱਥੇ ਕਿੱਥੇ ਮਾਸੀ ਉੱਚੇ ਟਿੱਬੇ?
2: ਬਟਾਲੇ।
0: ਅੱਛਾ, ਬਟਾਲੇ। ਤੇ ਇਹਦੇ ਵਿੱਚ ਦੱਸਣਾ ਕੀ, ਆਪਾਂ ਮਾਸੀ ਦਾ ਨਾਂ ਦੱਸਣਾ ਕਿ ਕੀ ਦੱਸਣਾ? ਕੋਈ ਚੀਜ਼ ਆ। ਓਕੇ, ਅੱਛਾ ਮਾਸੀ ਨੀ ਆ, ਇਹ ਕੋਈ ਚੀਜ਼ ਆ,
2: ਇਹ ਚਿੱਟੀ ਆ,
0: ਇਹ ਚਿੱਟੀ ਕੋਈ ਚੀਜ਼ ਆ। ਓਕੇ, ਇਹ ਕੀ ਆ, ਇਹ ਕਾਟਨ ਹੈ, ਕਪਾਹ?
1: ਬੰਦਾ ਕੌਣ ਹੈਗਾ ਤੇ ਵੀਰ ਜੀ ਨਾਲ ਗੱਲ ਕਰ
0: ਲਓ, ਬੁੱਝੀਏ ਬੰਦਾ ਕੌਣ ਹੈ। ਸਤਿ ਸ਼੍ਰੀ ਅਕਾਲ
1: ਵੀਰ ਜੀ। ਨਹੀਂ ਹੈ, ਹੈ?
2: ਨਹੀਂ,
0: ਇਹ ਵੀਰ ਜੀ ਤੇ ਨਹੀਂ ਆ।
2: ਨਹੀਂ,
0: ਇਹ ਕੁੜੀ ਸਾਨੂੰ ਟ੍ਰਿਕ ਕਰ ਗਈ
1: ਏ। ਬੜੀ ਚਲਾਕ ਹੈ,
0: ਬੜੀ ਖਰਾਬ ਹੈ ਕੁੜੀ। ਤਵਨੀਤ ਕੀ ਹਾਲ ਹੈ?
2: ਮੇਰਾ ਠੀਕ ਆ। ਤਾਂ ਪਤਾ, ਮੈਂ ਜਦ ਮੈਂ ਸੈਟਰਡੇ ਭੰਗੜਾ ਗਏ ਸੀ, ਮੈਂ ਇੱਕ ਲੈਵਲ ਮੂਵ ਹੋ ਗਏ।
0: ਅੱਛਾ, ਇੱਕ ਲੈਵਲ ਮੂਵ ਹੋ ਗਏ?
2: ਹਾਂਜੀ।
0: ਉਹ ਕਿੱਦਾਂ?
2: ਮੈਂ ਅਪ ਹੋ ਗਏ,
1: ਲੈਵਲ ਅਪ ਹੋ ਗਿਆ।
0: ਅੱਛਾ, ਲੈਵਲ ਅਪ ਹੋ ਗਿਆ। ਤੇ ਲੈਵਲ ਅਪ ਕਿੱਦਾਂ ਹੁੰਦਾ ਵਾ, ਕਿੱਦਾਂ ਕਰਦੇ ਲੈਵਲ ਅਪ?
2: ਪਤਾ ਨਹੀਂ।
0: ਹੈ, ਮਤਲਬ ਅਗਲੀ ਕਲਾਸ 'ਚ ਚਲ ਗਏ ਤੁਸੀਂ?
2: ਹਾਂਜੀ।
0: ਤੈਨੂੰ ਲੇਟ ਕੀਤਾ?
2: ਨਹੀਂ, ਡਿਫਰੈਂਟ ਲੈਵਲ 'ਚ ਪਾ, ਮੈਂ ਬਿਗ ਗਰੁੱਪ 'ਚ ਹੈਗੇ ਹੁਣ।
0: ਅੱਛਾ ਅੱਛਾ ਅੱਛਾ, ਹੁਣ ਬਿਗ 'ਚ ਹੋ ਗਏ ਤੁਸੀਂ? ਹੈ
2: ਸਾਨੂੰ ਨੀ ਗੁੱਡੀ ਬੈਗ ਮਿਲੇ, ਤੁਸੀਂ ਕਹਿੰਦੇ ਸੀ ਮਿਲਣੇ ਚਾਹੀਦੇ, ਪਰ ਫਿਰ ਅੱਜ ਕਹਿੰਦੇ ਸੀ ਨਹੀਂ ਮਿਲਣੇ ਚਾਹੀਦੇ ਸੀ ਇਸ ਨੂੰ।
0: ਹਾਂ, ਕੀ ਕਰੀਏ ਫਿਰ ਯਾਰ। ਹੁਣ ਜਿਨ੍ਹਾਂ ਦੀ ਪਾਰਟੀ ਤੇ ਤੁਸੀਂ ਗਏ ਸੀ ਨਾ, ਉਹ ਲਾਫਟਰ ਥੈਰੇਪੀ ਥੋੜੀ ਸੁਣ ਡੇ, ਇਹ ਤੇ ਸੁਣ ਡੇ ਆ। ਤਾਂ ਕਰਕੇ ਨਿਆਣੇ ਬੜੇ ਖਰਾਬ
1: ਆ।
0: ਤੂੰ ਕੁੜੀਏ, ਮੈਨੂੰ ਲੱਗਦਾ ਤੂੰ ਨਾ ਅਕਾਊਂਟੈਂਟ ਅਕਾਊਂਟੈਂਟ ਬਣੇਗੀ ਕੋਈ, ਬੜਾ ਹਿਸਾਬ ਕਿਤਾਬ ਰੱਖਦੀ ਆ।
1: ਐਡੀਟਰ ਬਣੇਗੀ ਹਰ ਬਰੀਕੀ?
2: ਨਹੀਂ,
0: ਕੀ ਬਣਨਾ ਵੱਡੇ ਹੋ ਕੇ?
2: ਮੇਕਅਪ ਆਰਟਿਸਟ।
0: ਓਏ ਹੋਏ, ਓਏ ਹੋਏ,
1: ਉਹ ਵੀ ਕਮੀਜ਼ ਛੁਪਾਉਂਦੇ ਨੇ।
0: ਕੱਲ ਮੈਂ ਨਾ ਕਿਤੇ ਕਾਲੀ ਕਾਲੀ ਦੇ ਵਿੱਚ ਜਾਵਾਂ, ਯਾਸੀ ਅਗਲੇ ਪਾਸੇ ਨਾ ਇੱਕ ਬੀਬੀ ਤੇ 80 ਕਿ ਦਾ ਜੋਨ ਤੇ 50 ਤੋਂ ਨਾ ਉਹ ਟੱਪੇ।
1: ਅੱਛਾ,
0: ਤੇ ਸਿੰਗਲ ਲਾਈਨ ਤੇ ਮੈਨੂੰ ਬੜੀ ਖਿੱਚ ਚੜੇ, ਮੈਂ ਕੀ ਉਹ, ਤੇ ਮੈਂ ਉਹ ਅਗਲੀ ਲਾਈਨਾਂ ਤੇ ਮੈਂ ਜਾ ਕੇ ਤੇ ਮੈਂ ਵੇਖਿਆ ਪਿੱਛੋਂ ਵੀ ਹੈ ਕਿ ਯਾਰਿਸ ਗੱਡੀ ਉਹਦੇ ਕੋਲ, ਬੀਬੀ ਹੋਣੀ ਕੋਈ 55-60 ਸਾਲ ਦੀ।
1: ਅੱਛਾ,
0: ਤੇ ਮੇਕਅਪ ਕਰਨ ਦੀ ਗੱਡੀ ਚ ਨਾ ਜਾਂਦੇ ਜਾਂਦੇ ਕਦੀ ਉਹ ਪਰ ਇਹ ਗਲਤ ਆ ਨਾ, ਫਿਰ ਨਾਲੇ ਤੁਸੀਂ ਕਿਸੇ ਨੂੰ ਵੀ ਲੇਟ ਹੋਰ
1: ਅਗੇਂਸਟ ਲਾਅ,
0: ਤੇ ਨਾਲੇ ਤੁਸੀਂ ਕਿਸੇ ਨੂੰ ਵੀ ਲੇਟ ਕਰਦੇ ਹੋ ਪਿੱਛੇ ਨਾ।
2: ਹਾਂਜੀ,
0: ਹੋਰ ਕੀ। ਅੱਛਾ ਫਿਰ ਪੂਰੀ ਤਸੱਲੀ ਦੇ ਨਾਲ ਉਹਨੇ ਸੈਂਟਰ ਚ ਰੱਖਿਆ ਸੀ, ਉਹਦੇ ਤੇ ਬਰੱਸ਼ ਜਿਹਾ ਮਾਰੇ ਧੂੜਾ ਜਿਹਾ, ਫਿਰ ਆਰਾਮ ਨਾਲ ਤਸੱਲੀ ਨਾਲ, ਕੋਈ ਲੈਣਾ ਦੇਣਾ ਨੀ ਮਤਲਬ ਮੈਂ ਟ੍ਰੈਫਿਕ ਸਲੋ ਕੀਤੀ ਆ ਜਾਂ ਕੁਛ ਹੋਰ, ਹੈ ਨਾ
1: ਆਗ ਲਗੇ ਬਸਤੀ ਮੇ ਮਸਤ ਰਹੋ ਮਸਤੀ ਮੇ
2: ਕੋਈ ਪੀਪਲ ਮੇਕਅਪ ਕਰਕੇ ਸਕੂਲ ਨੂੰ ਬੱਚੇ ਪਿਕ ਕਰਦੇ,
0: ਹਾਂ ਆਏ ਵੀ ਕਰਦੇ ਹੈ ਨਾ ਕਈ ਪੀਪਲ, ਹੈ ਨਾ
2: ਉੱਥੇ ਪਰ ਮੰਮਾ ਸਮਟਾਈਮ ਸੁਣਦੇ
0: ਆ। ਅੱਛਾ ਤੁਹਾਡੇ ਮੰਮਾ ਕਿ ਦੂਜਿਆਂ ਦੇ ਮੰਮਾ
2: ਹੈ,
0: ਕਿਹਦੇ ਦੂਜਿਆਂ ਬੱਚਿਆਂ ਦੇ ਮੰਮਾ ਕਿ ਤੁਹਾਡੇ ਮੰਮਾ?
2: ਸਮਟਾਈਮ ਸਾਡੇ ਮੰਮਾ ਜਦੋਂ ਸਾਡੇ ਮੰਮਾ ਵਾਕ ਜਾਂਦੇ ਉਹਦਾ
0: ਕੋਈ ਨਾ ਛੱਡਿਆ ਕਰੋ ਤੂੰ ਕੀ ਸੁਣਾਓਗੇ?
2: ਇੱਕ ਬੁਜਾਰਤ।
1: ਓਕੇ ਇੱਕ ਬੁਜਾਰਤ, ਹਾਂਜੀ।
2: ਲੈ ਸੂਈ ਪੋਤਲੀ ਮੈਂ ਵੇਖ ਵੇਖ ਖੁਸ਼ ਹੋਵਾ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅੰਮਾ ਮੈਂ ਮੋਈ।
0: ਫੇਰ ਫੇਰ
2: ਪੋਟਲੀ ਮੈਂ ਵੇਖ ਵੇਖ ਖੁਸ਼ ਹੋਵਾਂ, ਹੱਥ ਲਾਵਾ ਮੈਂ ਪਿੱਟਣ ਲੱਗੀ, ਹਾਏ ਅੰਮਾ ਮੈਂ ਮੋਈ।
0: ਇਹ ਤੇ ਬੜੀ ਲੰਮੀ ਆ ਤੇ ਆਪਣੇ ਤੇ ਸ਼ੁਰੂ ਚ ਹੀ ਹੱਥ ਖੜੇ ਆ, ਤੁਸੀਂ ਵੇਖ ਲਓ ਜੇ ਬੰਦਾ ਕੋਈ ਤੇ
1: ਬੜਾ ਔਖਾ ਉਹ ਯਾਦ ਪਤਾ ਨਹੀਂ ਕਿਵੇਂ ਕਰ ਲਈ
2: ਤੂੰ। ਮਿਰਚ ਪਾਈ ਦੀ।
0: ਅੱਛਾ ਮਿਰਚ
2: ਕਿਹੜੀ ਮਿਰਚ?
1: ਕਸ਼ਮੀਰੀ ਲਾਲ ਮਿਰਚ।
0: ਲਾਲ ਲਾਲ
1: ਵੀਰੇ ਨਾਲ ਗੱਲ ਕਰਨੀ
0: ਤਵਨੀਤ ਕਹਿੰਦੀ ਆ ਇਹ ਐਸ਼ਲੀਨ ਆ। ਇਹ ਤੁਹਾਨੂੰ ਟ੍ਰਿਕ ਕਰਦੀ ਕਿ ਸਾਨੂੰ?
2: ਨਹੀਂ ਵੇਲ ਜੀ।
0: ਅੱਛਾ ਵੇਲ
2: ਜੀ
0: ਨੂੰ ਕੀ ਮਤਲਬ ਹੁੰਦਾ?
2: ਤੁਸੀਂ ਮੱਛੀ ਹੈਗੇ।
0: ਅੱਛਾ ਮੱਛੀ ਹੈਗੇ। ਅੱਛਾ
1: ਵੇਲ ਮੱਛੀ।
0: ਬੱਲੇ ਸਰਦਾਰ ਜੀ, ਕਦੇ ਵੇਲ ਵੱਛੀ ਕਦੇ ਡਾਇਨਾਸੌਰ, ਹੋਰ ਕੀ? ਹੋਰ ਕੀ? ਕੈਟ ਅੱਜ ਵੀ ਅੱਜ ਤਾਈਓ ਬੜੇ ਹੈਪੀ ਹੈਪੀ ਹੋ ਫਿਰ ਤੁਸੀਂ ਸਾਰੇ।
2: ਮੇਰਾ ਬੀਤਾ ਨਿੱਕਾ ਜਿਹਾ ਖਿੱਚ ਕੇ ਰਹਿੰਦਾ
0: ਮਾਹੀ ਦੀ ਪੈਂਟ ਬਣਾਈ ਹੈ ਤੁਸੀਂ। ਹਾਂਜੀ
1: ਹਾਂਜੀ
2: ਖਿੱਚ ਕੇ
0: ਥੈਂਕ ਯੂ ਵੀਰ ਜੀ।
1: ਥੈਂਕ ਯੂ ਵੀਰ ਜੀ, ਬਾਏ ਬਾਏ।
0: ਗੁੱਡ ਆਫਟਰਨੂਨ। ਕਿੱਦਾਂ ਹੋ ਗਈ, ਧੁੱਪ ਚੜ ਗਈ ਆ?
2: ਹਾਂਜੀ।
0: ਅੱਛਾ ਤਾਂ ਕਰਕੇ, ਹਾਂ ਠੀਕ ਹੈ।
2: ਸਾਡਾ ਆ ਗਈ
0: ਹੈ।
2: सब आएगी।
0: अच्छा अच्छा अच्छा, थैंक यू
1: थैंक यू
2: थैंक यू, बाय
1: बाय, हैव अ नाइस डे,
0: हैव अ नाइस डे, थैंक यू। ਤੁਹਾਡਾ ਵਧੀਆ ਵਧੀਆ ਦਿਨ ਜਾਵੇ। ਤੇ ਹੋਰ ਜੇ ਕਿਸੇ ਨੇ ਸੁਣਾਉਣਾ ਪਈ ਚੁਟਕਲਾ ਤੇ ਤੁਸੀਂ ਸੁਣਾ ਸਕਦੇ ਹੋ, ਤੇ ਨਹੀਂ ਤੇ ਫਿਰ ਆਪਾਂ ਲਵਾਂਗੇ ਮੈਸੇਜਾਂ ਤੋਂ ਬਾਅਦ ਇਜਾਜ਼ਤਾਂ
1: ਜੀ।
0: ਕਰਮਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਨੇ ਕਿ ਅੱਜ ਮੇਰੇ ਭਾਣਜੇ ਮਨਮੀਤ ਸਿੰਘ ਰੰਧਾਵਾ ਦਾ 21ਵਾਂ ਜਨਮ ਦਿਨ ਹੈ, ਤੇ ਪਲੀਜ਼ ਵਿਸ਼ ਕਰ ਦਿਓ। ਹਾਂਜੀ ਜ਼ਰੂਰ ਜੀ। ਤੇ ਇੱਕ ਹੋਰ ਜਨਮ ਦਿਨ ਹੈ ਜੀ, ਕਹਿੰਦੇ ਨੇ ਕਿ ਜਨਮ ਦਿਨ ਦੀਆਂ ਮੁਬਾਰਕਾਂ ਦਿਓ ਆਪਣੇ ਅੰਦਾਜ਼ ਚ, ਅੱਜ ਮੇਰੇ ਬੈਸਟ ਹਾਫ ਸਰਦਾਰਨੀ। ਇਹ ਥੋੜੇ ਦਿਨ ਪਹਿਲਾਂ ਵੀ ਹੀ ਹੈ, ਸ਼ੁਕਰਵਾਰ ਵੀ ਹੀ ਤੇ ਅੱਜ ਫੇਰ ਦੋ ਦੋ ਦਿਨ ਕਿੱਦਾਂ ਸਰਦਾਰਨੀ ਦਾ ਜਨਮ ਦਿਨ, ਕੀ ਮਸਲਾ? ਮੈਨੂੰ ਲੱਗਦਾ ਤੁਸੀਂ ਸੁਣਿਆ ਨੀ ਢਿੱਲੋ ਸਾਹਿਬ, ਉਦਣ ਆਪਾਂ ਕਰ ਗਏ ਹਾਂ ਵਿਸ਼, ਸ਼ੁੱਕਰਵਾਰ ਵੀ ਤੁਸੀਂ ਭੇਜਿਆ ਸੀ। ਤੇ ਚਲੋ ਐਨੀਵੇ, ਅਮਨਦੀਪ ਕੌਰ ਜੀ ਦਾ ਵੀ ਕਹਿੰਦੇ ਨੇ ਕਿ ਅੱਜ ਜਨਮ ਦਿਨ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੰਦਰੁਸਤੀ ਬਣਾਈ ਰੱਖੋ। ਧੰਨਵਾਦ ਜੀ, ਮਿਹਰਬਾਨੀ ਤੇ ਬਹੁਤ ਬਹੁਤ ਮੁਬਾਰਕਾਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਮਨਮੀਤ ਸਿੰਘ ਰੰਧਾਵਾ ਜੀ
1: ਐਂਡ ਅਮਨ ਜੀ,
0: ਅਮਨਪ੍ਰੀਤ ਕੌਰ ਢਿੱਲੋਂ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਹੈਪੀ ਬਰਥਡੇ ਟੂ ਯੂ, ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਦੇਵੇ ਤੇ ਢੇਰ ਸਾਰੀਆਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਵੇ। ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਪਰਿਵਾਰ ਦੇ ਵੱਲੋਂ। ਅੰਮ੍ਰਿਤ ਜੀ ਕਹਿੰਦੇ ਕਿ ਥੈਂਕ ਯੂ, ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਸਾਰਿਆਂ 'ਤੇ ਬਣਾਈ ਰੱਖਣ, ਸਤਿ ਸ਼੍ਰੀ ਅਕਾਲ। ਅਤੇ ਕੁਲਵੀਰ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਪਰਥ ਤੋਂ ਮੈਸੇਜ ਕਰਦੇ ਨੇ। ਸਤਿ ਸ਼੍ਰੀ ਅਕਾਲ ਦਾ ਜੋਸ਼ੀ ਸਾਹਿਬ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ 22 ਕੈਰਟ ਦਾ ਰੇਟ $186 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ, ਤੇ ਇਧਰੋਂ ਜਨਮ ਦਿਨ ਆਈ ਜਾਂਦੇ ਆ, ਉਧਰੋਂ ਸੋਨੇ ਦੇ ਰੇਟ ਘਟੀ ਜਾਂਦੇ ਆ। ਹੈਂ ਢਿੱਲੋਂ ਸਾਹਿਬ, ਦੋ ਦੋ ਵਾਰ ਵਿਸ਼ ਕਰਾਇਆ ਨਹੀਂ ਖੁਸ਼ ਹੁੰਦਾ ਸਰਦਾਰਨੀ ਨੇ, ਕੋਈ 22 ਕੈਰਟ ਦਾ ਕੁਛ ਸੋਚੋ। $186 ਕਿੰਨੇ ਕੁ ਹੁੰਦੇ ਕਿਤੇ, ਬੰਦਾ ਗ੍ਰਾਮ ਕੀ ਓਦਾਂ ਹੀ ਲੈ ਕੇ ਦੇ ਦੇ,
1: ਉਹ ਇੱਕ ਗ੍ਰਾਮ ਚ ਫਿਰ ਉਹ ਇੱਕ ਹੁੰਦਾ ਨੀ ਨਾ ਇੱਕ ਵਾਰ ਚ,
0: ਕੀ
1: ਮਤਲਬ ਜਿਹੜੀ ਚੀਜ਼ ਪਸੰਦ ਆਣੀ ਉਹਨਾਂ ਨੂੰ।
0: ਤੇ 1 ਗ੍ਰਾਮ ਹਰ ਸਾਲ ਜਨਮ ਦਿਨ ਆਉਣਾ, 1-1 ਗ੍ਰਾਮ ਕਰਕੇ ਕੋਈ 2-4 ਸਾਲਾਂ ਚ ਕੁਛ ਹੋਊਗਾ ਜੀ।
1: ਇਹ ਵੀ ਗੱਲ ਸਹੀ
0: ਹੈ, ਅਗਲੇ 10 ਸਾਲਾਂ ਚ ਕੁਛ ਤਾਂ ਬਣੂਗਾ।
1: ਇਹ ਵੀ ਗੱਲ ਸਹੀ
0: ਹੈ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ। ਪ੍ਰੀਤ ਜੀ ਕਰਦੇ ਨੇ ਬਹੁਤ ਮਿਹਰਬਾਨੀ ਜੀ, ਤੇ ਹਰਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ, ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਰੱਬ ਤੁਹਾਨੂੰ ਤੰਦਰੁਸਤੀ ਦੇਵੇ। ਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ, ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੇ ਟਵਾਣਾ ਸਾਹਿਬ ਧੰਨਵਾਦ ਤੁਹਾਡਾ, ਤੇ ਨਾਲ ਆਪਣਾ ਇਹ ਰਿਸ਼ਤੇ ਦੀ ਵੀ ਸਾਂਝ ਪਾਉਂਦੇ ਨੇ, ਤੇ ਜਿਹਨਾਂ ਨੇ ਭੇਜਣਾ ਪਏ ਭੇਜ ਦਿਓ, ਪਰ ਆਪਾਂ ਅਨਾਊਂਸ ਬਾਅਦ ਵਿੱਚ ਕਰਾਂਗੇ ਜਾ ਕੇ। ਹਾਲੇ ਇਹ ਚੱਲ ਰਹੀ ਆ ਲਾਫਟਰ ਥੈਰੇਪੀ, ਤੇ ਹਾਲੇ ਆ ਸਮਾਂ ਚੁਟਕਲਿਆਂ ਦਾ, ਤੇ ਜੇਕਰ ਤੁਸੀਂ ਚੁਟਕਲੇ ਸੁਣਾਉਣੇ ਤੇ ਉਹਦਾ ਸਮਾਂ, ਪਰ ਹੁਣ ਸਾਡੇ ਕੋਲ ਸਮਾਂ ਚੁਟਕਲਿਆਂ ਦਾ ਵੀ ਖਤਮ। ਕੁਛ ਮੈਸੇਜ, ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ, ਸਰ ਖੁਸ਼ ਰਹਿਣ, ਤੰਦਰੁਸਤ ਰਹਿਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਹੱਸਦੇ ਵੱਸਦੇ ਰਹੋ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਹੁਸ਼ਿਆਰਪੁਰ ਪੰਜਾਬ ਤੋਂ ਮੈਸੇਜ ਕਰਦੇ ਨੇ। ਮਨਜੀਤ ਸਿੰਘ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਸਿਡਨੀ ਤੋਂ ਕਹਿੰਦੇ ਨੇ ਕਿ ਵਧੀਆ ਕਹਾਣੀ ਅਤੇ ਚੰਗਾ ਸੁਨੇਹਾ। ਸੁਖਦੀਪ ਸਿੰਘ ਘੁੰਮਣ ਜੀ ਅੱਜ ਦੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ। ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਅਤੇ ਪਰਮਜੋਸ਼ਨ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਤੇ ਨੈਕਸਟ ਸਾਡੇ ਨਾਲ ਆ ਜਪਮਨ ਜ਼ਿਰਨੀ ਵਾਲਾ। ਜਪਮਨ ਜ਼ਿਰਨੀ ਵਾਲਾ ਚੱਕ ਦੇ ਢੋਲੀਆ, ਰੱਖ ਦੇ ਢੋਲੀਆ। ਓ ਥੈਂਕ ਯੂ ਜਪਾਨ,
2: ਯੂ ਆਰ ਵੈਲਕਮ।
0: ਓ ਥੈਂਕ ਯੂ, ਕੀ ਸੁਣਾਉਂਗਾ ਜਪਾਨ?
2: ਬੁਝਾਰੇ
0: ਸੁਣਾਓ ਫਿਰ।
1: ਓਕੇ,
2: ਉਹ ਚੀਜ਼ ਦੱਸੋ ਜਿਹੜੀ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਚਲੀ ਜਾਂਦੀ ਹੈ, ਮੂਵ ਨਹੀਂ ਕਰਦੀ।
0: ਅੱਛਾ, ਉਹ ਥਾਂ ਜਿਹੜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲ ਜਾਂਦੀ ਆ ਪਰ ਮੂਵ ਨਹੀਂ ਕਰਦੀ।
2: ਹਾਂਜੀ,
0: ਇੱਕੋ ਥਾਂ ਤੇ ਪਈ ਰਹਿੰਦੀ ਆ?
2: ਨਹੀਂ, ਬਰੁਜ ਜਾਂਦੀ ਆ।
0: ਆਪਣੇ ਆਪ ਮੂਵ ਹੋ ਜਾਂਦੀ ਹੈ ਮਤਲਬ?
2: ਹਾਂਜੀ।
0: ਅੱਛਾ ਟਾਈਮ?
2: ਨਹੀਂ।
0: ਕੁੱਤਾ?
2: ਨਹੀਂ।
0: ਕੁੱਤੇ ਨੂੰ ਫੜ ਕੇ ਥੋੜੀ ਕਰੀਦਾ, ਆਪਣੇ ਆਪ ਮੂਵ ਹੋ ਜਾਂਦਾ। ਬਿੱਲੀ?
2: ਨਹੀਂ।
0: ਹੋਰ ਕੀ ਮੂਵ ਹੋ ਜਾਂਦਾ ਫਿਰ? ਪੱਖਾ?
2: ਨਹੀਂ।
1: ਪੱਖਾ ਕਹਿੰਦੇ ਹਵਾ।
0: ਹਵਾ ਹਵਾ ਹਵਾ
2: ਨਹੀਂ।
1: ਗੱਲਾਂ?
0: ਹਾਂਜੀ
2: ਫਿੱਕੀ ਹੈ ਨਾ।
0: ਸੜਕ? ਸੜਕ ਗਿਫਟ। ਚੱਲ
2: ਮੰਮਾ ਜੀ ਇੱਕ ਕਿਲੋ ਦਾ ਸੋਨਾ।
0: ਇੱਕ ਕਿਲੋ ਦਾ ਸੋਨਾ? ਅੱਛਾ ਵਾਹ ਵਾਹ ਵਾਹ। ਇੱਕ ਕਿਲੋ ਦਾ ਸੋਨਾ। ਥੈਂਕ ਯੂ
1: ਥੈਂਕ ਯੂ
2: ਬਾਏ
0: ਥੈਂਕ ਯੂ। ਓਏ ਹੋਏ ਆਏ ਹਾਏ ਜਪਮਨ ਜਪਮਨ ਸਿਡਨੀ ਵਾਲਾ। ਥੈਂਕ ਯੂ ਬਾਏ ਬਾਏ ਥੈਂਕ ਯੂ ਜੀ। ਤੇ ਇੱਕ ਅਨਾਊਂਸਮੈਂਟ ਹੈ, ਕਹਿੰਦੇ ਨੇ ਕਿ ਇੱਕ ਡਰਾਈਵਰ ਚਾਹੀਦਾ ਇਹਨਾਂ ਨੂੰ ਵੈਸਟ ਏਰੀਏ ਦੇ ਵਿੱਚ, ਤੇ ਜੋਬ ਫੋਰ ਮੇਲ ਸਟੂਡੈਂਟ ਕੋਰੀਅਰ ਡਰਾਈਵਰ ਵੈਨ ਤੇ ਗੁੱਡ ਪੇ। ਤੇ ਜੇ ਕਿਸੇ ਨੇ ਚਾਹੀਦਾ ਇਹ ਨੰਬਰ ਤੇ ਸਾਨੂੰ ਤੁਸੀਂ ਮੈਸੇਜ ਕਰ ਦਿਓ, ਆਪਾਂ ਨੰਬਰ ਤੁਹਾਨੂੰ ਦੇ ਦਾਂਗੇ। ਧੰਨਵਾਦ, ਮਿਹਰਬਾਨੀ। ਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਟੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक एसईसी आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? इजी इलेक्ट्रिक SEC.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार मेलबर्न द्वारा प्राधिकृत।
3: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: कि तुसी अपने घर दे उपकरणां नूं बिजली नाल चलाउण बारे सोच रहे हो? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ फिर विजिट करो bansalimmigration.com.au।
5: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
10: लो जी तुहाडी नजर है पोला।
11: ओए पोली ओए दी, जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
12: पोले ने कसूते फसाते।
11: ओए बोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए बोले ओए 2।

ਆਖਰਕਾਰ ਉਸ ਖਬਰ ਦਾ ਇੰਤਜ਼ਾਰ ਹੋਇਆ ਖਤਮ ਜਿਸ ਦੀ ਉਡੀਕ ਦੁਨੀਆ ਭਰ ਨੂੰ ਸੀ। ਈਰਾਨ ਤੇ ਅਮਰੀਕਾ ਦੇ ਦਰਮਿਆਨ ਹੋ ਗਿਆ ਸਮਝੌਤਾ। ਭਾਰਤ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਅੱਜ ਦੇ ਦਿਨ ਤੋਂ ਉਦਘਾਟਨ। ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਨੇਤਾ ਨੇ ਈਰਾਨ ਅਮਰੀਕਾ ਸਮਝੌਤੇ ਦੇ ਉੱਤੇ ਜਤਾਈ ਰਾਹਤ। ਪਰ ਪ੍ਰਧਾਨ ਮੰਤਰੀ ਨੇ ਪੌਲਿਨ ਹੈਂਸਨ ਦੇ ਦੁਆਰਾ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਨਿੱਜੀ ਹਮਲਿਆਂ ਤੋਂ ਜਵਾਬ ਦੇਣ ਤੋਂ ਕੀਤਾ ਇਨਕਾਰ। ਆਸਟ੍ਰੇਲੀਆ ਦੇ ਵਿੱਚ ਸ਼ਾਰਕ ਨੂੰ ਫੜਨ ਦੇ ਲਈ ਜਾਲ ਵਿਛਾਏ ਜਾਣ ਦੀ ਮੰਗ ਦੇ ਵਿੱਚ ਸ਼ਾਮਲ ਹੋਏ ਇੱਕ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ। ਔਰ ਫੀਫਾ ਵਿਸ਼ਵ ਕੱਪ ਦੇ ਵਿੱਚ ਜਰਮਨੀ ਨੇ ਕੁਰਾਸ਼ਾਓ ਨੂੰ 7-1 ਗੋਲ ਦੇ ਨਾਲ ਦਰੜਿਆ। ਫੀਫਾ ਵਿਸ਼ਵ ਕੱਪ ਦੇ ਵਿੱਚ ਅੱਜ ਕਿਹੜੇ ਮੈਚ ਹੋਣ ਜਾ ਰਹੇ ਨੇ ਔਰ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸਾਂਝ ਲੈ ਕੇ ਹੋਇਆ ਹਾਜ਼ਰ ਅੱਜ ਸ਼ਾਮ 15 June 2026 ਸੋਮਵਾਰ ਦੀ ਸ਼ਾਮ। ਇਹਨਾਂ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੰਗ ਦੇ ਖਾਤਮੇ ਦਾ ਐਲਾਨ ਕਰਦਿਆਂ ਹੋਇਆ ਇਰਾਨ ਦੇ ਨਾਲ ਸਮਝੌਤੇ ਦੇ ਬਾਰੇ ਸਹੀ ਪਾਈ ਹੈ ਤੇ ਕਿਹਾ ਹੈ ਕਿ ਸਾਰਿਆਂ ਨੂੰ ਵਧਾਈ, ਹੁਣ ਸਟ੍ਰੇਟ ਆਫ ਹੋਰਮੁਜ਼ ਖੁੱਲ ਜਾਏਗਾ। ਹਾਲਾਂਕਿ ਪਹਿਲਾਂ ਵੀ ਖੁੱਲ੍ਹਾ ਸੀ, ਪਰ ਹੁਣ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਉੱਥੋਂ ਅਮਰੀਕੀ ਜਿਹੜੀ ਨੇਵੀ ਹੈ ਉਸਦੀ ਘੇਰਾਬੰਦੀ ਵੀ ਖਤਮ ਹੋ ਜਾਏਗੀ, ਨਾਕਾਬੰਦੀ ਖਤਮ ਕਰ ਦਿੱਤੀ ਜਾਏਗੀ। ਔਰ ਇਸ ਡੀਲ ਦੇ ਉੱਤੇ ਆਉਂਦੇ ਸ਼ੁੱਕਰਵਾਰ ਦੇ ਦਿਨ ਸਵਿਟਜ਼ਰਲੈਂਡ ਦੇ ਵਿੱਚ ਮੋਹਰ ਲੱਗੇਗੀ। ਇਰਾਨ ਦੀ ਤਰਫ ਤੋਂ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ਦੇ ਉੱਤੇ ਮੋਹਰ ਲੱਗਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ 60 ਦਿਨਾਂ ਦੇ ਲਈ ਜੰਗਬੰਦੀ ਸ਼ੁਰੂ ਹੋ ਜਾਏਗੀ, ਯਾਨੀ ਕਿ ਸੀਜ਼ ਫਾਇਰ, ਯਾਨੀ ਕਿ ਕੋਈ ਵੀ ਹਥਿਆਰ ਨਹੀਂ ਚੱਲਣਗੇ, ਗੋਲਾ ਬਾਰੂਦ ਨਹੀਂ ਚੱਲਣਗੇ, ਔਰ ਦੋਹਾਂ ਦੇ ਦਰਮਿਆਨ ਨਿਊਕਲੀਅਰ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਗੇ ਤੁਰੇਗੀ ਐਸੇ ਸੀਜ਼ ਫਾਇਰ ਦੇ ਦਰਮਿਆਨ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਂ ਇਸ ਸਮਝੌਤੇ 'ਚ ਸ਼ਾਮਲ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਾ। ਹਾਲਾਂਕਿ ਹਾਲੇ ਵੀ ਇਸ ਡੀਲ ਨੂੰ ਲੈ ਕੇ ਇਰਾਨ ਦੀ ਤਰਫ ਤੋਂ ਅਧਿਕਾਰਕ ਟਿੱਪਣੀ ਬਾਕੀ ਹੈ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਤਾਂ ਇਹ ਕਿਹਾ ਜਾ ਚੁੱਕਿਆ ਕਿ ਇਰਾਨ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਦੇ ਦਿਨ ਹੋਣ ਜਾ ਰਹੇ ਸਮਝੌਤੇ ਦੇ ਬਾਰੇ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਹੋਣ ਜਾ ਰਹੀ ਗੱਲਬਾਤ ਦੇ ਉੱਤੇ ਸਾਰਾ ਕੁਝ ਨਿਰਭਰ ਛੱਡ ਦਿੱਤਾ। ਉਹਨਾਂ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਅਰਬਾਂ ਡਾਲਰ ਦੇ ਫੰਡ ਜਾਰੀ ਕਰਨੇ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ, ਜੇਕਰ ਉਹਨਾਂ ਦੇ ਉੱਤੇ ਅਮਰੀਕਾ ਅੱਗੇ ਨਹੀਂ ਵੱਧਦਾ ਤਾਂ ਫਿਰ ਸੀਜ਼ ਫਾਇਰ ਦਾ ਕੋਈ ਮਤਲਬ ਹੀ ਨਹੀਂ ਹੈ। ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਸ ਡੀਲ ਨੂੰ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਮਝੌਤਾ ਹੋ ਰਿਹਾ ਔਰ ਲੈਬਨਾਨ ਸਣੇ ਸਾਰੇ ਮੋਰਚਿਆਂ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਜੰਗਬੰਦੀ ਰੋਕਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਵੈਸੇ ਇਹ ਐਲਾਨ ਹੋਣਾ ਬਾਕੀ ਸੀ ਕਿ ਉਸ ਤੋਂ ਬਾਅਦ ਇੱਕ ਇੱਕ ਕਰਕੇ ਦੁਨੀਆ ਭਰ ਦੇ ਵਿੱਚੋਂ ਖਬਰਾਂ ਸਾਹਮਣੇ ਆਉਣ ਲੱਗੀਆਂ। ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਅਮਰੀਕਾ ਇਰਾਨ ਦੇ ਦਰਮਿਆਨ ਇਸ ਸਮਝੌਤੇ ਦੇ ਐਲਾਨ ਤੋਂ ਬਾਅਦ ਇਰਾਨ ਦੇ ਸਿਖਰਲੇ ਫੌਜੀ ਕਮਾਂਡ ਖਾਤਮ ਅਲ ਅਨਬਨੀਆ ਨੇ ਸੈਂਟਰਲ ਹੈੱਡਕੁਆਟਰ ਤੋਂ ਆਪਣੀ ਟਿੱਪਣੀ ਦਿੱਤੀ। ਸੈਂਟਰਲ ਕੁਆਟਰ ਤੋਂ ਕਿਹਾ ਗਿਆ ਕਿ ਇਰਾਨ ਦੀ ਜਨਤਾ, ਦੇਸ਼ ਦੀਆਂ ਫੌਜਾਂ ਔਰ ਇਸ ਖੇਤਰ ਦੇ ਵਿੱਚ ਤਹਿਰਾਨ ਦੇ ਸਹਿਯੋਗੀ ਦਲਾਂ ਦੀ ਤਰਫ ਤੋਂ ਅਮਰੀਕਾ ਤੇ ਇਜ਼ਰਾਈਲ ਨੂੰ ਇਹ ਦਿਖਾ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਹਾਰ ਨੂੰ ਸਵੀਕਾਰ ਕਰਨ ਤੇ ਆਤਮ ਸਮਰਪਣ ਤੋਂ ਇਲਾਵਾ ਕੋਈ ਹੋਰ ਵਿਕਲਪ ਬਚਿਆ ਹੀ ਨਹੀਂ ਸੀ। ਖਾਤਮ ਅਲ ਅਲਬਾਨੀਆ ਨੇ ਇਸ ਬਿਆਨ ਦੇ ਨਾਲ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਆਪਣੀ ਪੁਸ਼ਟੀ ਕੀਤੀ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਇਸ ਸਮਝੌਤੇ ਨੂੰ ਇਰਾਨ ਦੇ ਜਿੱਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਸਮਝੌਤੇ ਦਾ ਵਿਰੋਧ ਕਰਨ ਵਾਲੇ ਕੱਟੜਪੰਥੀ ਧੜਿਆਂ ਨੂੰ ਇਰਾਨ ਦੇ ਅੰਦਰ ਆਲੋਚਨਾ ਵੀ ਸਹਿਣੀ ਪੈ ਰਹੀ ਹੈ। ਸਮਝੌਤੇ ਦੀ ਆਲੋਚਨਾ ਕਰਨ ਵਾਲੇ ਕੁਝ ਲੋਕਾਂ ਨੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ, ਸੰਸਦ ਦੇ ਸਪੀਕਰ ਬਗਰ ਗਲੀਬਾਫ ਤੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਨਾਲ ਵਿਸ਼ਵਾਸਘਾਤ ਦਾ ਇੱਕ ਦੋਸ਼ ਮੜਦਿਆਂ ਹੋਇਆ ਕਿਹਾ ਹੈ ਕਿ ਇਹਨਾਂ ਨੇਤਾਵਾਂ ਦੇ ਨਾਲ ਇਹ ਧੋਖਾ ਹੈ। ਅਰਾਕਚੀ ਤੇ ਗਲੀਬਾਫ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਹੈ। ਆਯਾਤੁੱਲਾ ਅਲੀ ਖਾਮਨੇਈ 28 ਫਰਵਰੀ ਨੂੰ ਜੰਗ ਤੋਂ ਪਹਿਲੇ ਦਿਨ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ ਮਾਰੇ ਗਏ ਸੀ। ਉਸ ਤੋਂ ਕੁਝ ਹਫ਼ਤਿਆਂ ਪਹਿਲਾਂ ਖਾਮਨੇਈ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਦੇ ਨਾਲ ਗੱਲਬਾਤ ਸਮਝਦਾਰੀ ਦੇ ਨਾਲ ਅੱਗੇ ਕਰਨੀ ਹੋਏਗੀ। ਦੇਸ਼ ਦੇ ਅੱਗੇ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਲੱਗਿਆ ਜੇਕਰ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ। ਉੱਧਰ ਇਸ ਮਸਲੇ ਤੋਂ ਬਾਅਦ ਆਸਟ੍ਰੇਲੀਆ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਦੇ ਨੇਤਾਵਾਂ ਦੀ ਤਰਫ ਤੋਂ ਬਿਆਨ ਜਾਰੀ ਹੋਇਆ। ਅਮਰੀਕਾ ਤੇ ਇਰਾਨ ਦੇ ਸਮਝੌਤੇ ਨੂੰ ਲੈ ਕੇ E4 ਯਾਨੀ ਕਿ ਇੰਗਲੈਂਡ, ਫਰਾਂਸ, ਜਰਮਨੀ ਤੇ ਇਟਲੀ, ਇਹ ਯੂਰਪ ਦੇ 4 ਮੁਲਕ ਨੇ। ਇਹਨਾਂ ਦੀ ਤਰਫ ਤੋਂ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ ਜਾਰੀ ਕਰਕੇ ਆ ਗਿਆ ਹੈ ਕਿ ਅਮਰੀਕਾ ਤੇ ਇਰਾਨ ਦੀਆਂ ਸਰਕਾਰਾਂ ਤੇ ਸਾਰੀਆਂ ਸ਼ਾਮਲ ਧਿਰਾਂ ਨੂੰ ਉਹ ਵਧਾਈ ਦਿੰਦੇ ਨੇ। ਖਾਸ ਤੌਰ ਦੇ ਉੱਤੇ E4 ਨੇ ਪਾਕਿਸਤਾਨ, ਕਤਰ ਤੇ ਹੋਰਨਾਂ ਦੀ ਵਿਚੋਲਗੀ ਦੇ ਲਈ ਧੰਨਵਾਦ ਵੀ ਕੀਤਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਖੇਤਰ ਦੇ ਵਿੱਚ ਸਥਿਰਤਾ ਬਹਾਲੀ ਦੇ ਲਈ ਤੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਸਥਿਰ ਬਣਾਉਣ ਦੇ ਲਈ ਇਹ ਇੱਕ ਵੱਡਾ ਮੌਕਾ ਹੈ। ਸਟੇਟ ਆਫ ਹੋਰਮੁਜ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਉੱਥੇ ਕੋਈ ਵੀ ਸ਼ਰਤ, ਕੋਈ ਵੀ ਪਾਬੰਦੀ ਨਹੀਂ ਲਾਗੂ ਹੋਣੀ ਚਾਹੀਦੀ। ਇਹਨਾਂ ਨੇਤਾਵਾਂ ਨੇ ਲੈਬਨਾਨ ਦੀ ਸਥਿਰਤਾ ਤੇ ਖੇਤਰੀ ਅਖੰਡਤਾ ਦੇ ਪ੍ਰਤੀ ਵੀ ਆਪਣੀ ਹਮਾਇਤ ਜਤਾਈ। ਦੱਸ ਦਈਏ ਕਿ ਇਰਾਨ ਦੇ ਸਰਕਾਰੀ ਮੀਡੀਆ ਨੇ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਦੇ MOU ਨੂੰ, ਯਾਨੀ ਇਹਦਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ, ਉਸ ਨੂੰ 14 ਅਲੱਗ ਅਲੱਗ ਬਿੰਦੂਆਂ ਦੇ ਉੱਤੇ ਆਧਾਰਿਤ ਦੱਸਿਆ। ਹਾਲਾਂਕਿ ਇਹਨਾਂ ਬਿੰਦੂਆਂ ਜਾਂ ਇਹਨਾਂ ਪੁਆਇੰਟਸ ਨੂੰ ਲੈ ਕੇ ਅਧਿਕਾਰਕ ਪੁਸ਼ਟੀ ਹਾਲੇ ਵੀ ਕਿਸੇ ਦੇਸ਼ ਦੀ ਤਰਫ ਤੋਂ ਨਹੀਂ ਕੀਤੀ ਗਈ ਹੈ। ਪਰ ਇਰਾਨ ਦੇ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਨਿਊਜ਼ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਜੰਗਬੰਦੀ ਦਾ ਮੁੱਦਾ
ਤੇ ਲੈਬਨਾਨ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜ ਹਟਾ ਲੈਣ ਵਰਗੇ ਕਈ ਮੁੱਦੇ ਸ਼ਾਮਲ ਨੇ। ਇਸ ਤੋਂ ਇਲਾਵਾ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਦੀ ਵੀ ਵਚਨਬੱਧਤਾ ਲਈ ਗਈ ਹੈ। 30 ਦਿਨਾਂ ਦੇ ਅੰਦਰ ਅੰਦਰ ਅਮਰੀਕੀ ਨੇਵੀ ਦੀ ਨਾਕੇਬੰਦੀ ਹਟਾਉਣਾ, ਈਰਾਨੀ ਖੇਤਰ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਰਨਾ, ਈਰਾਨੀ ਵਿਵਸਥਾ ਦੇ ਤਹਿਤ 30 ਦਿਨਾਂ ਦੇ ਅੰਦਰ ਸਟ੍ਰੇਟ ਆਫ ਹੋਰਮੋਜ਼ ਨੂੰ ਫਿਰ ਤੋਂ ਖੋਲ੍ਹਣਾ, ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਈਰਾਨ ਦੇ ਪੁਨਰ ਨਿਰਮਾਣ ਦੇ ਲਈ ਘੱਟੋ ਘੱਟ $300 ਅਰਬ ਦੀਆਂ ਯੋਜਨਾਵਾਂ ਨੂੰ ਰਲ ਕੇ ਸ਼ੁਰੂ ਕਰਨਾ, ਈਰਾਨ ਦੇ ਤੇਲ ਤੇ ਊਰਜਾ ਉਤਪਾਦਾਂ ਦੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ, ਪਰਮਾਣੂ ਹਥਿਆਰ ਨਾ ਬਣਾਉਣ ਦੇ ਲਈ ਈਰਾਨ ਦੀ ਵਚਨਬੱਧਤਾ ਨੂੰ ਦੁਹਰਾਉਣਾ ਤੇ ਅਮਰੀਕਾ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਹੋਰ ਨਾ ਵਧਾਉਣਾ ਸ਼ਾਮਲ ਹੈ। ਮੇਹਰ ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਆਖਰੀ ਗੱਲਬਾਤ ਜਦ ਤੱਕ ਸ਼ੁਰੂ ਨਹੀਂ ਹੁੰਦੀ ਜਾਂ ਮੁੱਕ ਨਹੀਂ ਜਾਂਦੀ ਉਦੋਂ ਤੱਕ ਈਰਾਨ ਦੀ ਫਰੀਜ਼ ਕੀਤੀਆਂ ਹੋਈਆਂ ਸੰਪੱਤੀਆਂ ਦੇ ਮਾਮਲੇ 'ਚ ਹਾਲੇ ਘੱਟੋ ਘੱਟ ਅੱਧਾ ਹਿੱਸਾ ਵੀ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਪਰ ਰਿਪੋਰਟ 'ਚ ਇਹ ਜ਼ਰੂਰ ਕਿਹਾ ਗਿਆ ਕਿ ਅੰਤਮ ਸਮਝੌਤੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ ਸਿਕਿਉਰਿਟੀ ਕੌਂਸਲ ਦੇ ਇੱਕ ਪ੍ਰਸਤਾਵ ਦੇ ਜ਼ਰੀਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦਾ ਐਲਾਨ ਹੋਣਾ ਬਾਕੀ ਸੀ ਕਿ ਏਸ਼ੀਆ ਦੇ ਬਾਜ਼ਾਰਾਂ ਦੇ ਵਿੱਚ ਸ਼ੁਰੂਆਤੀ ਕਾਰੋਬਾਰ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੋਜ਼ ਖੁੱਲ੍ਹ ਜਾਏਗਾ ਅਤੇ ਉਸ ਤੋਂ ਬਾਅਦ ਬ੍ਰੈਂਟ ਕਰੂਡ ਆਇਲ ਦੀ ਕੀਮਤ 3% ਡਿੱਗ ਪਈ, $84 ਪ੍ਰਤੀ ਬੈਰਲ ਦੇ ਉੱਤੇ ਆ ਗਈ, ਜਦਕਿ ਅਮਰੀਕਾ ਦੇ ਵਿੱਚ ਕਾਰੋਬਾਰ ਹੋਣ ਵਾਲਾ ਤੇਲ 4% ਥੱਲੇ ਡਿੱਗ ਕੇ $81.40 ਪ੍ਰਤੀ ਬੈਰਲ ਦੇ ਆਸ ਪਾਸ ਪਹੁੰਚ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤੇ ਦੇ ਉੱਤੇ ਅਧਿਕਾਰਕ ਤੌਰ ਦੇ ਉੱਤੇ ਹਸਤਾਖਰ ਕਰਨ ਦੇ ਲਈ ਉਹ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲਈ ਰਵਾਨਾ ਹੋਣਗੇ। 28 ਫਰਵਰੀ ਨੂੰ ਅਮਰੀਕਾ ਤੇ ਈਰਾਨ ਨੇ ਇਜ਼ਰਾਈਲ ਨੇ ਰਲ ਕੇ ਈਰਾਨ ਦੇ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਸੀ। ਉਸ ਤੋਂ ਬਾਅਦ ਹੀ ਦੁਨੀਆ ਭਰ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਦੁਨੀਆ ਦੇ ਲਗਭਗ 20% ਤੇਲ, ਲਿਕੁਇਡ ਨੈਚੁਰਲ ਗੈਸ ਯਾਨੀ LNG ਦੀ ਸਪਲਾਈ ਦੇ ਲਈ ਇਸ ਸਮੁੰਦਰੀ ਰਸਤੇ ਯਾਨੀ ਸਟ੍ਰੇਟ ਆਫ ਹੋਰਮੋਜ਼ ਦਾ ਇਸਤੇਮਾਲ ਹੁੰਦਾ ਸੀ ਉਹ ਬੰਦ ਹੋ ਗਿਆ ਸੀ। ਹਾਲੀ ਦੇ ਮਹੀਨਿਆਂ ਦੇ ਵਿੱਚ ਵਿਸ਼ਵ ਭਰ ਦੇ ਊਰਜਾ ਬਾਜ਼ਾਰਾਂ ਦੇ ਵਿੱਚ ਤੇਜ਼ੀ ਦੇ ਨਾਲ ਉਤਾਰ ਚੜਾਅ ਦੇਖਣ ਨੂੰ ਮਿਲੇ ਨੇ। ਜੰਗ ਤੋਂ ਪਹਿਲਾਂ ਬ੍ਰੈਂਟ ਕਰੂਡ ਆਇਲ ਦੀ ਕੀਮਤ $70 ਪ੍ਰਤੀ ਬੈਰਲ ਸੀ, ਪਰ ਸੰਘਰਸ਼ ਦੇ ਦਰਮਿਆਨ ਇਹ $120 ਪ੍ਰਤੀ ਬੈਰਲ ਤੱਕ ਵੀ ਜਾ ਪਹੁੰਚੀ ਸੀ। ਹਾਲਾਂਕਿ ਹੁਣ ਕੀਮਤਾਂ ਇੱਕ ਵਾਰ ਫਿਰ ਤੋਂ ਕੰਟਰੋਲ ਜ਼ਰੂਰ ਆ ਰਹੀਆਂ ਨੇ। ਦੁਨੀਆ ਦੇ ਜ਼ਿਆਦਾਤਰ ਮੁਲਕਾਂ ਨੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਵਧੀਆ ਕਦਮ ਚੁੱਕੇ। ਭਾਰਤ ਵਾਲੇ ਪਾਸੇ ਇੰਨੇ ਵਧੀਆ ਨਹੀਂ ਮੰਨੇ ਜਾ ਸਕਦੇ ਕਿਉਂਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹੀਆਂ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਤਵਾਰ ਦੇ ਦਿਨ ਉੱਤਰੀ ਅਰਬ ਸਾਗਰ 'ਚ 14 ਭਾਰਤੀ ਮਲਾਹਾਂ ਨੂੰ ਬਚਾਉਣ ਦੇ ਵਿੱਚ ਮਦਦ ਵੀ ਕੀਤੀ ਹੈ। ਅਸਲ 'ਚ ਅਮਰੀਕਾ ਨੂੰ ਉਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਤਹਿਤ ਅਮਰੀਕਾ ਨੇ ਨਿਸ਼ਾਨਾ ਬਣਾ ਕੇ ਭਾਰਤੀ ਮਲਾਹਾਂ ਦੇ ਇੱਕ ਕਿਸ਼ਤੀ ਨੂੰ ਤਬਾਹ ਕੀਤਾ ਸੀ ਜਿਸ ਦੇ ਵਿੱਚ ਕੁਝ ਦੀ ਮੌਤ ਹੋਈ ਵੀ ਦੱਸੀ ਗਈ ਸੀ। ਸੈਟਕੌਮ ਨੇ ਹੁਣ ਤਾਜ਼ਾ ਆਪਰੇਸ਼ਨ ਦੇ ਨਾਲ ਜੁੜਿਆ ਇੱਕ ਬਿਆਨ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਓਮਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਰੈਸਕਿਊ ਆਪਰੇਸ਼ਨ ਓਮਾਨ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਚਲਾਇਆ ਜਾਏਗਾ। ਬਾਅਦ ਦੇ ਵਿੱਚ ਐਤਵਾਰ ਦੇ ਦਿਨ ਭਾਰਤ ਦੇ ਸਫਾਰਤਖਾਨੇ ਨੇ ਕਿਹਾ ਕਿ ਸਾਰੇ 14 ਭਾਰਤੀ ਮਲਾਹਾਂ ਨੂੰ ਸਫਲਤਾਪੂਰਵਕ ਬਚਾ ਵੀ ਲਿਆ ਗਿਆ ਤੇ ਜਬਲ ਅਲੀ 9 ਦੇ ਉੱਤੇ ਸਵਾਰ ਹੋ ਕੇ ਮੁੰਬਈ ਦੇ ਲਈ ਉਹਨਾਂ ਨੂੰ ਰਵਾਨਾ। ਜਬਲ ਅਲੀ ਅਸਲ ਦੇ ਵਿੱਚ ਉਸ ਹਵਾਈ ਜਹਾਜ਼ ਦਾ ਸਮੁੰਦਰੀ ਜਹਾਜ਼ ਦਾ ਨਾਮ ਹੈ ਜਿਸ ਦੇ ਉੱਤੇ ਇਹਨਾਂ ਭਾਰਤੀਆਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੌਸ਼ਨ ਆਨੰਦ ਨੂੰ ਜ਼ਮਾਨਤ ਮਿਲ ਗਈ ਹੈ। ਰੌਸ਼ਨ ਆਨੰਦ ਨੇ ਕੋਰਟ ਦੇ ਵਿੱਚ ਕਿਹਾ ਕਿ ਉਹ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ, ਜਾਂਚ ਦੇ ਵਿੱਚ ਪੂਰਾ ਸਹਿਯੋਗ ਵੀ ਦੇਣਗੇ। ਹੁਣ ਭਰਾ ਪ੍ਰਿੰਸ ਦੇ ਅੰਤਰਿਮ ਸੰਸਕਾਰ ਦੇ ਵਿੱਚ ਉਹ ਸ਼ਾਮਲ ਵੀ ਹੋ ਸਕਣਗੇ। ਖਾਨ ਸਰ ਦੀ ਕੋਚਿੰਗ ਦੇ ਵਿੱਚ ਹੋਏ ਹਮਲੇ ਦੇ ਦੋਸ਼ ਦੇ ਵਿੱਚ ਪੁਲਿਸ ਨੇ 3 ਜੂਨ ਨੂੰ ਰੌਸ਼ਨ ਆਨੰਦ ਨੂੰ ਜੇਲ੍ਹ ਭੇਜ ਦਿੱਤਾ ਸੀ। ਪਿਛਲੇ ਦਿਨਾਂ ਹੋਈ ਸੁਣਵਾਈ ਦੇ ਦਰਮਿਆਨ ਪਟਨਾ ਸਿਵਲ ਕੋਰਟ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਵੀ ਕਰ ਦਿੱਤੀ ਸੀ, ਪਰ ਹੁਣ ਜ਼ਮਾਨਤ ਮਿਲ ਗਈ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਦੇ ਉੱਤੇ ਨੇ। ਹੁਣ ਉਹ ਫਰਾਂਸ ਤੋਂ ਸਲੋਵੇਕੀਆ ਪਹੁੰਚ ਜਾਣਗੇ ਅੱਜ ਦੇ ਦਿਨ। ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਬਾਤਸਿਲਵਾਲਾ ਪਹੁੰਚ ਗਏ ਹਾਂ। ਇਸ ਦਰਮਿਆਨ ਭਾਰਤ ਸਲੋਵੇਕੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ ਰਸਤੇ ਤਲਾਸ਼ਣੇ ਹੋਣਗੇ। ਇਸ ਦਰਮਿਆਨ ਕੇਰਲ ਦੇ ਵਿੱਚ ਮਹਿਲਾਵਾਂ ਦੇ ਲਈ ਬੱਸ ਫ੍ਰੀ ਕਰ ਦਿੱਤੀ ਗਈ ਹੈ। ਅੱਜ ਦੇ ਦਿਨ ਤੋਂ ਮੁੱਖ ਮੰਤਰੀ VD ਸਤੀਸ਼ਨ ਨੇ
ਸਧਾਰਨ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਮੁਫਤ ਯਾਤਰਾ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਟਰਾਂਸਪੋਰਟ ਮੰਤਰੀ ਸੀ ਪੀ ਜੌਨ ਤੇ ਪਿਛੜਾ ਵਰਗ ਵਿਕਾਸ ਮੰਤਰੀ ਤੁਲਸੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕੇਰਲ ਦੇ ਵਿੱਚ ਇਸ ਕਿਸਮ ਚੋਣਾਂ ਤੋਂ ਪਹਿਲਾਂ ਇਹ ਐਲਾਨ ਜਿਹੜਾ ਸੀ ਕੀਤਾ ਗਿਆ ਸੀ। ਉੱਥੇ ਹੀ ਕੇਂਦਰੀ ਨਾਗਰਿਕ ਉਡਾਨ ਮੰਤਰੀ ਰਾਮ ਮੋਹਨ ਨਾਇਡੂ ਅੱਜ ਜੇਵਰ ਦੇ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨਗੇ। ਇੱਥੋਂ ਕਮਰਸ਼ੀਅਲ ਫਲਾਈਟ ਆਪਰੇਸ਼ਨ ਦੀ ਸ਼ੁਰੂਆਤ ਲਖਨਊ ਦੇ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 8 ਵਜੇ ਹੋਈ ਪਹਿਲੀ ਸ਼ੈਡਿਊਲਡ ਫਲਾਈਟ ਇੰਡੀਗੋ ਫਲਾਈਟ 6E2278 ਦੇ ਨਾਲ ਹੋਏਗੀ। ਉਂਝ ਅਸਲ 'ਚ ਜਦੋਂ ਅਸੀਂ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ ਉਦੋਂ ਤੱਕ ਤਾਂ ਇਹ ਹੋ ਵੀ ਚੁੱਕੀ ਹੈ। ਇਹ ਫਲਾਈਟ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਬਾਅਦ ਦੇ ਵਿੱਚ ਜੇਵਰ ਹਵਾਈ ਅੱਡੇ ਤੋਂ ਬੈਂਗਲੁਰੂ ਦੇ ਲਈ ਜਾਏਗੀ। ਭਾਰਤ ਦੇ ਵਿੱਚ ਆਬਾਦੀ ਵਾਧੇ ਦੀ ਰਫ਼ਤਾਰ ਲਗਾਤਾਰ ਹੌਲੀ ਹੋ ਰਹੀ ਹੈ ਔਰ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫ਼ਤਰ ਦੇ ਮੁਤਾਬਕ ਜਾਰੀ ਜਾਣਕਾਰੀ ਦੇ ਵਿੱਚ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਯਾਨੀ SRS ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੀ ਕੁੱਲ ਪ੍ਰਜਨਨ ਦਰ ਘੱਟ ਕੇ 1.9 ਬੱਚੇ ਪ੍ਰਤੀ ਔਰਤ ਰਹਿ ਗਈ ਹੈ। ਇਹ 2.1 ਦੀ ਉਸ ਔਸਤ ਦੇ ਨਾਲੋਂ ਘੱਟ ਦੱਸੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਲਗਭਗ 2 ਦਹਾਕੇ ਪਹਿਲਾਂ ਭਾਰਤ ਜਿੱਥੇ ਦੀ ਪ੍ਰਜਨਨ ਦਰ ਪ੍ਰਤੀ ਔਰਤ 3.3 ਸੀ ਯਾਨੀ ਕਿ ਘੱਟੋ ਘੱਟ 3 ਬੱਚੇ ਹਰ ਇੱਕ ਔਰਤ ਦੇ ਸੀ, ਉੱਥੇ ਹੁਣ ਇੱਕ ਔਰਤ ਦੇ 1 ਜਾਂ ਮਸਾਂ ਹੀ ਕਿਸੇ ਔਰਤ ਦੇ 2 ਬੱਚੇ ਹੁੰਦੇ ਨੇ। ਰਿਪੋਰਟ ਦੇ ਮੁਤਾਬਕ ਅਜਿਹੇ ਕਈ ਨੌਜਵਾਨ ਜੋੜੇ ਨੇ ਜਿਹੜੇ ਸਮਾਜ ਦੇ ਵਿੱਚ ਇਸ ਵਕਤ 1 ਬੱਚੇ ਦੇ ਨਾਲ ਹੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਉਣਾ ਚਾਹੁੰਦੇ ਨੇ ਔਰ ਇਸ ਦਰਮਿਆਨ ਜਿਹੜੀਆਂ ਕੋਸਟ ਆਫ ਲਿਵਿੰਗ ਵਧੀਆ ਨੇ ਉਹਨਾਂ ਦੇ ਉੱਤੇ ਇਹ ਭਾਰਤ ਦੇ ਵਿੱਚ ਦੋਸ਼ ਪੈਂਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਸ ਵਕਤ ਅਮਰੀਕਾ ਇਰਾਨ ਸਮਝੌਤੇ ਦਾ ਸਵਾਗਤ ਕੀਤਾ ਤੇ ਕਿਹਾ ਹੈ ਕਿ ਇਹ ਸਿਰਫ ਮੱਧ ਪੂਰਬ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਰਾਹਤ ਦੀ ਖਬਰ ਹੈ। ਲਗਾਤਾਰ ਬਣੇ ਹੋਏ ਹਾਲਾਤ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਕੁਝ ਵੀ ਕਿਹਾ ਨਹੀਂ ਸੀ ਜਾ ਸਕਦਾ ਉਹਨਾਂ ਦੇ ਉੱਤੇ ਹੁਣ ਘੱਟੋ ਘੱਟ ਵਿਰਾਮ ਲੱਗੇਗੀ। ਆਸਟ੍ਰੇਲੀਆ ਨੇ E4 ਦੇ ਨਾਲ ਜਾਰੀ ਇੱਕ ਬਿਆਨ ਦੇ ਵਿੱਚ ਸਾਂਝੇ ਬਿਆਨ ਦੇ ਅੰਦਰ ਹੀ ਆਪਣਾ ਇਸ ਮਾਮਲੇ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਸਵਾਗਤ ਕਰਦਿਆਂ ਹੋਇਆ ਇਸ ਦਾ ਧੰਨਵਾਦ ਜਤਾਇਆ। ਉਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਸੀਜ਼ਫਾਇਰ ਦੀ ਸਮਝੌਤੇ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇੱਕ ਚੰਗਾ ਮੌਕਾ ਹੈ, ਹੁਣ ਸਾਡਾ ਧਿਆਨ ਸੀਜ਼ਫਾਇਰ ਖਤਮ ਕਰਨ ਦੇ ਨਾਲ ਨਾਲ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਉੱਤੇ ਵੀ ਹੋਣਾ ਚਾਹੀਦਾ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਨੂੰ ਇਸ ਦੇ ਵੱਲ ਧਿਆਨ ਦੇਣਾ ਹੋਏਗਾ। ਦੱਸ ਦਈਏ ਕਿ ਐਂਗਸ ਟੇਲਰ ਅੱਜ ਐਲਿਸ ਸਪ੍ਰਿੰਗ ਦੇ ਲਈ ਰਵਾਨਾ ਹੋਏ ਨੇ ਜਿੱਥੇ ਉਹਨਾਂ ਨੇ ਕੁਝ ਇੱਕ ਜਿਹੜੇ ਪ੍ਰੋਗਰਾਮ ਨੇ ਉੱਥੇ ਉਹਨਾਂ ਦੇ ਵਿੱਚ ਸੰਬੋਧਨ ਕਰਨਾ। ਉੱਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਪੌਲਿਨ ਹੈਨਸਨ ਦੇ ਦੁਆਰਾ ਸ਼ੁਰੂ ਕੀਤੇ ਕੈਂਪੇਨ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਪੌਲਿਨ ਹੈਨਸਨ ਅਤੇ ਉਹਨਾਂ ਦੀ ਪਾਰਟੀ ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਕਰੀਬ 65,000 ਆਸਟ੍ਰੇਲੀਅਨ ਲੋਕਾਂ ਨੇ ਵਨ ਨੇਸ਼ਨ ਪਾਰਟੀ ਦੇ ਚੰਦਾ ਇਕੱਠੇ ਕੀਤੇ ਜਾਣ ਦੀ ਮੁਹਿੰਮ ਦੇ ਵਿੱਚ ਸਾਂਝ ਪਾਈ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਫਾਇਰ ਦੀ ਲਾਇਰ ਇੱਕ ਜਿਹੜਾ ਕੈਂਪੇਨ ਚਲਾਇਆ ਜਾ ਰਿਹਾ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੀਆਂ ਨਿੱਜੀ ਹਮਲਿਆਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਮੇਰਾ ਅਤੇ ਸਾਡੀ ਸਰਕਾਰ ਦਾ ਪੂਰਾ ਪੂਰਾ ਧਿਆਨ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਅਤੇ ਕੋਸਟ ਆਫ ਲਿਵਿੰਗ ਨੂੰ ਕੰਟਰੋਲ ਕਰਨ ਨੂੰ ਲੈ ਕੇ ਹੈ। ਹਾਲਾਂਕਿ ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਕਸਰ ਨਿੱਜੀ ਹਮਲਿਆਂ ਤੋਂ ਬਚਦੇ ਨੇ, ਉਹ ਵੱਖਰੀ ਗੱਲ ਹੈ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਫਾਇਰ ਦੀ ਲਾਇਰ ਦਾ ਇੱਕ ਕੈਂਪੇਨ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਹੈ। ਇਸ ਤੋਂ ਪਹਿਲਾਂ ਪੀਟਰ ਡਟਨ ਦਾ ਨਾਂ ਲਏ ਬਗੈਰ ਉਹਨਾਂ ਨੇ ਪਿਛਲਾ ਜਿਹੜਾ ਪੂਰਾ ਦਾ ਪੂਰਾ ਕੈਂਪੇਨ ਸੀ ਉਹ ਰੱਖਿਆ ਸੀ ਔਰ ਪੀਟਰ ਡਟਨ ਦੀ ਕਦੇ ਵੀ ਨਿੱਜੀ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਪੂਰੇ ਚੋਣ ਮੁਹਿੰਮ ਦੇ ਦਰਮਿਆਨ ਕਿਸੇ ਕਿਸਮ ਦੀ ਬੇਇੱਜ਼ਤੀ ਜਾਂ ਮਾੜੇ ਸ਼ਬਦ ਨਹੀਂ ਸੀ ਬੋਲੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈ ਆਸਟ੍ਰੇਲੀਆ ਦੇ ਨਾਲ ਜੁੜੀ ਅਤੇ ਵਿਦੇਸ਼ੀ ਖਿੱਤੇ ਦੇ ਵਿੱਚ ਹੋਈ ਖਬਰ ਜਿੱਥੇ ਪਾਕਿਸਤਾਨ ਗਏ ਹੋਏ ਆਸਟ੍ਰੇਲੀਅਨ ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਲੱਗਿਆ ਸੀ। ਦੱਸ ਦਈਏ ਕਿ
ਇਸ ਕਿਸਮ ਦੀਆਂ ਖਬਰਾਂ ਸੋਸ਼ਲ ਮੀਡੀਆ ਤੋਂ ਭਾਰਤ ਤੇ ਪਾਕਿਸਤਾਨ ਦੇ ਮੀਡੀਆ ਦੇ ਨਾਲ ਨਾਲ ਆਸਟ੍ਰੇਲੀਅਨ ਮੀਡੀਆ ਤੋਂ ਵੀ ਸਾਹਮਣੇ ਆ ਰਹੀਆਂ ਨੇ ਜਦੋਂ ਹਾਨੀਆ ਅਹਿਮਦ ਨਾਮ ਦੀ 10 ਸਾਲਾਂ ਦੀ ਇੱਕ ਨਿੱਕੀ ਬੱਚੀ ਆਪਣੇ ਭਰਾ ਤੇ ਮਾਂ ਪਿਓ ਦੇ ਨਾਲ ਪਾਕਿਸਤਾਨ ਗਈ ਸੀ ਆਪਣੇ ਜੱਦੀ ਘਰ ਪਰਿਵਾਰ ਨੂੰ ਮਿਲਣ। ਇਸ ਦਰਮਿਆਨ ਲਾਹੌਰ ਦੇ ਵਿੱਚ 10 ਜੂਨ ਨੂੰ ਇੱਕ ਹਾਦਸਾ ਵਾਪਰਦਾ ਜਿਸ ਕਾਰ ਦੇ ਵਿੱਚ ਹਾਨੀਆ ਅਹਿਮਦ ਉਸਦਾ ਪਰਿਵਾਰ ਸ਼ਾਮਲ ਹੋ ਕੇ ਸਾਊਦੀ ਅਰਬ ਦੇ ਲਈ ਜਾ ਰਿਹਾ ਸੀ। ਸਾਊਦੀ ਅਰਬ ਹੱਜ ਕਰਨ ਦੇ ਲਈ ਉਹਨਾਂ ਨੇ ਜਾਣਾ ਸੀ। ਉਸ ਕਾਰ ਦੇ ਵਿੱਚ ਚੋਰ ਸਵਾਰ ਨੇ ਇਹ ਸਮਝ ਕੇ ਜਾਂ ਇੰਜ ਸ਼ੱਕ ਦੇ ਆਧਾਰ ਦੇ ਉੱਤੇ ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘੱਟੋ ਘੱਟ ਇੱਕ ਦਰਜਨ ਰਾਊਂਡ ਜਿਹੜੇ ਨੇ ਉਹ ਇਸ ਕਾਰ ਦੇ ਉੱਤੇ ਕੀਤੇ ਗਏ। ਇਸ ਦਰਮਿਆਨ ਹਾਨੀਆ ਦੀ ਮੌਤ ਹੋ ਗਈ, ਬਾਕੀ ਪਰਿਵਾਰਕ ਮੈਂਬਰ ਸੁਰੱਖਿਅਤ ਹੀ ਰਹੇ। ਪਰ ਇਸ ਖਬਰ ਤੋਂ ਬਾਅਦ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਪਰਿਵਾਰ ਦੀ ਤਰਫ ਤੋਂ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਉਹਨਾਂ ਦੇ ਖਿਲਾਫ਼ ਪੁਲਿਸ ਨੇ ਅਜਿਹੀ ਕਾਰਵਾਈ ਕਿਉਂ ਕੀਤੀ। ਬੇਸ਼ੱਕ ਇਹ ਇੱਕ ਮਿਸਟੇਕਨ ਆਈਡੈਂਟੀ ਦਾ ਮਸਲਾ ਹੋ ਸਕਦਾ ਹੈ। ਉੱਥੇ ਆਸਟ੍ਰੇਲੀਆ ਦੀ ਸਪ੍ਰਿੰਟਰ ਜੈਮਾ ਸਟੈਪਲਟਨ ਦੀ ਮੌਤ ਦੀ ਖਬਰ ਦੇ ਨਾਲ ਜੁੜੀ ਹੁਣ ਵਿਸਤਾਰ ਅਪਡੇਟ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇਹ ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੀ 25 ਸਾਲਾ ਦੌੜਾਕ ਜੈਮਾ ਸਪ੍ਰਿੰਟਨ ਦੀ ਆਪਣੇ ਪਰਿਵਾਰ ਸਣੇ ਵਿਦੇਸ਼ ਗਿਆ ਹੋਇਆ ਮੌਤ ਹੋ ਗਈ ਜਿੱਥੇ ਉਹ ਛੁੱਟੀਆਂ ਕੱਟਣ ਗਈ ਸੀ। ਪਤਾ ਚੱਲਿਆ ਕਿ ਥਾਈਲੈਂਡ ਦੇ ਵਿੱਚ ਗਈ ਸੀ, ਉੱਥੇ ਟ੍ਰੈਫਿਕ ਅਤੇ ਸਲਿਪਰੀ ਰੋਡ ਜਿਹੜਾ ਉਹ ਇੱਕ ਹਾਦਸੇ ਦਾ ਕਾਰਨ ਬਣਿਆ। ਸੜਕੀ ਹਾਦਸੇ ਦੇ ਵਿੱਚ ਜੈਮਾ ਸਟੈਪਲਟਨ ਦੀ ਮੌਤ ਹੋ ਗਈ ਸੀ। ਇਸ ਦਰਮਿਆਨ ਮੰਨਿਆ ਗਿਆ ਕਿ ਉਸ ਦੇ ਨਾਲ ਇੱਕ ਰੂਸੀ ਮੂਲ ਦਾ ਲੜਕਾ ਅਤੇ ਦੋ ਥਾਈ ਮੂਲ ਦੀਆਂ ਲੜਕੀਆਂ ਵੀ ਸਵਾਰ ਸੀ ਜੋ ਕਾਰ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਸੀ। ਹਾਲਾਂਕਿ ਉਹ ਸਾਰਿਆਂ ਦੀ ਜਾਨ ਬਚ ਗਈ ਪਰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਉੱਥੇ ਸਿਡਨੀ ਦੇ ਨਾਰਦਰਨ ਬੀਚਿਸ ਇਲਾਕਿਆਂ ਦੇ ਵਿੱਚ ਇੱਕ ਸ਼ਾਰਕ ਦੀ ਤਰਫ ਤੋਂ 35 ਸਾਲਾ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ ਸੀ ਔਰ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਗੰਭੀਰ ਹਾਲਤ 'ਚ ਭਰਤੀ ਕਰਾਇਆ ਗਿਆ। ਦੱਸ ਦਈਏ ਕਿ ਗ੍ਰੇਟ ਵਾਈਟ ਸ਼ਾਰਕ ਜਿਹੜੀ ਉਹ ਸਿਡਨੀ ਦੇ ਕੁਝ ਇੱਕ ਬੀਚਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਜੀ ਬੀਚ ਦੇ ਉੱਤੇ ਜਿੱਥੇ ਹਮਲਾ ਹੋਇਆ ਸੀ ਸ਼ਨੀਵਾਰ ਦੀ ਸਵੇਰ, ਉੱਥੇ ਮਹਿਜ਼ 20-30 ਮੀਟਰ ਦੇ ਜਿਹੜੇ ਕੰਢੇ ਦੇ ਉੱਤੇ ਇਹ ਸ਼ਾਰਕਸ ਆ ਚੁੱਕੀਆਂ ਸੀ ਔਰ ਇਸ ਦਰਮਿਆਨ ਰੈਂਡਵਿਕ ਕੌਂਸਲ ਦੀ ਤਰਫ ਤੋਂ ਸਾਰੇ ਹੀ ਬੀਚਿਸ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਸੀ। ਹੁਣ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਦੀ ਤਰਫ ਤੋਂ ਇਹਨਾਂ ਬੀਚਿਸ ਦੇ ਉੱਤੇ ਕੁਜੀ ਦੇ ਸਣੇ ਹੋਰਨਾਂ ਬੀਚਿਸ ਦੇ ਉੱਤੇ ਵੀ ਡਰੋਨ ਨਿਗਰਾਨੀ ਤੋਂ ਇਲਾਵਾ ਵੱਡੇ ਜਾਲ ਲਗਾਏ ਜਾਣ ਦੀ ਗੱਲ ਕੀਤੀ ਗਈ ਹੈ। ਟੌਨੀ ਐਬਟ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਜਾਨ ਇੱਥੇ ਬੜੀ ਜ਼ਰੂਰੀ ਬਣ ਜਾਂਦੀ ਹੈ। ਮਾਹਰਾਂ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਕੁਝ ਇੱਕ ਸ਼ਾਰਕਸ ਜਿਹੜੀਆਂ ਨੇ ਉਹ ਮਹਿਜ਼ 4-5 ਮੀਟਰ ਦੀ ਦੂਰੀ ਤੱਕ ਯਾਨੀ ਕੰਢੇ ਤੋਂ ਇੰਨੀ ਕੁ ਦੂਰੀ ਤੱਕ ਵੀ ਤੈਰਦੀਆਂ ਹੋ ਸਕਦੀਆਂ ਨੇ, ਇਸ ਕਰਕੇ ਥੋੜ੍ਹਾ ਧਿਆਨ ਰੱਖਿਆ ਜਾਣਾ ਚਾਹੀਦਾ। ਫਿਲਹਾਲ ਨਾਰਦਰਨ ਬੀਚਿਸ ਇਲਾਕੇ ਦੇ ਇਹ ਸਾਰੇ ਬੀਚ ਬੰਦ ਰੱਖੇ ਗਏ ਨੇ। ਫੀਫਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ, ਹਾਲਾਂਕਿ ਅੱਜ ਸਵੇਰ ਵੇਲੇ ਇਹ ਮੈਚ ਹੋਏ ਸੀਗੇ ਅਤੇ ਕੁਝ ਮੈਚ ਹੋਏ ਸੀ ਉਹਨਾਂ ਦੇ ਵਿੱਚ ਕੱਲ੍ਹ ਸ਼ਾਮੀ ਜਿਹੜਾ ਮੈਚ ਹੋਇਆ ਜਰਮਨੀ ਵਰਸਿਸ ਕੁਰਾਸ਼ਾ, ਉਸ ਨੂੰ ਜਰਮਨੀ ਨੇ 1 ਗੋਲ ਦੇ ਮੁਕਾਬਲੇ 7 ਗੋਲ ਕਰਕੇ ਜਿੱਤ ਲਿਆ। ਲਗਭਗ ਇੱਕ ਤਰਫਾ ਹੀ ਇਹ ਮੁਕਾਬਲਾ ਲਿਆ ਰਿਹਾ। ਨੈਦਰਲੈਂਡ ਅਤੇ ਜਾਪਾਨ ਦੇ ਦਰਮਿਆਨ ਮੁਕਾਬਲਾ 2-2 ਗੋਲ ਦੀ ਸਮਾਪਤੀ ਦੇ ਉੱਤੇ ਮੁੱਕਿਆ ਯਾਨੀ ਡਰਾ ਰਿਹਾ। ਆਈਵਰੀ ਕੋਸਟ ਨੇ ਇਕਵਾਡੋਰ ਨੂੰ 1-0 ਗੋਲ ਦੇ ਫਰਕ ਦੇ ਨਾਲ ਹਰਾਇਆ ਅਤੇ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਗੋਲ ਦੇ ਨਾਲ ਹਰਾਇਆ। ਟਿਊਨੀਸ਼ੀਆ 21 ਗੋਲ ਕਰ ਸਕਿਆ ਜਦਕਿ ਸਵੀਡਨ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਅੱਜ ਦੇ ਦਿਨ ਹੁਣ ਇਸ ਟੂਰਨਾਮੈਂਟ ਦੀ ਸਭ ਤੋਂ ਟੌਪ ਟੀਮਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ, ਸਪੇਨ ਅਤੇ ਕੋਬੋਵਰਡੇ, ਬੈਲਜੀਅਮ ਬਨਾਮ ਇਜਿਪਟ, ਸਾਊਦੀ ਅਰਬ ਬਨਾਮ ਯੂਰੂਗਾਏ ਅਤੇ ਇਰਾਨ ਬਨਾਮ ਨਿਊਜ਼ੀਲੈਂਡ ਮੁਕਾਬਲੇ ਖੇਡੇ ਜਾਣੇ ਨੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੀ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਮਿਲੇ ਇਸ ਦਿਨ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਮੁਸਕਰਾਹਟ ਨੂੰ ਆਪਣੇ ਦਿਨ ਦਾ ਹਿੱਸਾ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਬੁੱਧ ਦਾ ਸ਼ਿਸ਼ ਸੀ ਜਿਹੜਾ ਪੁੱਠੇਰਾ ਪੈ ਗਿਆ। ਬੁੱਧ ਦੇ ਕੋਲੋਂ ਕੁਛ ਚੰਗਾ ਸਿੱਖਣ ਆਇਆ ਸੀ, ਕਿਸੇ ਕੁੜੀ ਦੇ ਪਿਆਰ ਦੇ ਵਿੱਚ ਪੈ ਗਿਆ। ਆਪ ਤਾਂ ਉਹਨੇ ਕੀ ਧਿਆਨ ਕਰਨਾ ਸੀ, ਬਾਕੀਆਂ ਨੂੰ ਵੀ ਖਰਾਬ ਕਰਨ ਲੱਗ ਪਿਆ। ਹੁਣ ਉਹਦਾ ਮਨ ਨਹੀਂ ਸੀ ਲੱਗਦਾ, ਚੱਤੇ ਪੈਰ ਉਸ ਕੁੜੀ ਦੇ ਬਾਰੇ ਸੋਚਦਾ ਰਹਿੰਦਾ। ਆਨੇ ਬਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਮਿਲਣ ਦਾ ਸੋਚਦਾ ਰਹਿੰਦਾ। ਬੁੱਧ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਰਾਹ ਤੂੰ ਜਾ ਰਿਹਾ ਉਸ ਰਾਹ ਦੇ ਉੱਤੇ ਤੂੰ ਫੇਰ ਠੇਡਾ ਖਾਏਗਾ, ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਤੂੰ ਠੇਡੇ ਖਾ ਚੁੱਕਾ ਅਤੇ ਹੁਣ ਵੀ ਜੋ ਤੂੰ ਕਰ ਰਿਹਾ ਉਹਦਾ ਅੰਤ ਮਾੜਾ। ਉਦੋਂ ਤਾਂ ਹਾਂ ਜੀ ਕਰ ਛੱਡਦਾ, ਪਰ ਬਾਅਦ ਵਿੱਚ ਫਿਰ ਦੁਬਾਰਾ ਜਦੋਂ ਉਹਦਾ ਖਿਆਲ ਆਉਂਦਾ ਤਾਂ ਫਿਰ ਡੋਲ ਜਾਂਦਾ। ਆਖਿਰਕਾਰ ਇੱਕ ਦਿਨ ਆਇਆ ਜਦੋਂ ਉਹ ਆਸ਼ਰਮ ਛੱਡ ਕੇ ਭੱਜ ਗਿਆ, ਜਾਂ ਉਹ ਟਿਕਾਣਾ ਛੱਡ ਕੇ ਭੱਜ ਗਿਆ, ਬੁੱਧ ਦਾ ਸਾਥ ਛੱਡ ਕੇ ਭੱਜ ਗਿਆ। ਬਾਕੀ ਦੇ ਮੁੰਡਿਆਂ ਨੇ ਆ ਕੇ ਇੱਕ ਦਿਨ ਦੱਸਿਆ ਕਿ ਉਹਨੇ ਵਿਆਹ ਕਰਾ ਲਿਆ ਉਸ ਕੁੜੀ ਦੇ ਨਾਲ। ਹੁਣ ਉਹਨੇ ਆਪਣਾ ਪਹਿਲਾ ਜੀਵਨ ਛੱਡ ਦਿੱਤਾ ਹੈ, ਹੁਣ ਉਹ ਨਵੇਂ ਗ੍ਰਹਿਸਥੀ ਜੀਵਨ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਬੁੱਧ ਨੇ ਫਿਰ ਵੀ ਦੁਆ ਮੰਗੀ ਕਿ ਉਹਦਾ ਭਲਾ ਹੋਵੇ, ਜਿੱਥੇ ਵੀ ਰਹੇ ਜ਼ਿੰਦਗੀ ਦੇ ਵਿੱਚ ਠੀਕ ਰਹੇ। ਪਰ ਇਹ ਠੀਕ ਬਹੁਤਾ ਚਿਰ ਤੱਕ ਠੀਕ ਨਹੀਂ ਰਹਿ ਸਕਿਆ। ਕੁਛ ਇਸ ਤਰੀਕੇ ਦੇ ਕਾਰਨ ਬਣੇ ਕਿ ਹੌਲੀ ਹੌਲੀ ਖਰਚੇ ਵੱਧਦੇ ਗਏ, ਹੌਲੀ ਹੌਲੀ ਡਿਮਾਂਡਾਂ ਵੱਧਦੀਆਂ ਗਈਆਂ, ਹੌਲੀ ਹੌਲੀ ਰਿਸ਼ਤਾ ਇੱਕ ਐਸੇ ਮੋੜ ਦੇ ਉੱਤੇ ਆਣ ਟੇਕਿਆ ਜਿੱਥੇ ਹੁਣ ਟੁੱਟਾ ਕੇ ਟੁੱਟਾ। ਉੜਦੀਆਂ ਖਬਰਾਂ ਇਹ ਵੀ ਸੁਣਨ ਨੂੰ ਮਿਲਦੀਆਂ ਸੀ ਕਿ ਉਹਨੇ ਹੁਣ ਨਸ਼ਾ ਪੱਤਾ ਵੀ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਬੁਰੀ ਖਬਰ ਆਈ, ਪਤਾ ਲੱਗਾ ਕਿ ਉਹ ਚੋਰੀ ਕਰਦਾ ਫੜਿਆ ਗਿਆ। ਘਰ ਤਾਂ ਟੁੱਟਾ ਟੁੱਟਾ ਸੀ, ਚੋਰੀ ਕਰਦਾ ਫੜਿਆ ਗਿਆ ਤਾਂ ਹੁਣ ਮੌਤ

0: बत्ती सजाता है। सिपाही फड़के लै गए, दिन मिथलिया गया कि इस दिन इनू इनू मौत की सजा दी जाऊगी। जिस दिन लैके जा रहे थे उस दिन कुदरती किते बुद्ध भी अपने आप नू, बुद्ध भी अपने बाकी लोगों के नाल उस राह दे विचों लंघ रहे थे। बुद्ध दे नाल नज़रां मिलियां ते अपने आप नू दोषी पाया, वो नज़र नहीं सी मिला पा रहा। बुद्ध ने काफले नू रोकिया ते दोपर दो पल गल करन दी इजाजत मंगी, फिर समझाउण दी कोशिश कीती, वेख तू अपनी जिंदगी दे विच पहलां भी बहुत गलतियां कीतियां, रब ने तेनू संभलण दा एक मौका दिता, तू फिर डोलिया ते वार वार डोलिया, हुण तेनू भी पता कि तू अपने जीवन दी समाप्ति वल नू जा रहा। पर एक गल मैं जांदे जांदे फिर कह देवां, हाले भी कुछ विगड़िया नहीं। अगों कहण लगा बुद्ध, विगड़िया क्यों नहीं, हुण तां मेरे कोल बहुता जीवन बचे ही नहीं, तुसीं हाले भी आसवान दिओ। बुद्ध ने कहा हाँ, मैं तेरे आखिरी साह तक आसवान दिया, जदों तक तू एक भी श्वास लै रहा मैं उदों तक आसवान दिया। तू कोशिश तो कर। कहिंदे ने बुद्ध की गल उहदे उहदे जांदे जांदे दे पल्ले पै गई, उन्हें उस पल तो जो बुद्ध दे दसे गुर सी उस हिसाब दे नाल ध्यान करना शुरू कर दिता, रब दा नाम लेना शुरू कर दिता। कहने जिनी देर तक वो उस जगह पहुंचा जिथे उन्हें सजा दिती जानी सी, उन्ने के समय का ध्यान करके उदे उदे चेहरे के हाव भाव बदल गए, उसकी बॉडी लैंग्वेज बदल गई, उसके चेहरे के उत्ते एक अजीब जिहा नूर आ गया सी। इस वजह दे करके जो सिपाही उन्हें लैके टिकाने के उत्ते पहुंचे तो मौके दे अफसर नू उहदे उत्ते दया आ गई। उहदा चेहरा वेख के उन्हें लगा ही नहीं कि यह बंदा चोरी कर सकता, बाकियों नूं सज़ा दे दित्ती। उहदे बारे कह दिता कि एक बारी फिर दुबारा चैक कर लो, यह बंदा जिन्ना शांत है जिन्ना इहदे चेहरे दे उत्ते नूर है लगता नहीं कि इदां दा काम कर सकता। वह चुपचाप अपने ध्यान दे विच उस रब दे नाल लिव ला के बैठा। मुख दी गल अज उहनूं अज उन्हें फांसी नहीं दी गई, गलबात उतले लैवल तक पहुंची। फिर दोबारा तो सारी छानबीन की गई तो पाया गया कि नहीं चोरी इन्हें की है। फिर जो दोबारा तो उन्होंने फांसी देने की प्रक्रिया शुरू की गई तो उदों तक तो वह अभ्यास होर भी पक्का हो चुका है। फिर दोबारा तो मौके दे अफसर नूं लगा कि नहीं यह बंदा इदां किदां कर सकता, इहदे चेहरे दा नूर दसदा इहनूं शायद किसी ने फसाया, यह नहीं यह गलती कर सकता। अज उह फिर बच गया ते हौली हौली गल उत्थों दे राजे तक पहुँच गई। अधिकारी आप नहीं सी फैसला लेना चाहुंदे, आप नहीं सी वो नरकां दा भागी बनना चाहते, उन्होंने पता नहीं क्यों वार वार लगता सी कि नहीं ये बंदा इदा नहीं कर सकता। अपने सिर गल ना आवे इस करके कहिंदे ने राजे कोल लै गए, राजा जो फैसला लूगा उस हिसाब दे नाल आपां कर देंगे, साडा तां ही नहीं पैंदा कि इहनूं मौत दे घाट उतारीए इहनूं सजा देईए। ਰਾਜੇ ਦੇ ਦਰਬਾਰ ਦੇ ਵਿੱਚ ਕਹਿੰਦੇ ਨੇ ਜਦੋਂ ਲੈ ਕੇ ਗਏ ਤਾਂ ਰਾਜਾ ਵੀ ਪਹਿਲੀ ਤੱਕਣੀ ਦੇ ਵਿੱਚ ਬਿਲਕੁਲ ਮੰਤਰ ਮੁਗਧ ਹੋ ਗਿਆ। ਕਹਿੰਦੇ ਨੇ ਜਿਹੜਾ ਬੰਦਾ ਰੱਬ ਦਾ ਨਾਂ ਲੈਂਦਾ ਉਹਦੇ ਚਿਹਰੇ ਦੇ ਉੱਤੇ ਜਲਾਲ ਹੀ ਕੁਛ ਹੋਰ ਹੁੰਦਾ, ਉਹਦੇ ਚਿਹਰੇ ਦੇ ਉੱਤੇ ਨੂਰ ਹੀ ਕੁਛ ਹੋਰ ਹੁੰਦਾ, ਉਹਨੂੰ ਔਰਾ ਕਹਿ ਲਓ, ਉਹਦੀ ਐਨਰਜੀ ਕਹਿ ਲਓ, ਜਿਹੜੀ ਵੀ ਨਾਂ ਦੇ ਨਾਲ ਤੁਸੀਂ ਜਾਣਨਾ ਚਾਹੁੰਦੇ ਹੋ। ਪਰ ਕਹਿੰਦੇ ਨੇ ਕਿ ਇਹੋ ਜਿਹੇ ਬੰਦਿਆਂ ਦਾ ਦੀਦਾਰ ਕਰਕੇ ਉਹਨਾਂ ਦੇ ਵੱਲ ਵੇਖ ਕੇ ਤੁਹਾਨੂੰ ਬੜਾ ਆਨੰਦ ਆਉਂਦਾ, ਬੜੀ ਠੰਡ ਪੈਂਦੀ ਹੈ, ਤੁਹਾਨੂੰ ਕੋਈ ਪਹੁੰਚਿਆ ਬੰਦਾ ਮਿਲ ਜੇ। ਕਹਿੰਦੇ ਨੇ ਉਹਦੇ ਦੀਦਾਰ ਕਰਕੇ ਤੁਹਾਡੇ ਵੀ ਦੁੱਖ ਟੁੱਟ ਜਾਂਦੇ ਨੇ, ਤੁਹਾਨੂੰ ਵੀ ਅਜੀਬ ਜਿਹਾ ਆਨੰਦ ਆਈ ਜਾਂਦਾ। ਇਸੇ ਤਰ੍ਹਾਂ ਅੱਜ ਰਾਜੇ ਦੇ ਨਾਲ ਹੋਇਆ, ਉਹ ਦਰਬਾਰ ਦੇ ਵਿੱਚ ਪਹੁੰਚਿਆ। ਰਾਜੇ ਦਾ ਜਿੱਦਾਂ ਹੀ ਧਿਆਨ ਉਸ ਬੰਦੇ ਦੇ ਉੱਤੇ ਪਿਆ, ਰਾਜਾ ਵੀ ਵਹਿੰਦਾ ਰਹਿ ਗਿਆ। ਇਹ ਕੌਣ ਹੈ ਜਿਹਨੂੰ ਵੇਖ ਕੇ ਆਨੰਦ ਹੀ ਆ ਗਿਆ, ਇਹ ਕਿੱਦਾਂ ਹੋ ਸਕਦਾ ਕਿ ਇਹ ਬੰਦਾ ਚੋਰੀ ਕਰੇ, ਰਾਜੇ ਨੂੰ ਵੀ ਯਕੀਨ ਨਾ ਆਵੇ। ਦੁਬਾਰਾ ਪੁੱਛ ਪੜਤਾਲ ਕੀਤੀ ਕਿ ਕੀ ਤੁਸੀਂ ਆਪਣੇ ਤੌਰ ਦੇ ਉੱਤੇ ਪੱਕੇ ਹੋ ਕਿ ਤੁਸੀਂ ਸਹੀ ਬੰਦੇ ਨੂੰ ਫੜਿਆ। ਤਾਂ ਲਾਗਾ ਵਜ਼ੀਰ ਨੇ ਸਲਾਹ ਦਿੱਤੀ, ਰਾਜਨ ਕਹਿ ਤਾਂ ਤੁਸੀਂ ਠੀਕ ਰਹੇ ਹੋ, ਪਰ ਕਿਉਂ ਨਾ ਇਸੇ ਬੰਦੇ ਨੂੰ ਪੁੱਛ ਲਿਆ ਜਾਵੇ। ਅਧਿਕਾਰੀ ਕਹਿਣ ਲੱਗੇ ਜੀ ਇਹ ਤਾਂ ਬੋਲਦਾ ਹੀ ਨਹੀਂ। ਇਹਦੇ ਨਾਲ ਗੱਲ ਕਰੋ ਤਾਂ ਇੱਦਾਂ ਲੱਗਦਾ ਜਿੱਦਾਂ ਇਹਦੇ ਹਾਵ ਭਾਵ ਸਾਰੇ ਜਵਾਬ ਦੇ ਰਹੇ ਹੋਣ, ਇਹਦੀ ਲਿਫ ਤਾਂ ਕਿਤੇ ਹੋਰ ਹੀ ਲੱਗੀ ਰਹਿੰਦੀ ਹੈ। ਰਾਜੇ ਨੇ ਕਿਹਾ ਜੇ ਆਪਣੇ ਮੂੰਹ ਕਹਿ ਦੇਵੇ ਕਿ ਮੈਂ ਚੋਰੀ ਨਹੀਂ ਕੀਤੀ ਤਾਂ ਇਹਨੂੰ ਛੱਡ ਦਿੱਤਾ ਜਾਵੇ। ਬੁੱਧ ਦੇ ਚੇਲੇ ਨੂੰ ਲੱਗਾ ਕਿ ਨਹੀਂ ਹੁਣ ਤੱਕ ਆਉਣ ਲੱਗਾ, ਤਾਂ ਆਪਣਾ ਮੌਨ ਤੋੜ ਕੇ ਸਮਾਧੀ ਤੋੜ ਕੇ ਕਹਿਣ ਲੱਗਾ ਰਾਜਾ ਚੋਰੀ ਤਾਂ ਮੈਂ ਕੀਤੀ ਹੈ, ਤਾਂ ਹੀ ਤਾਂ ਮੈਂ ਇੱਥੋਂ ਤੱਕ ਪਹੁੰਚਿਆ। ਸੱਚ ਪੁੱਛੇ ਤਾਂ ਮੈਂ ਇਸ ਤੋਂ ਪਿੱਛੇ ਵੀ ਬੜੀਆਂ ਚੋਰੀਆਂ ਕੀਤੀਆਂ ਨੇ, ਇਹ ਤਾਂ ਉਹ ਆ ਜਿਹਦੇ ਵਿੱਚ ਮੈਂ ਫੜਿਆ ਗਿਆ। ਮੈਂ ਤਾਂ ਹੋਰ ਵੀ ਬਹੁਤ ਚੋਰੀਆਂ ਕੀਤੀਆਂ ਨੇ, ਮੈਂ ਸਾਰੀਆਂ ਦੱਸਣ ਨੂੰ ਤਿਆਰ ਹਾਂ। ਮੈਂ ਆਪਣੇ ਮਨ ਦੇ ਉੱਤੇ ਕੋਈ ਭਾਰ ਨਹੀਂ ਰੱਖਣਾ ਚਾਹੁੰਦਾ, ਇਸ ਮੌਕੇ ਮੇਰਾ ਜੀ ਨਹੀਂ ਕਰਦਾ ਮੈਂ ਝੂਠ ਬੋਲਾਂ, ਸੱਚ ਬੋਲਣ ਦਾ ਆਨੰਦ ਹੀ ਬੜਾ ਆਈ ਜਾਂਦਾ। ਰਾਜਾ ਕਹਿਣ ਲੱਗਾ ਤੈਨੂੰ ਪਤਾ ਜੇ ਤੂੰ ਇਹ ਮੰਨ ਲਵੇਂ ਕਿ ਤੂੰ ਚੋਰੀ ਨਹੀਂ ਕੀਤੀ ਤਾਂ ਮੈਂ ਤੈਨੂੰ ਛੱਡਣ ਲਈ ਤਿਆਰ ਹਾਂ। ਤਾਂ ਰੱਬ ਦਾ ਬੰਦਾ ਕਹਿਣ ਲੱਗਾ ਨਹੀਂ, ਜਿਹਨੇ ਮੈਨੂੰ ਐਨ ਮੌਤ ਦੇ ਮੂੰਹ ਦੇ ਵਿੱਚੋਂ ਬਚਾਇਆ ਉਹ ਸੱਚੀ ਤਾਂ ਜਿਹਨੇ ਤੁਹਾਨੂੰ ਸਾਰਿਆਂ ਨੂੰ ਸਿਰਸ਼ ਪੰਜ ਦੇ ਵਿੱਚ ਪਾਇਆ, ਉਹ ਸੱਚੀ ਤਾਂ ਸੀ ਜੋ ਮੈਨੂੰ ਬੁੱਧ ਦੱਸ ਕੇ ਗਿਆ, ਅਤੇ ਜੇ ਮੈਂ ਅੱਜ ਸੱਚ ਦਾ ਪੱਲਾ ਛੱਡ ਦਿੱਤਾ ਤਾਂ ਫਿਰ ਮੇਰਾ ਜਿਉਣਾ ਵੀ ਕਿਹੜੇ ਕੰਮ ਦਾ ਜਿਉਣਾ। ਨਾਲੇ ਜੋ ਮੈਂ ਬੋਲ ਰਿਹਾ ਉਹ ਝੂਠ ਨਹੀਂ ਹੈ, ਇਹ ਸੱਚ ਆ ਕਿ ਮੈਂ ਚੋਰੀ ਕੀਤੀ ਹੈ। ਇਹ ਵੀ ਸੱਚ ਹੈ ਕਿ ਉਸ ਤੋਂ ਬਾਅਦ ਮੈਂ ਬਦਲ ਗਿਆ, ਮੈਨੂੰ ਨਹੀਂ ਪਤਾ ਤੁਹਾਨੂੰ ਮੇਰੇ 'ਚ ਕੀ ਦੇਖਦਾ, ਪਰ ਮੈਂ ਤਾਂ ਸਿਰਫ ਸੱਚ ਬੋਲ ਰਿਹਾ। ਕਹਿੰਦੇ ਨੇ ਕਿਸੇ ਦਾ ਹੀ ਆਈ ਨਹੀਂ ਪਈ ਤੱਪਿਆ ਕਿ ਉਹਨੂੰ ਉਸ ਕੀਤੇ ਜੁਰਮ ਦੀ ਸਜ਼ਾ ਦੇ ਸਕੇ। ਰਾਜੇ ਦੇ ਵੱਲੋਂ ਉਹਦੀ ਚੋਰੀ ਵੀ ਮਾਫ਼ ਕਰ ਦਿੱਤੀ ਗਈ, ਸਿਰਫ ਇਸ ਕਰਕੇ ਕਿਉਂਕਿ ਉਹ ਸੱਚ ਬੋਲ ਰਿਹਾ ਸੀ, ਸਿਰਫ ਇਸ ਕਰਕੇ ਕਿਉਂਕਿ ਉਹ ਰੱਬ ਦਾ ਨਾਂ ਲੈ ਰਿਹਾ ਸੀ, ਸਿਰਫ ਇਸ ਕਰਕੇ ਕਿ ਉਹ ਦਿਲੋਂ ਰੱਬ ਦੇ ਨਾਲ ਜੁੜ ਚੁੱਕਾ ਸੀ। ਹੁਣ ਉਹਦੇ ਲਈ ਇਹ ਦੁਨੀਆਦਾਰੀ ਕੁਛ ਮਾਇਨੇ ਨਹੀਂ ਸੀ ਰੱਖਦੀ, ਉਹਦੇ ਲਈ ਇਸ ਦੁਨੀਆ 'ਤੇ ਹੋਣਾ ਜਾਂ ਨਾ ਹੋਣਾ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਉਹਨੂੰ ਹੁਣ ਡਰਾਉਂਦੀ ਨਹੀਂ ਸੀ। ਜਾਂਦੇ ਜਾਂਦੇ ਕਹਿਣ ਲੱਗਾ ਰਾਜਾ ਚੋਰੀ ਸਿਰਫ ਸਮਾਨ ਤੇ ਨਹੀਂ ਹੁੰਦੀ, ਇਹਨਾਂ ਵਸਤਾਂ ਦੀ ਚੋਰੀ ਨੂੰ, ਪੈਸੇ ਦੀ ਚੋਰੀ ਨੂੰ ਆਪਾਂ ਚੋਰੀ ਸਮਝਾਂਗੇ। ਜੇ ਕਿਸੇ ਦਾ ਅਨਾਜ ਚੁਰਾ ਲਿਆ ਤਾਂ ਕੀ ਉਹ ਚੋਰੀ ਹੋ ਗਈ? ਚੋਰੀਆਂ ਇਸ ਤੋਂ ਵੀ ਬਾਲੀਆਂ, ਇਸ ਤੋਂ ਵੀ ਪਰੇ। ਤੂੰ ਪੁੱਛਿਆ ਨਾ ਕਿਉਂਕਿ ਉਹ ਚਾਰ ਬਚਨ ਤੇਰੇ ਨਾਲ ਸਾਂਝੇ ਕਰਕੇ ਜਾਵਾਂ, ਤਾਂ ਉਹ ਇਹ ਕਿ ਚੋਰੀਆਂ ਤਾਂ ਹੋਰ ਵੀ ਬਹੁਤ ਆ ਜਿਹੜੀਆਂ ਨਿੱਤ ਦਿਨ ਇਨਸਾਨ ਕਰਦਾ, ਅਤੇ ਉਹਨਾਂ ਤੋਂ ਹਰ ਇੱਕ ਬਚਨ ਦਾ ਸੰਭਵ ਯਤਨ ਵੀ ਕਰਦਾ। ਸਾਰਾ ਦਿਨ ਤੁਸੀਂ ਕੁਛ ਨਾ ਵੀ ਚੋਰੀ ਕਰੋ ਤਾਂ ਕਿਸੇ ਦੇ ਵਿਚਾਰ ਹੀ ਚੋਰੀ ਕਰ ਲੈਂਦੇ ਹੋ ਕਿ ਉਹ ਚੋਰੀ ਨਹੀਂ। ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤਰ੍ਹਾਂ ਦੀਆਂ ਚੋਰੀਆਂ ਨੇ ਜਿਹੜੀਆਂ ਆਪਾਂ ਕਰਦੇ ਹਾਂ। ਤੂੰ ਬਚਨ ਦੀ ਗੱਲ ਕੀਤੀ ਹੈ ਤਾਂ ਬਚਨ ਇਹੋ ਹੀ ਆ, ਬਚ ਸਕਦਾ ਅਤੇ ਹਰ ਇੱਕ ਤਰ੍ਹਾਂ ਦੀ ਚੋਰੀ ਤੋਂ ਬਚ, ਫਿਰ ਵੇਖ ਆਨੰਦ ਕੀ ਆਉਂਦਾ। ਕਹਿੰਦੇ ਨੇ ਇੱਦਾਂ ਦੇ ਲੋਕਾਂ ਦਾ ਜੇ ਕੋਈ ਦੀਦਾਰ ਕਰ ਲਵੇ ਤਾਂ ਉਹਦੇ ਉੱਤੇ ਵੱਡਾ ਅਸਰ ਹੁੰਦਾ। ਅੱਜ ਕੱਲ੍ਹ ਬੜੇ ਲੋਕ ਆਪਣੇ ਆਪ ਦੇ ਵਿੱਚ ਦਾਅਵਾ ਕਰਦੇ ਨੇ, ਬੜਿਆਂ ਦੀ ਵੱਡੀ ਵੱਡੀ ਮੰਨਤਾ ਵਾ, ਬੜਿਆਂ ਦੀ ਫੋਲੋਇੰਗ ਆ, ਪਰ ਯਕੀਨ ਮੰਨੋ ਤਾਂ ਉਹਨਾਂ ਦੇ ਚਿਹਰੇ ਵੇਖ ਕੇ, ਉਹਨਾਂ ਵੱਲ ਵੇਖ ਕੇ ਆਨੰਦ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ। ਅਤੇ ਜਿਹੜਾ ਇਸ ਅਵਸਥਾ ਦੇ ਵਿੱਚ ਕਹਿੰਦੇ ਪਹੁੰਚ ਜਾਂਦਾ, ਉਹਨੂੰ ਕਹਿ ਕੇ ਦੱਸਣਾ ਨਹੀਂ ਪੈਂਦਾ, ਉਹਨੂੰ ਜ਼ਬਾਨੋਂ ਨਹੀਂ ਬੋਲਣਾ ਪੈਂਦਾ। ਇਹ ਸ਼ਾਇਦ ਉੱਦਾਂ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ। ਇਹ ਕੋਈ ਆਮ ਇਨਸਾਨ ਵੀ ਹੋ ਸਕਦਾ, ਇਹ ਕੋਈ ਰਾਹ ਜਾਂਦਾ ਵੀ ਹੋ ਸਕਦਾ, ਕੋਈ ਗਰੀਬੜਾ ਜਿਹਾ ਦੇਖਣ ਵਾਲਾ, ਇਹ ਕੋਈ ਅਮੀਰ ਵੀ ਹੋ ਸਕਦਾ, ਇਹ ਹੋ ਸਕਦਾ ਤੁਹਾਨੂੰ ਇਸ ਟਾਈਮ ਕੌਫੀ ਫੜਾ ਰਿਹਾ ਹੋਵੇ, ਇਹ ਹੋ ਸਕਦਾ ਇਸ ਟਾਈਮ ਤੁਹਾਡਾ ਬਿੱਲ ਕੱਟ ਰਿਹਾ ਹੋਵੇ, ਇਸ ਟਾਈਮ ਤੁਹਾਨੂੰ ਤੁਹਾਡੀ ਕੋਲ ਡਿਲੀਵਰੀ ਫੜਾ ਕੇ ਜਾ ਰਿਹਾ ਹੋਵੇ, ਹੋ ਸਕਦਾ ਇਸ ਟਾਈਮ ਸੜਕ ਦੇ ਉੱਤੇ ਤੁਹਾਡੇ ਨਾਲ ਦੀ ਗੱਡੀ 'ਚ ਤੁਹਾਡੇ ਵੱਲ ਵੇਖ ਰਿਹਾ ਹੋਵੇ, ਹੋ ਸਕਦਾ ਤੁਹਾਡੇ ਨਾਲ ਬੈਠਾ ਹੋਵੇ। ਜਿਹੜੇ ਵੀ ਇਨਸਾਨ ਨੂੰ ਵੇਖ ਕੇ ਤੁਹਾਨੂੰ ਠੰਡ ਪੈਂਦੀ ਹੈ, ਆਨੰਦ ਆਉਂਦਾ, ਤੁਹਾਡਾ ਜੀ ਕਰਦਾ ਕਿ ਉਹ ਤੁਹਾਡੇ ਨਾਲ ਬਹੁਤ ਗੱਲਾਂ ਕਰੇ, ਅਤੇ ਜਾਂ ਫਿਰ ਤੁਹਾਡਾ ਜੀ ਕਰਦਾ ਕਿ ਉਹ ਚੁੱਪ ਚਾਪ ਬੈਠਾ ਰਹੇ, ਉਹਦਾ ਸਾਥ ਹੀ ਕਾਫੀ ਹੈ। ਤਾਂ ਸਮਝੋ ਕਿ ਉਹਦੇ ਵਿੱਚ ਉਸ ਇਨਸਾਨ 'ਚ ਕੁਛ ਹੈ, ਕਿਉਂਕਿ ਰੱਬ ਤਾਂ ਹਰ ਇੱਕ ਇਨਸਾਨ 'ਚ। ਗੱਲ ਸਿਰਫ ਇਹ ਆ ਕਿ ਉਸ ਸਮੇਂ ਉਹਨੇ ਆਪਣੀ ਕਿਹੜੀ ਐਨਰਜੀ ਹਾਵੀ ਕਰਕੇ ਰੱਖੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਦੇ ਲਈ ਮਾਫ਼ੀ, ਧੰਨਵਾਦ।
1: Go Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Cory Nal, Radio Hanji de hawale nal pao 10 saal di free service. Chadston Ford, ready.

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
2: Wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-93-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: बीमार हो ता एआई कोल नहीं डॉक्टर कोल जाने हो। फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: पेंजी की हाल है पिट दर्द दा?
2: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
3: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
4: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
8: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2।
4: आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
0: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, radio हांजी रे हवाले नाल पाओ, 3 साल दी free service। Chadston Ford, ready, set, Ford.
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਵਾਹ ਜੀ ਵਾਹ, ਇੱਕ ਮਿੱਟੀ ਦੀ ਢੇਰੀ ਕਿੰਨੀਆਂ ਸ਼ਕਲਾਂ ਬਦਲ ਕੇ ਮਿਲਦੀ। ਬੜਾ ਸੋਹਣਾ ਕਮਾਲ ਦਾ ਲਿਖਿਆ ਇਹ ਗਾਣਾ ਹਰਮਨਜੀਤ ਦੇ ਵੱਲੋਂ, ਅਤੇ ਬੜਾ ਕਮਾਲ ਦਾ ਗਾਇਆ ਨਛੱਤਰ ਗਿੱਲ ਦੇ ਵੱਲੋਂ। ਸੋ ਫਿਲਮ 40 ਦਿਨ ਇਸੇ ਹਫ਼ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਸੋ ਉਸੇ ਫਿਲਮ ਦੇ ਵਿੱਚੋਂ ਤੁਹਾਨੂੰ ਇਹ ਦੋ ਗਾਣੇ ਆਪਾਂ ਸੁਣਾਏ ਹਾਂ, ਅਤੇ ਆਸ ਕਰਦੇ ਹਾਂ ਕਿ ਤੁਸੀਂ ਮਿਊਜ਼ਿਕ ਫਿਲਮ ਦਾ ਇੰਜੋਏ ਕਰ ਰਹੇ ਹੋਗੇ, ਅਤੇ ਇਸ ਸ਼ੁੱਕਰਵਾਰ ਨੂੰ ਜਾ ਕੇ ਤਾਂ ਤੁਸੀਂ ਫਿਲਮ ਵੀ ਇੰਜੋਏ ਕਰ ਲਓਗੇ। ਅੱਜ 15 ਤਰੀਕ ਹੋ ਗਈ, ਅੱਜ ਸੋਮਵਾਰ ਦਾ ਦਿਨ ਹੈ। ਪ੍ਰੋਗਰਾਮ ਹਾਂਜੀ ਮੈਲਬਨ ਹੈ, ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, 40 ਦਿਨ ਰਿਲੀਜ਼ ਹੋ ਰਹੀ ਹੈ ਅਤੇ ਸਾਰਿਆਂ ਨੂੰ ਇੰਤਜ਼ਾਰ ਤਾਂ ਹੈ ਹੀ, ਆਪਾਂ ਔਨਲਾਈਨ ਦੇਖ ਹੀ ਰਿਹਾ, ਸਾਰਿਆਂ ਨੂੰ ਬੜਾ ਕਰੇਜ਼ ਇਸ ਮੂਵੀ ਦਾ, ਕਿਉਂਕਿ ਨੋਵਲ ਜਿਹੜੀ ਸੀਗੀ 40 ਦਿਨ ਉਹਦਾ ਵੀ ਵਾਹਵਾ ਕਰੇਜ਼ ਰਿਹਾ, ਹੁਣ ਵੀ ਉਹ ਬੜੀ ਕਹਿ ਲਓ ਕਿ ਟ੍ਰੈਂਡ 'ਚ ਹੈ, ਅਤੇ ਮੂਵੀ ਵੀ ਡੈਫੀਨੇਟਲੀ ਵਧੀਆ ਹੋਣੀ ਹੈ।
0: ਮਤਲਬ ਤਾਂ ਹੁਣ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਨਾ, ਉਹਦੇ ਵਿੱਚ ਜਿੱਦਾਂ ਹੁਣ ਇਹ ਵੀ ਕਿਤਾਬ ਉਹਨਾਂ 'ਚੋਂ ਹੀ ਆ, ਉਹਨਾਂ ਨਾਵਲਾਂ 'ਚੋਂ ਹੀ ਆ, ਜਿਹੜੇ ਕਿਸੇ ਨੇ ਪੜ੍ਹੀ ਵੀ ਨਾਮ ਹੀ ਹੋਵੇ ਨਾ, ਅਤੇ ਉਹ ਜਿਹੜਾ ਕੋਈ ਔਨਲਾਈਨ ਐਕਟਿਵ ਹੈ ਉਹ ਦੱਸ ਦਿੰਦਾ ਹਾਂਜੀ ਇਹ ਕਾਫੀ ਵਧੀਆ ਹੈ।
1: ਤੁਹਾਨੂੰ ਪਤਾ ਮਤਲਬ ਬੁੱਕਸ ਦਾ ਵੀ ਮੈਨੂੰ ਲੱਗਦਾ ਔਨ ਪਹਿਲਾਂ ਘੱਟ ਗਿਆ ਸੀਗਾ, ਲੇਕਿਨ ਇੰਸਟਾਗ੍ਰਾਮ ਜਾਂ ਅਦਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਵਿੱਚ ਜਿਹੜੇ ਮਤਲਬ ਹਰ ਕਿਸੇ ਨੂੰ ਲੱਗਦਾ ਕਿ ਨਾ ਸਾਨੂੰ ਸਮਾਜ ਅਪਣਾਏਗਾ ਨਹੀਂ ਜੇ ਆਪਾਂ ਇਹ ਨਹੀਂ ਦੱਸਾਂਗੇ ਕਿ ਮੈਂ ਇਹ ਬੁੱਕ ਪੜ੍ਹ ਰਿਹਾ, ਰਾਈਟ ਨਾਓ ਮੈਂ ਇਹ ਬੁੱਕ ਦਾ ਨਾ
0: ਫੈਸ਼ਨ ਹੋ ਗਿਆ,
1: ਫੈਸ਼ਨ ਟ੍ਰੈਂਡਿੰਗ ਹੈ, ਤੇ
0: ਚੰਗੀ ਗੱਲ ਹੈ।
1: ਵਧੀਆ, ਮਤਲਬ ਇਹ ਵੀ ਆਪਾਂ ਕਹਿੰਦੇ ਆ ਸੋਸ਼ਲ ਮੀਡੀਆ ਦੇ ਨੁਕਸਾਨ ਬੜੇ ਨੇ, ਪਰ ਇਹ ਮੈਨੂੰ ਲੱਗਦਾ ਵਧੀਆ ਹੈ ਕਿ ਵਾਪਿਸ ਮੁੜ ਕੇ ਲੋਕੀ ਬੁੱਕਸ ਵੱਲ ਆ ਰਹੇ ਨੇ।
0: ਚੀਜ਼ ਉਹੀ ਅੱਜ ਦੀ ਡੇਟ ਦੇ ਵਿੱਚ ਵਿਕਦੀ ਹੈ ਜਾਂ ਉਹੀ ਸਕਸੈਸਫੁਲ ਹੈ ਜਿਹੜੀ ਫੈਸ਼ਨ ਦੇ ਵਿੱਚ, ਜਿਹੜੀ ਟ੍ਰੈਂਡ ਦੇ ਵਿੱਚ, ਜਿਹੜੀ ਅਜੋਕੇ ਸਮੇਂ ਦੇ ਹਾਣ ਦੀ ਆ।
1: ਜੇ
0: ਅੱਜ ਕੱਲ੍ਹ ਮੰਨ ਲਓ ਆਪਾਂ AI ਦੀ ਗੱਲ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਤੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੋਂ ਗਾਇਬ ਨੇ, ਉਹ ਕਹਿ ਲਓ ਵੀ ਬਹੁਤ ਦਾਇਰਾ ਛੋਟਾ ਰਹਿ ਜਾਂਦਾ ਉਹਨਾਂ ਦਾ। ਮਤਲਬ ਤੁਹਾਡੀ ਮਜਬੂਰੀ ਆ ਵੀ ਤੁਹਾਨੂੰ ਸੋਸ਼ਲ ਮੀਡੀਆ ਤੱਕ, ਔਨਲਾਈਨ ਤੱਕ ਚੀਜ਼ਾਂ ਲੈ ਕੇ ਆਉਣੀਆਂ ਪੈਣੀਆਂ। ਬਾਕੀ ਜਿਹੜੀਆਂ ਬੁੱਕਸ ਦਾ ਇਹ ਵੀ ਆ ਕਿ ਜਿਹੜੇ ਹੁਣ ਨਵੇਂ ਨਵੇਂ ਜਿਹੜੇ ਪਹਿਲਾਂ ਹੁੰਦਾ ਸੀ ਕਿ ਕਿਤਾਬਾਂ ਸਿਰਫ ਤੁਹਾਨੂੰ ਸਟੋਰਾਂ ਤੋਂ ਜਾ ਕੇ ਮਿਲਦੀਆਂ ਸੀ, ਅਤੇ ਉੱਥੇ ਜਾ ਕੇ ਤੁਸੀਂ ਕਿਤਾਬ ਲੈਂਦੇ ਹੋ, ਰਹਿ ਵੀ ਜਾਂਦੀ ਸੀ ਕਿਸੇ ਵੇਲੇ, ਅਤੇ ਹੁਣ ਵੇਖੋ ਤੁਸੀਂ ਜਿਹੜੇ ਬੁੱਕ ਸੈਲਰ ਨੇ ਉਹਨਾਂ ਨੇ ਵੀ ਨਵੀਆਂ ਤਕਨੀਕਸ ਉਹਨਾਂ ਨੇ ਧਾਰਨ ਕਰ ਲਈਆਂ, ਅਤੇ ਉਸੇ ਦੇ ਵਿੱਚੋਂ ਹੀ ਨਿਕਲਿਆ ਫਿਰ ਇਹ ਸਾਰਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਸੋ ਉਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਆ ਕਿਤਾਬਾਂ ਸੈੱਲ ਕਰਨ ਨੂੰ ਲੈ ਕੇ, ਜਿਹੜੇ ਤਰੀਕੇ ਦੇ ਨਾਲ ਉਹ ਦੱਸਦੇ ਆ, ਹਾਲਾਂਕਿ ਕਈਆਂ ਵਾਰੀ ਕਈਆਂ ਦਾ ਮੈਂ ਇਹ ਵੇਖ ਰਿਹਾ ਹੁੰਦਾ ਵੀ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਵਾ, ਇਹਦਾ ਮਤਲਬ ਵੀ ਇਹਨੇ ਕਿਤਾਬ ਖੁਦ ਨਹੀਂ ਪੜ੍ਹੀ ਹਲੇ, ਕਈਆਂ ਦਾ ਇੱਦਾਂ। ਪਰ ਉਹਨਾਂ ਦਾ ਤਰੀਕਾ ਬਹੁਤ ਵਧੀਆ ਵਾ ਲੋਕਾਂ ਨੂੰ ਅਟਰੈਕਟ ਕਰਨ ਦਾ, ਲੋਕਾਂ ਨੂੰ ਉਹ ਪ੍ਰੋਡਕਟ ਸੈੱਲ ਕਰਨ ਦਾ, ਕਿਉਂਕਿ ਨੋ ਵੇ ਇੰਨੀਆਂ ਜ਼ਿਆਦੀਆਂ ਕਿਤਾਬਾਂ ਤੁਸੀਂ ਪੜ੍ਹ ਹੀ ਨਹੀਂ ਸਕਦੇ। ਤੁਸੀਂ ਮੰਨ ਲਓ ਜੇ ਹਰ ਹਫ਼ਤੇ ਰੀਲ ਪਾ ਰਹੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਤੁਸੀਂ ਹਰ ਹਫ਼ਤੇ 2-3 ਕਿਤਾਬਾਂ ਪੜ੍ਹ ਕੇ ਤੁਸੀਂ ਪਾ ਰਹੇ ਹੋ,
1: ਕਿਉਂਕਿ ਇੱਕ ਪ੍ਰੋਪਰ ਬੁੱਕ ਦਾ ਜੇ ਤੁਸੀਂ ਸਵਾਦ ਲੈਣਾ ਤੁਸੀਂ ਸਲੋਲੀ ਸਲੋਲੀ ਪੜ੍ਹਦੇ ਹੋ ਉਹਨੂੰ, ਹੈ ਨਾ। ਜੇ ਕੋਈ ਇਸ ਤਰੀਕੇ ਦੀ ਬੁੱਕ ਹੈ ਜਿਵੇਂ ਕੋਈ ਫਿਕਸ਼ਨ ਹੈ ਤੇ ਤੁਸੀਂ ਆਰਾਮ ਨਾਲ ਪੜੋਗੇ, ਇਹ ਥੋੜੀ ਨਾ ਕਿ ਹਾਂ 2 ਘੰਟੇ ਮੇਰੇ ਕੋਲ ਮੈਂ ਦਰਦ
0: ਦੇ ਵੱਡੋਗੇ
1: ਰੀਲ ਪਰ ਰੀਲ ਬਣਾਣੀ ਹੈ।
0: ਪਰ ਇੱਕ ਚੀਜ਼ ਦਾ ਜ਼ਰੂਰ ਫਰਕ ਹੈ ਜੀ, ਜਿਹੜੀ ਅੱਜ ਕੱਲ੍ਹ ਕਿਤਾਬਾਂ ਨੇ ਨਾ ਉਹ ਤੁਸੀਂ ਵੇਖੋਗੇ ਕਿ ਬਹੁਤ ਛੋਟੀਆਂ ਕਿਤਾਬਾਂ ਨੇ, ਤੇ ਬੜੀਆਂ ਈਜ਼ੀ ਕਿਤਾਬਾਂ ਨੇ, ਮਤਲਬ ਅੱਜ ਕੱਲ੍ਹ ਦੀਆਂ ਜਿਹੜੀਆਂ, ਸਾਰੀਆਂ ਨਹੀਂ ਮੈਂ ਚਲੋ ਕਹਿੰਦਾ, ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਤੇ ਕਿਤਾਬਾਂ ਦੇ ਸਾਈਜ਼ ਬਹੁਤ ਛੋਟੇ ਆ, ਉਹਨਾਂ ਦੇ ਜਿਹੜੇ ਪੈਟਰਨ ਨੇ ਬੜੇ ਈਜ਼ੀ ਆ, ਅਤੇ ਜੇ ਕੋਈ ਚਾਹੇ ਕੋਈ ਸ਼ੌਕੀਨ ਹੋਵੇ ਤਾਂ ਆਰਾਮ ਨਾਲ ਪੜ੍ਹ ਵੀ ਸਕਦਾ ਵਾ। ਇਹ ਵੀ ਨਹੀਂ ਆ ਕੋਈ ਵੀ ਤੁਸੀਂ ਨਹੀਂ, ਪਹਿਲੀਆਂ 'ਚ ਹੁੰਦਾ ਸੀ ਕਿਤਾਬ ਵੇਖ ਕੇ ਡਰ ਜੀਦਾ ਸੀ ਵੀ ਐਡੀ ਵੱਡੀ ਕਿਤਾਬ ਅੱਜ ਸ਼ੁਰੂ ਕਰਾਂਗੇ ਅਤੇ ਮਹੀਨਾ ਲੰਘ ਜੂਗਾ, 2 ਲੰਘ ਜਾਣਗੇ, ਕਈਆਂ ਨੂੰ ਹੋਰ ਵੀ ਜ਼ਿਆਦਾ ਲੰਘ ਜਾਂਦਾ ਜੇ ਤੁਹਾਡਾ ਟਾਈਮ ਨਾ ਲੱਗੇ। ਪਰ ਅੱਜ ਕੱਲ੍ਹ ਦੀਆਂ ਕਿਤਾਬਾਂ ਇੱਦਾਂ ਦੀਆਂ ਵੀ ਕਈ ਤਾਂ ਇੱਦਾਂ ਦੀਆਂ ਵੀ ਤੁਸੀਂ 1.5 ਘੰਟੇ ਦੀ ਸਿਟਿੰਗ 'ਚ ਵੀ।
1: ਹਾਂਜੀ ਹਾਂ, ਮੈਨੂੰ ਯਾਦ ਹੈ ਜਦੋਂ ਦੀਵਾਲੀ ਦੀ ਛੁੱਟੀਆਂ 'ਚ ਵਾਪਸ ਘਰ ਜਾਣਾ ਹੁੰਦਾ ਸੀਗਾ, ਅਸੀਂ ਟ੍ਰੇਨ ਸਟੇਸ਼ਨ ਤੋਂ ਖਰੀਦਣੀ ਇੱਕ ਬੁੱਕ ਇੰਦੌਰ ਤੋਂ ਲੈਣੀ, ਕੋਟਾ ਤੋਂ ਪਹੁੰਚਣ ਤੱਕ ਖਤਮ ਕਰ ਦੇਣੀ ਮੈਂ, ਅਤੇ ਇੱਕ ਕੋਟਾ ਤੋਂ ਇੰਦੌਰ ਜਾਣ ਦੇ, ਕਿਉਂਕਿ ਮੈਂ ਨਾ ਬਚਦੀ ਹੁੰਦੀ ਸੀ ਆਲੇ ਦੁਆਲੇ ਵਾਲੇ ਲੋਕਾਂ ਤੋਂ ਕਿ ਬੁੱਕ ਪੜ੍ਹਦੇ ਰਹੋ, ਐਟਲੀਸਟ ਕੋਈ ਗੱਲ ਨਹੀਂ ਕਰੇਗਾ, ਨਹੀਂ ਤੇ ਇੰਨਾ ਲੋਕੀ ਖੋਦ ਖੋਦ ਕੇ ਤੁਹਾਡੇ ਤੋਂ ਪੁੱਛਦੇ, ਤੇ ਉਹਦੇ ਤੋਂ ਬਚਣ ਲਈ
0: ਐਵੇਂ ਗੱਲਾਂ ਕਰੀਆਂ ਨੇ।
1: ਹਾਂ, ਕਈ ਵਾਰੀ
0: ਹਾਂ ਇਹ ਪ੍ਰੋਬਲਮ ਹੁੰਦੀ ਬੱਸ ਦੇ ਵਿੱਚ, ਕਿਉਂਕਿ ਰੌਲਾ ਰੱਪਾ ਬੜਾ ਪੈ ਰਿਹਾ ਹੁੰਦਾ,
1: ਟ੍ਰੇਨ
0: ਦੇ ਵਿੱਚ ਹੋਰ ਵੀ ਜ਼ਿਆਦਾ ਚਲੋ, ਤੇ ਉੱਥੇ ਤੁਹਾਡਾ ਨਾ ਤੁਹਾਨੂੰ ਉੱਚੀ ਸੁਣਾਉਣਾ ਪੈਂਦਾ, ਉੱਚੀ ਸੁਣਨਾ ਪੈਂਦਾ, ਤੇ ਫਿਰ ਕਈ ਵਾਰੀ ਇਹ ਵੀ ਤੁਹਾਨੂੰ ਪ੍ਰੋਬਲਮ ਆਉਂਦੀ, ਲੋਕੀ ਨਾ ਬਹੁਤ ਲਾਗੇ ਹੋ ਕੇ ਗੱਲ ਕਰਦੇ, ਉਹਨਾਂ ਦੀ ਹਵਾੜ ਵੀ ਸੁੰਘਣੀ ਪੈਂਦੀ, ਸੋ ਇਹ ਨਹੀਂ ਕੋਈ ਪਤਾ ਹੁੰਦਾ ਕਿੱਦਾਂ ਦਾ ਟੱਕਰ ਜਾਣਾ ਤੁਹਾਨੂੰ।
1: ਸੱਚੀ ਕਈ ਵਾਰੀ ਤਾਂ ਮਤਲਬ ਠੀਕ ਹੈ, ਤੁਹਾਨੂੰ ਵਧੀਆ ਲੱਗਦਾ ਇੰਟਰੈਕਟਿਵ ਹੈ ਨਾ। ਜਿਵੇਂ ਇੱਕ ਵਾਰੀ ਮੇਰੇ ਨਾਲ ਆਰਮੀ ਵਾਲਾ ਮੁੰਡਾ ਬੈਠਿਆ ਸੀ, ਮੈਨੂੰ ਅੱਜ ਤੱਕ ਯਾਦ ਹੈ ਕਿ ਵਧੀਆ ਉਹਨੇ ਇੰਟਰੈਕਸ਼ਨ ਸੀਗੀ ਆਪਣਾ ਰੂਟੀਨ, ਕਿਉਂਕਿ ਦੱਸ ਵਾਯੋ ਜਿਹੜੇ ਹੁੰਦੇ ਤੇ ਉਹ ਸੀਗਾ, ਉਹ ਵਾਯੋ ਸੀਗਾ ਯੰਗ ਆਫਿਸਰ, ਤੇ ਉਹ ਵਧੀਆ ਮਤਲਬ ਮੈਨੂੰ ਇੰਟਰੈਕਟਿਵ ਲੱਗਿਆ ਅੱਜ ਤੱਕ ਵੀ ਉਹਦੀ ਗੱਲਾਂ ਕੁਛ ਕੁਛ ਯਾਦ ਹੈ। ਕਈ ਤੇ ਕਈਆਂ ਨੇ ਐਵੇਂ
0: ਬੋਰਿੰਗ
1: ਸਫ਼ਰ ਵੀ 5-6 ਘੰਟੇ ਦਾ ਤੁਹਾਨੂੰ ਝੇਲਣਾ ਹੀ ਪੈਣਾ, ਤੇ ਇਸ ਤੋਂ ਬੈਟਰ ਇੱਕ ਬੁੱਕ ਲੈ ਲਓ, ਕੰਨ 'ਚ ਲਗਾਓ ਹੈਡਫੋਨ,
0: ਹਾਂ ਆਰਾਮ ਨਾਲ ਤੁਸੀਂ ਸ਼ੋਅ ਹੀ ਭਾਵੇਂ ਸ਼ੋਅ ਹੀ ਕਰੀ ਜਾਓ ਵੀ ਤੁਸੀਂ ਪੜ੍ਹ ਰਹੇ, ਰੋਜ਼ ਇੱਕੋ ਕਿਤਾਬ ਪੜ੍ਹੀ ਜਾਓ,
1: ਉਹਨਾਂ ਨੂੰ ਕੀ ਪਤਾ।
0: ਨਾਲੇ ਅਗਲੇ ਨੂੰ ਲੱਗੇ ਵੀ ਇਹ ਤਾਂ ਬਹੁਤ ਪੜਾਕੂ ਜੀ ਕੁੜੀ ਹੈ, ਇਹ ਵੀ ਅੱਜ ਕੱਲ੍ਹ ਸੁਣਾ। ਚਲੋ ਖੈਰ, ਕਿਤਾਬਾਂ ਦੇ ਸ਼ੌਕੀਨ ਹੋ ਤੁਸੀਂ, ਤੇ ਕਿਤਾਬਾਂ ਪੜ੍ਹਨ ਵਾਲਿਆਂ ਦੀ, ਕਿਤਾਬਾਂ ਦੇ ਸ਼ੌਕੀਨਾਂ ਦੀ ਇਹ ਫਿਲਮ ਕਹਿ ਲਓ ਤੁਸੀਂ, ਕਿਉਂਕਿ ਕਿਤਾਬ ਦੇ ਉੱਤੇ, ਨਾਵਲ ਦੇ ਉੱਤੇ ਬਣੀ ਫਿਲਮ ਹੈ। ਅਤੇ ਬਾਕੀ ਇਸ ਹਫ਼ਤੇ ਜਿਹੜੀਆਂ ਪਿਛਲੇ ਹਫ਼ਤੇ ਹੋਈਆਂ ਨੇ ਰਿਲੀਜ਼, ਉਹਨਾਂ ਦੇ ਵਿੱਚੋਂ ਜੇ ਤੁਸੀਂ ਕੁਛ ਵੇਖੀ ਹੈ, ਓਏ ਭੋਲੇ ਹੋਏ ਫਿਲਮ ਰਿਲੀਜ਼ 2, ਓਏ ਭੋਲੇ ਹੋਏ 2 ਫਿਲਮ ਰਿਲੀਜ਼ ਹੋਈ ਸੀ ਪਿਛਲੇ ਹਫ਼ਤੇ ਬੀਤੇ ਸ਼ੁੱਕਰਵਾਰ 'ਤੇ, ਜੇ ਉਹ ਕਿਸੇ ਨੇ ਵੇਖੀ ਆ ਅਤੇ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ, ਆਪਣੀ ਫੀਡਬੈਕ ਤੁਸੀਂ ਦੇ ਸਕਦੇ ਹੋ ਜੇ ਕੋਈ ਵੇਖ ਕੇ ਆਇਆ। ਅਤੇ ਨਾਲ ਇਸੇ ਹੀ ਦਿਨ ਮੈਂ ਵਾਪਸ ਆਊਂਗਾ,
1: ਹਾਂਜੀ
0: ਫਿਲਮ ਰਿਲੀਜ਼ ਹੋਈ ਅਤੇ ਹਾਂਜੀ, ਸੋ ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਵੀ ਜੇਕਰ ਕਿਸੇ ਨੇ ਵੇਖੀ ਆ ਅਤੇ ਵੀ ਕਿਵੇਂ ਦੀ ਲੱਗੀ। ਹੋਰ ਤਾਂ ਕੁਛ ਰਿਲੀਜ਼ ਹੋਇਆ ਸੀ,
1: ਚੜ੍ਹਦੀ ਕਲਾ ਤਾਂ ਪਹਿਲਾਂ ਹੀ ਹੋ ਗਈ ਸੀ,
0: ਚੜ੍ਹਦੀ ਕਲਾ ਤਾਂ ਪਹਿਲਾਂ ਹੋ ਗਈ, ਹਾਂ ਉਹ ਤਾਂ ਉਹਨੂੰ ਤਾਂ ਹੋ ਗਏ, ਹੁਣ ਟਾਈਮ ਹੋ ਗਿਆ ਉਹਨੂੰ, ਤਾਂ ਇਹ 2 ਪਿਛਲੇ ਹਫ਼ਤੇ ਰਿਲੀਜ਼ ਹੋਈਆਂ ਅਤੇ ਇਸ ਹਫ਼ਤੇ ਹੁਣ 40 ਦਿਨ ਹੋਣੀਆਂ,
1: ਹਰ ਸ਼ੁੱਕਰਵਾਰ ਵਧੀਆ ਵਧੀਆ ਫਿਲਮਾਂ ਆਈ ਜਾ ਰਹੀਆਂ।
0: ਹਾਂਜੀ ਹਾਂਜੀ ਚੱਲੀ ਜਾ ਰਹੀਆਂ, ਅਤੇ ਵਧੀਆ ਲੱਗੀ ਤੁਹਾਨੂੰ ਜਾਂ ਨਹੀਂ ਲੱਗੀ ਅਤੇ ਉਹ ਤੁਸੀਂ ਫੀਡਬੈਕ ਸਾਨੂੰ ਤੁਸੀਂ ਭੇਜ ਸਕਦੇ ਹੋ। ਅਤੇ ਇਹ ਗਾਣੇ ਜਿਹੜੇ ਤੁਹਾਨੂੰ ਆਪਾਂ ਸੁਣਾਏ, ਇਸ ਤੋਂ ਇਲਾਵਾ ਇੱਕ ਗਾਣਾ ਵੀ ਰਿਲੀਜ਼ ਹੋਇਆ ਬੜਾ ਚਰਚਾ ਦੇ ਵਿੱਚ, ਇੰਨੀ ਦਿਨੀ ਚੱਲ ਰਿਹਾ ਵਾ ਆਪਣਾ ਜੈਸ ਜੀ, ਆਰਨੇਤ ਦਾ ਗਾਣਾ ਰੀਲ ਜਿਹੜਾ, ਜਿਹਦੇ ਉੱਤੇ ਆਪਣਾ ਰੌਲਾ ਰੱਪਾ ਵੀ ਪੈ ਰਿਹਾ ਵੀ ਇਹ ਬੰਦ ਕੀਤਾ ਜਾਵੇ, ਬਾਬਿਆਂ ਨੇ ਇਤਰਾਜ਼ ਕੀਤਾ ਇਸ ਗਾਣੇ ਦੇ ਉੱਤੇ, ਸੁਣਿਆ ਤੁਸੀਂ?
1: ਸ਼ਾਇਦ ਨਹੀਂ ਸੁਣਿਆ ਮੈਂ, ਅੱਛਾ ਜਾਂ ਸੁਣਿਆ ਹੋਣਾ ਮੈਨੂੰ ਪਤਾ ਨਹੀਂ।
0: ਚਲੋ ਆਪਾਂ ਸੁਣ ਲੈਂਦੇ ਥੋੜ੍ਹਾ ਜਿਹਾ, ਤੇ ਇਹ ਗਾਣੇ ਦੇ ਉੱਤੇ ਰੌਲਾ ਪੈ ਰਿਹਾ ਵੀ ਬਾਬਿਆਂ ਦੇ ਖਿਲਾਫ ਹੈ, ਬਾਬਿਆਂ ਨੂੰ ਡੀਫੇਮ, ਗਲਤ ਬੋਲਿਆ ਬਾਬਿਆਂ ਬਾਰੇ ਵੀ ਸਾਰੇ ਬਾਬੇ ਇੱਦਾਂ ਦੇ ਨਹੀਂ ਹੁੰਦੇ ਜਾਂ ਸਮਥਿੰਗ ਸਮਥਿੰਗ। ਤੇ ਚਲੋ ਐਨੀਵੇ, ਪਰ ਗਾਣਾ ਵਧੀਆ।
1: ਅੱਛਾ,
2: ਕਿਸੇ ਮਾਈ ਨੇ ਭਾਈ ਰੀਲਾਂ ਤੋਂ ਦੀ ਗਣ ਪਾਇਆ ਆਇਓ।

0: ਸੋ ਇਹ ਗਾਣਾ ਆਰਨੇਟ ਦਾ ਮਤਲਬ ਆਪਾਂ ਜਿਹੜੀ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿਤਾਬਾਂ ਤੇ ਉਹਨਾਂ ਦੀ ਵਿਕਰੀ ਉਹਨਾਂ ਦੀ ਪ੍ਰਮੋਸ਼ਨ ਤੇ ਹੁਣ ਤੁਸੀਂ ਵੇਖੋ ਵੀ ਗਾਣਿਆਂ ਦਾ ਵੀ ਜਿਹੜਾ ਸੁਭਾਅ ਆ ਉਹ ਵੀ ਅਜੋਕੇ ਸਮੇਂ ਦੇ ਹਿਸਾਬ ਦੇ ਨਾਲ
1: ਜੇ
0: ਨਹੀਂ ਕਿਸੇ ਦੀ ਚੱਲਦੀ ਤੇ ਅੱਜ ਕੱਲ ਇਹ ਵੀ ਕਹਿਣਾ ਸ਼ੁਰੂ ਹੋ ਗਿਆ ਸਾਡੀ ਕਿਸਮਤ ਨੀ ਚੰਗੀ ਮਤਲਬ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵੀ ਲੋਕ ਆਪਾਂ ਵੇਹਨੇ ਆ ਵੀ ਕਿਸਮਤ ਨੂੰ ਲਿਆ ਕੇ ਇੱਥੇ ਵੀ ਯੂਜ ਕਰਨਾ ਸ਼ੁਰੂ ਹੋ ਗਿਆ ਵੀ ਸਾਡੀ ਕਿਸਮਤ ਨੀ ਚੰਗੀ ਸਾਡਾ ਤਾਂ ਕਰਕੇ ਨੀ ਚੱਲ ਰਿਹਾ ਕਿਉਂਕਿ ਜਿਹੜੀ ਵੀ ਚੀਜ਼ ਮੈਨੂੰ ਲੱਗਦਾ ਰੋਜ਼ਗਾਰ ਨਾਲ ਜੁੜ ਜਾਂਦੀ ਹੈ ਨਾ ਉੱਥੇ ਫਿਰ ਲੋਕ ਕਿਸਮਤ ਲਿਆ ਕੇ ਫਸਾ ਹੀ ਦਿੰਦੇ ਵਿੱਚ ਉੱਥੇ ਅਰਦਾਸਾਂ ਫਿਰ ਜੁੜੀ ਜਾਂਦੀਆਂ ਲਾ ਕੇ ਸੋ ਇਹ ਸਾਡੀ ਆਪਣੀ ਮੱਤ ਆ ਕਿ ਆਪਾਂ ਉਹਨੂੰ ਕਿੱਥੇ ਤੇ ਕਿੰਨਾ ਕੁ ਤੇ ਕਿਹੜੇ ਪਾਸੇ ਆਪਾਂ ਵਰਤਣਾ ਸੋ ਖੈਰ ਇਹਦੇ ਉੱਤੇ ਇਤਰਾਜ਼ ਕਹਿੰਦੇ ਨੇ ਕਿ ਕੀਤਾ ਜਾ ਰਿਹਾ ਵਾ ਬਾਬਿਆਂ ਦੇ ਵੱਲੋਂ ਵੀ ਇਹ ਮਤਲਬ ਚੰਗੀ ਨਹੀਂ ਕੀਤੀ ਆਪਣੇ ਤੇ ਚਲੋ ਮੈਨੂੰ ਤਾਂ ਵਧੀਆ ਲੱਗਾ ਚਲੋ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਜੋ ਸਾਡੇ ਆਲੇ ਦੁਆਲੇ ਸਾਡੇ ਚੱਲ ਰਿਹਾ ਇੱਕ ਸਾਈਕੀ ਹੁੰਦੀ ਆ ਰੀਲਾਂ ਬਣਾਉਣ ਵਾਲੇ ਦੀ ਪਾਉਣ ਵਾਲੇ ਦੀ ਅਤੇ ਉਹੀ ਇਹਦੇ ਵਿੱਚ ਆਪਾਂ ਵੇਖ ਰਹੇ ਹਾਂ ਅਤੇ ਧੰਨਵਾਦ ਗੁਰਜੀਤ ਜੀ ਹਰ ਰੋਜ਼ ਦੀ ਤਰ੍ਹਾਂ ਇੰਜੋਏ ਕਰਦੇ ਨੇ ਗਾਣੇ ਕਹਿੰਦੇ ਨੇ ਕਿ ਬਹੁਤ ਸੋਹਣੇ ਗਾਣੇ ਅਤੇ ਅੱਜ ਦੀ ਜਿਹੜੀ ਗੱਲਬਾਤ ਆ ਜਦੋਂ ਆਪਾਂ ਹੁਣ ਔਨਲਾਈਨ ਬਾਰੇ ਗੱਲਬਾਤ ਕਰ ਰਹੇ ਹਾਂ ਆਪਾਂ ਚਾਹੇ ਫਿਲਮਾਂ ਦੀ ਗੱਲਬਾਤ ਕੀਤੀ ਆ ਚਾਹੇ ਆਪਾਂ ਕਿਤਾਬਾਂ ਦੀ ਕੀਤੀ ਆ ਅਤੇ ਚਾਹੇ ਹੁਣ ਆਪਾਂ ਗੱਲ ਕੀਤੀ ਆ ਰੀਲ ਦੇ ਬਾਰੇ ਆਰਨੇਟ ਦੇ ਗਾਣੇ ਦੇ ਬਾਰੇ ਸੋ ਇਹ ਸਾਰੀਆਂ ਚੀਜ਼ਾਂ ਅਜੋਕੇ ਸਮੇਂ ਦੀ ਟ੍ਰੈਂਡਿੰਗ ਦੇ ਵਿੱਚੋਂ ਨਿਕਲੀਆਂ ਨੇ ਅਤੇ ਅੱਜ ਦੀ ਸਾਡੀ ਜਿਹੜੀ ਅਗਲੀ ਗੱਲਬਾਤ ਆ ਉਹ ਹਾਲਾਂਕਿ ਇਸ ਤੋਂ ਬਿਲਕੁਲ ਹਟ ਕੇ ਪਰ ਇਹਦੇ ਨਾਲ ਜਿਹੜੀ ਟ੍ਰੈਂਡਿੰਗ ਸ਼ਬਦ ਜਿਹੜਾ ਉਹ ਜ਼ਰੂਰ ਇਹਦੇ ਨਾਲ ਤੁਸੀਂ ਕਲੱਬ ਕਰ ਸਕਦੇ ਹੋ ਸੋ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਰਿਹਾ ਵਾ ਆਪਾਂ ਟ੍ਰੈਂਡ ਹੀ ਕਹਾਂਗੇ ਇਹਨੂੰ ਟ੍ਰੈਂਡ ਵੀ ਸੁਧਾ ਨਹੀਂ ਕਹਾਂਗੇ ਕਿਉਂਕਿ ਕਈ ਸਿਨੈਰੀਓਜ਼ ਦੇ ਵਿੱਚ ਤਾਂ ਇਹ ਮਜਬੂਰੀ ਆ
1: ਡਿਪੈਂਡ ਉਹੀ ਗੱਲ ਹੈ ਕਿ ਡਿਪੈਂਡ ਕਰਦਾ ਹੈ ਕਿ ਤੁਹਾਡੇ ਮਤਲਬ ਪਰਸਨ ਟੂ ਪਰਸਨ ਡਿਫਰ ਕਰਦੀ ਨਾ ਚੀਜ਼ ਕਿ ਤੁਹਾਡੇ ਲਈ ਉਹ ਕੀ ਚੀਜ਼ ਹੈ ਉਹ ਹੋੜ ਚ ਹਿੱਸਾ ਬਣਨ ਦਾ ਇੱਕ ਮਤਲਬ ਇੱਕ ਤੁਸੀਂ ਵੀ ਹੋੜ ਚ ਆਉਣਾ ਚਾਹੁੰਦੇ ਹੋ ਭੇਡ ਚਾਲ ਦੇ ਵਿੱਚ ਜਾਂ ਫਿਰ ਹੁਣ ਤੇ ਬਸ ਹੀ ਹੋ ਗਈ ਹੁਣ ਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪਏਗਾ ਹੈਲਥ ਇਸ਼ੂ ਕਰਕੇ ਜਾਂ ਫਿਰ ਤੁਹਾਨੂੰ ਕਿਸੇ ਨੇ ਐਵੇਂ ਟੌਂਟ ਜੀ ਮਾਰਤੀ ਤੇ ਤੁਹਾਨੂੰ ਤੁਹਾਡੇ ਦਿਲ ਤੇ ਲੱਗ ਗਈ ਬੜੀ ਸਾਰੀ ਗੱਲਾਂ ਹੈ
0: ਹਾਂਜੀ ਸੋ ਮੈਨੂੰ ਲੱਗਦਾ ਹਾਲੇ ਥੋੜ੍ਹੀ ਜਿਹੀ ਗੋਲਮੋਲ ਹੋ ਗਈ ਸੋ ਜਿੱਦਾਂ ਆਪਾਂ ਥੋੜ੍ਹਾ ਜਿਹਾ
1: ਕਲੀਅਰ
0: ਕਰਾਂਗੇ ਤਾਂ ਫਿਰ ਤੁਹਾਨੂੰ ਸ਼ਾਇਦ ਸਮਝ ਆਜੂਗੀ ਕਿ ਆਪਾਂ ਕੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਸ ਟਾਈਮ ਟ੍ਰੈਂਡ ਦੇ ਵਿੱਚ ਜਿਹੜੀਆਂ ਵੇਟ ਲੋਸ ਵਾਲੇ ਜਿਹੜੇ ਵੈਸੇ ਤਾਂ ਬਹੁਤ ਸਾਰੇ ਪ੍ਰੋਡਕਟ ਰਹੇ ਪਿਛਲੇ ਸਮੇਂ ਦੇ ਵਿੱਚ ਅਤੇ ਹਰ ਸਾਲ ਕੀ ਹਰ ਮਹੀਨੇ ਇਹ ਟ੍ਰੈਂਡਿੰਗ ਇਹ ਵੀ ਬਦਲ ਰਹੀ ਆ ਵੀ ਕਿੱਦਾਂ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਸ਼ੁਰੂਆਤ ਦੇ ਵਿੱਚ ਆਪਾਂ ਵੇਖਿਆ ਕਿ ਪਹਿਲਾਂ ਆਪਾਂ ਐਕਸਰਸਾਈਜ਼ ਹੁੰਦੀ ਸੀ ਜਾਂ ਉਸ ਤੋਂ ਵੀ ਪਹਿਲਾਂ ਚਲ ਜਾਓ ਤਾਂ ਐਕਸਰਸਾਈਜ਼ ਵੀ ਨਹੀਂ ਹੁੰਦੀ ਉਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਸਾਡੇ ਟਾਈਮ ਤੋਂ ਪਹਿਲਾਂ ਦਾ ਦੌਰ ਸੀ ਜਿਹੜਾ ਉਹਦੇ ਵਿੱਚ ਇੱਦਾਂ ਹੁੰਦਾ ਸੀ ਵੀ ਭੁੱਖੇ ਰਹਿ ਕੇ ਭਾਰ ਘਟਾਉਂਦੇ ਹੁੰਦੇ ਸੀ ਬਹੁਤੇ ਵੀ ਜਦੋਂ ਕਿਸੇ ਦਾ ਕੁੜੀ ਦਾ ਮੁੰਡੇ ਦਾ ਵਿਆਹ ਹੋਣਾ ਕੁੜੀਆਂ ਖਾਸ ਤੌਰ ਉੱਤੇ ਉਹਨਾਂ ਰੋਟੀ ਪਾਣੀ ਛੱਡ ਦੇਣਾ ਹੁਣ ਸਾਡਾ ਵਿਆਹ ਆ ਤੇ ਹੁਣ ਆਪਾਂ ਭਾਰ ਘਟਾਉਣਾ ਖੈਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਨਹੀਂ ਇਹ ਤੇ ਤੁਸੀਂ ਖਤਰਨਾਕ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡੇ ਸਾਈਡ ਇਫੈਕਟ ਤੁਹਾਡੇ ਸਰੀਰ ਤੇ ਹੁੰਦੇ ਆ ਖੈਰ ਉਹ ਕਿੰਨੇ ਕੁ ਹੁੰਦੇ ਆ ਉਹ ਚਲੋ ਤੁਸੀਂ ਦੱਸ ਸਕਦੇ ਹੋ ਜਾਂ ਆਸ ਪਾਸ ਦਾ ਕੋਈ ਐਕਸਪੀਰੀਅੰਸ ਆ ਇੰਨਾ ਕੁ ਤੇ ਜ਼ਰੂਰ ਸਾਈਡ ਇਫੈਕਟ ਹੁੰਦਾ ਵੀ ਤੁਹਾਡੇ ਜਿਹੜੀ ਅੱਖਾਂ ਅੱਗੇ ਕਾਲੇ ਘੇਰੇ ਕਈ ਜਾਣੇ ਪਵਾ ਲੈਂਦੇ ਸੀ ਥੱਲੇ ਹਾਂ ਗਲੋ ਹੋ ਜਾਂਦਾ ਰਹਿੰਦਾ ਸੀ ਉਹ ਲੱਗਦਾ ਸੀ ਵੀ ਜਿੱਦਾਂ ਇਹ ਕੌਣ ਭੁੱਖੜ ਜਾ ਗਿਆ ਹਨਾ ਤੇ ਉਹ ਚੀਜ਼ਾਂ ਕਈਆਂ ਕੋਲ ਨਹੀਂ ਮੈਨੇਜ ਸਹੀ ਤਰੀਕੇ ਨਾਲ ਹੋ ਪਾਉਂਦੀਆਂ ਫਿਰ ਉਸ ਦੇ ਦਰਮਿਆਨ ਫਿਰ ਡਾਈਟੀਸ਼ਨ ਆਏ ਹਨਾ ਵੀ ਤੁਸੀਂ ਡਾਇਟ ਪ੍ਰੋਪਰ ਤੁਸੀਂ ਲਿਖਾ ਲਓ ਹਾਲੇ ਬੜੀਆਂ ਮੈਂ ਸਕਿੱਪ ਵੀ ਸ਼ਾਇਦ ਕਰ ਰਿਹਾ ਹੋਊਗਾ ਜਿਹੜੀਆਂ ਮੇਰੇ ਨਹੀਂ ਧਿਆਨ ਦੇ ਵਿੱਚ ਅਤੇ ਫਿਰ ਜਿੰਮ ਆ ਗਿਆ ਵੀ ਨਹੀਂ ਤੁਸੀਂ ਐਕਸਰਸਾਈਜ਼ ਕਰਕੇ ਤੁਸੀਂ ਘਟਾਓ ਹਨਾ ਫਿਰ ਯੋਗਾ ਆ ਗਿਆ ਫਿਰ ਯੋਗੇ ਦੇ ਵਿੱਚ ਕਈ ਤਰ੍ਹਾਂ ਦੇ ਯੋਗੇ ਆ ਗਏ ਉਹਦੇ ਵਿੱਚ ਆਪਣਾ ਹੌਟ ਯੋਗਾ ਵੀ ਆ ਗਿਆ ਵਿੱਚ ਜੇ ਅਤੇ ਹੋਰ ਵੀ ਬਹੁਤ ਸਾਰਾ ਕੁਛ
1: ਐਰੋਬਿਕਸ ਆਈ ਦੁਨੀਆ ਭਰ ਦੀ ਇੱਦਾਂ ਦੀ
0: ਹਾਂ ਐਰੋਬਿਕਸ ਆਈ ਫਿਰ ਇੱਕ ਹੋਰ ਸੀ ਆਪਣੀ ਉਹ ਡਾਇਟ ਕਰੈਸ਼ ਡਾਇਟ ਮੈਨੂੰ ਚੇਤਾ ਨੀ ਆਇਆ ਕੱਲੀ ਫੈਟ ਹੀ ਖਾਣੀ ਤੁਸੀਂ ਤੇ ਉਸ ਤੋਂ ਬਾਅਦ
1: ਹਲੇ
0: ਵੀ ਮਾਰਕੀਟ ਚ ਹੈਗੀਆਂ ਨੇ, ਪਰ ਇਹ ਪਹਿਲਾਂ ਦੇ ਨਾਲੋਂ ਸਮੇਂ ਦਰ ਸਮੇਂ ਇੱਕ ਚੀਜ਼ ਦਾ ਕਰੇਜ਼ ਹੁੰਦਾ ਵਾ, ਉਸ ਤੋਂ ਬਾਅਦ ਮੱਠਾ ਪੈ ਜਾਂਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਾਇਦ ਹਲੇ ਵੀ ਯੂਜ਼ ਕਰ ਹੀ ਰਿਹਾ ਹੁੰਦਾ, ਪਰ ਉਹ ਟ੍ਰੈਂਡ ਚ ਨਹੀਂ ਰਹਿੰਦੀ,
1: ਹਜੇ ਵੀ ਕਰਦੇ ਗੋਰੇ ਯੂਜ਼,
0: ਹਨਾ, ਉਹ ਟ੍ਰੈਂਡ ਚ ਨਹੀਂ ਰਹਿੰਦੀ ਫਿਰ ਤਾਂ ਉਸ ਤੋਂ ਬਾਅਦ ਫਿਰ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਵਧਦੀਆਂ ਵਧਦੀਆਂ ਵਧਦੀਆਂ ਵਧਦੀਆਂ ਅੱਗੇ ਵਧੀਆਂ, ਤੇ ਹੁਣ ਆਪਾਂ ਉਸ ਸਟੇਜ ਦੇ ਉੱਤੇ ਆ ਗਏ ਆ। ਇਹਦੇ ਦਰਮਿਆਨ ਹੋਰ ਵੀ ਬਹੁਤ ਸਾਰਾ ਕੁਛ ਹੋਊਗਾ, ਹੋਇਆ, ਡ੍ਰੌਪਸ ਵੀ ਆਏ, ਹਨਾ, ਬੜਾ ਕੁਛ ਆਇਆ, ਤੇ ਸਮੇਂ ਦਰ ਸਮੇਂ ਇੱਕ ਚੀਜ਼ ਆਉਂਦੀ ਰਹੀ ਤੇ ਦੂਸਰੀ ਨੂੰ ਥੋੜਾ ਜਿਹਾ ਓਵਰਟੇਕ ਕਰਦੀ ਰਹੀ, ਝੂਠਾ ਸਾਬਤ ਕਰਦੀ ਰਹੀ, ਤੇ ਫਿਰ ਉਹ ਨਵੀਂ ਲੋਕਾਂ ਨੇ ਅਜਮਾਈ।
1: ਐਪਲ ਸਾਈਡਰ ਵਿਨੇਗਰ ਕਿੰਨਾ ਚੱਲਿਆ ਸੀਗਾ, ਇਹ ਲੈ ਲਓ, ਸਾਰੇ ਹੀ ਲਈ ਜਾਂਦੇ ਸੀ।
0: ਹਾਂ,
1: ਇੱਕ ਇੱਕ ਪਹਿਲਾਂ ਨਿੰਬੂ ਆਪਣੇ ਮਾਂ ਪਿਓ ਦੇ ਵਾਲੇ ਟਾਈਮ ਦੇ ਵਿੱਚ ਕਿ ਹਾਂ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਫਿਰ ਉਹਦੇ ਬਾਅਦ ਅਪਗ੍ਰੇਡ ਨਿੰਬੂ ਹਟਾ ਦਿਓ, ਐਪਲ ਸਾਈਡਰ ਵਿਨੇਗਰ ਲੈ ਲਓ, ਹੈਨਾ। ਵਾਕਈ ਸਹੀ ਗੱਲ ਹੈ, ਟਾਈਮ ਟੂ ਟਾਈਮ ਚੀਜ਼ਾਂ ਦੇ ਨਾਂ ਬਦਲਦੇ ਗਏ ਤੇ ਕੋਸ਼ਿਸ਼ਾਂ ਜਾਰੀ ਰਹੀ,
0: ਉਹ ਉਸੇ ਤਰ੍ਹਾਂ ਜਾਰੀ ਰਹੀ। ਮਤਲਬ ਕਿਸੇ ਨੇ ਕੁਛ, ਇਹ ਨਾ ਇੱਕ ਉਦਾਂ ਦੀ ਚੀਜ਼ ਆ ਜਿਹੜੀ ਕਿਸੇ ਕੋਈ ਕਹਿ ਦੇਵੇ ਸਹੀ ਵੀ ਆਹ ਕਰ ਲਾ,
1: ਹਾਂ,
0: ਤੇ ਇਹਦੇ ਨਾਲ ਮੇਰਾ ਪਾਰ ਕੱਢ ਗਿਆ, ਤੇ ਤੁਸੀਂ ਔਖੇ ਹੋ ਕੇ ਵੀ ਉਹ ਚੀਜ਼ ਕਰ ਲੈਂਦੇ ਹੋ। ਔਖੇ ਹੋ ਕੇ ਇਨ ਦਾ ਸੈਂਸ ਕਿ ਜਿਹੜੀ ਤੁਹਾਨੂੰ ਲੰਮਾ ਸਮਾਂ ਨਾ ਕੁਛ ਕਰਨਾ ਪਵੇ,
1: ਹਰ ਕਿਸੇ ਨੂੰ ਸ਼ਾਰਟਕਟ ਚਾਹੀਦਾ ਨਾ।
0: ਹਾਂ, ਰਾਤੋਂ ਦਿਨ ਨਾ ਚੜੇ ਤੇ ਆਪਾਂ ਬਿਲਕੁਲ ਓਕੇ ਹੋ ਜੀ। ਖੈਰ, ਅੱਜ ਦੇ ਦਿਨ ਆਪਾਂ ਇਸ ਸਾਈਕੀ ਤੇ ਵੀ ਗੱਲ ਕਰਾਂਗੇ ਕਿ ਇਦਾਂ ਕਿਉਂ ਆ, ਵੈਸੇ ਪਹਿਲਾਂ ਨਹੀਂ ਸੀ ਇਹ, ਹੁਣ ਇਹ ਟੂ ਮੱਚ ਚੀਜ਼ਾਂ ਹੋ ਗਈਆਂ, ਬੜੀਆਂ ਹਾਵੀ ਹੋ ਗਈਆਂ ਸਾਡੇ ਦਿਮਾਗ ਦੇ ਉੱਤੇ ਵੀ ਆਪਾਂ ਸ਼ਾਇਦ ਪਤਲੇ ਹੀ ਆਪਾਂ ਸੋਹਣੇ ਲੱਗਦੇ ਹਾਂ।
1: ਆਪਾਂ ਸੋਸ਼ਲ ਮੀਡੀਆ ਤੋਂ ਹੀ ਸ਼ੁਰੂਆਤ ਕੀਤੀ ਸੀ, ਮੈਨੂੰ ਲੱਗਦਾ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੀ ਹੈ, ਕਿਉਂਕਿ ਹਰ ਕਿਤੇ ਅਪੀਅਰੈਂਸ, ਤੁਹਾਨੂੰ ਇੱਦਾਂ ਲੱਗਦਾ ਹੈ ਕਿ ਲੁੱਕਸ, ਅਪੀਅਰੈਂਸ, ਤੁਸੀਂ ਜਿਸ ਹਿਸਾਬ ਨਾਲ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਆਹੀ ਲੱਗਦਾ। ਈਵਨ ਮਤਲਬ ਮੈਨੂੰ ਯਾਦ ਹੈ ਜਦੋਂ ਮਤਲਬ ਪੋਸਟ ਪੈਟਰਮ ਵੇਟ ਮੇਰਾ ਬਹੁਤ ਜ਼ਿਆਦਾ ਸੀਗਾ, ਅਤੇ ਉਸ ਟਾਈਮ 'ਤੇ ਮਤਲਬ ਕੁਛ ਇੱਕ ਮਤਲਬ ਸ਼ਾਇਦ ਸਿਟੀਜ਼ਨਸ਼ਿਪ ਸੈਰੇਮਨੀ 'ਚ ਮੈਨੂੰ ਜਾਣਾ ਸੀ ਕਿਤੇ, ਅਤੇ ਮੈਂ ਨਾ ਇੱਕ ਸਟੋਰ 'ਤੇ ਗਈ, ਇੱਥੇ ਬੜਾ ਫੇਮਸ ਹੈ, ਅਤੇ ਹਜੇ ਉਹਨੂੰ ਕੀ ਪਤਾ ਕਿ ਮੈਂ ਖੁਦ ਲਈ ਲੈ ਰਹੀ ਹਾਂ ਕੀ ਹੈ, ਅਤੇ ਮੈਂ ਐਂਟਰ ਹੀ ਹੋਈ ਨਾ ਲਿਟਰਲੀ, ਉਹਨੇ ਮੈਨੂੰ ਇੱਦਾਂ ਕਹਿਤਾ ਕਿ ਨੋ ਡਾਰਲਿੰਗ, ਦੇਰ ਇਜ਼ ਨੋ ਸੱਚ ਸਾਈਜ਼ ਅਵੇਲੇਬਲ ਹੇਅਰ। ਮੈਂ ਕਿਹਾ ਆਈ ਯੂ ਫੋਰ ਰੀਅਲ, ਆਈ ਜਸਟ ਐਂਟਰ ਐਂਡ ਯੂ ਆਰ ਨੋਟ ਈਵਨ ਵੈਲਕਮਿੰਗ ਮੀ, ਲਾਈਕ ਇਟਸ ਵੈਰੀ ਬਰੂਟਲ। ਅਤੇ ਫਿਰ ਉਹਨੂੰ ਝਟਕਾ ਜਿਹਾ ਵੱਜਿਆ ਕਿ ਇਹ ਤੇ ਮੂੰਹ ਚਲਾ ਰਹੀ ਹੈ ਨਾ, ਕਿਉਂਕਿ ਮੈਨੂੰ ਮਤਲਬ ਬੜਾ ਫੀਲ ਹੋਇਆ। ਇੱਕ ਤੇ ਇਹ ਵੀ ਹੁੰਦਾ ਅੰਦਰੋਂ ਤੁਸੀਂ ਵੀ ਆਪਣੇ ਆਪ ਨੂੰ ਜੱਜ ਕਰ ਰਹੇ ਹੁੰਦੇ ਹੋ, ਬਸ ਇੱਕ ਬਟਨ ਹੀ ਰਾਪਣਾ ਹੁੰਦਾ ਕਿਸੇ ਨੇ
0: ਬੇਸਿਕਲੀ, ਤੁਸੀਂ ਨਾ ਅੰਦਰੋਂ ਅੰਦਰੀ ਪਹਿਲਾਂ ਹੀ ਜਾਂ ਫਿਰ ਹੋਰ ਨਿਕਾ ਨਿਕਾ ਨਿਕਾ ਨਿਕਾ ਕਿਸੇ ਦਾ ਕਿਹਾ ਜਾਂ ਫਿਰ ਆਪੇ ਆਪਣੇ ਆਪ ਹੀ ਤੁਸੀਂ ਪਹਿਲਾਂ ਹੀ ਉਸੇ ਹੀ ਮੂਡ ਚ ਹੁੰਦੇ ਹੋ,
1: ਬਰਡਨ ਲੈ ਕੇ ਚੱਲ ਰਹੇ।
0: ਹਾਂ, ਪਰ ਉਹ ਵੱਖਰੀ ਗੱਲ ਹੈ ਵੀ ਕੋਈ ਫਸ ਕਿਹੜਾ ਗਿਆ ਅੱਗੋਂ, ਕਿਉਂਕਿ ਅਦਰਵਾਈਜ਼ ਜੇ ਮੰਨ ਲਓ ਤੁਸੀਂ ਸੋਚ ਕੇ ਵੇਖੋ ਵੀ ਵੈਰੀ ਫਸਟ ਟਾਈਮ ਜਦੋਂ ਕੋਈ ਕਿਸੇ ਚੀਜ਼ ਇੱਦਾਂ ਦੀ ਤੇ ਤੁਹਾਡਾ ਕਮੈਂਟ ਕਰੂਗਾ ਤੇ ਤੁਸੀਂ ਇੱਦਾਂ ਰਿਐਕਟ ਨਹੀਂ ਕਰੋਗੇ, ਕਿਉਂਕਿ ਬੈਕਗਰਾਉਂਡ 'ਚ ਜਿਹੜੀ ਸਟੋਰੀ ਆ ਉਹਨੇ ਨਾ ਤੁਹਾਨੂੰ ਆਲਰੇਡੀ ਜਵਾਬ ਤਿਆਰ ਕਰਕੇ ਦਿੱਤਾ ਹੁੰਦਾ ਵੀ ਤੁਸੀਂ ਆਹ ਦੇਣਾ, ਕਿਉਂਕਿ ਆਪਾਂ ਸੋਚਾਂ 'ਚ ਵੀ ਇੱਕ ਲਾਈਫ ਜੀਨੇ ਹਾਂ ਨਾ ਆਪਾਂ, ਆਮ ਇੱਕ ਤਾਂ ਆਪਾਂ ਹੁਣ ਕਮਿਊਨੀਕੇਸ਼ਨ ਕਰ ਰਹੇ ਹਾਂ, ਇੱਕ ਅਸੀਂ ਆਪਣੇ ਆਪ ਦੇ ਨਾਲ ਵੀ ਪਹਿਲਾਂ ਕਰਦੇ ਹਾਂ ਇਹੋ ਜਿਹੇ ਵਿਸ਼ਿਆਂ ਦੇ ਉੱਤੇ, ਚੰਗਿਆਂ ਜਾਂ ਮਾੜਿਆਂ ਦੇ ਉੱਤੇ ਕੋਈ ਸਾਨੂੰ ਇੱਦਾਂ ਕਹੂਗਾ ਤੇ ਮੈਂ ਐਰਕੀ ਇੱਦਾਂ ਕਹਿਣਾ।
1: ਹਾਂ, ਕਿਉਂਕਿ ਤੁਸੀਂ ਤੁਹਾਨੂੰ ਇੱਦਾਂ ਲੱਗਦਾ ਤੁਸੀਂ ਖੁਦ ਲਈ ਫਾਈਟ, ਮਤਲਬ ਪਹਿਲਾਂ ਤਾਂ ਖੁਦ ਹੀ ਲੜ ਰਹੇ ਹੁੰਦੇ ਹੋ ਖੁਦ ਨਾਲ, ਤੁਹਾਨੂੰ ਲੱਗਦਾ ਕਿ ਹਾਂ ਯਾਰ ਮੈਂ ਪਹਿਲਾਂ ਜ਼ਿਆਦਾ ਵਧੀਆ, ਮਤਲਬ ਤੁਸੀਂ ਖੁਦ ਦੇ ਹੀ ਆਪਣੀ ਸਾਈਕੀ ਨਾਲ ਕਰਦੇ ਰਹਿੰਦੇ ਹੋ, ਫਿਰ ਤੁਹਾਨੂੰ ਇੱਦਾਂ ਹੁੰਦਾ ਅੱਛਾ ਨਹੀਂ ਮੈਂ, ਫਿਰ ਤੁਸੀਂ ਦੂਜਿਆਂ ਨੂੰ ਵੀ ਫਿਰ ਉਹ ਕਰਨਾ ਨਾ ਕਿ ਕਿਵੇਂ ਤੁਸੀਂ ਆਂਸਰ ਦਿਓਗੇ ਵਾ, ਅਤੇ ਤੁਸੀਂ ਇੰਨੇ ਨਾ ਮਤਲਬ ਕਹਿ ਲਓ ਨਾ ਕਿ ਜਿਵੇਂ ਲੋਡਿੰਗ ਹੁੰਦੇ ਰਹਿੰਦੇ ਤੁਹਾਡੇ ਨਾ, ਅਤੇ ਜਦੋਂ ਪੂਰਾ ਘੜਾ ਭਰ ਜਾਂਦਾ ਉੱਥੇ ਤੁਸੀਂ ਫਿਰ ਫੱਟਦੇ ਹੋ, ਹੈ ਨਾ।
0: ਤੁਸੀਂ ਅੰਦਰੋਂ ਅੰਦਰੀ ਤੁਸੀਂ ਪਹਿਲਾਂ ਇਹਨੂੰ ਕਹਿੰਦੇ ਨੇ ਵੀ ਤੁਸੀਂ ਭਰੇ ਪੀਤੇ ਪਏ ਸੀ ਤੁਸੀਂ, ਅਤੇ ਉਹ ਬਸ ਕਿਸੇ ਨੇ ਮਾੜਾ ਜਿਹਾ ਟੇਢਾ ਕੀਤਾ ਘੜਾ ਅਤੇ ਉਸ ਵੇਲੇ ਉਹ ਛਲਕ ਪਿਆ, ਪਹਿਲੀ ਵਾਰ ਨਹੀਂ ਉਹ ਚੀਜ਼ਾਂ ਆਉਂਦੀਆਂ ਸਾਹਮਣੇ। ਸੋ ਖੈਰ, ਬਹੁਤ ਤਰੀਕਿਆਂ ਦੇ ਉੱਤੇ ਗੱਲ ਚੱਲ ਰਹੀ ਸੀ, ਅਲੱਗ ਅਲੱਗ ਇਹਨਾਂ ਤਰੀਕਿਆਂ ਤੋਂ ਹੁੰਦੇ ਹੁੰਦੇ ਹੋਏ ਹੋਏ ਹੋਏ ਹੋਏ ਹੋਏ ਇਹ ਪਹਿਲਾਂ ਤੁਸੀਂ ਇੱਕ ਚੀਜ਼ ਨੋਟ ਕਰੋ ਥੋੜ੍ਹੀ ਜਿਹੀ ਸਟੋਰੀ, ਤਾਂ ਤੁਹਾਨੂੰ ਪਿੱਛੇ ਦੱਸ ਰਹੇ ਵੀ ਆਪਾਂ ਸਾਰੀਆਂ ਚੀਜ਼ਾਂ ਰੀਕਾਲ ਹੋ ਜਾਣਗੀਆਂ, ਕਿਉਂਕਿ ਕਦੀ ਨਾ ਕਦੀ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਇਸ ਚੱਕਰ ਦੇ ਵਿੱਚ ਜ਼ਰੂਰ ਹੋਵਾਂਗੇ ਆਪਾਂ, ਚਾਹੇ ਤੁਸੀਂ ਹੈਲਦੀ ਵੇ ਦੇ ਨਾਲ ਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇਸ ਚੀਜ਼ ਤੋਂ ਛੂਤਾ ਨਹੀਂ ਆ ਕਿ ਉਹਨੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਜਾਂ ਹੋਰ ਜ਼ਿਆਦਾ ਪਤਲੇ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ।
1: ਹਾਂ ਬਿਲਕੁਲ, ਉਹ ਤਾਂ ਹੈ ਹੀ, ਇੱਕ ਮਜਬੂਰੀ ਅਲੱਗ ਗੱਲ ਹੈ, ਕਿਉਂਕਿ ਮਜਬੂਰੀ ਵੀ ਇੱਕ ਸਰਟਨ ਏਜ ਦੇ ਬਾਅਦ ਤੁਹਾਨੂੰ ਹੁੰਦਾ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਬਿਮਾਰੀ ਆਪਾਂ ਕਹੀਏ ਤੇ ਉਹਦੇ ਵਿੱਚ ਓਬੈਸਿਟੀ ਜਾਂ ਫਿਰ ਮਤਲਬ ਭਾਰ ਜ਼ਰੂਰ ਮੈਟਰ ਕਰਦਾ ਕਿਉਂਕਿ ਪ੍ਰੀ ਡਾਇਬਟੀਜ਼ ਵਗੈਰਾ ਜਿੰਨੀ ਵੀ ਚੀਜ਼ਾਂ ਕੁੜੀਆਂ ਦੇ ਵਿੱਚ PCOD ਵਗੈਰਾ ਉਹਦੇ ਵਿੱਚ ਭਾਰ ਦਾ ਬੜਾ ਹੁੰਦਾ ਹੈ ਕਿ ਤੁਹਾਨੂੰ ਅਗਰ ਉਹਨੂੰ ਠੀਕ ਕਰਨਾ ਹੈ ਨਾ ਰਿਵਰਸ ਕਰਨਾ ਤੇ ਤੁਹਾਨੂੰ ਉਹ ਸਭ ਤੋਂ ਪਹਿਲਾਂ GP ਹੀ ਸਲਾਹ ਦਿੰਦਾ ਈਵਨ ਫੋਰ ਪ੍ਰੈਗਨੈਂਸੀ ਆਲਸੋ ਇਹ ਹੁੰਦਾ ਕਿ ਤੁਸੀਂ ਆਪਣਾ ਪਹਿਲਾਂ ਕਰੰਟ ਵੇਟ ਘਟਾਓ ਜੇ ਤੁਸੀਂ ਮਤਲਬ ਉਹ ਚੀਜ਼ ਤੇ ਮਤਲਬ ਜੇ ਤੁਸੀਂ ਠੀਕ ਹੋਣਾ ਉਹ ਤੇ ਰਹੀ ਮਜਬੂਰੀ ਦੀ ਗੱਲ ਪਰ ਉਹ ਵੀ ਜਦੋਂ ਬਿਲਕੁਲ ਐਂਡ ਤੇ ਆ ਜਾਂਦੀ ਹੈ ਗੱਲ ਉਦੋਂ ਆਪਣੀ ਅੱਖਾਂ ਖੁੱਲਦੀਆਂ ਪਰ ਹਾਂ ਸਾਰੀ ਚੀਜ਼ਾਂ ਚ ਮੈਨੂੰ ਲੱਗਦਾ ਡੋਮੀਨੇਟਿੰਗ ਇਹੀ ਹੈ ਕਿ ਲੁਕਸ ਹੈ ਨਾ ਕਿ ਹਰ ਇੱਕ ਨੂੰ ਇਹ ਜ਼ਰੂਰ ਹੁੰਦਾ ਕੁੜੀਆਂ ਨੂੰ ਤੇ ਹੁੰਦਾ ਹੀ ਹੈ
0: ਨਹੀਂ ਹਰ ਇੱਕ ਨੂੰ ਆ ਵੇਖੋ ਕੋਈ ਚੀਜ਼ ਕੋਈ ਬੰਦਾ ਮੰਨਦਾ ਵਾ ਕੋਈ ਚੀਜ਼ ਨਹੀਂ ਮੰਨਦਾ ਤੇ ਉਹਦੇ ਕਾਰਨ ਕੀ ਨੇ ਖੈਰ ਤੁਸੀਂ ਵੀ ਜ਼ਰੂਰ ਦੱਸਿਓ ਅੱਜ ਦੇ ਵਿਸ਼ੇ ਦੇ ਵਿੱਚ ਤੁਸੀਂ ਜ਼ਰੂਰ ਸਾਂਝ ਪਾਇਓ ਕਿਉਂਕਿ ਇਹ ਉਹ ਆ ਜਿਹੜਾ ਹਰ ਇੱਕ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ 'ਚ ਜ਼ਰੂਰ ਇਨਵੋਲਵ ਹੈ ਕੋਈ ਮੰਨੇ ਕੋਈ ਨਾ ਮੰਨੇ ਕੋਈ ਕਵੇ ਕੋਈ ਨਾ ਕਵੇ ਕਿਸੇ ਦੇ ਵੱਸ ਦਾ ਹੋਵੇ ਜਾਂ ਕੋਈ ਹੱਥ ਖੜੇ ਕਰ ਗਿਆ ਹੋਵੇ ਉਹ ਗੱਲ ਵੱਖਰੀ ਹੈ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਆਪਾਂ ਜ਼ਰੂਰ ਟਰੈਪ ਹੁੰਦੇ ਹਾਂ ਇਹਦੇ ਵਿੱਚ ਅਤੇ ਉਹਦਾ ਸਭ ਤੋਂ ਵੱਡਾ ਕਾਰਨ ਉਹੀ ਹੈ ਜਿਹੜਾ ਤੁਸੀਂ ਗੱਲ ਕਰਕੇ ਗਏ ਹੋ ਪਹਿਲਾਂ ਕਿ ਜਿਹੜਾ ਕੈਮਰਾ ਆ ਨਾ ਕੈਮਰੇ ਦੇ ਉੱਤੇ ਜਿਹੜਾ ਬਹੁਤ ਜਿੱਦਾਂ ਆਮ ਬੰਦਾ ਨੇ ਉਹ ਤੁਹਾਨੂੰ ਲੱਗਦਾ ਹੋਵੇ ਬਿਮਾਰ ਆ ਜਿੱਦਾਂ ਮੰਨ ਲਓ ਅੱਜ ਕੱਲ੍ਹ ਦੇ ਸਿੰਗਰ ਆ ਤੇ ਬੜੇ ਸਿੰਗਰ ਤੁਹਾਨੂੰ ਵੇਖ ਕੇ ਇੱਦਾਂ ਲੱਗਣਗੇ ਵੀ ਜਿੱਦਾਂ ਇਹ ਖਾਂਦੇ ਖੂੰਦੇ ਨਹੀਂ ਕੁਛ ਇਹ ਬਿਮਾਰ ਨੇ ਹੈ ਨਾ ਮਤਲਬ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਬਜ਼ੁਰਗ ਕਹਿ ਦਿੰਦੇ ਹੁੰਦੇ ਵੀ ਇਹਦੇ ਉੱਤੇ ਕੋਈ ਮਾਸ ਹੀ ਨਹੀਂ ਹੈਗਾ ਨਿਰੀਆਂ ਹੱਡੀਆਂ ਹੀ ਨੇ ਅਤੇ ਉਹ ਤੁਸੀਂ ਵੇਖੋ ਤੇ ਉਹ ਕੈਮਰੇ ਤੇ ਵੀਡੀਓ 'ਚ ਫਿਲਮਾਂ 'ਚ ਉਹ ਵਧੀਆ ਲੱਗਦਾ ਉਹਨਾਂ ਦਾ ਫੇਸ ਪਰ ਜਿਹੜੇ ਤੁਹਾਨੂੰ ਉੱਦਾਂ ਵੇਖਣ 'ਚ ਸੋਹਣੇ ਲੱਗਦੇ

0: ਇਹ ਕਰਨਾ ਪੈਂਦਾ ਤੇ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣਾ ਪੈਂਦਾ ਕਿ ਆਪਾਂ ਕਿੱਦਾਂ ਪਤਲੇ ਲੱਗੀਏ, ਚਾਹੇ ਉਹ ਮੇਕਅਪ ਦੇ ਥਰੂ, ਚਾਹੇ ਉਹ ਤੁਹਾਡਾ ਭਾਰ ਘਟਾ ਕੇ, ਚਾਹੇ ਉਹ ਲੀੜੇ ਕੱਪੜੇ ਉਦਾਂ ਦੇ ਪਾ ਕੇ, ਮਤਲਬ ਉਹਦੇ ਵਿੱਚ ਵੀ ਅੱਗੇ ਫਰਦਰ ਇਫ ਬਟਸ ਬਹੁਤ ਨੇ
1: ਤਰੀਕੇ ਤੋਂ ਹਰ, ਭਾਵੇਂ ਤੁਸੀਂ ਮੇਕਅਪ ਦੀ ਗੱਲ ਕਰੋ, ਮੇਕਅਪ ਦੇ ਵਿੱਚ ਵੀ ਹੁਣ ਕੁੜੀਆਂ ਦੇ ਵਿੱਚ ਇੰਨੇ ਉਨੇ ਕਾਟੇ ਕੁਟੇ ਲਗਾ ਕੇ ਉਹ ਡਬਲ ਚਿੰਨ ਹਟਾ ਲੈਂਦੇ ਹੈ ਨਾ,
0: ਕਿੰਨਾ ਕੁਛ
1: ਉਹ ਕਰ ਲੈਂਦੇ. ਕੱਪੜਿਆਂ ਦੀ ਗੱਲ ਕਹੀਏ, ਕਿੰਨੇ ਸਾਰੇ ਤੁਹਾਨੂੰ ਮਿਲ ਜਾਣਗੇ ਤਰੀਕੇ ਕਿ ਜਿਹਦੇ ਨਾਲ ਕਲਰਸ ਹੋ ਗਏ, ਕੱਪੜਿਆਂ ਦੇ ਕਲਰ ਹੋ ਗਏ, ਕੱਪੜਿਆਂ ਦੇ ਕੀ ਤੁਹਾਡੇ ਟੋਪ ਕਿਸ ਤਰੀਕੇ ਦਾ ਹੋਣਾ ਚਾਹੀਦਾ, ਬੋਟਮ ਕਿਸ ਤਰੀਕੇ, ਜਿਸ ਦੇ ਨਾਲ ਤੁਸੀਂ ਸਲਿਮ ਲੱਗੋ, ਬੜੇ ਸਾਰੇ ਤਰੀਕੇ ਹੈ ਜਿਹਦੇ 'ਚ ਮਤਲਬ ਤੁਸੀਂ ਅਪੀਅਰੈਂਸ, ਜੇ ਤੁਸੀਂ ਲੁੱਕ ਵਾਈਜ਼ ਹੋਣਾ, ਤੁਸੀਂ ਇੱਕ ਉਹ ਕਰ ਸਕਦੇ ਹੋ, ਚੀਟਿੰਗ ਕਹਿ ਲਓ.
0: ਮਤਲਬ ਹਰ ਕੋਈ ਬੰਦਾ ਕੋਈ ਤੁਹਾਨੂੰ ਕਹਿ ਦੇ ਸੀ ਜਾਂ ਫਿਰ ਕਿਸੇ ਨੇ ਇੱਦਾਂ ਦਾ ਪ੍ਰੋਡਕਟ ਵੇਚਣਾ ਹੋਵੇ ਤੇ ਆਈ ਥਿੰਕ ਵੀ ਉਹ ਬੜੀ ਈਜ਼ੀਲੀ ਸਕਸੈਸਫੁਲ ਆ. ਖੈਰ ਵਾਪਸ ਆਪਾਂ ਪਹਿਲੀ ਗੱਲ 'ਤੇ ਜੇ ਆਪਾਂ ਜੋੜੀਏ ਤਾਂ ਇਹ ਸਾਰਾ ਕੁਛ ਜਿਹੜਾ ਆਪਾਂ ਪਹਿਲਾਂ ਕੀਤੀ ਆ ਗੱਲ, ਉਹ ਸਾਰਾ ਕੁਛ ਸੀ ਕਿਸੇ ਨਾ ਕਿਸੇ ਹੱਦ ਤੱਕ ਮੈਨੇਜਮੈਂਟ
1: ਜੀ.
0: ਅਤੇ ਹੁਣ ਆਪਾਂ ਆ ਗਏ ਹਾਂ ਜਾਂ ਦੁਨੀਆ ਆਲ ਟੁਗੈਦਰ ਆਪਾਂ ਆ ਗਏ ਹਾਂ, ਵੱਡਾ ਚੰਕ ਜਿਹੜਾ ਉਹ ਆ ਗਿਆ ਵਾ ਅਗਲੀ ਸਟੇਜ ਦੇ ਉੱਤੇ. ਅਤੇ ਅਗਲੀ ਸਟੇਜ ਕੀ ਆ? ਟ੍ਰੀਟਮੈਂਟ ਦੀ.
1: ਡੈਸਪਰੇਸ਼ਨ ਵੀ ਕਹਿ ਸਕਦੇ ਆਪਾਂ ਇਹਨੂੰ, ਕਿ ਹੁਣ ਬਹੁਤ ਜ਼ਿਆਦਾ ਡੈਸਪਰੇਟ ਹੋ ਗਿਆ ਆਪਾਂ, ਕਿ ਆਪਾਂ
0: ਡੈਸਪਰੇਟ ਤਾਂ ਪਹਿਲਾਂ ਹੀ ਸਾਂ, ਡੈਸਪਰੇਟ ਪਹਿਲਾਂ ਹੀ ਸਾਂ. ਮੈਂ ਟ੍ਰੀਟਮੈਂਟ ਦੀ ਗੱਲ ਕਰ ਰਿਹਾ ਵੀ ਪਹਿਲਾਂ ਸੀ ਸਾਡੀ ਮੈਨੇਜਮੈਂਟ ਵੀ ਆਪਾਂ ਮੈਨੇਜ ਕਰ ਲਿਆ, ਭੁੱਖੇ ਰਹਿ ਕੇ, ਮਤਲਬ ਕੀ ਸੀ ਉਹ ਮੈਨੇਜਮੈਂਟ ਹੀ, ਆਪਾਂ ਸ਼ੇਕ ਕੀ ਪੀਤਾ ਉਹ ਕੀ ਸੀ ਮੈਨੇਜਮੈਂਟ ਹੀ, ਫਿਰ ਆਪਾਂ ਕੋਈ ਡਾਈਟਿੰਗ ਫੋਲੋ ਕਰ ਲਈ ਉਹ ਕੀ ਸੀ ਮੈਨੇਜਮੈਂਟ ਹੀ. ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹੁਣ ਆਪਾਂ ਟ੍ਰੀਟਮੈਂਟ 'ਤੇ ਜਦੋਂ ਮੈਂ ਕਹਿੰਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਹੁਣ ਟ੍ਰੀਟਮੈਂਟ ਮਤਲਬ ਇਲਾਜ
1: ਜੀ ਜੀ,
0: ਅਤੇ ਕਿਉਂਕਿ ਹੁਣ ਦੇ ਜਿਹੜੇ ਤਰੀਕੇ ਇਸ ਟਾਈਮ ਦੇ ਉੱਤੇ, ਬਾਕੀ ਸਾਰਾ ਕੁਛ ਪੈਰਲਰ ਚੱਲ ਰਿਹਾ, ਵੇਖੋ ਜੋ ਵੀ ਚੱਲ ਰਿਹਾ ਸੀ ਉਹ ਨਾਲ ਚੱਲ ਰਿਹਾ, ਪਰ ਹੁਣ ਜਿਹੜੇ ਆਪਾਂ ਇਸ ਸਟੇਜ ਦੇ ਉੱਤੇ ਆਏ ਹਾਂ, ਹੁਣ ਬਹੁਤਾਤ ਲੋਕ ਜਿਹੜੇ ਨੇ ਉਹ ਇਲਾਜ ਦੇ ਉੱਤੇ ਆ ਗਏ ਨੇ. ਇਲਾਜ 'ਤੇ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿਹੜੀ ਉਹ ਇੱਕ ਸਰਜਰੀ ਕੀਤੀ ਜਾਂਦੀ ਆ ਹੈ ਨਾ, ਉਹ ਇੱਕ ਇਲਾਜ ਸੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਫੈਟ ਹੁਣ ਖੁਰ ਨਹੀਂ ਸਕਦੀ. ਫਿਰ ਬਹੁਤ ਸਾਰੇ ਲੋਕ ਹੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੀ, ਕੋਈ ਕੋਲੈਸਟਰੋਲ ਦੀ ਪ੍ਰੋਬਲਮ ਆ, ਜਾਂ ਕੋਈ BP ਨਹੀਂ ਵਧਣ ਵੜਦਾ, ਜਾਂ ਫਿਰ ਕਿਸੇ ਨੂੰ ਕੋਈ ਕਰੋਨਿਕ ਡਿਸੀਜ਼ ਹੀ, ਜਾਂ ਕੁਛ ਹੋਰ ਇੱਦਾਂ ਦੇ ਜਿਹੜੇ, ਜਾਂ ਕਿਸੇ ਦਾ ਮੰਨ ਲਓ ਕੋਈ ਪ੍ਰੋਬਲਮ ਹੀ ਜਿਹਦੇ ਵਿੱਚ ਉਹ ਐਕਸਰਸਾਈਜ਼ ਨਹੀਂ ਕਰ ਸਕਦਾ, ਤੁਰ ਫਿਰ ਨਹੀਂ ਸਕਦਾ, ਜਾਂ ਕਿਸੇ ਕਿਸਮ ਦੀ ਕੋਈ ਡਿਸੇਬਿਲਟੀ, ਹੋਰ ਬੜੇ ਸਾਰੇ ਇੱਦਾਂ ਦੇ ਰੀਜ਼ਨ ਜਾਂ ਬਿਮਾਰੀਆਂ ਜਿਨ੍ਹਾਂ ਨੂੰ ਲੈ ਕੇ ਸਿਰਫ ਇਲਾਜ ਹੋ ਸਕਦਾ ਹੀ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹਨਾਂ ਦੀ ਜ਼ਰੂਰਤ ਬਣ ਗਈ ਸੀ ਕਿ ਉਹ ਕੁਇਕ ਆਪਣਾ ਭਾਰ ਘਟਾਉਣ, ਨਹੀਂ ਤਾਂ ਅੱਗੇ ਚੱਲ ਕੇ ਉਹਨਾਂ ਦੇ ਲਈ ਹੋਰ ਚੀਜ਼ਾਂ ਤੰਗ ਹੋਣਗੀਆਂ. ਫਿਰ ਦੂਸਰਾ ਆ ਜਾਂਦਾ ਵਾ ਜਿਵੇਂ ਅੱਜ ਕੱਲ੍ਹ ਇੰਜੈਕਸ਼ਨ ਜਿਹੜੇ ਚੱਲ ਰਹੇ ਨੇ, ਜਿਹੜੇ ਸਭ ਤੋਂ ਵੱਧ ਜਿਹੜੇ ਟ੍ਰੈਂਡਿੰਗ 'ਚ ਨੇ ਸਭ ਤੋਂ ਵੱਧ, ਸੋ ਉਹਦੇ ਵਿੱਚ ਹੁਣ ਉਹ ਵੀ ਇੱਕ ਇਲਾਜ ਆ. ਉਹ ਇਲਾਜ ਸੀ ਜ਼ਿਆਦਾਤਰ ਜਿਹੜੇ ਪਹਿਲੇ ਇੰਜੈਕਸ਼ਨ ਸੀ ਜ਼ੈਂਪਿਕ ਵਗੈਰਾ ਅਤੇ ਹੋਰ ਕਈ ਜਿਨ੍ਹਾਂ ਦੇ ਕਈ ਜਿਹੜੇ ਉਹ ਸਿਰਫ ਅਤੇ ਸਿਰਫ ਟਾਈਪ 2 ਸ਼ੂਗਰ ਨੂੰ ਲੈ ਕੇ ਹੀ ਪਹਿਲਾਂ ਮਾਰਕੀਟ ਦੇ ਵਿੱਚ ਆਏ, ਜਾਂ ਇਸੇ ਚੀਜ਼ ਨੂੰ ਲੈ ਕੇ ਉਹ ਬਣਾਏ ਗਏ ਹੀ, ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਨਾਲ ਇਹ ਵੀ ਪਤਾ ਲੱਗਾ ਵੀ ਭਾਰ ਵੀ ਘੱਟ ਜਾਂਦਾ ਅਤੇ ਫਿਰ ਉਹਨੂੰ ਭਾਰ ਘਟਾਉਣ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ. ਜਿੱਦਾਂ ਆਪਣਾ ਮੋਨਜ਼ਾਰੋ ਆ ਜਾਂ ਜ਼ੈਂਪਿਕ ਆ ਅਤੇ ਹੋਰ ਕਈ, ਸੋ ਇਹ ਪਹਿਲਾਂ ਇਸ ਕੰਮ ਦੇ ਲਈ ਨਹੀਂ ਹੀ ਬਣਾਏ ਗਏ, ਪਹਿਲਾਂ ਇਹ ਜਿਹੜੇ ਟਾਈਪ 2 ਦੇ ਜਿਹੜੇ ਮਰੀਜ਼ ਸੀ ਉਹਨਾਂ ਦੇ ਲਈ ਬਣਾਏ ਗਏ ਸੀ, ਅਤੇ ਉਹਦੇ ਵਿੱਚ ਵੀ ਸ਼ਾਇਦ ਇਸੇ ਕਰਕੇ ਕਿਉਂਕਿ ਮੋਟਾਪਾ ਜਿਹੜਾ ਉਹ ਹੋਰ ਜ਼ਿਆਦਾ ਬਿਮਾਰੀ ਨੂੰ ਜਿਹੜਾ ਉਹ ਵਧਾਉਂਦਾ ਸੀ, ਤੰਗ ਪਰੇਸ਼ਾਨ ਕਰਦਾ ਸੀ, ਅਤੇ ਉਹਦੇ ਵਿੱਚ ਫਿਰ ਇਹ ਆ ਗਿਆ ਕਿ ਆਪਾਂ ਇਸ ਇੰਜੈਕਸ਼ਨ ਦੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਇੱਕ ਕੁਇਕ ਮੈਨੇਜਮੈਂਟ ਹੀ. ਸੋ ਇਸ ਕਰਕੇ ਮੈਨੂੰ ਇਹ ਸ਼ਬਦ ਵਰਤ ਰਿਹਾ ਕਿ ਹੁਣ ਆਪਾਂ ਮੈਨੇਜਮੈਂਟ ਤੋਂ ਹਟ ਕੇ ਅਸੀਂ ਆ ਗਏ ਹਾਂ ਟ੍ਰੀਟਮੈਂਟ ਦੇ ਉੱਤੇ, ਅਸੀਂ ਇਲਾਜ ਵਾਲੇ. ਉਹ ਚੀਜ਼ਾਂ ਜਿਹੜੀਆਂ ਇਲਾਜ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਸੀ ਉਹ ਹੁਣ ਆਪਾਂ ਵਰਤਣ ਲੱਗ ਪਏ ਹਾਂ ਆਪਣੇ ਇਸ ਕੰਮ ਦੇ ਲਈ, ਭਾਰ ਘਟਾਉਣ ਦੇ ਲਈ. ਹੁਣ ਇੱਥੇ ਇੱਕ ਚੀਜ਼ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਆਪਾਂ ਕਲੀਅਰ ਕਰ ਦਈਏ ਕਿ ਹਾਲੇ ਵੀ ਜਿਹਨੂੰ ਕਿਸੇ ਨੂੰ ਜ਼ਰੂਰਤ ਆ, ਜਿਹਦੇ ਸਰੀਰ ਨੂੰ ਇਸ ਇਲਾਜ ਦੀ ਜ਼ਰੂਰਤ ਆ, ਉਹ ਡੈਫੀਨੇਟਲੀ ਉਹਨੂੰ ਕਰਨਾ ਚਾਹੀਦਾ ਅਤੇ ਉਹਦੇ ਲਈ ਇਹ ਚੀਜ਼ ਬਣੀ ਹੈ. ਪਰ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਜਿਹੜੇ ਬਿਲਕੁਲ ਠੀਕ ਨੇ, ਜਿਨ੍ਹਾਂ ਨੂੰ ਕੋਈ ਲੋੜ ਨਹੀਂ ਗੀ ਇੱਦਾਂ ਦੀ, ਕੋਈ ਡਾਕਟਰ ਦੇ ਵੱਲੋਂ ਇੱਦਾਂ ਦਾ ਕੋਈ ਸੁਝਾਅ ਨਹੀਂ ਗਾ, ਪਰ ਫਿਰ ਵੀ ਉਹ ਪਤਲੇ ਹੋ, ਸਿਰਫ ਉਹਨਾਂ ਦਾ ਮਕਸਦ ਇਹ ਹੈ ਕਿ ਆਪਾਂ ਆਪਣਾ ਭਾਰ

0: ਘਟਾਉਣਾ ਜਾਂ ਪਤਲੇ ਹੋਣਾ, ਉਹ ਇਸ ਕੰਮ ਦੇ ਲਈ ਇਹਨਾਂ ਨੂੰ ਵਰਤ ਰਿਹਾ। ਹੁਣ ਅੱਜ ਦੇ ਇਸ ਪ੍ਰੋਗਰਾਮ 'ਚ ਅੱਗੇ ਚੱਲ ਕੇ ਆਪਾਂ ਇਹ ਡਿਸਕਸ ਕਰਾਂਗੇ। ਬਹੁਤ ਸਾਰਾ ਤੁਸੀਂ ਸੁਣ ਲਿਆ ਹੋਊਗਾ ਵੀ ਇਹਦੇ ਕੀ ਫਾਇਦੇ ਕੀ ਨੁਕਸਾਨ, ਪਰ ਅੱਜ ਦੇ ਪ੍ਰੋਗਰਾਮ 'ਚ ਇੱਕ ਵਾਰੀ ਦੁਬਾਰਾ ਤੋਂ ਜਾਂ ਫਿਰ ਕੁਛ ਨਵੇਂ ਜਿਹੜੇ ਸਾਈਡ ਇਫੈਕਟ ਸਾਹਮਣੇ ਆਏ ਨੇ ਉਹਨਾਂ ਦੇ ਉੱਤੇ ਵੀ ਝਾਤੀ ਮਾਰਾਂਗੇ ਕੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਿੱਥੇ ਕਿੱਥੇ ਵਰਤਣਾ ਵਾ, ਕਿੱਥੇ ਕਿੱਥੇ ਨਹੀਂ ਵਰਤਣਾ। ਜਦੋਂ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਆਪਣੇ ਡਾਕਟਰ ਦੇ ਨਾਲ, ਪ੍ਰੋਫੈਸ਼ਨਲ ਦੇ ਨਾਲ ਤੁਸੀਂ ਜ਼ਰੂਰ ਸਲਾਹ ਕਰੋ, ਇਸ ਮਸਲੇ ਦੇ ਵਿੱਚ ਇਹ ਵੀ ਵੇਖਣ ਦੇ ਵਿੱਚ ਆਇਆ ਵਾ, ਇੱਥੋਂ ਤੱਕ ਵੀ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਤੁਹਾਡੇ ਪ੍ਰੋਫੈਸ਼ਨਲਸ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਉਂ, ਪਰ ਉਹਨਾਂ ਦੇ ਵੱਲੋਂ ਵੀ ਬਿਨਾਂ ਸੋਚੇ ਸਮਝੇ ਰਿਕਮੈਂਡ ਕੀਤਾ ਜਾ ਰਿਹਾ।
1: ਹਾਂਜੀ ਹਾਂ, ਲਾ ਲਾ ਕਨਵਿੰਸਿੰਗ ਹੋ ਜਾਂਦਾ ਨਾ, ਉਹ ਤਾਂ ਫਿਰ ਜ਼ਿਆਦਾ ਹੀ ਕਨਵਿੰਸਿੰਗ ਹੋ ਜਾਂਦਾ ਜਦੋਂ ਆਪਾਂ ਐਂਡ 'ਚ ਕਿਹਦੀ ਸੁਣਦੇ ਹਾਂ। ਆਪਾਂ ਕਹਿੰਦੇ ਨਾ ਕਿ ਇੱਧਰ ਉੱਧਰ ਦੀ ਨਾ ਸੁਣੋ, ਆਪਣੇ ਡਾਕਟਰ ਦੀ ਸੁਣੋ, ਹੈ ਨਾ, ਉਹਨੂੰ ਆਪਾਂ ਰੱਬ ਦੀ ਜਗ੍ਹਾ ਰੱਖਦੇ ਹਾਂ। ਲੇਕਿਨ ਜਦੋਂ ਗੱਲ ਉੱਥੇ ਆ ਜਾਂਦੀ ਕਿ ਜਦੋਂ ਜੀ ਪੀ ਹੀ ਤੁਹਾਨੂੰ ਕਹਿ ਰਿਹਾ, ਹਾਂ ਇਹ ਗੱਲ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ, ਜਿਵੇਂ ਸਰਜਰੀ ਓਪਟ ਕਿਉਂ ਕੀਤੀ ਜਾਂਦੀ ਸੀ ਕਿ ਉਹ ਇਨਸਾਨ ਹੈ ਉਹਦਾ ਮਤਲਬ 150+ ਹੈ, 120+ ਉਹਦਾ ਵੇਟ ਹੈ, ਉਹਦੇ ਗੋਡੇ ਕੰਮ ਨਹੀਂ ਕਰਦੇ, ਜਾਂ ਕੋਈ ਹੋਰ ਡਿਸੇਬਿਲਿਟੀ ਹੈ, ਜਾਂ ਉਹਨੂੰ ਹੈ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਦੇ ਹਾਰਟ 'ਤੇ ਅਸਰ ਪੈ ਸਕਦਾ, ਅਤੇ ਉਹਨੂੰ ਕੁਇਕਲੀ ਭਾਰ ਘਟਾਉਣਾ ਪਏਗਾ। ਅਤੇ ਉਹ ਸਰਜਰੀ ਹੁੰਦੀ ਸੀ, ਜੀ ਡਾਕਟਰ ਕਹਿੰਦੇ ਸੀਗੇ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚੀ, ਜੇ ਤੁਸੀਂ ਅੱਗੇ ਹੋਰ ਜ਼ਿੰਦਗੀ ਜੀਣੀ ਹੈ ਤੁਹਾਨੂੰ ਇਹ ਆਪਸ਼ਨ ਓਪਟ ਕਰਨੀ ਹੀ ਪਏਗੀ। ਸੇਮ ਡਾਇਬਟੀਜ਼ ਜਿਨ੍ਹਾਂ ਦੀ ਨਹੀਂ ਮੈਨੇਜ ਹੋ ਰਹੀ, ਉਹਨਾਂ ਨੂੰ ਇਹ ਆਏ ਸੀਗੇ ਮੁੰਜੈਰੋ, ਓਜ਼ੈਂਪਿਕ ਜਾਂ ਵਿਗੋ ਵੀ ਆਏ ਸੀਗੇ, ਲੇਕਿਨ ਹੱਦ ਤਾਂ ਹੋ ਗਈ ਕਿ ਉਹਨੂੰ ਟ੍ਰੈਂਡ ਬਣਾ ਕੇ ਵੱਡੇ ਵੱਡੇ ਸੈਲੀਬ੍ਰਿਟੀਜ਼ ਕਹਿ ਲਓ, ਵੱਡੇ ਵੱਡੇ ਇਨਫਲੂਐਂਸਰ ਕਹਿ ਲਓ, ਉਹਨਾਂ ਨੇ ਸ਼ੁਰੂ ਕੀਤਾ। ਉਦੋਂ ਤੱਕ ਵੀ ਠੀਕ ਸੀਗਾ, ਲੇਕਿਨ ਜਦੋਂ ਤੁਸੀਂ ਇੱਕ ਜੀ ਪੀ ਕੋਲ ਜਾ ਰਹੇ ਹੋ ਆਪਣੇ ਰੂਟੀਨ ਚੈੱਕਅਪ ਵਾਸਤੇ ਜਾ ਰਹੇ ਹੋ, ਫਿਰ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਇਹ ਵੀ ਚੀਜ਼ ਹੈ ਕਿ ਮੈਨੂੰ ਮਤਲਬ ਮੈਨੂੰ ਸੁਜੈਸ਼ਨ ਦਿਓ, ਕਿਉਂਕਿ ਇੱਥੇ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਨੂੰ ਫਿਜ਼ੀਓ ਦੇ ਪਲਾਨਸ ਮਿਲਦੇ, ਡਾਇਟੀਸ਼ੀਅਨਸ ਵੀ ਮਿਲਦਾ ਹੈ ਤੁਹਾਨੂੰ, ਆਈ ਥਿੰਕ 5 ਤੁਹਾਨੂੰ, ਜੇ ਤੁਹਾਡੇ ਕੋਲ ਮੈਡੀਕੇਅਰ ਹੈ ਇਫ ਆਈ ਐਮ ਨੋਟ ਰੋਂਗ, 5 ਤੁਹਾਨੂੰ ਪਲਾਨ ਮਿਲਦੇ ਹੈ ਕਿ ਤੁਸੀਂ ਡਾਇਟੀਸ਼ੀਅਨਸ ਕੋਲ ਜਾ ਕੇ ਆਪਣਾ ਮੀਲ ਪਲਾਨ ਬਣਾ ਸਕਦੇ ਹੋ, ਸਲਾਹ ਲੈ ਸਕਦੇ ਹੋ। ਉਹ ਵੀ ਇੱਕ ਮੈਨੇਜਮੈਂਟ ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਤੁਸੀਂ ਇੱਕ ਪ੍ਰੋਪਰ ਪ੍ਰੋਫੈਸ਼ਨਲ ਵੇ ਦੇ ਵਿੱਚ ਆਪਣੀ BMI ਚੈੱਕ ਕਰਵਾ ਕੇ ਤੁਸੀਂ ਇੱਕ ਪਲਾਨ ਲੈ ਸਕਦੇ ਹੋ ਕਿ ਕਿੱਦਾਂ ਤੁਸੀਂ ਮੈਨੇਜ ਕਰ ਸਕਦੇ ਹੋ। ਪਰ ਗੱਲ ਉੱਥੇ ਆ ਜਾਂਦੀ ਕਿ ਜੀ ਪੀ ਉੱਥੇ ਦੀ ਭੇਜਣ ਦੀ ਥਾਂ ਤੁਹਾਨੂੰ ਇੱਕ ਕੁਇਕ ਆਈਡੀਆ ਦੇ ਰਿਹਾ, ਜਿਸ ਕਿ ਤੁਸੀਂ ਨਾ ਤੁਹਾਨੂੰ ਡਾਇਬਟੀਜ਼ ਹੈ ਨਾ ਤੁਹਾਨੂੰ PCOD ਹੈ, ਪਰ ਉਹ ਕਹਿ ਰਹੇ ਨਹੀਂ ਆਹ ਲੈ ਲਓ ਤੁਸੀਂ
0: ਜੀ। ਦੇਖੋ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਰਹੇ ਕਿ ਹਰ ਕੋਈ ਇਸ ਤਰੀਕੇ ਦਾ ਵਾ ਪ੍ਰੋਫੈਸ਼ਨਲ, ਪਰ ਬਹੁਤ ਸਾਰੇ ਪ੍ਰੋਫੈਸ਼ਨਲਸ ਜਿਹਦੇ ਵਿੱਚ ਸਾਡੇ ਕੋਲ ਪਰਸਨਲ ਆਪਣੇ ਪੱਧਰ ਦੇ ਉੱਤੇ ਕਈ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲਸ ਨੇ ਜਿੱਥੇ ਵਾਪਸ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਤਾਂ ਫਿਰ ਉਹ ਬਿਲਕੁਲ ਜਿਪ ਹੋ ਜਾਂਦੇ ਆ, ਬਲੈਂਕ ਹੋ ਜਾਂਦੇ ਆ। ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਰਿਪੋਰਟਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਆਖਿਰਕਾਰ ਕਿਉਂ ਆ ਰਹੀਆਂ ਨੇ, ਕਿੱਦਾਂ ਆ ਰਹੀਆਂ ਨੇ, ਕੀ ਵਜ੍ਹਾ ਵਾ, ਇਹ ਸਾਰਾ ਕੁਛ ਅਤੇ ਜੋ ਤੁਹਾਡੇ ਕੋਲ ਹੋਊਗਾ ਉਹ ਵੀ ਤੁਸੀਂ ਜ਼ਰੂਰ ਦੱਸਿਓ। ਪਰ ਫਿਲਹਾਲ ਇੱਕ ਸਮਾਂ ਹੋ ਗਿਆ ਸਾਡਾ ਬ੍ਰੇਕ ਲੈਣ ਦਾ, ਅਤੇ ਆ ਕੇ ਇਹ ਗੱਲ ਇੱਥੋਂ ਹੀ ਆਪਾਂ ਅੱਗੇ ਕੰਟੀਨਿਊ ਕਰਾਂਗੇ। ਅਗਲੇ ਹਿੱਸੇ ਦੇ ਵਿੱਚ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹਾਂ, ਜਿੱਥੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਸਾਂਝ ਪਾ ਸਕਦੇ ਹੋ ਇਸ ਵਿਸ਼ੇ ਦੇ ਉੱਤੇ, ਜੇ ਤੁਹਾਡੇ ਆਸ ਪਾਸ ਵੀ ਕੁਛ ਇੱਦਾਂ ਦਾ ਕੋਈ ਤੁਸੀਂ ਵੇਖਿਆ ਕੀਤਾ ਜਾਂ ਤੁਹਾਡਾ ਕੋਈ ਐਕਸਪੀਰੀਅੰਸ। ਅਤੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਰੇਡੀਓ ਹਾਂਜੀ 1674 AM।

0: ਪ੍ਰੋਫਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
2: Authorized by the Victorian Government, Melbourne.
3: Baljeet, vyaah waste jewelry vekhan Tunna Jewelers chaliye.
4: Yaar, unna da Dandy Nong wala store na bada hi dur hai.
3: Oh, hun tension nahi. Hun Dandy Nong to ilawa apne ilake St. Albans vich Tunna Jewelers store khul gaya. Ohi parosa te 30 saal to vadh variyan da experience. Ready-made gold, diamond te silver jewelry de naal naal aapa banwa sakde haan customized jewelry vi. Tunna Jewelers, 99 Main Road West, St. Albans ate 341 Lonsdale Street, Dandy Nong. For more info call 0499-2535-45 ਤੇ।
0: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 15 ਤਰੀਕ ਹੈ ਜੂਨ ਦਾ ਮਹੀਨਾ ਅੱਜ ਸੋਮਵਾਰ ਦਾ ਦਿਨ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਵੇਟ ਲੋਸ ਦੇ ਉੱਤੇ ਵੇਟ ਮੈਨੇਜਮੈਂਟ ਦੇ ਉੱਤੇ ਚੱਲ ਰਹੇ ਇਹਨਾਂ ਦਿਨਾਂ ਦੇ ਵਿੱਚ ਭਾਰ ਘਟਾਉਣ ਵਾਲੇ ਇੰਜੈਕਸ਼ਨਾਂ ਦੇ ਉੱਤੇ ਅਤੇ ਮੇਰੇ ਨਾਲ ਨੇ ਯਸਪ੍ਰੀਤ
1: ਹਾਂਜੀ ਬਿਲਕੁਲ ਹੁਣ ਇਹ ਜਿਹੜੀ ਵੀ ਚੀਜ਼ਾਂ ਹੈ ਕੁਛ ਤਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀਗੀ ਓਵਰ ਦਾ ਕਾਊਂਟਰ ਮਿਲ ਜਾਂਦੀ ਹੈ ਨਾ ਜਿਹੜੇ ਸ਼ੇਕਸ ਵਗੈਰਾ ਈਜ਼ੀਲੀ ਬਹੁਤ ਸਾਰੀ ਚੀਜ਼ਾਂ ਅਵੇਲੇਬਲ ਹੈ ਹਰਬਲ ਟੀਜ਼ ਵੀ ਮਿਲਦੀਆਂ ਓਵਰ ਦਾ ਕਾਊਂਟਰ ਪਰ ਜਿਹੜੇ ਇੰਜੈਕਸ਼ਨਸ ਵਗੈਰਾ ਇਹ ਤੁਸੀਂ ਓਵਰ ਦਾ ਕਾਊਂਟਰ ਨਹੀਂ ਲੈ ਸਕਦੇ
0: ਪ੍ਰਿਸਕ੍ਰਿਪਸ਼ਨ
1: ਪ੍ਰਿਸਕ੍ਰਾਈਬਡ ਓਨਲੀ ਹੈ ਅਤੇ ਉਹੀ ਗੱਲ ਜਿੱਥੇ ਆਉਂਦੀ ਹੈ ਜਿੱਥੇ ਪ੍ਰਿਸਕ੍ਰਾਈਬਡ ਓਨਲੀ ਹੈ ਅਤੇ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਨਾਲ ਲੈ ਰਹੇ ਹੋ ਅਤੇ ਓਬਵੀਅਸਲੀ ਤੁਸੀਂ ਇੱਕ ਵਾਰ 'ਚ ਤਾਂ ਕਨਵਿੰਸ ਤਾਂ ਹੋਣਾ ਹੀ ਹੈ ਨਾ ਜਦੋਂ ਤੁਹਾਨੂੰ ਜੀ ਪੀ ਕਹਿੰਦਾ ਕਿ ਹਾਂ ਲੈ ਲਓ
0: ਸੋ ਆਪਾਂ ਅਗੇਨ ਇੱਕ ਚੀਜ਼ ਫਿਰ ਕਲੀਅਰ ਕਰ ਦਈਏ ਕਿ ਹਰ ਇੱਕ ਦੀ ਕਹਾਣੀ ਨਹੀਂ ਆ ਪਰ ਹਾਲ ਹੀ ਦੇ ਵਿੱਚ ਜੋ ਕੁਛ ਇੱਕ ਸ਼ਿਕਾਇਤਾਂ ਆ ਰਹੀਆਂ ਨੇ ਉਹਦੇ ਮੁਤਾਬਿਕ ਇਹ ਜ਼ਰੂਰ ਆ ਕਿ ਕਈ ਜੀ ਪੀ ਸੋ ਉਹ ਸਾਰੀ ਦੀ ਸਾਰੀ ਇਹਦੇ ਪਿੱਛੇ ਇੱਕ ਹਿਸਟਰੀ ਸੋ ਉਹ ਸਾਰਾ ਕੁਛ ਵੇਖ ਕੇ ਜਾਣ ਕੇ ਫਿਰ ਇੱਕ ਦਵਾਈ ਦੇ ਵਜੋਂ ਉਹ ਚੀਜ਼ ਦੇਣੀ ਹੁੰਦੀ ਹੈ ਇੱਕ ਨਾ ਇੱਕ ਡਾਇਟੀਸ਼ਨ ਹੈ ਕੁੜੀ ਮੈਨੂੰ ਨਾਂ ਭੁੱਲ ਗਿਆ ਉਹਦਾ ਅਤੇ ਉਹਦੀ ਮੈਂ ਗੱਲਬਾਤ ਸੁਣ ਰਿਹਾ ਹਾਂ ਜਾਸੀ ਇਸ ਵਿਸ਼ੇ ਦੇ ਉੱਤੇ ਅਤੇ ਉਹ ਕਹਿੰਦੀ ਕਿ ਜਦੋਂ ਮੰਨ ਲਓ ਕੋਈ ਸੋ ਐਂਡ ਸੋ ਕਿਸੇ ਤਰ੍ਹਾਂ ਦਾ ਮੰਨ ਲਓ ਡਾਕਟਰਸ ਦੇ ਵੱਲੋਂ ਓਪਰੇਸ਼ਨ ਕੀਤਾ ਜਾਣਾ ਜਾਂ ਫਿਰ ਡਾਕਟਰਸ ਦੇ ਵੱਲੋਂ ਕੋਈ ਕਿਸੇ ਕਿਸਮ ਦੀ ਕਿਸੇ ਬਿਮਾਰੀ ਨੂੰ ਲੈ ਕੇ ਟ੍ਰੀਟਮੈਂਟ ਕਿਸੇ ਤਰ੍ਹਾਂ ਦਾ ਕੀਤਾ ਜਾਣਾ ਅਤੇ ਉਸ ਤੋਂ ਪਹਿਲਾਂ ਇਹ ਵੇਖਣ ਦੇ ਵਿੱਚ ਆਉਂਦਾ ਕਿ ਜਿਹੜਾ ਵਧਿਆ ਭਾਰ ਆ ਉਹ ਉਹਦੇ ਵਿੱਚ ਅੜਿੱਕਾ ਆ
1: ਬਿਲਕੁਲ
0: ਸੋ ਬਿਮਾਰੀਆਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਅਤੇ ਉਹ ਕਹਿੰਦੀ ਕਿ ਜਦੋਂ ਇਹ ਵਾਲੀ ਸਿਚੁਏਸ਼ਨ ਬਣਦੀ ਆ ਅਤੇ ਇਤਰਾਜ਼ ਇਹ ਆ ਸਾਡਾ ਪ੍ਰੈਕਟੀਸ਼ਨਰਸ ਦੇ ਲਈ ਕਿ ਉਹ ਮਰੀਜ਼ ਨੂੰ ਇਹ ਕਹਿੰਦੇ ਆ ਕਿ ਜਾਓ ਭਾਰ ਘਟਾ ਕੇ ਆਓ ਹੁਣ ਇਹ ਗੱਲ ਠੀਕ ਆ ਬਿਲਕੁਲ ਪਰ ਉਹਨਾਂ ਦਾ ਇਤਰਾਜ਼ ਇਹੀ ਡਾਇਟੀਸ਼ੀਅਨਸ ਦਾ ਕਿ ਇਹ ਨਾ ਕਿਹਾ ਜਾਵੇ ਵੀ ਜਾਓ ਭਾਰ ਹੁਣ ਜਦੋਂ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਮਰੀਜ਼ ਨੂੰ ਵੀ ਜਾਓ ਭਾਰ ਘਟਾ ਕੇ ਉਹ ਕਹਿੰਦੇ ਨੇ ਕਿ ਉਹ ਹਰ ਇੱਕ ਤਰ੍ਹਾਂ ਦਾ ਪੁੱਠਾ ਸਿੱਧਾ ਤਰੀਕਾ ਲਾ ਕੇ ਆਪਣਾ ਭਾਰ ਘਟਾ ਕੇ ਅਤੇ ਵਾਪਸ ਜਾਣ ਨੂੰ ਫਿਰਦੇ ਆ ਵੀ ਆਪਾਂ ਜਾ ਕੇ ਇਲਾਜ ਕਰਵਾ ਲਈਏ
1: ਕਿਉਂਕਿ ਉਹਨੂੰ ਟ੍ਰੀਟਮੈਂਟ ਚਾਹੀਦਾ ਤਾਂ ਹੀ ਉਹ ਜੀਪੀ ਕੋਲ ਗਿਆ
0: ਉਹਨੂੰ ਛੇਤੀ ਤੋਂ ਛੇਤੀ ਆਪਣਾ ਟ੍ਰੀਟਮੈਂਟ ਚਾਹੀਦਾ ਅਤੇ ਉਹਦਾ ਕੰਸਰਨ ਇਹ ਕਿ ਆਪਾਂ ਇਹ ਕਹਿਣ ਦੀ ਬਜਾਏ ਕਿ ਜਾਓ ਆਪਣਾ ਭਾਰ ਘਟਾ ਕੇ ਆਓ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਆਪਣਾ ਵੇਟ ਮੈਨੇਜ ਕਰੋ ਅਤੇ ਜਾਂ ਫਿਰ ਉਹਨੂੰ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਮਰੀਜ਼ ਨੂੰ ਦੱਸਿਆ ਜਾਵੇ ਕਿ ਤੁਸੀਂ ਸਿਰਫ ਭਾਰ ਘਟਾਉਣਾ ਨਹੀਂ ਆ
1: ਆਪਣੀ ਲਾਈਫ ਸਟਾਈਲ ਚੇਂਜ ਕਰੋ
0: ਲਾਈਫ ਸਟਾਈਲ ਆਪਣਾ ਚੇਂਜ ਕਰੋ ਐਗਜੈਕਟਲੀ ਉਹਦਾ ਵਰਡ ਇਹੋ ਹੀ ਸੀਗਾ ਕਿ ਉੱਥੇ ਇਹ ਵਰਡ ਯੂਜ਼ ਕਰਨੇ ਚਾਹੀਦੇ ਨੇ ਕਿ ਆਪਣਾ ਪਹਿਲਾਂ ਲਾਈਫ ਸਟਾਈਲ ਤੁਸੀਂ ਚੇਂਜ ਕਰੋ ਐਸਾ ਲਾਈਫ ਸਟਾਈਲ ਲੈ ਕੇ ਆਓ ਜਿਹਦੇ ਵਿੱਚ ਇੱਕ ਸਹੀ ਤਰੀਕੇ ਦੇ ਨਾਲ ਤੁਹਾਡਾ ਇਹ ਹੁਣ ਅਲੱਗ ਅਲੱਗ ਸਿਨੈਰੀਓ ਹੋ ਸਕਦੇ ਨੇ ਅਗੇਨ ਲੋਟ ਆਫ ਜਿਹੜੀਆਂ ਇਫਟਸ ਐਂਡ ਬਟਸ ਨੇ ਕਿਉਂਕਿ ਇਹ ਇੱਕ ਸਿਹਤ ਦੇ ਨਾਲ ਸੰਬੰਧਿਤ ਵਿਸ਼ਾ ਹੈ ਅਤੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਗਰੇ ਜ਼ੋਨ 'ਚ ਹੋਣਗੀਆਂ ਕੋਈ ਮਰੀਜ਼ ਕਿਸੇ ਏਰੀਏ 'ਚ ਫੋਲ ਕਰਦਾ ਹੋਊਗਾ ਕੋਈ ਕਿਸੇ 'ਚ ਕਰਦਾ ਹੋਊਗਾ ਸੋ ਉਹ ਤੁਸੀਂ ਆਪ ਥੋੜ੍ਹਾ ਜਿਹਾ ਥਾਂ ਟਿਕਾਣੇ ਤੁਸੀਂ ਧਰੀ ਜਾਇਓ ਕਿ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਕਿਹੜੀ ਕੈਟੇਗਰੀ 'ਚੋਂ ਸੋ ਉਸ ਲਿਹਾਜ਼ ਦੇ ਨਾਲ ਤੁਹਾਡੇ ਲਈ ਉਹ ਠੀਕ ਵੀ ਹੋ ਸਕਦੀ ਹੈ ਗੱਲ ਅਤੇ ਤੁਹਾਡੇ ਲਈ ਉਹ ਗਲਤ ਵੀ ਹੋ ਸਕਦੀ ਆ ਸੋ ਤੁਸੀਂ ਇਹ ਇੱਕ ਓਵਰਆਲ ਕਨਵਰਸੇਸ਼ਨ ਚੱਲ ਰਹੀ ਆ ਸੋ ਹੁਣ ਉੱਥੇ ਵਾਕਈ ਉਹ ਚੀਜ਼ ਇੱਦਾਂ ਹੀ ਹੁੰਦੀ ਆ ਕਿ ਜਦੋਂ ਤੁਹਾਨੂੰ ਭਾਰ ਘਟਾਉਣ ਲਈ ਕਹਿ ਤਾ ਤੁਸੀਂ ਕਹਿੰਦੇ ਹੋ ਵੀ ਮੈਂ ਦਵਾ ਦਵਾ ਘਟਾ ਕੇ ਮੈਂ ਚੱਲ ਜਾਂ ਹੁਣ ਉਹਦਾ ਫਰਕ ਇਹ ਆ ਇੱਥੇ ਇਹ ਚੀਜ਼ ਸਮਝ ਲੈਣੀ ਜ਼ਰੂਰੀ ਆ ਕਿ ਜਿਹੜੀ ਡਾਇਟੀਸ਼ਨ ਦੀ ਆ ਉਹ ਸਪੈਸ਼ਲੀ ਡਾਇਟ ਦੇ ਉੱਤੇ ਪੜ੍ਹਾਈ ਆ ਸੋ ਐਂਡ ਸੋ ਜਿੰਨੇ ਵੀ ਸਾਲਾਂ ਦੀ ਚਾਰ ਸਾਲ ਦੀ ਛੇ ਸਾਲ ਦੀ ਜਿੰਨੀ ਵੀ ਉਹਨਾਂ ਦੀ ਹੋਊਗੀ ਅਤੇ ਜਿਹੜੇ ਡਾਕਟਰ ਦੀ ਆ ਉਹ ਮੈਡੀਸਿਨ ਦੇ ਉੱਤੇ ਆ ਉਹਦੀ ਡਾਕਟਰ ਦੀ ਨੂੰ ਜਿਹੜਾ ਡਾਇਟ ਪੜ੍ਹਾਈ ਜਾਂਦੀ ਆ ਉਹ ਸਿਰਫ ਐਜ਼ ਏ ਇੱਕ ਸਬਜੈਕਟ ਪੜ੍ਹਾਈ ਜਾਂਦੀ ਆ ਹੋ ਸਕਦਾ ਡਾਇਟੀਸ਼ਨ ਨੂੰ ਉਸੇ ਤਰ੍ਹਾਂ ਦੇ ਨਾਲ ਮੈਡੀਸਿਨ ਦਾ ਇੱਕ ਛੋਟਾ ਪਾਰਟ ਉਹਦਾ ਵਿੱਚੋਂ ਐਜ਼ ਏ ਸਬਜੈਕਟ ਪੜ੍ਹਾਇਆ ਜਾਵੇ ਇਹ ਜਿਨ੍ਹਾਂ ਨੇ ਉਹ ਪੜ੍ਹਾਈ ਕੀਤੀ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ ਸੋ ਹਰ ਇੱਕ ਦੀ ਆਪਣੀ ਆਪਣੀ ਸਪੈਸ਼ਲਿਟੀ ਆ ਜਿੱਦਾਂ ਡਾਕਟਰ ਸਾਨੂੰ ਰਿਕਮੈਂਡ ਕਰ ਦਿੰਦਾ ਕਿ ਤੁਸੀਂ ਫਿਜ਼ੀਓਥੈਰੇਪਿਸਟ ਕੋਲ ਚੱਲ ਜਾਓ ਹੁਣ ਫਿਜ਼ੀਓਥੈਰੇਪਿਸਟ ਦੀ ਇੱਕ ਡਿਟੇਲਡ ਪੜ੍ਹਾਈ ਆ ਆਪਣੇ ਉਸ ਜੋਨਰ ਦੀ ਸੋ ਇੱਕ ਦੂਸਰੇ ਦੇ ਬਾਰੇ ਜਦੋਂ ਸਾਡੀ ਜਿਹੜੀ ਚੀਜ਼ ਦੀ ਸਾਨੂੰ ਜ਼ਿਆਦਾ ਲੋੜ ਹੈ ਇਸ ਕਰਕੇ ਜੀ ਪੀ ਸਾਨੂੰ ਕਹਿ ਦਿੰਦਾ ਵੀ ਹੁਣ ਤੁਸੀਂ ਸਪੈਸ਼ਲਿਸਟ ਕੋਲ ਚੱਲ ਜਾਓ ਅੱਖਾਂ ਦੀ ਲੋੜ ਹੈ ਅਤੇ ਉਹਨਾਂ ਕੋਲ ਭੇਜਤਾ ਕੰਨਾਂ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਹੈ ਨਾ ਹੱਡੀਆਂ ਵਾਲੇ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਕਿਉਂਕਿ ਉਹਨੇ ਓਵਰਆਲ ਉਹ ਚੀਜ਼ਾਂ ਜਿਹੜੀਆਂ ਆਈਡੈਂਟੀਫਾਈ ਕਰਨੀਆਂ ਡਾਕਟਰ ਨੇ ਅਤੇ ਉਸ ਤੋਂ ਬਾਅਦ ਫਿਰ ਉਹਨੇ ਅੱਗੇ ਸਪੈਸ਼ਲਿਸਟ ਕੋਲ ਭੇਜ ਦੇਣਾ ਕਿ ਹੁਣ ਇਹ ਹੋਰ ਬਰੀਕੀ 'ਚ ਤੁਹਾਨੂੰ ਉਹ ਵੇਖ ਸਕਦਾ ਇੱਥੇ ਵੀ ਇਹ ਪ੍ਰੋਬਲਮ ਹੋ ਰਹੀ ਆ ਅਤੇ ਬਹੁਤੀ ਵਾਰ ਇੱਕ ਪ੍ਰੋਬਲਮ ਹੋਰ ਵੀ ਆ ਰਹੀ ਆ ਕਿ ਆਪਾਂ ਕਿਸੇ ਕੋਲੋਂ ਸੁਣ ਲਿਆ, ਉਹਨੇ ਇੱਦਾਂ ਕੀਤਾ ਸੀ, ਤੇ ਆਪਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਉਹ ਫਾਰਮੂਲਾ ਲਾ ਲੈਂਦੇ ਹਾਂ।
1: ਹਾਂ ਨਹੀਂ, ਜਿਵੇਂ ਇਹ ਵਾਲਾ ਇੰਜੈਕਸ਼ਨ ਵਾਲਾ ਤੇ ਉੱਥੇ ਨਹੀਂ ਲੱਗਦਾ। ਹਾਂ ਇਹ ਇਸ ਦੇ ਵਿੱਚ
0: ਮੈਂ ਥੋੜਾ ਜਿਹਾ ਕਲੀਅਰ ਕਰਦਾ ਇੱਥੇ।
1: ਹਾਂਜੀ,
0: ਨਹੀਂ ਲੱਗਦਾ, ਇਹ ਇੱਕ ਸੱਚ ਆ। ਪਿਛਲੇ ਸਮੇਂ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਿਹੜਾ ਪੁਖਤਾ ਕੋਈ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ। ਜੋ ਵੀ ਗੱਲ ਹੈ, ਰਿਪੋਰਟਾਂ ਜੋ ਵੀ ਆਉਂਦੀਆਂ ਨੇ ਜਾਂ ਸਮੇਂ ਦਰ ਸਮੇਂ ਜੋ ਖਬਰਾਂ ਆਉਂਦੀਆਂ ਨੇ, ਉਹਨਾਂ ਦੇ ਆਧਾਰ ਦੇ ਉੱਤੇ ਇਹ ਬਲੈਕ ਮਾਰਕੀਟ ਦੇ ਵਿੱਚ ਵੀ ਬਹੁਤ ਵਿਕ ਰਿਹਾ। ਸੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਸੋ ਉਹ ਵੱਖਰੀ ਗੱਲ ਹੈ ਕਿ ਆਪਾਂ ਹਾਲੇ ਤੱਕ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਾਬੂ ਦੇ ਵਿੱਚ ਨਹੀਂ ਇਸ ਤਰੀਕੇ ਨਾਲ ਆ ਸਕੀਆਂ। ਤੁਹਾਨੂੰ ਯਾਦ ਹੋਊਗਾ ਕੋਵਿਡ ਦੇ ਸਮੇਂ ਜਾਂ ਉਸ ਤੋਂ ਬਾਅਦ ਵਾਲਾ ਜਿਹੜਾ ਟਾਈਮ ਸੀ, ਇੱਕ ਸ਼ੋਰਟੇਜ ਆ ਗਈ ਸੀ ਇਹਨਾਂ ਇੰਜੈਕਸ਼ਨ ਦੀ। ਉਸ ਸਮੇਂ ਬਹੁਤ ਕਾਲਾਬਜ਼ਾਰੀ ਹੋਈ ਹੈ ਅਤੇ ਹਾਲੇ ਵੀ ਕਾਲਾਬਜ਼ਾਰੀ ਜਿਹੜੀ ਚੱਲ ਰਹੀ, ਆਪਾਂ ਇਹ ਕਹਿ ਨਹੀਂ ਕਹਿ ਸਕਦੇ ਆਪਾਂ ਓਫੀਸ਼ੀਅਲੀ ਲੀਗਲੀ ਕਿ ਇਹ ਇੱਦਾਂ ਨਹੀਂ ਮਿਲ ਜਾਂਦਾ, ਪਰ ਮਿਲ ਜਾਂਦਾ ਬਈ ਵੀ ਇੱਕ ਸੱਚ।
1: ਹਾਂ, ਹਰ ਇੱਕ ਚੀਜ਼ ਦਾ ਤੋੜ ਤੇ ਨਿਕਲ ਹੀ ਜਾਂਦਾ ਕਿ ਕੋਈ ਵੀ ਚੀਜ਼ ਆਉਂਦੀ ਹੈ। ਪਰ ਇਹ ਵੀ ਹੈ ਕਿ ਮਤਲਬ ਜਿਵੇਂ ਹੁਣ ਸਪੋਜ਼ ਤੁਸੀਂ ਕਿਸੇ ਨੂੰ ਦੇਖਿਆ ਦੇਖਣ ਦਿਖਾਈ ਦੇ ਵਿੱਚ, ਉਹਦੇ ਤੋਂ ਪੁੱਛ ਲਿਆ, ਉਹਨੇ ਸੱਚ ਵੀ ਤੁਹਾਨੂੰ ਦੱਸਤਾ ਕਿ ਹਾਂ ਮੈਂ ਇਹ ਇੰਜੈਕਸ਼ਨ ਲਏ ਨੇ, ਹੈ ਨਾ। ਅਤੇ ਕਈ ਵਾਰੀ ਤਾਂ ਇਹ ਵੀ ਹੁੰਦਾ, ਉਹ ਖੁਦ ਵੀ ਮੈਡੀਕਲ ਬੈਕਗਰਾਊਂਡ ਦਾ ਪਰਸਨ ਹੁੰਦਾ ਅਤੇ ਹੋਰ ਕਨਵਿੰਸਿੰਗ ਹੋ ਜਾਂਦੀ ਗੱਲ। ਫਿਰ ਤੁਸੀਂ ਜੀ ਪੀ ਕੋਲ ਜਾ ਕੇ ਰਾਜ਼ਰ ਦੈਨ ਉਹਦੀ ਸੁਣਨ ਦੀ ਥਾਂ ਤੁਸੀਂ ਆਲਰੇਡੀ ਇੱਕ ਉਹਦੇ ਕੋਲ ਆਪਸ਼ਨ ਲੈ ਕੇ ਵੀ ਜਾਂਦੇ ਹੋ। ਕਈ ਵਾਰੀ ਇਹ ਵੀ ਕੇਸ ਹੁੰਦਾ,
0: ਮੈਨੂੰ ਆਹ ਲਿਖ ਦੇ,
1: ਆਹ ਲਿਖ ਦਿਉ। ਐਗਜੈਕਟਲੀ, ਕਿਉਂਕਿ ਜਿਹੜੀ ਚੀਜ਼ਾਂ ਇਹ ਓਵਰ ਦਾ ਕਾਊਂਟਰ ਨਹੀਂ ਮਿਲਦੀ ਅਤੇ ਟੀ ਜੀ ਅਪਰੂਵਡ ਹੋਣੀ ਚਾਹੀਦੀ ਹੈ, ਓਵਰ ਦਾ ਕਾਊਂਟਰ ਨਹੀਂ ਮਿਲਦੀ, ਤੁਹਾਨੂੰ ਜੀ ਪੀ ਦੇ ਥਰੂ ਹੀ ਜਾਣਾ ਪਏਗਾ। ਪਹਿਲੀ ਗੱਲ ਤਾਂ ਕੋਈ ਵੀ ਚੀਜ਼ ਤੁਸੀਂ ਅਪਣਾ ਰਹੇ ਹੋ ਉਸਦੇ ਵਿੱਚ ਇਹ ਜ਼ਰੂਰ ਦੇਖ ਲਓ ਕਿ ਉਹ ਟੀ ਜੀ ਅਪਰੂਵਡ ਹੈ ਕਿ ਨਹੀਂ। ਟੀ ਜੀ ਜਿਹੜੀ ਇੱਥੇ ਦੀ ਹੈਗੀ ਹੈ, ਬੋਡੀ ਥੈਰੋਪੈਟਿਕ
0: ਗੁੱਡਸ
1: ਐਡਮਿਨਿਸਟ੍ਰੇਸ਼ਨ, ਐਗਜੈਕਟਲੀ, ਅਤੇ ਉਹ ਦੇਖਣਾ ਜ਼ਰੂਰੀ ਹੈ। ਪਰ ਹਾਂ, ਡੈਫੀਨੇਟਲੀ ਗ੍ਰੇ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਮਿਲ ਰਹੀਆਂ।
0: ਸੋ ਇਹ ਇੱਕ ਵੱਡੀ ਸਮੱਸਿਆ ਵਾ। ਸੋ ਇਹ ਸਭ ਕੁਛ ਨੂੰ ਧਿਆਨ 'ਚ ਰੱਖਦੇ ਹਾਂ, ਇੱਕ ਵਾਰੀ ਫਿਰ ਆਪਾਂ ਡਿਸਕਲੇਮਰ ਦੇ ਦਿੰਦੇ ਕਿ ਜਿਨ੍ਹਾਂ ਨੂੰ ਤਾਂ ਲੋੜ ਆ, ਜਿਨ੍ਹਾਂ ਨੂੰ ਇਲਾਜ ਦੀ ਲੋੜ ਆ, ਜਿਨ੍ਹਾਂ ਦੇ ਸਰੀਰ ਦੀ ਇਸ ਟਾਈਮ ਦੇ ਉੱਤੇ ਜ਼ਰੂਰਤ ਆ, ਜਿਨ੍ਹਾਂ ਦੀ ਸਿਹਤ ਦੀ ਜ਼ਰੂਰਤ ਆ, ਇਹ ਉਹਨਾਂ ਦੇ ਲਈ ਤਾਂ ਚੀਜ਼ਾਂ ਇਹ ਵਾਕਈ ਬਣੀਆਂ ਨੇ। ਸੋ ਸਾਡੀ ਬੇਨਤੀ ਸਿਰਫ ਉਹਨਾਂ ਲਈ ਰਹੂਗੀ ਕਿ ਜਿਨ੍ਹਾਂ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਇੱਦਾਂ ਦੀ ਸਮੱਸਿਆ ਨਹੀਂ ਹੈ, ਜਿਹੜੇ ਇੱਕ ਹੈਲਦੀ ਵੇ ਦੇ ਨਾਲ ਮੈਨੇਜ ਕਰ ਸਕਦੇ ਆ, ਆਪਣੀ ਡਾਇਟ ਦੇ ਨਾਲ ਮੈਨੇਜ ਕਰ ਸਕਦੇ ਆ, ਐਕਸਰਸਾਈਜ਼ ਦੇ ਨਾਲ ਮੈਨੇਜ ਕਰ ਸਕਦੇ ਆ, ਮਿੱਠਾ ਮੁੱਠਾ ਘਟਾ ਕੇ, ਲੂਣ ਘਟਾ ਕੇ, ਕਈ ਸਿਰਫ ਮਿੱਠਾ ਘਟਾਉਣ 'ਤੇ ਜ਼ੋਰ ਦਿੰਦੇ ਰਹਿੰਦੇ ਆ, ਲੂਣ ਨਹੀਂ ਘਟਾਉਂਦੇ। ਸੋ ਚਲੋ ਉਹ ਇੱਕ ਅਲੱਗ ਵਿਸ਼ਾ ਵਾ ਕਿ ਆਪਾਂ ਕਿੱਦਾਂ ਘਟਾ ਸਕਦੇ ਹਾਂ। ਉਹ ਸਾਰੀਆਂ ਚੀਜ਼ਾਂ ਜੇ ਆਪਾਂ ਦੱਸਣ ਪਾਵਾਂਗੇ ਤਾਂ ਤੁਹਾਨੂੰ ਲੱਗਣਾ ਹੋਏ ਤਾਂ ਸਾਨੂੰ ਪਤਾ ਹੀ ਆ, ਕਿਉਂਕਿ ਉਹ ਪਤਾ ਸਾਰਿਆਂ ਨੂੰ ਹੀ ਆ, ਪਰ ਉਹ ਔਖਾ ਵੇ ਆ। ਸੋ ਉਹਦੇ ਵਿੱਚ ਬਹੁਤ ਸਾਰੀਆਂ
1: ਸਬਰ ਦੀ ਲੋੜ ਹੈ।
0: ਹਾਂਜੀ, ਇਫ ਬਟਸ ਨੇ ਕਿ ਜਦੋਂ ਆਪਾਂ ਕੁਇਕ ਘਟਾਉਂਦੇ ਹਾਂ, ਚਾਹੇ ਉਹ ਕਰੈਸ਼ ਡਾਇਟ ਦੇ ਨਾਲ ਹੋਵੇ, ਚਾਹੇ ਉਹ ਫਿਰ ਇਸ ਤਰੀਕੇ ਦੀ ਕਿਸੇ ਦਵਾਈ ਦੇ ਨਾਲ, ਅਤੇ ਜਿਹੜੀ ਵੀ ਚੀਜ਼ ਕੁਇਕ ਘਟਦੀ ਆ ਉਹਦੇ ਸਾਈਡ ਇਫੈਕਟ ਵੀ ਨੇ। ਫੋਰ ਐਗਜ਼ਾਮਪਲ, ਕੁਛ ਇੱਕ ਸਾਈਡ ਇਫੈਕਟ ਜਿਹੜੇ ਵੈਸੇ ਤਾਂ ਮੋਟੇ ਮੋਟੇ ਜਿਹੜੇ ਨੇ ਆਮ ਪ੍ਰਚਲਿਤ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਵੈਸੇ ਤੁਹਾਨੂੰ ਪਤਾ ਹੀ ਹੋਣਗੇ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਸ਼ਿਕਾਇਤ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਹਮਣੇ ਆਈ ਕਿ ਕਈ ਬੰਦਿਆਂ ਨੇ ਇਹ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਟਾਂ ਟਾਂ ਟੀ ਟੀ ਟਸ ਟਸ ਦੀ ਜਿਹੜੀਆਂ ਨੇ ਉਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਵਿੱਚੋਂ ਕੁਛ ਨੂੰ ਇਹ ਸ਼ੱਕ ਪਿਆ ਕਿ ਸ਼ਾਇਦ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਦਵਾਈ ਜਾਂ ਇਹ ਇੰਜੈਕਸ਼ਨ ਸ਼ੁਰੂ ਕੀਤੇ ਸੀ, ਸ਼ਾਇਦ ਉਹਦੇ ਕਰਕੇ ਆ। ਜਦੋਂ ਫਰਦਰ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਹਾਂ ਉਸੇ ਕਰਕੇ ਹੀ ਆ। ਪਰ ਹੁਣ ਜਿਹੜਾ ਉਹਦੇ ਵਿੱਚ ਜਵਾਬ ਸੀ ਉਹ ਬੜਾ ਇੰਟਰਸਟਿੰਗ ਸੀ। ਆਈ ਥਿੰਕ ਡੇਲੀ ਟੈਲੀਗ੍ਰਾਫ ਦੇ ਵਿੱਚ ਇਹ ਜਿਹੜੀ ਸਟੋਰੀ ਛਪੀ ਸੀ, ਉਹ ਜਵਾਬ ਬੜਾ ਇੰਟਰਸਟਿੰਗ ਸੀ, ਕਿਉਂਕਿ ਜਦੋਂ ਇਹ ਵੱਡੀ ਕਮਾਈ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਖਿਲਾਫ ਤੁਸੀਂ ਸਿੱਧੇ ਰੂਪ 'ਚ ਕਈ ਚੀਜ਼ਾਂ ਇੱਦਾਂ ਨਹੀਂ ਤੁਸੀਂ ਕਰ ਸਕਦੇ, ਤਾਂ ਉਹ ਜਵਾਬ ਸੀ ਉਹਨਾਂ ਦਾ ਕਿ ਹਾਂ ਇਹ ਹੈਗਾ ਅਤੇ ਉਸੇ ਕਰਕੇ ਹੀ ਆ, ਪਰ ਸਿਰਫ ਉਹਨਾਂ ਲੋਕਾਂ ਦੇ ਲਈ ਆ। ਮਤਲਬ ਇਹ ਉਹਦੇ ਕਰਕੇ ਨਹੀਂ ਆ ਵੀ ਇੰਜੈਕਸ਼ਨ ਡਾਇਰੈਕਟਲੀ ਕਰਕੇ ਨਹੀਂ ਗਾ, ਇਹ ਫੈਟ ਖੁਰਨ ਕਰਕੇ ਆ। ਹੁਣ ਇਹ ਹੈ ਕਿ ਹੀ ਥੋੜ੍ਹਾ ਜਿਹਾ ਡਿਟੇਲ 'ਚ ਜੇ ਆਪਾਂ ਜਾਈਏ ਤਾਂ ਜਿਹੜੀ ਕੰਨ ਨੂੰ ਨਾੜੀ ਜਾਂਦੀ ਆ ਨਾ, ਉਹ ਨਾੜੀ ਦੇ ਦੁਆਲੇ ਦੁਆਲੇ ਕਹਿੰਦੇ ਨੇ ਕਿ ਫੈਟ ਹੁੰਦੀ ਆ। ਸਾਡੇ ਸਾਰੇ ਜਿੰਨੇ ਵੀ ਅੰਗ ਨੇ, ਜਿੰਨੇ ਵੀ ਔਰਗਨ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਦਰਤ ਨੇ ਪ੍ਰੋਟੈਕਟ ਕੀਤਾ, ਅਤੇ ਇਹ ਕੰਨ ਵਾਲੀ ਜਿਹੜੀ ਪਾਈਪ ਆ ਇਹਨੂੰ ਪ੍ਰੋਟੈਕਟ ਕੀਤਾ ਗਿਆ ਵਾ ਉਹਦੇ ਨਾਲ, ਫੈਟ ਦੇ ਨਾਲ। ਹੁੰਦਾ ਕੀ ਆ, ਜਦੋਂ ਆਪਾਂ ਇਹ ਇੰਜੈਕਸ਼ਨ ਲਾਉਂਦੇ ਹਾਂ ਅਤੇ ਇਹ ਉਹਨੂੰ ਇਹ ਨਹੀਂ ਪਤਾ ਵੀ ਇਹ ਫੈਟ ਕੰਨ ਦੇ ਦੁਆਲੇ ਵਾਲੀ ਮੈਂ ਖੋਰਨ ਲੱਗਾ ਜਾਂ ਮੈਂ ਗੋਡਿਆਂ ਵਾਲੀ ਖੋਰਨ ਲੱਗਾ ਵਾਂ ਜਾਂ ਮੈਂ ਢਿੱਡ ਵਾਲੀ ਖੋਰਨ ਲੱਗਾ
1: ਤੇ ਦਵਾਈ ਨਾ
0: ਹਾਂ ਸੋ ਉਹਨੇ ਸਿਰ ਉਹਨੇ ਫੈਟ ਖੋਰਨ ਦਾ ਕੰਮ ਕਰਨਾ ਅਤੇ ਉਹਨੇ ਬਾਕੀ ਫੈਟ ਦੇ ਨਾਲ ਨਾਲ ਉਹ ਵੀ ਜਿਹੜੀ ਦੁਆਲੇ ਦੁਆਲੇ ਹੀ ਉਹ ਵੀ ਖੋਰਤੀ ਹੁਣ ਉਹ ਜਦੋਂ ਖੁਰ ਗਈ ਅਤੇ ਉਹ ਜਿਹੜੀ ਉਹਨੂੰ ਇੱਕ ਪ੍ਰੋਟੈਕਸ਼ਨ ਹੀ ਉਹ ਜਾਂਦੀ ਰਹੀ ਹੁਣ ਜਿਹੜਾ ਜਵਾਬ ਦੀ ਮੈਂ ਗੱਲ ਕਰ ਰਿਹਾ ਹੁਣ ਜ਼ਿਆਦਾ ਕਲੀਅਰ ਸਮਝ ਆਊਗਾ ਕਿ ਉਹ ਜਵਾਬ ਕੀ ਸੀ ਉਹ ਸਿੱਧਾ ਸਿੱਧਾ ਜਵਾਬ ਨਹੀਂ ਸੀ ਵੀ ਇਸ ਦਵਾਈ ਦੇ ਕਰਕੇ ਆਹ ਪ੍ਰੋਬਲਮ ਵੀ ਹੋ ਜਾਂਦੀ ਹੈ ਉਹ ਸੀਗਾ ਕਿ ਦਵਾਈ ਕਰਕੇ ਸ਼ਾਇਦ ਨਹੀਂ ਪਰ ਇਹ ਫੈਟ ਖੁਰਨ ਕਰਕੇ ਪਰ ਇਹਨਾਂ ਨੂੰ ਬੰਦਾ ਪੁੱਛੇ ਵੀ ਫੈਟ ਕਾਹਦੇ ਕਰਕੇ ਖੁਰੀ
1: ਤੁਸੀਂ ਦਵਾਈ ਲਈ ਤਾਂ ਹੀ ਤਾਂ ਖੁਰੀ ਨਾ ਫੈਟ
0: ਮਤਲਬ ਉਹ ਇੱਦਾਂ ਨਹੀਂ ਕਹਿਣਾ
1: ਉਹੀ ਨਾ ਕੰਨ ਇੱਧਰੋਂ ਪੜ ਲਓ
0: ਇਨਡਾਇਰੈਕਟਲੀ ਕਹਿਣਾ ਸੋ ਇੱਦਾਂ ਦੀਆਂ ਕਈ ਐਗਜ਼ਾਮਪਲਸ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਦਵਾਈ ਨੂੰ ਕੋਈ ਇੰਨੀ ਸਮਝ ਨਹੀਂ ਹੁੰਦੀ ਕਿ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਨੇ ਉੱਥੇ ਨਾਲ ਕਈ ਮਾੜੇ ਪੱਖ ਵੀ ਸਾਨੂੰ ਸਾਈਡ ਇਫੈਕਟ ਵੀ ਜਿਹੜੇ ਆ ਉਹ ਵੇਖਣ ਨੂੰ ਸਾਨੂੰ ਸਾਹਮਣੇ ਆ ਜਾਂਦੇ ਆ ਜਦੋਂ ਇਹ ਬਣਾਈ ਗਈ ਸੀ ਨਾ ਦਵਾਈ ਆਪਣਾ ਥੋੜ੍ਹਾ ਜਿਹਾ ਸਮਝ ਲੈਣਾ ਇਹ ਵੀ ਬੜਾ ਜ਼ਰੂਰੀ ਹੈ ਕਿ ਆਖਿਰਕਾਰ ਇਹ ਕੰਮ ਕਿੱਦਾਂ ਕਰਦੀ ਹੈ ਅਤੇ ਇੱਕ ਮੈਂ ਸਟੋਰੀ ਪੜ੍ਹ ਰਿਹਾ ਹਾਂ ਇਹਦੀ ਬੈਕਗਰਾਊਂਡ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਇੱਕ ਥਾਂ 'ਤੇ ਨਾ ਕੋਟ ਕਿਰਲੀ ਨੂੰ ਵੇਖਿਆ ਗਿਆ ਜਾਂ ਕੋਟ ਕਿਰਲੀ ਦੇ ਵਿੱਚ ਇਹ ਚੀਜ਼ ਵੇਖੀ ਗਈ ਸੋ ਐਂਡ ਸੋ ਮੈਨੂੰ ਨਾ ਭੁੱਲ ਗਿਆ ਕਿਸੇ ਮਤਲਬ ਡਾਕਟਰ ਜਾਂ ਰਿਸਰਚਰ ਦੇ ਦੁਆਰਾ ਕਿ ਕੋਟ ਕਿਰਲੀ ਜਿਹੜੀ ਆ ਉਹ ਆਪਣੀ ਬੋਡੀ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਖਾਂਦੀ ਆ ਜਿੰਨਾ ਲੱਭ ਜੇ ਜਿੰਨੇ ਵੀ ਭੰਬਕੜ ਭੰਬੁਕੜ ਸਭ ਛਕੀ ਜਾਂਦੀ ਆ ਪਰ ਫਿਰ ਵੀ ਉਹ ਉਹਦਾ ਓਨਾ ਭਾਰ ਨਹੀਂ ਵੱਧਦਾ ਅਤੇ ਉਹਦੇ ਤੋਂ ਬਾਅਦ 'ਚ ਫਿਰ ਇਹ ਵੇਖਿਆ ਗਿਆ ਕਿ ਉਹਦੇ ਸਰੀਰ ਦੇ ਵਿੱਚ ਇੱਕ ਹਾਰਮੋਨ ਆ ਜਿਹੜਾ ਇਨਸੂਲਿਨ ਨੂੰ
1: ਸਪਾਈਕ ਹੋਣ ਤੋਂ
0: ਹਾਂ ਇਨਸੂਲਿਨ ਨੂੰ ਕੰਟਰੋਲ ਕਰਕੇ ਰੱਖਦਾ ਵਾ ਉਹਨੂੰ ਵਧਣ ਨਹੀਂ ਦਿੰਦਾ ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉੱਥੋਂ ਇਹ ਡਰਾਈਵ ਹੋ ਕੇ ਅਤੇ ਇੱਕ ਕਹਿੰਦੇ ਨਾ ਕਿ ਆਈਡੀਆ ਮਿਲ ਜਾਂਦਾ ਜਿੱਦਾਂ ਕੀੜੀਆਂ ਤੋਂ ਆਈਡੀਆ ਮਿਲ ਗਿਆ ਸੀ ਇਮਾਰਤਾਂ ਬਣਾਉਣ ਦਾ ਸੋ ਉੱਥੋਂ ਇੱਕ ਸੋ ਕਿਸੇ ਤਰੀਕੇ ਦੇ ਨਾਲ ਆਈਡੀਆ ਮਿਲਿਆ ਕਿ ਜੇ ਆਪਾਂ ਇਸ ਤਰੀਕੇ ਦਾ ਇੱਕ ਹਾਰਮੋਨ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਪ੍ਰੋਡਿਊਸ ਕਰੀਏ ਜਾਂ ਇੰਜੈਕਟ ਕਰੀਏ ਤਾਂ ਫਿਰ ਇਨਸਾਨ ਨੂੰ ਵੀ ਇਹ ਪ੍ਰੋਬਲਮ ਨਹੀਂ ਆਊਗੀ
1: ਮੈਟਾਬੋਲਿਜ਼ਮ ਸਟਰੋਂਗ ਕਰ ਦੇਣੀ
0: ਹਾਂ ਸੋ ਹੁਣ ਇਹ ਜਿਹੜੀ ਦਵਾਈ ਹੈ ਇਹਦਾ ਵਿੱਚ ਜ਼ਿਆਦਾਤਰ ਕੰਮ ਵੀ ਇਹ ਕਹਿੰਦੇ ਨੇ ਕਿ ਇੱਦਾਂ ਹੀ ਕਰਦੀ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਜਿਹੜੇ ਹਾਰਮੋਨਸ ਨੇ ਜਿਹੜੇ ਤੁਹਾਨੂੰ ਇਹ ਦੱਸਦੇ ਨੇ ਕਿ ਤੈਨੂੰ ਭੁੱਖ ਲੱਗੀ ਹੈ ਕਰੇਵਿੰਗਸ ਵਾਲੇ ਜਿਹੜੇ ਹਾਰਮੋਨਸ ਨੇ ਉਹਨਾਂ ਨੂੰ ਸਪਰੈਸ ਕਰ ਦਿੰਦੀ ਹੈ ਸੰਭਵ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਤੁਹਾਨੂੰ ਲੱਗਦਾ ਆ ਵੀ ਮੈਨੂੰ ਨਹੀਂ ਭੁੱਖ ਹੀ ਨਹੀਂ ਲੱਗੀ ਮੈਨੂੰ ਸੋ ਉਸ ਤਰੀਕੇ ਦੇ ਨਾਲ ਸੋ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਵੇਖੀਏ ਤਾਂ ਅਸੀਂ ਆਪਣੀ ਬੋਡੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੁਲੇਖਾ ਹੀ ਪਾਉਂਦੇ ਹਾਂ
1: ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਨੈਚੁਰਲ ਵੇ ਹੁਣ ਇਹ ਸਾਰੀ ਆਪਣੀ ਸੈਂਸਿਸ ਜਿਹੜੀ ਸੀਗੀ ਉਹਦੇ 'ਤੇ ਹੀ ਤੁਸੀਂ ਵਰਕ ਕਰ ਰਹੇ ਹੋ ਅੱਛਾ ਤਰੀਕੇ ਪਹਿਲਾਂ ਵੀ ਸੀਗੇ ਨੈਚੁਰਲ ਵੇ ਵੀ ਸੀਗੇ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਰੋਟੀ ਖਾਣ ਦੇ ਬਾਅਦ ਸੌਂਫ ਖਾ ਲਓ ਸੌਂਫ ਵੀ ਇਹੀ ਕੰਮ ਕਰਦੀ ਹੈ ਤੁਹਾਡੇ ਨਾ ਟੇਸਟ ਬਰਡਸ ਨੂੰ ਸਪਰੈਸ ਕਰਦੀ ਹੈ ਕਿਉਂਕਿ ਜਿਹੜੇ ਆਪਾਂ ਸੌਂਫ ਚੱਬਦੇ ਨਾ ਅਤੇ ਕਿਉਂਕਿ ਆਪਾਂ ਨੂੰ ਕਰੇਵਿੰਗਸ ਕਿੱਥੇ ਹੁੰਦੀ ਹੈ ਟੰਗ ਦੇ ਥੱਲੇ ਵਾਲਾ ਜਿਹੜਾ ਹੁੰਦਾ ਹੈ ਨਾ ਉੱਥੇ ਤੁਸੀਂ ਉਹ ਟੇਸਟ ਬਰਡਸ ਨੂੰ ਜਗਾਉਂਦੇ ਅਤੇ ਸੌਂਫ ਨਾ ਇੱਕ ਤਾਂ ਜਦੋਂ ਆਪਾਂ ਚੱਬਦੇ ਹਾਂ ਨਾ ਥੋੜ੍ਹਾ ਅਲੱਗ ਜਿਹਾ ਸੁੰਨ ਜਿਹਾ ਕਰ ਦਿੰਦੀ ਹੈ ਇੱਕ ਸੈਕਿੰਡ ਲਈ ਅਤੇ ਉਹ ਵੀ ਇਸ ਤਰੀਕੇ ਨਾਲ ਵਰਤੀ ਜਾਂਦੀ ਸੀਗੀ ਪਹਿਲਾਂ ਕਿ ਤੁਹਾਡੀ ਨਾ ਮਿੱਠੇ ਦੀ ਕਰੇਵਿੰਗ ਘੱਟ ਜਾਏ
0: ਹਾਂ ਮਿੱਠੇ ਦੀ ਕਰੇਵਿੰਗ ਨਾਲੇ ਉਹ ਜਿਹੜੀ ਸੌਂਫ ਕੇ ਹੀ ਪਾਚਨ ਸ਼ਕਤੀ ਤੇਜ਼ ਕਰਦੀ ਇਹ ਕੀ ਹੈ ਇਹ ਘਟਾਉਂਦੀ ਆ ਇਹ ਉਲਟਿਆ ਹੁਣ ਇਹ ਕੀ ਕਰਦੀ ਆ ਦਵਾਈ ਇਹਦੇ ਵਿੱਚ ਜਿਹੜੇ ਤੁਹਾਡੀ ਜਦੋਂ ਪਹਿਲਾਂ ਖਾਣਾ ਜਾਂ ਸਾਡਾ ਜਿਹੜਾ ਵਾ ਉਹ ਜਿਹੜਾ ਵੱਡੇ ਇੰਟੈਸਟਾਈਨ 'ਚ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਛੋਟੀਆਂ ਨਾੜੀਆਂ 'ਚ ਜਾਂਦਾ ਨਾ ਸਮਾਲ ਇੰਟੈਸਟਾਈਨ 'ਚ ਜਾਂਦਾ ਅਤੇ ਇਹ ਕੀ ਕਰਦੀ ਆ ਉਹਨੂੰ ਉਹਦੇ ਵਿੱਚ ਆਉਣ ਦੇ ਟਾਈਮ ਨੂੰ ਸਲੋ ਕਰ ਦਿੰਦੀ ਹੈ ਸੋ ਤੁਹਾਡਾ ਜਿਹੜਾ ਖਾਣਾ ਵਾ ਫੋਰ ਐਗਜ਼ਾਮਪਲ ਮੰਨ ਲਓ ਕਿ ਆਪਾਂ ਜਦੋਂ ਰੋਟੀ ਖਾਂਦੇ ਹਾਂ ਅਤੇ ਫੋਰ ਐਗਜ਼ਾਮਪਲ ਮੰਨ ਲਓ ਉਹ ਕਿਸੇ ਇੱਕ ਭਾਂਡੇ 'ਚ ਪੈਂਦਾ ਮੰਨ ਲਓ ਪਤੀਲੇ 'ਚ ਪੈਂਦਾ ਅਤੇ ਪਤੀਲੇ ਤੋਂ ਅੱਗੇ ਕੁਦਰਤ ਉਹਨੂੰ ਕੌਲੀਆਂ 'ਚ ਪਾਉਂਦੀ ਆ ਮਤਲਬ ਇੱਦਾਂ ਕਰਕੇ ਉਹ ਪਚਦਾ ਵਾ ਅਤੇ ਫਿਰ ਉਹ ਕੰਮ ਕਰਦਾ ਹੁਣ ਜੇ ਆਪਾਂ ਇਸ ਐਗਜ਼ਾਮਪਲ ਨੂੰ ਇੱਦਾਂ ਲਈਏ ਕਿ ਜੇ ਮੰਨ ਲਓ ਇੱਕ ਸੌ ਐਂਡ ਸੌ ਟਾਈਮ ਦੇ ਵਿੱਚ ਜਦੋਂ ਪਤੀਲੇ 'ਚੋਂ ਕੌਲੀਆਂ 'ਚ ਚਲ ਗਿਆ ਇਹ ਖਾਲੀ ਹੋ ਗਿਆ ਅਤੇ ਸਾਡੀ ਬੋਡੀ ਸਾਨੂੰ ਸਾਈਨ ਦਿੰਦੀ ਆ ਵੀ ਹੋਰ ਖਾ ਹੈ ਨਾ ਹੋਰ ਤੈਨੂੰ ਭੁੱਖ ਲੱਗ ਗਈ ਆ ਹੁਣ ਇਹ ਕੀ ਕਰਦੀ ਆ ਕਿ ਉੱਥੋਂ ਜਦੋਂ ਪਤੀਲੇ 'ਚ ਚਲ ਗਿਆ ਇਹਨੇ ਪਤੀਲੇ 'ਚ ਹੀ ਸਾਰੀ ਦੜੀ ਹੋਲਡ ਕਰਕੇ ਰੱਖ ਛੱਡਣਾ ਸੋ ਤੁਹਾਡੇ ਸਰੀਰ ਨੂੰ ਇਹ ਲੱਗਣਾ ਵੀ ਨਹੀਂ ਹਾਲੇ ਤਾਂ ਵਿਹਲਾ ਨਹੀਂ ਹੋਇਆ ਹਾਲੇ ਵਿਹਲਾ ਨਹੀਂ ਇਹਨੇ ਕੀ ਕਰਨਾ ਉਹ ਖਾਣਾ ਤੁਹਾਡੇ ਅੰਦਰ ਹੀ ਬਹੁਤਾ ਚਿਰ ਰੱਖ ਕੇ ਅੱਗੇ ਨਹੀਂ ਪਾਸ ਆਨ ਕਰਨਾ ਸੋ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਆਪਾਂ ਫਿਰ ਆਪਣੀ ਬੋਡੀ ਨੂੰ ਆਪਣੇ ਦਿਮਾਗ ਨੂੰ ਜਿਹੜੇ ਉਹ ਜਾਂਦੇ ਨੇ ਸਾਈਨ ਸਿਗਨਲ ਜਾਂਦੇ ਨੇ ਕਿ ਹੁਣ ਆਹ ਚੀਜ਼ ਹੋ ਗਈ, ਤੈਨੂੰ ਭੁੱਖ ਲੱਗ ਗਈ, ਤੈਨੂੰ ਠੰਡ ਲੱਗ ਗਈ, ਮੰਨ ਲਓ ਉਹਨਾਂ ਸਾਰੀਆਂ ਸੈਂਸਿਸ ਨੂੰ ਜਿਹੜਾ ਉਹ ਕੰਟਰੋਲ, ਸ਼ਾਇਦ ਇਹੋ ਵਜ੍ਹਾ ਕਿ ਇਹਦੇ ਕਰਕੇ ਵੈਰੀ ਕੋਮਨ ਜਿਹੜੇ ਸਾਈਡ ਇਫੈਕਟ ਨੇ ਉਹ ਇਹੋ ਹੀ ਆ ਵੀ ਨੌਜ਼ੀਆ ਹੋ ਜਾਂਦਾ ਵਾ, ਕਿਸੇ ਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਵਾ,
1: ਕੌਨਸਟਿਪੇਸ਼ਨ, ਕਿਸੇ ਨੂੰ ਡਾਇਰੀਆ, ਨੌਸ਼ੀਆ, ਔਰ ਹੋਰ ਵੀ ਬਹੁਤ ਸਾਰੇ ਤੁਹਾਨੂੰ ਕਹਿ ਲਓ ਕਿ ਕਮੀਆਂ ਵੀ ਹੋ ਜਾਂਦੀ ਹੈ, ਕਿਉਂਕਿ ਓਬਵੀਅਸਲੀ ਤੁਸੀਂ ਜਿਹੜੀ ਚੀਜ਼ਾਂ ਛੱਡ ਦਿਓ ਕੁਛ ਨਾ ਕੁਛ ਤਾਂ ਤੁਹਾਨੂੰ ਸਾਈਡ ਇਫੈਕਟ ਇਹ ਵੀ ਹੁੰਦਾ ਨਾ ਕਿ ਡੈਫੀਸ਼ੀਐਂਸੀਜ਼ ਹੋ ਜਾਂਦੀ ਹੈ ਤੁਹਾਡੀ ਬੋਡੀ ਦੇ ਵਿੱਚ।
0: ਸੋ ਇਹਦੇ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਚੰਗੀਆਂ ਚੰਗੀਆਂ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਸੁਣੀਆਂ ਪੜ੍ਹੀਆਂ ਹੋਣਗੀਆਂ, ਪਰ ਫਿਰ ਅਗੇਨ ਇਹ ਉਹਨਾਂ ਦੇ ਲਈ ਆ ਜਿਹੜੇ ਸਿਰਫ ਅਤੇ ਸਿਰਫ ਭਾਰ ਘਟਾਉਣ ਦੇ ਲਈ, ਜਿਹਨਾਂ ਨੂੰ ਲੱਗਦਾ ਵੀ ਅਸੀਂ ਸਿਰਫ ਭਾਰ ਹੀ ਘਟਾਉਣਾ ਵਾ, ਬਾਕੀ ਸਾਰਾ ਕੁਛ ਮੰਨ ਲਓ ਹਾਲੇ ਤੁਹਾਡਾ ਜੇ ਠੀਕ ਆ ਅਤੇ ਤੁਹਾਨੂੰ ਕੋਈ ਲੋੜ ਨਹੀਂ ਹੈ ਇਸ ਪਾਸੇ ਜਾਣ ਦੀ, ਤੁਹਾਡੇ ਕੋਲ ਹੋਰ ਬੜੇ ਤਰੀਕੇ ਨੇ ਉਸ ਚੀਜ਼ ਨੂੰ ਕਰਨ ਦੇ, ਅਤੇ ਮਤਲਬ ਇਸ ਤੋਂ ਪਹਿਲਾਂ ਕਿ ਆਪਾਂ ਬਹੁਤ ਅੱਗੇ ਚੱਲ ਕੇ ਆਪਾਂ ਤੁਹਾਨੂੰ ਹੁਣੇ ਹੀ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਵੀ ਜਿਹੜੇ ਬੰਦਿਆਂ ਦਾ ਈਵਨ ਜਿਹਨਾਂ ਨੇ ਇਸਤੇਮਾਲ ਕਰ ਲਿਆ, ਇੱਦਾਂ ਨਹੀਂ ਆ ਵੀ ਇੱਕ ਵਾਰੀ ਤੁਸੀਂ ਘਟਾ ਲਿਆ ਤੇ ਘਟਿਆ ਰਿਹਾ,
1: ਘਟਿਆ ਹੀ ਰਹੇਗਾ।
0: ਇਸ ਸੇਮ ਲਾਈਕ ਜਿੱਦਾਂ ਤੁਸੀਂ ਸ਼ੇਕ ਪੀਤੇ ਸੀ, ਇਸ ਸੇਮ ਲਾਈਕ ਜਿੱਦਾਂ ਤੁਸੀਂ ਭੁੱਖੇ ਰਹਿ ਕੇ ਭਾਰ ਘਟਾਇਆ ਸੀ, ਜਿੱਦਾਂ ਤੁਸੀਂ ਜਿਮ ਜਾ ਕੇ ਭਾਰ ਘਟਾਇਆ ਸੀ, ਇਹ ਵੀ ਸੇਮ ਪੈਟਰਨ ਤੇ ਕੰਮ ਕਰਦੀ ਆ। ਮਤਲਬ ਇਹ ਕਿ ਜਦੋਂ ਤੁਸੀਂ ਛੱਡੀ ਜਾਂ ਫਿਰ ਵੱਧ ਖਾਣਾ ਸ਼ੁਰੂ ਕਰ ਦਿੱਤਾ, ਤੁਸੀਂ ਆਪਣੀ ਜ਼ਬਾਨ ਤੇ ਆਪਣੀਆਂ ਅੱਖਾਂ ਤੇ ਕੰਟਰੋਲ ਨਾ ਕੀਤਾ, ਤੇ ਇਹ ਉਨੀ ਛੇਤੀ ਫੇਰ ਵਧੂਗਾ,
1: ਰੀਗੇਨ ਹੋ ਜਾਂਦਾ, ਬਲਕਿ ਉਹਦੇ ਵਿੱਚ ਜ਼ਿਆਦਾ ਰੀਗੇਨ ਕਰ ਦਿਓ ਤੁਸੀਂ, ਕਿਉਂਕਿ ਆਲਰੇਡੀ ਆਪਾਂ ਹੁਣ ਇਹ ਚੀਜ਼ ਆਪਾਂ ਇੱਕ ਐਗਜ਼ਾਮਪਲ ਹੀ ਲਈਏ, ਜੇ ਤੁਸੀਂ ਮਤਲਬ ਕਹਿੰਦੇ ਨਾ ਕਿ ਆਪਾਂ ਨੂੰ ਥੋੜ੍ਹੀ ਥੋੜ੍ਹੀ ਦੇਰ 'ਚ ਸਮਾਲ ਸਮਾਲ ਮੀਲਜ਼ ਲੈਂਦੇ ਰਹਿਣਾ ਚਾਹੀਦਾ ਹੈ ਅਗਰ ਤੁਸੀਂ ਆਈਡੀਅਲੀ ਵਧੀਆ ਲਾਈਫ ਸਟਾਈਲ ਜੀਣੀ ਹੈ ਨਾ, ਛੋਟੇ ਛੋਟੇ ਪੋਰਸ਼ਨਸ ਦੇ ਵਿੱਚ ਖਾਂਦੇ ਰਹੋ, ਕਿਉਂਕਿ ਜਦੋਂ ਤੁਸੀਂ ਸਵੇਰ ਦੇ ਅਗਰ ਭੁੱਖੇ ਰਹੋ ਇੱਕ ਵਾਰ ਤੁਸੀਂ ਖਾਂਦੇ ਹੋ ਤੁਸੀਂ ਓਵਰ ਈਟ ਕਰ ਲੈਂਦੇ ਹੋ, ਅਤੇ ਇਹਦੇ ਵਿੱਚ ਵੀ ਇਹ ਕਿ ਇੰਨੇ ਟਾਈਮ ਤੱਕ ਜਿਹੜਾ ਤੁਸੀਂ ਮੈਡੀਕੇਸ਼ਨ ਤੋਂ ਜਾਂ ਕਿਸੇ ਟ੍ਰੀਟਮੈਂਟ ਤੋਂ ਆਪਣੀ ਬੋਡੀ ਨੂੰ ਇੱਕ ਕੰਟਰੋਲ 'ਚ ਰੱਖਿਆ, ਹੁਣ ਜਿਵੇਂ ਹੀ ਤੁਸੀਂ ਉਹ ਟ੍ਰੀਟਮੈਂਟ ਛੱਡਿਆ ਜਾਂ ਜਿਵੇਂ ਆਪਾਂ ਜਿਮ ਛੱਡੀ ਜਾਂ ਐਕਸਰਸਾਈਜ਼ ਛੱਡੀ, ਓਬਵੀਅਸਲੀ ਫਿਰ ਬੋਡੀ ਸ਼ੌਕ 'ਚ ਜਦੋਂ ਵਾਪਸ ਆਉਂਦੀ ਹੈ ਉਹਨੇ ਫਿਰ ਤੁਹਾਡੇ ਜਿਹੜੇ ਸਿਗਨਲ ਸੀ ਉਹ ਇੰਨੇ ਓਵਰ ਹੋ ਜਾਣੇ, ਤੁਸੀਂ ਓਵਰ ਈਟ ਕਰਕੇ ਰੀਗੇਨ ਡੈਫੀਨੇਟਲੀ ਕਰੋਗੇ, ਸਗੋਂ ਹੋਰ ਤੁਹਾਨੂੰ ਬਿਮਾਰੀਆਂ ਲੱਗਣੀਆਂ। ਅਤੇ ਮੇਨ ਇਹ ਕਿ ਕੁਛ ਇੱਦਾਂ ਦਾ ਫਾਰਮੂਲਾ ਹੋਣਾ ਚਾਹੀਦਾ ਕਿ ਤੁਸੀਂ ਲਾਈਫ ਸਟਾਈਲ ਸੁਧਾਰੋ ਰਾਦਰ ਦੈਨ ਇਹਨਾਂ ਚੀਜ਼ਾਂ ਦੇ ਵੱਲ ਜਾਓ।
0: ਐਗਜੈਕਟਲੀ, ਇਸ ਮਤਲਬ ਸਾਰਾ ਕੁਛ ਜਿਹੜਾ ਵਾ ਇਹ ਲਾਈਫ ਸਟਾਈਲ, ਉਹ ਵੱਖਰੀ ਗੱਲ ਹੈ ਕਿ ਤੁਹਾਡੇ ਆਸ ਪਾਸ ਤੁਹਾਨੂੰ ਜੇ 10 ਬੰਦੇ ਹੋਣਗੇ ਤੇ 10 ਚੋਂ ਤੁਹਾਨੂੰ 8 ਦੱਸਣਗੇ ਨਹੀਂ ਵੀ ਅਸੀਂ ਕੀ ਕੀਤਾ, ਉਹ ਤੁਹਾਨੂੰ ਇੱਦਾਂ ਦੀਆਂ ਗੋਲਮੋਲ ਜਿਹੀਆਂ ਗੱਲਾਂ ਕਰਨਗੇ, ਅਸੀਂ ਖਾਣਾ ਮੈਨੇਜ ਕਰ ਲਿਆ, ਅਸੀਂ ਦਿਸ ਕਰ ਲਿਆ ਦੈਟ, ਕਿਉਂਕਿ ਸਾਡੇ ਵਿੱਚ ਨਾ ਇਹ ਚੀਜ਼ ਇਨਸਾਨ ਦੇ ਵਿੱਚ ਇਹ ਚੀਜ਼ ਖਾਸ ਤੌਰ 'ਤੇ ਜਾਂ ਸਾਡੇ ਹੀ ਲੋਕਾਂ 'ਚ ਹੈ ਵੀ ਆਪਾਂ ਲੁਕਾਉਂਦੇ ਹਾਂ ਬੜੀਆਂ ਚੀਜ਼ਾਂ, ਆਪਾਂ ਤਾਂ ਈਵਨ ਕੋਈ ਕਹਿ ਦੇ ਨਾ ਵੀ ਹਾਂ ਅੱਜ ਕੱਲ੍ਹ ਜਿਮ ਜਾਣਾ ਲੱਗਦਾ ਤਾਂ ਅਸੀਂ ਉਹ ਵੀ ਲਗਾ ਲੈਂਦੇ ਹਾਂ, ਨਹੀਂ ਨਹੀਂ ਕਿੱਥੇ ਉੱਦਾਂ ਹੀ ਬਸ, ਪਤਾ ਨਹੀਂ ਕਿਉਂ ਉਹ ਚੀਜ਼ ਇੱਦਾਂ ਲੱਗਦੀ ਹੈ ਸਾਨੂੰ, ਅਤੇ ਨਾਲ ਆਪਾਂ ਕੋਲਰ ਵੀ ਲਈ ਜਾਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਵੀਰ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਜਦੋਂ ਆਪਾਂ ਵਿਆਹਾਂ ਦੇ ਉੱਤੇ ਭਾਰ ਘਟਾਉਂਦੇ ਜਾਂ ਕੁਛ ਵੀ ਕਰਦੇ ਆ ਨਾ, ਤੇ ਉਦੋਂ ਥੋੜਾ ਜਿਹਾ ਉਹ ਜੇ ਤੁਹਾਨੂੰ ਮੈਂਟਲੀ ਜਿੱਦਾਂ ਹੁੰਦਾ ਨਾ ਕਿ ਤੁਸੀਂ ਮਤਲਬ ਭਾਰ ਜਾਂ ਕੁਛ ਵੀ ਇੰਨਾ ਜਿਮ ਕਰਕੇ ਇੰਨਾ ਕਰਕੇ ਮੈਂ ਭਾਰ ਘਟਾ ਕੇ ਇੰਡੀਆ ਗਈ, ਜਦੋਂ ਵਿਆਹ ਤੇ ਜਾਣਾ ਸੀ ਮੇਰੀ ਮੰਮੀ ਜਾਂਦੀ ਹਾਏ ਤੂੰ ਖਾਂਦੀ ਕੁਛ ਨੀ, ਉਹ ਹਜੇ ਮੇਰਾ ਨਾ 20-25 ਦਿਨ ਵਿਆਹ ਚ ਪਈ ਸੀ, ਜਿਹੜਾ ਮੈਨੂੰ ਦੇਸੀ ਘਿਓ ਪਾ ਪਾ ਕੇ ਖਵਾਇਆ ਨਾ ਮੰਮੀ ਨੇ, ਉਹ ਜਿਹੜਾ ਮੈਂ ਇੰਨੇ ਟਾਈਮ ਲਾ ਕੇ ਘਟਾਇਆ ਸੀ ਉਹ ਮੈਂ 10-15 ਦਿਨਾਂ ਚ ਮੰਮੀ ਨੇ ਪੂਰਾ ਮਤਲਬ ਉਹਦੀ ਕਮੀ ਪੂਰੀ ਕਰਤੀ। ਤੇ ਹੁਣ ਉਹ ਬੇਸਿਕਲੀ ਜਿਹੜਾ ਤੁਸੀਂ ਕਿਉਂਕਿ ਮੈਂ ਤੁਹਾਡਾ ਵਿੱਚੋਂ ਵਿੱਚੋਂ ਸੁਣ ਰਹੀ ਹਾਂ, ਮਤਲਬ ਮੈਨੂੰ ਵਿੱਚ ਮੈਨੂੰ ਲੱਗਦਾ ਵੇਟ ਲੋਸ ਤੇ ਹੀ ਹੈ ਨਾ, ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਮੈਡੀਸਨ ਵਗੈਰਾ ਜਿੱਦਾਂ ਕੁਛ ਵੀ, ਦੇਖੋ ਲੁੱਕ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਤੁਹਾਡੇ ਨਾਲ, ਬੜੇ ਤਰ੍ਹਾਂ ਦੇ ਮੋੜ ਆਉਂਦੇ ਲਾਈਫ 'ਚ ਨਾ, ਤੁਸੀਂ ਭਾਰ ਮਤਲਬ ਘਟਾਇਆ ਹੈ ਵਧਿਆ ਹੈ ਉਹਦੇ ਰੀਜ਼ਨ ਕਈ ਹੋ ਸਕਦੇ ਨਾ। ਤੇ ਜਿੱਦਾਂ ਹੁਣ ਰੀਸੈਂਟਲੀ ਮੈਂ ਥੋੜੀ ਮੈਡੀਕਲ ਇਸ਼ੂ ਦੇ ਗੋ ਥਰੂ ਜਾ ਰਹੀ ਸੀ, ਮੈਡੀਸਨ ਖਾ ਰਹੀ, ਉਹਦੇ ਨਾਲ ਵੇਟ ਉਹਦੀ ਸਾਈਡ ਇਫੈਕਟ ਇਹ ਸੀ ਵੇਟ ਗੇਨ ਨਾ, ਬਟ ਜਿੱਦਾਂ ਹੁਣ ਮੈਂ ਘਰੇ ਵੀ ਰਹਿ ਰਹੀ ਸੀ ਇੰਨਾ ਮਤਲਬ ਪਾਰਟ ਟਾਈਮ ਵਗੈਰਾ ਕੰਮ ਤੇ ਜਾ ਰਹੀ, ਪਰ ਜਿੰਨੇ ਵੀ ਮੈਨੂੰ ਮਿਲਣਾ ਮੇਰੇ ਫਰੈਂਡ ਸਰਕਲ ਜਾਂ ਕੁਛ ਵੀ, ਤੂੰ ਤਾਂ ਹੁਣ ਕੰਮ ਤੇ ਵੀ ਨੀ ਜਾਂਦੀ, ਤੂੰ ਬੜਾ ਭਾਰ ਵਧਾ ਲਿਆ ਹਨਾ, ਉਹ ਮੈਂਟਲੀ ਤੁਹਾਨੂੰ ਇੰਨਾ ਜ਼ਿਆਦਾ ਡਰੇਨ ਕਰਦਾ, ਬਟ ਤੁਸੀਂ ਮਤਲਬ ਕਿ ਉਹਦੇ ਬਨੀਥ ਕੀ ਚੱਲ ਰਿਹਾ ਤੁਸੀਂ ਉਹ ਨਹੀਂ ਦੇਖਦੇ ਨਾ, ਕਿ ਆਲਰੇਡੀ ਬੰਦਾ ਮਤਲਬ ਕਿ ਇੰਨਾ ਗੋ ਥਰੂ ਕਿਸੇ ਚੀਜ਼ ਨੂੰ ਜਾ ਰਿਹਾ ਹੈ ਜਾਂ ਕੁਛ ਵੀ ਹੈ ਜੋ ਤੁਹਾਨੂੰ ਨਹੀਂ ਮਤਲਬ ਕਿ ਅੱਗੇ ਕੁਛ ਕਹਿ ਰਿਹਾ, ਤੇ ਉਹ ਬੰਦੇ ਨੂੰ ਲੈਟ ਡਾਊਨ ਨਾ ਕਰੋ ਨਾ। ਤੇ ਫਿਰ ਹੁਣ ਇਹ ਹੁੰਦਾ ਕਿ ਮੈਂ ਹੁਣ ਥੋੜੇ ਜਿਹੇ ਨਾ ਉਸ ਮਤਲਬ ਚੀਜ਼ ਦੇ ਜਦੋਂ ਮੈਂ ਉਹ ਤੋਂ ਪਹਿਲਾਂ ਜੋ ਵੇਟ ਘਟਾਇਆ ਸੀਗਾ ਹਨਾ ਕਾਫੀ ਮਤਲਬ ਚਲੋ ਡਾਇਟ ਐਵਰੀਥਿੰਗ ਜਾਂ ਜਿਮ ਜੋ ਵੀ ਸੀ, ਫਿਰ ਮੈਨੂੰ ਉਦੋਂ ਉਸ ਟਾਈਮ ਮੇਰੇ ਫਰੈਂਡ ਸਰਕਲ ਚ ਕਹਿਣਾ ਮੈਨੂੰ ਲੱਗਦਾ ਤੂੰ ਬਿਮਾਰ ਰਹਿੰਦੀ ਹੈ, ਤੂੰ ਠੀਕ ਨਹੀਂ ਰਹਿੰਦੀ, ਸਿੱਕ ਲੱਗਦੀ ਆ ਫੇਸ ਤੋਂ ਨਾ। ਤੇ ਬੰਦਾ ਤੁਸੀਂ ਈਧਰ ਆਈਧਰ ਕਰ ਲਓ, ਤੁਹਾਨੂੰ ਜਿੰਨੇ ਕੁਛ ਕਹਿਣਾ ਉਹਨੇ ਕਹਿ ਹੀ ਜਾਣਾ ਹੈ ਹਨਾ, ਭਾਵੇਂ ਤੁਸੀਂ ਘਟਾ ਲਓ ਭਾਵੇਂ ਤੁਸੀਂ ਵਧਾ ਲਓ। ਪਰ ਜਿੱਦਾਂ ਹੁਣ ਵੇਟ ਲੋਸ ਦਾ ਜਿਹੜਾ ਨੈਚੁਰਲ ਵੇ ਦੇ ਨਾਲ ਜਾਂ ਤੁਸੀਂ ਕਰਦੇ ਹੋ ਜਾਂ ਤੁਸੀਂ ਕੁਇਕ ਮਤਲਬ ਕੁਇਕ ਜਿਹੜਾ ਤੁਸੀਂ ਜਾਣਦੇ ਹੋ ਕਿ ਮੇਰਾ ਰਾਤੋ ਰਾਤ ਮੇਰਾ ਕੋਈ ਫਰਕ ਪੈ ਜਾਏ, 15 ਦਿਨਾਂ ਚ ਪੈ ਜਾਏ, ਉਹਦੀਆਂ ਦਵਾਈਆਂ ਇੰਨੀਆਂ ਚੱਲ ਰਹੀਆਂ ਜਾਂ ਕੁਛ ਵੀ ਹੈ ਨਾ, ਤੇ ਉਹਦੇ ਦੇ ਜਿੱਥੋਂ ਤੁਹਾਨੂੰ ਲੱਗਦਾ ਹਰ ਚੀਜ਼ ਤੁਹਾਨੂੰ ਸਾਈਡ ਇਫੈਕਟ ਦਿੰਦੀ ਆ। ਲੁੱਕ ਮੈਂ ਵੀ ਉਸ ਚੀਜ਼ ਨੂੰ ਇਸ ਚੀਜ਼ ਦੇ ਪਾਥਵੇ ਨੂੰ ਮੈਂ ਮਤਲਬ ਕਿ ਬੜਾ ਡਿਗ ਡਾਊਨ ਕੀਤਾ ਕਿ ਮੈਨੂੰ ਲੱਗਦਾ ਕਿ ਮੇਰਾ ਇੰਨਾ ਜ਼ਿਆਦਾ ਗੇਨ ਹੋ ਗਿਆ ਮੈਡੀਸਨ ਦੇ ਕਰਕੇ, ਮੇਰੇ ਕੋਲੇ ਹੁਣ ਐਨਰਜੀ ਨਹੀਂ ਹੈਗੀ, ਕੁਛ ਨਹੀਂ ਹੈਗੀ, ਮੈਨੂੰ ਮਤਲਬ ਕਿੱਦਾਂ ਡਾਊਨ ਕਰਨਾ ਨਾ, ਕਿਉਂਕਿ ਥੋੜੀਆਂ ਤੁਹਾਡੀਆਂ ਮਤਲਬ ਜਿਹੜੀਆਂ ਇਨਹੈਰਿਟਿਡ ਤੁਹਾਡੀਆਂ ਪ੍ਰੋਬਲਮ ਆਉਂਦੀਆਂ ਉਹ ਤੁਸੀਂ ਅੱਗੇ ਤੁਹਾਡੇ ਜ਼ਿਆਦਾ ਤੁਹਾਨੂੰ ਇਹ ਹੁੰਦਾ ਕਿ ਡਾਊਨ ਦਾ ਟਰੈਕ ਤੁਸੀਂ ਉਹ ਜ਼ਿਆਦਾ ਅਟਰੈਕਟ ਕਰ ਰਹੇ ਹੋ। ਤੇ ਮੈਂ ਥੋੜੇ ਜੀਪੀ ਦੇ ਨਾਲ ਆਪਣੇ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਮਤਲਬ ਕਿ ਇਹੀ ਕਿਹਾ ਲੁੱਕ ਦਿਸ ਇਜ਼ ਦਾ ਪਾਥਵੇ, ਇੰਜੈਕਸ਼ਨ ਹੈਗੇ, ਦਿਸ ਹੈਗੇ ਆ, ਦੈਟ ਹੈਗੇ, ਬਟ ਦੈਟਸ ਗੋਨਾ ਬੀ ਦਾ ਕੁਇਕ। ਫਿਰ ਜਦੋਂ ਤੁਸੀਂ ਆਪਣਾ ਬੈਕ ਟੂ ਰੂਟੀਨ ਜਾਂਦੇ ਹੋ, ਜਿਮ ਜਾਂਦੇ ਹੋ, ਕੁਛ ਵੀ ਜਾਂਦੇ ਹੋ, ਠੀਕ ਆ, ਤੇ ਭਾਵੇਂ ਤੁਸੀਂ ਸਲੋ ਤੋਂ ਸਟਾਰਟ ਕਰੋ, ਬਟ ਹਨਾ ਉਹ ਸਲੋ ਐਂਡ ਸਟੈਡੀ ਜਿਹੜਾ ਉਹ ਹਮੇਸ਼ਾ ਲਈ ਸਸਟੇਨੇਬਲ ਆ ਹਨਾ। ਤੇ ਪਰ ਜਿੱਦਾਂ ਹੁਣ ਬੜੀਆਂ ਮੈਡੀਸਨ ਦੇ ਜਿੱਦਾਂ ਹੁਣ ਇਸ ਪ੍ਰੋਫੈਸ਼ਨ ਦੇ ਵਿੱਚ ਹੋਣ ਕਰਕੇ ਤੁਸੀਂ ਜਦੋਂ ਜਾਣਦੇ ਹੋ ਜਿੱਦਾਂ ਹਨਾ ਕਈ ਤਰ੍ਹਾਂ ਦੀਆਂ ਮੈਡੀਸਨ, ਤੁਸੀਂ ਆਲਰੇਡੀ ਬਹੁਤ ਕੁਛ ਕਵਰ ਕਰ ਚੁੱਕੇ, ਕਿੱਦਾਂ ਮੈਡੀਸਨ ਕਿੱਦਾਂ ਮਤਲਬ ਬ੍ਰੇਨ ਤੇ ਇਫੈਕਟ ਪਾਉਂਦੀ, ਕਿੱਦਾਂ ਤੁਹਾਡੇ ਨਿਊਰੋ ਟਰਾਂਸਮੀਟਰ ਤੇ ਇਫੈਕਟ ਪਾਉਂਦੀ ਹੈ, ਉਹ 'ਚ ਬੜੀਆਂ ਜ਼ਿਆਦੀਆਂ ਹੈਗੀਆਂ ਚੀਜ਼ਾਂ ਕਿ ਤੁਹਾਨੂੰ ਉਹਦੇ ਨਾਲ ਤੁਹਾਨੂੰ ਸਾਈਡ ਇਫੈਕਟ ਕੀ ਮਿਲਦੇ ਆ। ਤੇ ਇਸ ਕਰਕੇ ਮੇਰਾ ਮਤਲਬ ਇਹੀ ਕਿ ਤੁਸੀਂ ਸ਼ੀਸ਼ੇ 'ਚ ਦੇਖਦੇ ਹੋ ਆਪਣੇ ਆਪ ਨੂੰ, ਜੇ ਤੁਸੀਂ ਆਪਣੇ ਆਪ ਨੂੰ ਦੇਖ ਕੇ ਲੈਟ ਡਾਊਨ ਨਹੀਂ ਹੋ ਰਹੇ ਤਾਂ ਤੁਸੀਂ ਕਿਸੇ ਤੋਂ ਕੀ ਲੈਣਾ ਨਾ। ਮੈਂ ਮਤਲਬ ਜਦੋਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ ਕਿ ਘਟਾਇਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ, ਵਧੀਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ ਆ ਹਨਾ, ਤੇ ਉਹ ਲੈਟ ਡਾਊਨ ਤੇ ਤੁਹਾਨੂੰ ਕਰਨਾ ਹੀ ਇਧਰ ਆ ਇਧਰ ਨਾ। ਤੇ ਤੁਹਾਨੂੰ ਤੁਸੀਂ ਦੇਖੋ ਤੁਸੀਂ ਕਿੱਧਰ ਨੂੰ ਸੈਟਿਸਫਾਈਡ ਹੋ, ਤੁਹਾਨੂੰ ਪਤਾ ਤੁਸੀਂ ਕਿਸ ਚੀਜ਼ ਦੇ ਨਾਲ ਹਨਾ ਟੈਕਲ ਕਰ ਰਹੇ ਹੋ। ਪਰ ਮੈਨੂੰ ਜਿੱਦ ਤੱਕ ਲੱਗਦਾ ਕਿ ਤੁਹਾਨੂੰ ਨੀ ਇਫੈਕਟ ਪੈਣਾ ਚਾਹੀਦਾ ਕਿ ਤੁਹਾਡੇ ਕਿੱਦਾਂ ਦਾ ਹੈ, ਕਿ ਬੜੇ ਵੇ ਆ ਤੁਸੀਂ ਆਪਣੇ ਆਪ ਨੂੰ, ਜਿੱਦਾਂ ਹੁਣ ਯਸ਼ ਜੀ ਨੇ ਕਿਹਾ ਕੱਪੜੇ ਹੈਗੇ ਇੱਦਾਂ ਦੇ, ਤੁਸੀਂ ਆਪਣੇ ਨੂੰ ਕਿੱਦਾਂ ਮਾਇੰਡ ਸੈਟ ਨੂੰ ਕਿੱਦਾਂ ਦੇ ਕੱਪੜੇ ਪਾ ਕੇ ਤੁਸੀਂ, ਇਟਸ ਨੋਟ ਮਤਲਬ ਕਿ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਤੁਸੀਂ ਸੈਟਿਸਫਾਈਡ ਹੋ, ਐਵਰੀਥਿੰਗ ਇਜ਼ ਸੈਟਿਸਫਾਈਡ। ਤੇ ਬਾਕੀ ਜਿੰਨੇ ਕਹਿਣਾ ਉਹਨੇ ਤੁਰੇ ਤੁਰੇ ਜਾਂਦੇ ਵੀ ਤੁਹਾਨੂੰ ਕਹਿ ਜਾਣਾ ਵੀ ਥੋੜਾ ਘੱਟ ਖਾਇਆ ਕਰ ਹਨਾ, ਤੂੰ ਅੱਜ ਕੱਲ ਤੂੰ ਤੇ ਤੈਨੂੰ ਕੱਪੜੇ ਮੈਨੂੰ ਕਿਸੇ ਵੇਲੇ ਦੂਰ ਕੀ ਜਾਣਾ ਨਾ, ਤੁਹਾਡੇ ਆਂਢੀ ਗੁਆਂਢੀ ਤੁਹਾਨੂੰ ਜਿਹੜੇ ਰੋਜ਼ ਮਿਲਦੇ ਤੁਹਾਨੂੰ ਉਹੀ ਕਹਿਣ ਲੱਗ ਜਾਂਦੇ ਆ, ਤੂੰ ਥੋੜਾ ਬਹੁਤਾ ਬਾਹਰ ਨਿਕਲਿਆ ਕਰ, ਵੋਕ ਵੂਕ ਕਰਿਆ ਕਰ, ਮਤਲਬ ਬੜਾ ਭਾਰ ਵਧਾ ਲਿਆ। ਪਰ ਹੁਣ ਅਗਲੇ ਨੂੰ ਤੁਸੀਂ ਤੁਸੀਂ ਖੁੱਲ੍ਹ ਕੇ ਨੀ ਨਾ ਦੱਸ ਸਕਦੇ ਤੁਸੀਂ ਕੀ ਗੋ ਥਰੂ ਜਾ ਰਹੇ ਹੋ
1: ਜੀ।
2: ਪਰ ਇੱਦਾਂ ਕਿਸੇ ਦੇ ਮੇਰੇ ਹਿਸਾਬ ਦੇ ਨਾਲ ਕਿਸੇ ਨੂੰ ਤੁਸੀਂ ਮਤਲਬ ਕਿ ਜਿਹੜਾ ਬਿਲਕੁਲ ਡਾਇਰੈਕਟ ਕਿਸੇ ਨੂੰ ਇੱਦਾਂ ਕਮੈਂਟ ਕਰਨਾ ਕਿ ਇਹ ਮਤਲਬ ਕਿ ਬੰਦੇ ਦੇ ਬਹੁਤ ਮਤਲਬ ਕਿ ਅੰਦਰ ਤੱਕ ਬੰਦੇ ਨੂੰ ਹਿੱਟ ਕਰਦਾ ਹੈ, ਤੇ ਕਦੇ ਵੀ ਕਿਸੇ ਨੂੰ ਨਾ ਕਰੋ, ਘਟਾਇਆ ਵਧਾਇਆ ਜੋ ਵੀ ਹੈਗਾ ਉਹ ਬੰਦੇ ਨੂੰ ਆਪਣੇ ਆਪ ਦਾ ਪਤਾ ਹੁੰਦਾ ਹੈ।
0: ਨਹੀਂ ਪਤਾ ਕੀ ਹੁੰਦਾ ਭੈਣ ਜੀ, ਵੇਖੋ ਇਹ ਨਾ ਸੋਰੀ ਤੁਹਾਡੀ ਗੱਲ ਟੋਕ ਰਿਹਾ ਵਾਂ, ਜਿਹੜਾ ਇਹ ਲੈਟ ਡਾਊਨ ਵਾਲਾ ਜਿਹੜਾ ਕੰਮ ਹੈ ਨਾ, ਸੋਰੀ ਮੈਨੂੰ ਲੱਗ ਰਿਹਾ ਕਿ ਤੁਸੀਂ ਕੰਪਲੀਟ ਕਰ ਲਈ ਆਪਣੀ ਗੱਲ, ਜੇ ਨਹੀਂ ਹੋਈ ਤੇ ਤੁਸੀਂ ਕਰ ਲਓ ਪਹਿਲਾਂ।
2: ਨਹੀਂ ਆਲ ਗੁੱਡ।
0: ਹਾਂਜੀ, ਜਿਹੜਾ ਲੈਟ ਡਾਊਨ ਵਾਲਾ ਚੱਕਰ ਹੈ ਨਾ, ਇਹ ਸਾਰਾ ਇਹ ਬਾਹਰੋਂ ਨਹੀਂ ਕਿਤੋਂ ਵੀ ਆਉਂਦਾ ਤੇ ਕਿਸੇ ਦੇ ਦਿਮਾਗ 'ਚ ਨਹੀਂ ਹੁੰਦਾ, ਇਹ ਤੁਹਾਡੇ ਆਪਣੇ ਦਿਮਾਗ 'ਚ ਹੁੰਦਾ। ਹੁਣ ਮੰਨ ਲਓ ਕੋਈ ਘਰੋਂ, ਬਹੁਤ ਰੇਅਰ ਚਾਂਸ ਹੋਊਗਾ ਵੀ ਕੋਈ ਆਂਢ ਗੁਆਂਢੀ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਜਾਂ ਤੁਹਾਡੇ ਘਰੋਂ ਕੋਈ ਅੱਜ ਮਨ 'ਚ ਧਾਰ ਕੇ ਨਿਕਲੇ ਵੀ ਇਹ ਚੱਲੀ ਉਹ ਸੈਰ 'ਤੇ, ਇਹਨੂੰ ਮੈਂ ਲੈਟ ਡਾਊਨ ਕਰਕੇ ਆਵਾਂ, ਸ਼ਾਇਦ ਇੱਦਾਂ ਬਹੁਤ ਘੱਟ ਹੁੰਦਾ ਹੈ ਨਾ। ਸੋ ਪਰ ਜ਼ਿਆਦਾ ਚਾਂਸ ਪਤਾ ਕੀ ਹੁੰਦੇ ਆ, ਤੁਸੀਂ ਆਪਣੇ ਘਰੋਂ ਇਸੇ ਚੱਕਰ 'ਚ ਹੀ ਨਿਕਲਦੇ ਹੋ ਵੀ ਅੱਜ ਮੈਂ ਲੈਟ ਡਾਊਨ ਹੋ ਕੇ ਆਵਾਂ, ਕਿਉਂਕਿ ਤੁਸੀਂ ਨਾ ਬੈਕਗਰਾਊਂਡ 'ਚ ਸਟੋਰੀਆਂ ਤੁਹਾਡੇ ਦਿਮਾਗ ਦੀਆਂ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਹਾਂ ਜਸ ਜੀ ਨੇ ਗੱਲ ਕੀਤੀ ਸੀ, ਸੋ ਜਿਹੜੀ ਸਟੋਰੀ ਆ ਨਾ ਉਹ ਤੁਹਾਡੇ ਦਿਮਾਗ 'ਚ ਆਪਣੇ ਹੁੰਦੀ ਆ, ਕਿਉਂਕਿ ਤੁਹਾਨੂੰ ਇੱਕ ਜਿਹੜਾ ਆਲਰੇਡੀ ਤੁਹਾਡੇ ਅੰਦਰ ਇੱਕ ਗਿਲਟ ਪਈ ਆ ਚੰਗੀ ਜਾਂ ਮਾੜੀ ਜਾਂ ਉਹ ਸਿਰਫ ਤੁਹਾਡੇ ਅੰਦਰ ਹੀ ਆ, ਤੁਹਾਡੇ ਦਿਮਾਗ 'ਚ ਤੁਹਾਡੀ ਸੋਚ ਵਿੱਚ ਪਈ ਆ ਕਿ ਆਪਾਂ ਮੈਂ ਸ਼ਾਇਦ ਮੋਟੀ ਹੋ ਗਈ ਹਾਂ, ਮੈਂ ਸ਼ਾਇਦ ਮੋਟਾ ਹੋ ਗਿਆ ਵਾਂ, ਮੈਂ ਠੀਕ ਨਹੀਂ ਲੱਗ ਰਿਹਾ, ਉਹ ਤੁਹਾਡੇ ਅੰਦਰ ਦੀ ਗਿਲਟ ਆ। ਅਗਲੇ ਨੇ ਤਾਂ ਵੈਸੇ ਰੂਟੀਨ 'ਚ ਇੱਕ ਗੱਲ ਕੀਤੀ, ਪਰ ਉਹ ਜਿਹੜਾ ਉਹਨੇ ਲਾਈਟਰ ਦਾ ਕੰਮ ਕੀਤਾ ਅੱਗੇ, ਕਿਉਂਕਿ ਤੁਸੀਂ ਪਹਿਲਾਂ ਹੀ ਆਪਣਾ ਜਿਹੜਾ ਉਹ ਕੀ ਉਹ ਚੁੱਲ੍ਹੇ ਦਾ ਹੁੰਦਾ ਵਾ ਉਹ ਔਨ ਕਰਕੇ ਲੈ ਕੇ ਗਏ ਹੋ ਤੁਸੀਂ, ਅਗਲੇ ਨੇ ਸਿਰਫ ਸਪਾਰਕ ਦਾ ਕੰਮ ਕੀਤਾ ਵਾ, ਅਗਲੇ ਦਾ ਕਸੂਰ ਉਹਨਾਂ ਨਹੀਂ ਆ, 99% ਕਸੂਰ ਬੰਦੇ ਦਾ ਆਪਣਾ ਹੁੰਦਾ ਵਾ, 1% ਅਗਲੇ ਦਾ ਹੋ ਗਿਆ। ਹੁਣ ਤੁਸੀਂ ਇਹਨੂੰ ਨਾ ਦੂਸਰੇ ਪਾਸਿਓਂ ਇੱਕ ਵਾਰੀ ਸੋਚ ਕੇ ਵੇਖੋ ਕਿ ਮੰਨ ਲਓ ਤੁਹਾਨੂੰ ਕੋਈ ਜਣਾ ਮਿਲਿਆ ਰਾਹ ਦੇ ਵਿੱਚ, ਜਾਂ ਤੁਸੀਂ ਕਿਸੇ ਨੂੰ ਮਿਲੇ, ਤੁਸੀਂ ਸੈਰ ਕਰਨ ਦੇ ਲਈ ਨਿਕਲੇ ਹੋ, ਤੁਸੀਂ ਕੀ ਪੁੱਛੋਗੇ ਅਗਲੇ ਨੂੰ ਦੱਸੋ, ਤੁਸੀਂ ਮਤਲਬ ਕੀ ਆਊਗਾ ਤੁਹਾਡੇ ਦਿਮਾਗ 'ਚ, ਮੈਂ ਕੀ ਪੁੱਛਾਂ ਉਹਨੂੰ? ਤੁਸੀਂ ਉਹਨੂੰ ਇਹੋ ਹੀ ਪੁੱਛੋਗੇ ਨਾ ਵੀ ਹੋਰ ਕੀ ਹਾਲ ਚਾਲ ਆ, ਅੱਜ ਕੱਲ੍ਹ ਬੜੇ ਫਿੱਟ, ਅੱਜ ਕੱਲ੍ਹ ਬੜੇ ਫਿੱਟ ਨਜ਼ਰ ਆ ਰਹੇ ਹੋ, ਜੇ ਉਹ ਫਿੱਟ ਹੋਊ ਤੇ ਹੈ ਨਾ ਤੁਸੀਂ ਕਹੋਗੇ, ਜਾਂ ਫਿਰ ਜੇ ਮਾੜਾ ਜਿਹਾ ਉਹ ਅੱਗੇ ਨਾਲੋਂ ਤੁਹਾਨੂੰ ਲੱਗੂ ਤੇ ਉਹ ਕਹੂ ਥੋੜ੍ਹਾ ਵੇਟ ਗੇਨ ਕੀਤਾ ਲੱਗਦਾ, ਹੁਣ ਹੋਰ ਕੀ ਪੁੱਛ ਸਕਦਾ ਅਗਲਾ ਤੁਹਾਨੂੰ? ਪਰ ਤੁਹਾਨੂੰ ਇੰਨੇ ਦੇ ਵਿੱਚ ਹੀ ਉਹ ਚੀਜ਼, ਕਿਉਂਕਿ ਤੁਸੀਂ ਪਹਿਲਾਂ ਸਟੋਰੀ ਜਿਹੜੀ ਆਪ, ਸੋ ਬੇਸਿਕਲੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਾਹਰੋਂ ਕਿਤੇ ਕੋਈ ਕੁਛ ਨਹੀਂ ਕਰ ਰਿਹਾ ਹੁੰਦਾ, ਬਾਹਰ ਤੇ ਅਸੀਂ ਸਿਰਫ ਕਿਸੇ ਤੇ ਦੋਸ਼ ਦੇ ਰਹੇ ਹੁੰਦੇ ਬਸ, ਇਹ ਸਾਡੇ ਆਪਣੇ ਤੇ ਆ।
2: ਹਾਂਜੀ ਆਈ ਐਗਰੀ, ਟੋਟਲੀ ਐਗਰੀ ਮੈਨੂੰ ਉਹ ਹੈ ਨਾ, ਕਿਉਂਕਿ ਮੈਂ 100% ਤੁਸੀਂ ਜੋ ਕਿਹਾ ਕਿ ਡਿਪੈਂਡ ਅਗੇਨ ਕਿ ਤੁਹਾਡੇ ਤੁਸੀਂ ਉਹਨੂੰ ਕਿੱਦਾਂ ਲੈਣਾ ਹੈ ਹਨਾ, ਕਿ ਤੁਹਾਡੇ ਉੱਤੇ ਆ ਤੁਸੀਂ ਮਤਲਬ ਹਾਊ ਯੂ ਗੋਨਾ ਪਰਸੀਵ। ਪਰ ਹੁਣ ਜਿਵੇਂ ਮੈਂ ਤੁਹਾਨੂੰ, ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਮਤਲਬ ਕਿ ਕਿਸੇ ਵੇਲੇ ਡੈਫੀਨੇਟਲੀ ਤੁਸੀਂ ਵੀ ਘਰੋਂ ਉਹੀ ਚੀਜ਼ ਨੂੰ ਲੈ ਕੇ ਨਿਕਲੇ ਹੋ ਕਿ ਮੈਂ ਵੋਕ ਤੇ ਜਾਣਾ, ਕੁਛ ਵੀ ਜਾਣਾ, ਕਿਉਂਕਿ ਤੁਹਾਡੇ ਆਲਰੇਡੀ ਬੈਕ ਆਫ ਦਾ ਮਾਇੰਡ ਉਹ ਸਟੋਰੀ ਚੱਲ ਰਹੀ ਹੁੰਦੀ ਆ, ਉਹ ਭਾਵੇਂ ਤੁਸੀਂ ਕਿਸੇ ਨੇ ਕੰਸਟਰਕਟਿਵ ਵੇ ਨਾਲ ਡੀਕੰਸਟਰਕਟਿਵ ਵੇ ਨਾਲ ਤੁਹਾਨੂੰ ਕਿਸੇ ਨੇ ਹਨਾ ਕੀਤਾ ਕਮੈਂਟ ਕੀਤਾ, ਬਟ ਉਹ ਅਗੇਨ ਤੁਸੀਂ ਕਿਵੇਂ ਲੈਂਦੇ ਹੋ। ਬਟ ਜਿਵੇਂ ਜਿਹੜੇ ਤੁਹਾਡੇ ਡੇਲੀ ਸਰਕਲ ਦੇ ਵਿੱਚ ਜਾਂ ਬੰਦੇ ਹੁੰਦੇ ਆ, ਕੁਛ ਵੀ ਹੁੰਦੇ ਆ ਨਾ, ਉਹ ਤੁਹਾਨੂੰ ਦੇਖਦੇ ਵੀ ਰਹਿੰਦੇ ਆ ਕਿ ਹਨਾ ਜਾਂ ਕਿੱਦਾਂ ਵੀ ਆ ਕੁਛ ਵੀ ਆ ਤੇ, ਬਟ ਉਹ ਮੇਰੇ, ਮੈਂ ਚਲੋ ਮੈਂ ਐਗਰੀ, ਪਰ ਮੇਰਾ ਕਹਿਣ ਦਾ ਮਤਲਬ ਕਿ ਕਦੀ ਕਿਸੇ ਨੂੰ ਵੇਟ ਘੱਟ ਵੱਧ ਨੂੰ ਲੈ ਕੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਸੇ ਨੂੰ ਪਰਸਨਲ ਕਿਸੇ ਦੀ ਫਿਜ਼ੀਕ ਦੇ ਉੱਤੇ ਆਪਾਂ ਨੂੰ ਕਮੈਂਟ ਕਰਨਾ ਚਾਹੀਦਾ। ਹਰ ਇੱਕ ਨੂੰ ਪਤਾ ਹੁੰਦਾ ਸਾਡੇ ਲਈ ਕੀ ਚੰਗਾ ਕੀ ਮਾੜਾ ਨਾ।
0: ਨਹੀਂ ਪਤਾ ਕੀ, ਵੇਖੋ ਵੇਖੋ ਉਹਦੇ ਵਿੱਚ ਫੇਰ ਅੱਗੇ ਆਪਾਂ ਥੋੜਾ ਜਿਹਾ ਹੋਰ ਇਹਨੂੰ ਖੋਲ ਲੈਂਦੇ ਹਾਂ। ਮੈਂ ਇਸ ਕਰਕੇ ਕਿਉਂਕਿ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਮੰਨ ਲਓ ਤੁਹਾਨੂੰ ਜਿਹੜੇ ਡੇਲੀ ਮਿਲਦੇ ਆ ਤੁਹਾਡੇ ਆਂਢ ਗੁਆਂਢ ਵਾਲੇ ਆ, ਤੁਸੀਂ ਉਹਨਾਂ ਨੂੰ ਮੈਨੇਜ ਕਰ ਲਿਆ, ਜਾਂ ਉਹ ਮੈਨੇਜ ਹੋ ਜਾਣਗੇ, ਤੁਸੀਂ ਅੱਜ ਗੁੱਸਾ ਕੀਤਾ ਨਾ, ਤੁਹਾਡੀ ਸ਼ਕਲ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਵੀ ਤੁਸੀਂ ਗੁੱਸਾ ਕੀਤਾ ਵਾ, ਯਕੀਨ ਮੰਨਿਓ ਕੱਲ੍ਹ ਨਹੀਂ ਤੁਹਾਨੂੰ ਕਹਿਣਗੇ, ਉਹ ਹਟ ਜਾਂਦੇ ਅਗਲੇ ਦਿਨ ਹੀ। ਪਰ ਇਸ ਤਰੀਕੇ ਦੇ ਨਾਲ ਤੁਸੀਂ ਬਾਕੀ ਸਾਰੀ ਦੁਨੀਆ ਨੂੰ ਮੈਨੇਜ ਨਹੀਂ ਕਰ ਸਕਦੇ।
2: ਐਗਜ਼ੈਕਟਲੀ,
0: ਸਭ ਤੋਂ ਸੌਖਾ ਹੈ ਆਪਣੇ ਆਪ ਨੂੰ ਮੈਨੇਜ ਕਰਨਾ। ਹੁਣ ਇਸ ਚੀਜ਼ ਦੇ ਉੱਤੇ ਮੰਨ ਲਓ ਵੀ ਤੁਸੀਂ, ਤੁਹਾਡਾ ਜਿਹੜਾ ਵਿਚਾਰ ਆ ਵੀ ਕਿਸੇ ਨੂੰ ਕਿਸੇ ਦੇ ਭਾਰ ਦੇ ਉੱਤੇ ਕਿਸੇ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਮੈਂ ਕਹੂੰਗਾ ਵੀ ਕਿਸੇ ਨੂੰ ਕਿਸੇ ਦੇ ਕੱਦ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਹੈ ਨਾ। ਕੋਈ ਕਹੂਗਾ ਕਿਸੇ ਨੂੰ ਕਿਸੇ ਦੇ ਰੰਗ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਕਿਸੇ ਦੇ ਜਾਤ ਬਰਾਦਰੀ ਦੇ ਉੱਤੇ ਕਿਸੇ ਨੂੰ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਪਰ ਜਿਹੜੀ ਚੀਜ਼ ਦੇ ਅੱਗੇ ਆਪਾਂ ਨਹੀਂ ਲਾ ਦਿੰਦੇ ਹਾਂ ਨਾ, ਉਹ ਸਗੋਂ ਹੁੰਦਾ ਹੈ,
1: ਉਹ ਜ਼ਰੂਰ ਹੁੰਦੇ ਆ।
0: ਇਹੋ ਹੀ ਹੋ ਰਿਹਾ ਵਾ ਸਾਡੇ ਸਮਾਜ,
1: ਜਿਹੜੀ ਚੀਜ਼ ਤੋਂ ਆਪਾਂ ਭੱਜਦੇ ਆ ਨਾ ਉਹ ਮੁੜ ਮੁੜ ਕੇ ਆਪਾਂ ਨੂੰ ਟੱਕਰਦੀ ਹੈ।
0: ਸੋ ਕੁੱਲ ਮਿਲਾ ਕੇ ਕਰਨਾ ਹੀ ਆਪਣੇ ਆਪ ਨੂੰ ਠੀਕ ਹੁੰਦਾ, ਕਰਨ ਹੀ ਦੁਨੀਆ ਨੂੰ ਠੀਕ ਚੱਲ ਜਾਂਦੇ ਆ। ਸੋ ਉੱਥੇ ਇਹ ਪੰਗਾ ਉੱਥੇ ਪੈਂਦਾ। ਸੋ ਬੇਸਿਕਲੀ ਹੁਣ ਕਈ ਨਾ ਇੱਦਾਂ ਦੇ, ਤੁਸੀਂ ਇੱਥੇ ਸਾਰੇ ਜਣੇ ਕਰੀ ਆਪਣਾ ਆਪੋ ਆਪਣਾ ਆਪਾਂ ਅਨੈਲਿਸਿਸ ਕਰਕੇ ਵੇਖੀਏ, ਕਈ ਬੰਦੇ ਨਾ ਤੁਹਾਡੇ ਇੱਦਾਂ ਦੇ ਹੁੰਦੇ ਆ, ਜਿੱਦਾਂ ਮੰਨ ਲਓ ਜਸਵਾਲ ਸਾਹਿਬ ਨੇ, ਆਪਾਂ ਇਹਨਾਂ ਨੂੰ ਮਿਲਦੇ ਹਾਂ ਜਾਂ ਫਿਰ ਔਨ ਏਅਰ ਵੀ ਆਪਾਂ ਇਹਨਾਂ ਨੂੰ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ ਉਹਨਾਂ ਦੇ ਸਰੀਰ ਨੂੰ ਲੈ ਕੇ, ਤੁਸੀਂ ਵੇਖਿਆ ਕਦੀ ਉਸ ਬੰਦੇ ਨੇ ਗੁੱਸਾ ਕੀਤਾ ਹੋਵੇ? ਨਹੀਂ ਕਰਦਾ, ਹੈ ਨਾ। ਹੁਣ ਲਾਲਜੀ ਆ, ਲਾਲਜੀ ਨੂੰ ਆਪਾਂ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ, ਉਹ ਬੰਦੇ ਨਹੀਂ ਗੁੱਸਾ ਕਰਦੇ। ਤੁਸੀਂ ਇਹ ਦੱਸੋ ਵੀ ਉਹਨਾਂ ਦੀ ਇਮੇਜ ਕੀ ਹੈ ਤੁਹਾਡੇ ਦਿਮਾਗ ਦੇ ਵਿੱਚ, ਓਨੈਸਟਲੀ ਦੱਸੋ।
2: ਮੇਰੀ ਇਮੇਜ ਇਹ ਹੈ ਕਿ ਉਹ ਮੋਰ ਰਿਸੀਵਰ ਪਰਸਨ, ਓਪਨ ਪਰਸਨ ਆ ਨਾ,
0: ਓਪਨ ਪਰਸਨ ਨੇ। ਮੈਨੂੰ ਲੱਗਦਾ ਵੀ ਮੈਂ ਜਿੰਨਾ ਕੁ ਬੰਦਿਆਂ ਨੂੰ ਜਾਣਦਾ ਉਹਨਾਂ ਦੇ ਵਿੱਚੋਂ ਇਹ ਉਹ ਬੰਦੇ ਨੇ ਜਿਹੜੇ ਖੁਸ਼ ਦਿਲ ਬੰਦੇ ਆ, ਜਿਹੜੇ ਮਸਤ ਮੌਲਾ ਨੇ, ਖੁਸ਼ ਦਿਲ। ਤੁਹਾਡਾ ਜੀ ਮੇਰਾ ਮਤਲਬ ਮੇਰਾ ਦਿਲ ਕਰਦਾ ਵੀ ਇਸ ਪੱਖੋਂ ਮੈਂ ਇਹਨਾਂ ਵਰਗਾ ਹੋਵਾਂ, ਕਾਸ਼ ਮੈਂ ਇਹਨਾਂ ਵਰਗਾ ਹੋ ਪਾਵਾਂ। ਸੋ ਇਹਦਾ ਮਤਲਬ ਇਹ ਕਿ ਜਦੋਂ ਆਪਾਂ ਵਧੀਆ ਰਿਸੀਵਰ ਬਣ ਜਾਂਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ, ਇਸ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਾਂ ਨਹੀਂ ਹੋਣਗੀਆਂ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਕਿਸੇ ਦੀ ਬੈਕ ਸਟੋਰੀ ਸਮਝੇ ਬਿਨਾਂ ਕਿਸੇ 'ਤੇ ਕਮੈਂਟ ਕਰਤਾ ਜਾਂ ਕਿੱਦਾਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹੀ ਕਜੀਏ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਨੇ। ਉਹਦੇ ਬਾਵਜੂਦ ਵੇਖੋ ਜਿੰਨੇ ਜਿੰਨੇ ਜਦੋਂ ਅਤੇ ਜੋ ਸਮਝ ਲਿਆ ਉਹ ਉਸੇ ਚੀਜ਼ ਦਾ ਵਿਨਰ ਆ। ਹੁਣ ਇੱਦਾਂ ਨਹੀਂ ਹੋ ਸਕਦਾ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਪੁਆੜੇ ਹੈਗੇ ਆ ਅਤੇ ਕਿਸੇ ਦੇ ਨਹੀਂ ਹੈਗੇ। ਹਰ ਇੱਕ ਹਿਊਮਨ ਬੀਇੰਗ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਚੱਲ ਰਿਹਾ। ਗੱਲ ਸਿਰਫ ਇਹ ਆ ਕਿ ਕਿੰਨੇ ਉਹਨਾਂ ਪੰਗਿਆਂ ਨੂੰ ਲੈ ਕੇ ਵਿਚਾਰਗੀ ਪ੍ਰਵਾਨ ਕਰ ਲਈ, अपने आप च विचारा बन गया ते किन्ने उन्हां चीज़ां नूं साइड ते करके कहा भी यार किसी नूं थोड़ी पता मेरी सिचुएशन दा मैं अपनी जिंदगी ते मैं जीवां बाकी ते बाद च वेखी जाऊगी सो हुंदा भी इदां ही आ
1: मां
0: जिहड़ी गल कवे ओ सानू नहीं चुभदी ओही गल कोई बाहरों कह दे सानू चुभ जांदी आ
2: ਚਲਦਾ ਪਿਆ ਸੀਗਾ ਬਟ ਮੈਨੂੰ ਜਿੱਦਾਂ ਹੁਣ ਥੋੜੀ ਗਰਮੀ ਜੀ ਸੀਗੀ ਤੇ ਮੈਂ ਉਸ ਹਿਸਾਬ ਨਾਲ ਮਤਲਬ ਕਿ ਆਪਾਂ ਚਲੋ ਘਰੇ ਬੈਠੇ ਹਨਾ ਕੱਪੜੇ ਵਗੈਰਾ ਪਾਏ ਤੇ ਮੰਮੀ ਨੇ ਈਜ਼ਲੀ ਕਹਿ ਤਾ ਮੰਮੀ ਕਹਿੰਦੇ ਮੈਨੂੰ ਲੱਗਦਾ ਕੁਲਬੀਰ ਨਾ ਤੇਰੇ ਸਰੀਰ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਆਈ ਟੁੱਕ ਇਟ ਅਦਰ ਵੇ ਕਿ ਮੈਂ ਪੋਜ਼ਿਟਿਵ ਲਿਆ ਉਹਨੂੰ ਕਿ ਸ਼ੀ ਕੰਸਰਨਡ ਤੇ ਮੈਨੂੰ ਏਦਾਂ ਮੰਮੀ ਨੇ ਕਿਹਾ ਮੈਂ ਕਿਹਾ ਨਹੀਂ ਮੰਮੀ ਇਹ ਨਾ ਮੈਡੀਸਨ ਦਾ ਸਾਈਡ ਇਫੈਕਟ ਹੈ ਇਟਸ ਗੋਨਾ ਬੀ ਦੇਅਰ ਪਰ ਮੈਨੂੰ ਉਹੀ ਮੈਨੂੰ ਕੋਈ ਮੈਨੂੰ ਬਾਹਰੋਂ ਕਹਿੰਦਾ ਤੇ ਮੈਂ ਉਹਨੂੰ ਫੈਂਸਿਵ ਲੈਣਾ ਸੀਗਾ ਡੈਫੀਨੇਟਲੀ ਹਾਂ ਹਾਂ ਸਾਈਕੀ ਐਗਜੈਕਟਲੀ ਐਗਜੈਕਟਲੀ ਪਰ ਮੈਂ ਉਹੀ ਕਹਿੰਦੀ ਹਾਂ ਹਾਂਜੀ ਬੋਲੋ
0: ਇਹੋ ਪ੍ਰੋਬਲਮ ਹੈ ਆਪਾਂ ਨਾ ਜੇ ਅੱਜ ਦੇ ਵਿਸ਼ੇ ਦੇ ਉੱਤੇ ਵੀ ਜੇ ਆਪਾਂ ਆਪਣੇ ਆਪ ਨੂੰ ਸਹੀ ਰੱਖੀਏ ਨਾ ਬੇਸਿਕਲੀ ਕਿਉਂਕਿ ਇਹਦੇ ਉੱਤੇ ਜ਼ੋਰ ਆਪਾਂ ਤਾਂ ਜ਼ਿਆਦਾ ਦੇ ਰਹੇ ਹਾਂ ਕਿਉਂਕਿ ਪੰਗਾ ਹੀ ਸਾਰਾ ਇੱਥੋਂ ਪੈਂਦਾ ਵੀ ਲੋਕ ਕੀ ਕਹਿਣਗੇ
1: ਗੱਲ ਲੋਕ ਕੀ ਸੋਚਣਗੇ ਹੈਲਥ ਤੇ ਸਾਈਡ ਲਾਈਨ ਹੋ ਜਾਂਦੀ ਆ ਜਦੋਂ ਮਜਬੂਰੀ ਉਹ ਸਾਈਡ ਲਾਈਨ ਹੈ ਲੇਕਿਨ ਇੱਕ ਹਾਂ ਵਾਕਈ ਕਿ ਇੱਕ ਸੋਸ਼ਲ ਇੰਨਾ ਜ਼ਿਆਦਾ ਆਪਾਂ ਇੰਪੈਕਟ ਆਪਣੇ ਉੱਤੇ ਲੈ ਲੈਂਦੇ ਨਾ ਸਿਰ ਤੇ ਬਿਠਾ ਲੈਂਦੇ ਗੱਲ ਨੂੰ ਕਿ ਉਲਟਾ ਆਪਣਾ ਨੁਕਸਾਨ ਹੀ ਹੁੰਦਾ
0: ਤੇ ਇਹ ਪਹਿਲਾਂ ਨਹੀਂ ਹੁੰਦਾ ਇਹ ਹੁਣ ਹੋ ਗਿਆ ਵਾ ਪਹਿਲੀਆਂ ਦੇ ਵਿੱਚ ਕਦੀ ਕੋਈ ਕਿਸੇ ਨੂੰ ਕਮੈਂਟ ਨਹੀਂ ਕਰਦਾ ਹੁੰਦਾ ਇਦਾਂ
2: ਸਟੋਰ ਚ ਵੜੇ ਹਨਾ ਜੱਜ ਜੀ ਨੇ ਕਿਹਾ ਸਟੋਰ ਚ ਵੜੇ ਵਿਦਆਊਟ ਮਤਲਬ ਕਿ ਹਨਾ ਜੱਜਮੈਂਟਲ ਮਤਲਬ ਕਮੈਂਟ ਦੇਤਾ ਨਾ ਕਿ ਕਹਿਤਾ ਕਿ ਤੁਹਾਡੇ ਨਾਪ ਦਾ ਮੇਰੇ ਕੋ ਹਨਾ ਸਾਡੇ ਕੋ ਸਾਈਜ਼ ਨਹੀਂ ਹੈਗਾ ਹਨਾ
0: ਹਾਂ ਹੁਣ ਇਹ
2: ਹੋ ਸਕਦਾ ਕਿ ਤੁਸੀਂ ਕਿਸੇ ਲਈ ਵੀ ਲੈਣ ਆਏ ਹੋਵੋ
0: ਨਹੀਂ ਕਿਸੇ ਲਈ ਵੀ ਲੈਣ ਆਏ ਉਹ ਤੇ ਗੱਲ ਬਾਅਦ ਦੀ ਆ ਹੁਣ ਮੰਨ ਲਓ ਇਹਨਾਂ ਦਾ ਵੀ ਜਵਾਬ ਕੁਝ ਹੋਰ ਹੋ ਸਕਦਾ ਸੀ ਨਾ ਮੰਨ ਲਓ ਉਹਨੇ ਬਣਦਾ ਇਹਨਾਂ ਨੂੰ ਉਸੇ ਵੇਲੇ ਗੁੱਸਾ ਆਇਆ ਕਿਉਂਕਿ ਬੈਕ ਐਂਡ ਤੇ ਪਹਿਲਾਂ ਸਟੋਰੀ ਸੀ
1: ਕਿਉਂਕਿ ਦੋ ਤਿੰਨ ਇੱਕ ਹੁੰਦਾ ਨਾ ਦੋ ਤਿੰਨ ਦੁਕਾਨਾਂ ਤੁਸੀਂ ਆਲਰੇਡੀ ਘੁੰਮੇ ਹੋ ਉੱਥੇ ਵਾਕਈ ਤੁਹਾਡੇ ਸਾਈਜ਼ ਦਾ ਨਹੀਂ ਮਿਲਿਆ
0: ਉਹਦਾ ਥੋੜੀ ਕਸੂਰ ਹੈ
1: ਉਹ ਚੌਥੀ ਦੁਕਾਨ ਤੇ ਤੁਸੀਂ ਗਏ ਉਹ ਤੁਹਾਨੂੰ ਜੇ ਹੁਣ ਤੁਹਾਡੇ ਦਿਮਾਗ ਚ ਸੀਗੀ ਉਹਨੇ ਤੁਹਾਨੂੰ ਵਿਜੂਅਲ ਦੇ ਦਿੱਤੇ ਕਿ ਹਾਂ ਨਹੀਂ ਹੈ ਤੇਰੇ ਲਈ ਹੈਨਾ ਤੇ ਉਹ ਤੁਹਾਨੂੰ ਜ਼ਿਆਦਾ ਚੁੱਭੀ ਉਹ ਗੱਲ ਉਹ ਚੀਜ਼ ਹੈ ਕਿਉਂਕਿ ਬੈਕ ਮਾਈਂਡ ਦੇ ਵਿੱਚ ਆਲਰੇਡੀ ਤੁਸੀਂ ਸਟਰਗਲ ਕਰਕੇ ਆ ਰਹੇ ਹੋ
0: ਥੈਂਕ ਯੂ ਭੈਣ ਜੀ
1: ਥੈਂਕ ਯੂ ਜੀ
2: ਥੈਂਕ ਯੂ ਸੋ ਮਚ
0: ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਹੁਣ ਇਹਦਾ ਜਵਾਬ ਇਹ ਵੀ ਵੇਖੋ ਮੇਰੇ ਦਿਮਾਗ 'ਚ ਵੀ ਹੋ ਸਕਦਾ ਵਾ ਆਪਾਂ ਅਲੱਗ ਅਲੱਗ ਐਂਗਲਾਂ ਤੋਂ ਵੇਖਦੇ ਹਾਂ ਤੇ ਇਹਦਾ ਤੁਸੀਂ ਇੱਦਾਂ ਵੀ ਲੈ ਸਕਦੇ ਸੀ ਵੀ ਯਾਰ ਕਿੰਨੀ ਚੰਗੀ ਆ ਮੇਰਾ ਇਹਨੇ ਟਾਈਮ ਸੇਵ ਕਰਤਾ ਇਹ ਵੀ ਹੋ ਸਕਦਾ ਸੀ ਹਨਾ ਵੀ ਮੈਂ ਅੰਦਰ ਐਵੇਂ ਘੰਟਾ ਲਾ ਕੇ ਲੱਭਦੀ ਲੁਭਦੀ ਫਿਰਾਂ ਫਿਰ ਮੈਂ ਆ ਕੇ ਇਹਨੂੰ ਪੁੱਛਾਂ ਵੀ ਸੋਰੀ ਮੈਨੂੰ ਆਹ ਸਾਈਜ਼ ਨਹੀਂ ਲੱਭਾ ਫਿਰ ਵੀ ਤੁਹਾਨੂੰ ਇਹੋ ਹੀ ਕਹਿਣਾ ਸੀ ਹੈਨਾ ਜਾਂ ਫਿਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਸੋਚ ਸਕਦੇ ਹੋ ਮੰਨ ਲਓ ਉਹਨੇ ਤੁਹਾਨੂੰ ਕਿਹਾ ਵੀ ਸੋਰੀ ਡਾਰਲਿੰਗ ਤੇਰੇ ਸਾਈਜ਼ ਦੇ ਕੱਪੜੇ ਸਾਡੇ ਕੋਲ ਨਹੀਂ ਹੈਗੇ ਤੋ ਇੱਦਾਂ ਵੀ ਹੋ ਸਕਦਾ ਬੰਦਾ ਹੱਸ ਕੇ ਵੀ ਟਾਲ ਸਕਦਾ ਯੈਸ ਆਈ ਨੋ ਓਕੇ ਐਟਲੀਸਟ ਆਈ ਕੈਨ ਟਰਾਈ ਮਤਲਬ ਮੈਂ ਸੋਚਦਾ ਵੀ ਜਿਹੜਾ ਬੰਦਾ ਕੋਈ ਹਾਸੇ ਖੇਡੇ ਦੇ ਮੂਡ 'ਚ ਆ ਉਹ ਇੱਦਾਂ ਦੀ ਗੱਲ ਕਰ ਜੂਗਾ ਉਹਨੂੰ
1: ਹਾਂ ਉਹ ਵੀ ਕਈ ਵਾਰੀ ਹੁਣ ਜਿਵੇਂ ਇਸ ਦੇ ਵਿੱਚ ਨਾ ਇਹ ਵੀ ਹੁੰਦਾ ਹਾਂ ਡੈਫੀਨੇਟਲੀ ਇੱਕ ਜਿਵੇਂ ਉਹ ਪਹਿਲਾਂ ਗੱਲ ਹੋਈ ਸੀ ਕਿ ਕੇਅਰ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਫੇਸ ਤੋਂ ਵੀ ਕਿ ਕਿਹੜਾ ਬੰਦਾ ਜੇ ਕਹਿ ਰਿਹਾ ਅਗਰ ਕਿ ਮਤਲਬ ਟਾਈਮ ਸੇਵ ਕਰਨ ਵਾਲੀ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਇੱਕ ਤੁਹਾਨੂੰ ਫੇਸ਼ੀਅਲ ਐਕਸਪ੍ਰੈਸ਼ਨ ਵੀ ਕਈ ਵਾਰੀ ਕਹਿੰਦੇ ਨਾ ਕਿ ਬੋਲਣ ਤੋਂ ਪਹਿਲਾਂ ਕਈ ਵਾਰੀ ਤੁਹਾਡਾ ਚਿਹਰਾ ਦੱਸ ਦਿੰਦਾ ਕਿ ਕਿਸ ਵਿੱਚ
0: ਤੇ ਉਹ ਠੀਕ ਹੈ ਜੀ ਉਹ ਚੀਜ਼ ਮੈਂ
1: ਮੰਨ ਲਾ ਵੀ ਕਿ ਪਤਾ ਉਹ ਵੈਸੇ ਹੀ ਪਰੇਸ਼ਾਨ ਦੇ
0: ਨਾਲੋਂ ਤੁਹਾਡੇ ਸ਼ਬਦਾਂ ਦੇ ਨਾਲੋਂ ਅਗਲੇ ਦੇ ਜਿਹੜੀ ਬੋਡੀ ਲੈਂਗੁਏਜ ਉਹ ਜ਼ਿਆਦਾ ਮੈਟਰ ਕਰਦੀ ਹੈ ਹਨਾ ਪਰ ਚਲੋ ਆਪਾਂ ਉਹ ਮੰਨ ਲੈਂਦੇ ਹੁੰਦੀ ਆ ਗੱਲ ਹੈ ਨਾ ਹੋਊਗੀ ਵੀ ਉਦਾਂ ਹੀ ਪਰ ਜੇ ਫਿਰ ਜਿਹੜੀ ਕੁਲਵੀਰ ਜੀ ਗੱਲ ਕਰ ਰਿਹਾ ਵੀ ਬੈ ਤੁਹਾਨੂੰ ਕੀ ਪਤਾ ਬੈਕ ਐਂਡ 'ਤੇ ਕਿਸੇ ਦੇ ਕੀ ਚੱਲ ਰਿਹਾ ਹੋ ਸਕਦਾ ਵਾ ਵੀ ਉਹਦੇ ਤੋਂ ਉਹਦੇ ਕੋਲ ਪਹਿਲਾਂ ਹੀ ਦੋ ਗਾਹਕ ਇੱਦਾਂ ਦੇ ਆਏ ਹੋਣ ਹੁੰਦੀ ਆ ਗੱਲ ਹੈ ਨਾ ਹੋਊਗੀ ਵੀ ਉਦਾਂ ਹੀ ਪਰ ਜੇ ਫਿਰ ਜਿਹੜੀ ਕੁਲਵੀਰ ਜੀ ਗੱਲ ਕਰ ਰਿਹਾ ਵੀ ਬੈ ਤੁਹਾਨੂੰ ਕੀ ਪਤਾ ਬੈਕ ਐਂਡ 'ਤੇ ਕਿਸੇ ਦੇ ਕੀ ਚੱਲ ਰਿਹਾ ਹੋ ਸਕਦਾ ਵਾ ਵੀ ਉਹਦੇ ਤੋਂ ਉਹਦੇ ਕੋਲ ਪਹਿਲਾਂ ਹੀ ਦੋ ਗਾਹਕ ਇੱਦਾਂ ਦੇ ਆਏ ਹੋਣ ਜਿਹੜੇ ਘੰਟਾ ਲਾ ਕੇ ਤੇ ਫਿਰ ਉਹਦਾ ਟਾਈਮ ਵੇਸਟ ਕਰਕੇ ਗਏ ਹੋਣ ਤੇ ਉਸ ਲਿਹਾਜ਼ ਨਾਲ ਵੇਖੀਏ ਤੇ ਉਹਦੀ ਬੋਡੀ ਲੈਂਗੁਏਜ ਫਿਰ ਇੱਦਾਂ ਦੀ ਹੋਊਗੀ ਜਿੱਦਾਂ ਦੀ ਹੈਗੀ ਪਰ ਕੁੱਲ ਮਿਲਾ ਕੇ ਭਾਵੇਂ ਕੋਈ ਵੀ ਸਿਨੈਰੀਓ ਹੈ ABCD ਪਰ ਸਾਰੇ ਕੁਛ ਦੇ ਵਿੱਚ ਅਸੀਂ ਮੂਡ ਆਪਣਾ ਖਰਾਬ ਕੀਤਾ ਉਹਦਾ ਪਹਿਲਾਂ ਖਰਾਬ ਸੀ ਉਹਦਾ ਕੀ ਜਾਂਦਾ ਹਨਾ ਵੀ ਆਪਾਂ ਮੁੜ ਕੇ ਇੱਥੋਂ ਤੱਕ ਵੀ ਸੋਚਿਆ ਹੋਊਗਾ ਵੀ ਇਹਨਾਂ ਦੀ ਦੁਕਾਨ ਤੇ ਨਹੀਂ ਗਾਹ ਆਉਣਾ ਮੈਂ ਤੇ ਪਤਲੀ ਹੋ ਕੇ ਵੀ ਨਹੀਂ ਆਉਣਾ
1: ਸੋਚਿਆ ਮੈਂ ਤੇ ਗਈ ਨੀ ਮੁੜ ਕੇ ਕਿੰਨੀ ਸੇਲ ਆਈ ਮੈਂ ਕਿ ਦਫਾ ਕਰੋ ਜਾਣਾ ਹੀ ਨਹੀਂ
0: ਉਲਟਾ ਤੁਸੀਂ ਉਹਦੀ ਦੁਕਾਨ ਦੇ ਅੱਗੋਂ ਐ ਲੰਘਦੇ ਹੋਣੇ ਹੋ ਟੇਢਾ ਜਿਹਾ ਵੇਖ ਕੇ ਵੀ ਵੇਖਿਆ ਮੈਂ ਤੇਰੀ ਦੁਕਾਨ ਤੇ ਨੀ ਵੜੀ ਬਾਅਦ ਚ ਪਰ ਉਹਨੂੰ ਕੀ ਫਰਕ ਪਿਆ ਉਹਨੂੰ
1: ਕੁਛ ਨੀ ਫਰਕ ਉਹ ਤੇ ਐਮਪਲੋਈ ਹੈ ਉਹ ਕਿਹੜੀ ਮਾਲਕ
0: ਹੋ ਸਕਦਾ ਉਹ ਚਲੀ ਵੀ ਗਈ ਹੋਵੇ ਉੱਥੋਂ ਹੋਰ ਕੋਈ ਕੰਮ ਕਰ ਰਿਹਾ ਹੋਵੇ
1: ਹਾਂ ਵਾਕਈ ਇਹ ਗੱਲ ਮਤਲਬ ਮੈਨੂੰ ਹਾਈਲਾਈਟਡ ਪੁਆਇੰਟ ਲੱਗਿਆ ਇਹ ਗੱਲ ਤੋਂ ਜਿਹੜੀ ਮਤਲਬ ਮੈਂ ਤੇ ਆਪਣੇ ਅੰਦਰ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਹਰ ਇੱਕ ਪੱਖ ਤੋਂ ਤੁਹਾਡੇ ਉੱਤੇ ਕਿ ਤੁਸੀਂ ਉਸ ਪੱਖ ਤੋਂ ਕਿਸ ਵੇ ਚ ਤੁਸੀਂ ਲੈ ਰਹੇ ਹੋ ਗ੍ਰਾਸਪ ਕਰ ਰਹੇ ਹੋ ਭਾਵੇਂ ਤੁਹਾਨੂੰ ਕਿੰਨਾ ਹੀ ਨੈਗੇਟਿਵ ਹੋਇਆ ਨਾ ਕਿੰਨੀ ਲੇਕਿਨ ਉਸ ਦੇ ਵਿੱਚੋਂ ਵੀ ਤੁਸੀਂ ਪੋਜ਼ਿਟਿਵ ਜੇ ਕੱਢਣਾ ਚਾਹੋ ਤੁਸੀਂ ਕੱਢ ਸਕਦੇ ਹੋ ਐਜ਼ ਅ ਹਿਊਮਨ ਬੀਇੰਗ
0: ਔਨ ਅਦਰ ਹੈਂਡ ਇਹ ਸੌਖਾ ਨਹੀਂ ਹੁੰਦਾ ਇਦਾਂ ਕੱਢਣਾ ਇਹ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਪਰ ਪਤਾ ਕੀ ਹੁੰਦਾ
1: ਅਭਿਆਸ
0: ਅਭਿਆਸ ਹਾਂ ਐਗਜੈਕਟਲੀ ਤੇ ਜਿਹੜਾ ਇਹ ਸਾਡਾ ਸੁਭਾਅ ਬਣਿਆ ਹੁੰਦਾ ਉਹ ਵੀ ਅਭਿਆਸ ਨਾਲ ਬਣਿਆ ਹੁੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਹੌਲੀ ਹੌਲੀ ਹੌਲੀ ਹੌਲੀ ਜਦੋਂ ਮੰਨ ਲਓ ਹੁਣ ਮੈਂ ਸੋਰੀ ਤਾਂ ਕਿਸੇ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਪਰ ਮੈਂ ਇਹ ਚੀਜ਼ ਜਦੋਂ ਸੈਲਫ ਅਨੈਲਿਸਿਸ ਕਰਦਾ ਤੇ ਮੈਂ ਇਹਦਾ ਇਹੋ ਤੱਤ ਕੱਢਦਾ ਵੀ ਜੇ ਸਾਨੂੰ ਟੋਕਣ ਵਾਲੇ ਸਾਡੇ ਆਲੇ ਦੁਆਲੇ ਹੋਣ ਨਾ ਤੇ ਫਿਰ ਇਹਨੂੰ ਆਪਾਂ ਠੀਕ ਕਰ ਸਕਦੇ ਹੁਣ ਹੁਣ ਇਹ ਵੀ ਅੱਜ ਕੱਲ੍ਹ ਇਹ ਵੀ ਰਿਵਾਜ਼ ਨਹੀਂ ਰਿਹਾ ਵੀ ਕੋਈ ਕਿਸੇ ਨੂੰ ਟੋਕ ਦੇ ਨਾ ਵੀ ਨਹੀਂ ਇਹਨੂੰ ਆਹ ਚੀਜ਼ ਇੱਦਾਂ ਨਹੀਂ ਆ ਤੇ ਆਪਾਂ ਉੱਥੇ ਝੱਟ ਗੁੱਸਾ ਕਰ ਜਾਂਦੇ ਇਸ ਕਰਕੇ ਕੋਈ ਕਿਸੇ ਨੂੰ ਕਹਿਣੋ ਹੀ ਅੱਟ ਗਿਆ ਪਰ ਪਹਿਲੀਆਂ ਦੇ ਵਿੱਚ ਸਾਡੀਆਂ ਆਦਤਾਂ ਠੀਕ ਹੋ ਜਾਂਦੀਆਂ ਸੀ ਮੰਨ ਲਓ ਕੋਈ ਨਿਆਣੇ ਨੂੰ ਝਮੱਕੇ ਮਾਰਨ ਦੀ ਆਦਤ ਪੈ ਜਾਂਦੀ ਸੀ ਮਾਂ ਪਿਓ ਵਾਰ ਵਾਰ ਟੋਕਦਾ ਸੀ
1: ਮਾਂ ਪਿਓ ਕੀ ਆਲੇ ਦੁਆਲੇ ਵਾਲੇ ਕੁਛ
0: ਆਲੇ ਦੁਆਲੇ ਵਾਲੇ ਟਿੱਚਰਾਂ ਕਰਦੇ ਸੀ ਉਹ ਉਹਨਾਂ ਟਿੱਚਰਾਂ ਦੇ ਕਰਕੇ ਹੀ ਹਟ ਜਾਂਦਾ ਸੀ ਹਨਾ ਨਿੱਕੇ ਹੁੰਦਿਆਂ ਮੈਨੂੰ ਕੋਈ ਤੁਹਾਨੂੰ ਕੋਈ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗਲਤ ਆਦਤ ਨਿੱਕੀ ਨਿੱਕੀ ਜਿਹੀ ਪੈਂਦੀ ਹੈ ਕਿਸੇ ਨੂੰ ਨਹੁੰ ਖਾਣ ਦੀ ਪੈਂਦੀ ਆ ਕਿਸੇ ਨੂੰ ਮੰਨ ਲਓ ਅੱਖਾਂ ਚਮਕਣ ਦੀ ਪੈ ਗਈ ਆ ਕਿਸੇ ਨੂੰ ਨੱਕ ਸੁਣਕਣ ਦੀ ਪੈ ਗਈ ਕੁਛ ਵੀ ਹੋ ਸਕਦਾ ਉਹ ਚੀਜ਼ਾਂ ਕਹਿ ਕੇ ਹਟਾ ਦਿੱਤੀਆਂ ਜਾਂਦੀਆਂ ਸੀ ਪਰ ਹੁਣ ਜੋ ਸਨੈਰੀਓ ਬਣ ਗਿਆ ਵਾ ਅਸੀਂ ਵੱਡੇ ਹੋ ਗਏ ਹਾਂ ਅਸੀਂ ਆਪਣੇ ਆਪ ਨੂੰ ਵੱਡੇ ਸਮਝਣ ਲੱਗ ਪਏ ਹਾਂ ਅਤੇ ਮੈਨੂੰ ਲੱਗਦਾ ਵੀ ਜਿਹੜੀਆਂ ਪੱਕੀਆਂ ਆਦਤਾਂ ਨੇ ਨਾ ਉਹ ਕਹਿ ਕੇ ਇੱਕ ਦੂਸਰੇ ਨੂੰ ਹਟਾਈਆਂ ਜਾ ਸਕਦੀਆਂ
1: ਵੱਡੇ ਦੀ ਕੀ ਗੱਲ ਹੈ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਕੁਛ ਕਹਿ ਦਿਉ ਤਾਂ ਉਹ ਕਹਿ ਦਿੰਦੇ ਆ ਯੂ ਹਰਟ ਮਾਈ ਫੀਲਿੰਗ
0: ਪਰ ਉਹ ਸਾਡੇ ਤੋਂ ਲੈ ਰਹੇ ਨੇ ਨਾ
1: ਹਾਂ ਉਹ
0: ਹੁਣ ਜਦੋਂ ਮੰਨ ਲਓ ਆਪਾਂ ਫੋਰ ਐਗਜ਼ਾਮਪਲ ਜਦੋਂ ਮੰਨ ਲਓ ਮੈਂ ਘਰ ਜਾ ਕੇ ਦੱਸਿਆ

0: ਵੀ ਉਹਨੇ ਉਹਨੇ ਮੇਰੀ ਇੱਦਾਂ ਫੀਲਿੰਗ ਹਰਟ ਕਰਤੀਆਂ ਦੁਕਾਨ ਵਾਲੇ ਨੇ, ਬੱਚੇ ਨੇ ਨੋਟ ਕਰ ਲਿਆ, ਹੁਣ ਉਹਦੀਆਂ ਵੀ ਫੀਲਿੰਗ ਹਰਟ ਹੀ ਹੋਣਗੀਆਂ ਜਦੋਂ ਕਿਤੇ ਉਹਨੂੰ ਕੋਈ ਕਹਿ ਦੂਗਾ ਵੀ ਤੂੰ ਬਹੁਤ ਨਿੱਕਾ ਹੈ, ਤੇਰੇ ਲਈ ਨੀ ਕੱਪੜੇ ਹੈਗੇ ਜਾ ਪਾ ਜਾ, ਉਹਨੇ ਵੀ ਸਟੋਰੀ ਲੈ ਲਈ। ਸੋ ਬੇਸਿਕਲੀ ਆਪਾਂ ਉਹ ਚੀਜ਼ ਸਟੋਰੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਉਹ ਹੀ ਟਰੈਵਲ ਕਰ ਰਹੀ ਹੁੰਦੀ ਹੈ ਨਾ।
1: ਬੱਚੇ ਨੂੰ ਕਹਿ ਦੋ ਤੁਸੀਂ ਕਿ ਉਹ ਬੇਬੀ, ਆਪਾਂ ਬੇਬੀ, ਹਾਉ ਯੂ ਕਾਲ ਮੀ ਬੇਬੀ, ਮਤਲਬ ਉਹਨਾਂ ਨੂੰ ਉਹ ਵੀ ਬੁਰਾ ਲੱਗਦਾ ਕਿ ਅਸੀਂ ਬੱਚੇ ਥੋੜੀ ਨਾ, ਤੁਸੀਂ ਸਾਨੂੰ ਜਵਾਕ ਕਿਵੇਂ ਕਹਿਤਾ।
0: ਕਿਸੇ ਤਰ੍ਹਾਂ ਤੇ ਉਹਨਾਂ ਨੂੰ ਇਹ ਮੈਸੇਜ ਗਿਆ ਨਾ ਕਿ ਬੇਬੀ ਹੋਣਾ ਗੱਲ ਸਹੀ ਨਹੀਂ ਆ, ਵੱਡੇ ਜਿਹੜੇ ਨੇ ਉਹ ਬੇਬੀਆਂ ਨੂੰ ਐਵੇਂ ਜਿਹੀ ਸਮਝਦੇ ਆ, ਸ਼ਾਇਦ ਇਹੋ ਹੀ ਉਹਨਾਂ ਦੇ ਦਿਮਾਗ 'ਚ ਹੋਊਗਾ ਨਾ। ਸੋ ਬੇਸਿਕਲੀ ਇਹੋ ਹੀ ਸਾਈਕੀ ਜਿਹੜੀ ਆ ਉਹ ਹਰ ਇੱਕ ਚੀਜ਼ ਦੇ ਪਿੱਛੇ ਸੇਮ ਹੀ ਆ ਜਿਹੜੀ ਆਪਾਂ ਅੱਜ ਮੋਟਾਪੇ ਵਾਲੀ ਕਰ ਰਹੇ ਹਾਂ। ਸੋ ਜੇ ਤੁਸੀਂ ਬੜੇ ਉਹਨੂੰ ਦਲੇਰੀ ਦੇ ਨਾਲ ਤੁਸੀਂ ਆਪਣੇ ਆਪ 'ਚ ਤੁਸੀਂ ਕੌਨਫੀਡੈਂਟ ਹੋ, ਤੁਸੀਂ ਆਪਣੇ ਆਪ ਨੂੰ ਸੋਹਣਾ ਤੁਸੀਂ ਕੈਰੀ ਕਰ ਰਹੇ ਹੋ, ਤੁਸੀਂ ਤੰਦਰੁਸਤ ਹੋ, ਵੱਡੀ ਗੱਲ
1: ਮੇਨ ਤੇ ਇਹੀ ਹੈ ਕਿ ਤੁਹਾਡੀ ਹੈਲਥ ਵਧੀਆ,
0: ਤੁਹਾਡੀ ਹੈਲਥ ਠੀਕ ਆ ਤੇ ਕੋਈ ਚੱਕਰ ਨਹੀਂ।
1: ਵਧੀਆ ਕਮਾਈ ਹੋਈ ਹੈ ਕਿ ਤੁਹਾਡੀ ਹੈਲਥ, ਤੁਸੀਂ ਫਿਟ ਰਹੋਗੇ ਤੁਸੀਂ ਸਭ ਕੁਝ ਕਰ ਸਕਦੇ ਹੋ।
0: ਹੁਣ ਸਾਨੂੰ ਇੱਥੇ ਅੱਗੇ ਅਗਲੇ ਆਪਾਂ ਆ ਕੇ ਡਿਸਕਸ ਕਰਦੇ ਹਾਂ ਕਿ ਸਾਨੂੰ ਇਹ ਵੀ ਇੱਥੇ ਚੂਜ਼ ਕਰਨਾ ਪਊਗਾ ਕਿ ਆਪਾਂ ਸੋਹਣਾ ਦਿਖਣਾ ਚਾਹੁੰਦੇ ਹਾਂ ਜਾਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ।
1: ਹਾਂ,
0: ਮੰਨ ਲਓ ਤੁਹਾਨੂੰ ਮੈਂ ਆਪਸ਼ਨ ਦਿੰਦਾ ਵੀ ਅਸੀਂ ਜਾਂ ਤਾਂ ਤੁਸੀਂ ਤੰਦਰੁਸਤ ਰਹਿ ਲਓ ਤੇ ਜਾਂ ਫਿਰ ਤੁਸੀਂ ਉਦਾਂ ਦਾ ਸੋਹਣਾ ਦੇਖ ਲਓ ਜਿੱਦਾਂ ਦਾ ਤੁਹਾਨੂੰ ਸੋਹਣਾ ਚੰਗਾ ਲੱਗਦਾ, ਤੇ ਤੁਸੀਂ ਕੀ ਪਿੱਕ ਕਰੋਗੇ? ਤੁਸੀਂ ਬਾਕੀ ਸਾਰੇ ਜਾਣੇ ਮੈਂ ਸੋਚੋ ਵੀ ਆਪਾਂ ਕੀ ਪਿੱਕ ਕਰਾਂਗੇ ਇਹਦੇ ਵਿੱਚੋਂ, ਤੇ ਆਪਾਂ ਇੱਕ ਬ੍ਰੇਕ ਲੈ ਕੇ ਉਹਨਾਂ ਚਿਰ ਵਾਪਸੀ ਕਰਦੇ ਹਾਂ, ਆਪਾਂ ਉਹਨਾਂ ਚਿਰ ਨਾਲ ਦੀ ਨਾਲ ਰੀਲ ਬਣਾ ਲਈਏ ਆਰਨੇਤ ਦੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TSC ਵੱਲੋਂ ਇੱਕ ਸੁਨੇਹਾ।
2: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.
3: Kitchen da style dal lagda, bathroom vanity simple jya. Hun tension khatam karo. Aa gaya ZJ Stone Mason. Tade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf ghar par tuhadi personality vi shine karegi stone de style nal. Call karo 0410 ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਹਾਂਜੀ ਰੇਡੀਓ
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
6: ਕੀ ਮਤਲਬ?
8: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਸਾਡੇ ਭਾਰ ਦੇ ਬਾਰੇ ਭਾਰ ਘਟਾਉਣ ਦੇ ਬਾਰੇ ਇਹੋ ਜਿਹੀ ਸੋਚ ਦੇ ਬਾਰੇ ਅਤੇ ਆਓ ਆਪਾਂ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਇਹ ਵੀ ਕਰ ਰਹੇ ਸਾਂ ਕਿ ਆਪਾਂ ਕਿਵੇਂ ਗਲਤ ਤਰੀਕੇ ਦੇ ਨਾਲ ਆਪਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ ਪੁੱਠੇ ਸਿੱਧੇ ਤਰੀਕੇ ਜਿੱਦਾਂ ਵੀ ਕੋਈ ਕਹਿ ਦੇ ਮਤਲਬ ਸਾਨੂੰ ਮਤਲਬ ਲੱਗਦਾ ਕੱਲ੍ਹ ਨੂੰ ਕੋਈ ਵੀ ਕਹਿ ਦੇ ਵੀ ਇੰਨੇ ਕੁ ਪੈਸੇ ਦਿਉ ਅਤੇ ਮਤਲਬ ਤੁਹਾਡਾ ਭਾਰ ਆਪਾਂ ਘਟਾ ਦਾਂਗੇ ਜੋ ਮਰਜ਼ੀ ਕੀਮਤ ਦੇਣੀ ਪਵੇ ਤਾਂ ਆਪਾਂ ਉਹਦੇ ਲਈ ਵੀ ਤਿਆਰ ਹੋ ਜਾਂਦੇ ਹਾਂ ਸੋ ਹਾਲਾਂਕਿ ਹੁਣ ਜਿਹੜੇ ਇਹ ਵੀ ਆਪਾਂ ਇੰਜੈਕਸ਼ਨਸ ਦੀ ਵੀ ਗੱਲ ਕਰ ਰਹੇ ਹਾਂ ਅਤੇ ਇਹ ਸਸਤੇ ਨਹੀਂ ਗੇ ਔਨ ਐਵਰੇਜ ਮੈਂ ਵੇਖ ਰਿਹਾ ਹਾਂ ਵੀ ਜੇ ਕੋਈ ਪ੍ਰੋਪਰ ਲਾਉਂਦਾ ਵਾ ਅਤੇ ਕਹਿੰਦੇ ਨੇ ਕਿ $6,000-$7,000 ਸਾਲ ਦਾ ਖਰਚਾ ਵਾ
9: ਹਾਂਜੀ ਹੈਰਾਨਗੀ ਦੀ ਗੱਲ ਹੈ ਇੰਡੀਆ ਦੇ ਵਿੱਚ ਵੀ ਬੜਾ ਮਤਲਬ ਤੇਜ਼ੀ ਨਾਲ ਲੋਕੀ ਇਹ ਯੂਜ਼ ਕਰ ਰਹੇ ਨੇ
0: ਜੋ ਇੱਥੇ ਚੱਲਦਾ ਨਾ ਇੰਡੀਆ ਤਾਂ ਮੈਂ ਹੈਰਾਨ ਹੋਇਆ ਮਤਲਬ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਆ ਅਤੇ ਉੱਥੇ ਮਤਲਬ ਇੱਕ ਬੀਬੀ ਨੇ ਵਿਆਹ ਦੇ ਵਿੱਚ ਪੈਨਾਡੋਲ ਦਾ ਪੱਤਾ ਕੱਢਿਆ ਅਤੇ ਉਹਦੀਆਂ ਗੱਲਾਂ ਬਾਤਾਂ ਅਤੇ ਆਸ ਪਾਸ ਦੀਆਂ ਬੀਬੀਆਂ ਦੀ ਜੋ ਕਨਵਰਸੇਸ਼ਨ ਜਾਂ ਕਿੱਦਾਂ ਮਤਲਬ ਆਲ ਟੂਗੈਦਰ ਉਹ ਪੱਤਾ ਪੈਨਾਡੋਲ ਦਾ ਇੱਥੋਂ ਵਾਲਾ ਉਹਦੇ ਕੋਲ ਹੋਣ ਦਾ ਮਤਲਬ ਇਹ ਲੱਗ ਰਿਹਾ ਸੀ ਵੀ ਜਿੱਦਾਂ ਉਹ ਇੱਕ ਅਲੱਗ ਕਲਾਸ 'ਚ ਫੋਲ ਕਰਦੀ ਆ ਮਤਲਬ ਇਹ ਅਮੀਰੀ ਦੀ ਨਿਸ਼ਾਨੀ ਆ ਵੀ ਆਈ ਹੈਵ ਪੈਨਾਡੋਲ ਹੈ ਨਾ ਮੇਰੇ ਕੋਲ ਪੈਨਾਡੋਲ ਹੈ ਮਤਲਬ ਉਸੇ 'ਤੇ ਕਿੰਨਾ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਓ ਮਾਈ ਗੋਡ ਯੂ ਹੈਵ ਪੈਨਾਡੋਲ ਮਤਲਬ ਉੱਥੇ ਪੈਨਾਡੋਲ ਹੀ ਬੜੀ
9: ਸੋ ਮਲਟੀ ਵਿਟਾਮਿਨਸ ਦਾ ਵੀ ਸ਼ੋ ਆਫ ਕਰਦੇ ਕਈ
0: ਹੈ ਨਾ ਯੂ ਨੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਹੈ ਨਾ ਉਹ ਯੇ ਮੈਂ ਵੀ ਸੁਣਿਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮਤਲਬ ਉੱਥੇ ਉਸ ਚੀਜ਼ ਨੂੰ ਇੱਦਾਂ ਸਿਰਫ ਇਸ ਕਰਕੇ ਸ਼ਾਇਦ ਕਿਉਂਕਿ ਉਹ ਬਾਹਰੋਂ ਆਈ ਹੈ ਅਤੇ ਬਾਹਰ ਇਹ ਕਿਹਾ ਜਾਂਦਾ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ
9: ਹਾਂ ਡੈਫੀਨੇਟਲੀ ਉਹ ਸ਼ੋ ਆਫ ਅੱਜ ਕੱਲ੍ਹ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਵਾਈਆਂ ਨੂੰ ਵੀ ਆਪ ਇੱਕ ਸ਼ੋ ਆਫ ਦਾ ਜ਼ਰੀਆ ਬਣਾ ਰਹੇ ਨੇ ਲੋਕੀ
0: ਦੇਖੋ ਜਿਹੜੀ ਕੋਈ ਵੀ ਯਾਸੀ ਦਵਾਈ ਹੈ ਨਾ ਆਹ ਹੁਣ ਨਸ਼ਾ ਵਾ ਆਈਸ ਆ ਕੋਕੀਨ ਆ ਕਹਿੰਦੇ ਨੇ ਇਹ ਵੀ ਇੱਕ ਦਿਨ ਜਿਹੜੀ ਦਵਾਈਆਂ ਦੇ ਰੂਪ 'ਚ ਨਿਕਲੀਆਂ ਮਤਲਬ ਤੁਸੀਂ ਉਹ ਜਿਹੜਾ ਉਹ ਕਿਸੇ ਫਾਰਮੂਲਾ ਬਣਾਇਆ ਕਿਸੇ ਹੋਰ ਚੀਜ਼ ਦੇ ਲਈ ਹੁੰਦਾ ਵਾ ਅਤੇ ਉਹ ਤੋਂ ਬਾਅਦ 'ਚ ਫਿਰ ਉਹ ਹੁਣ ਕੈਨਬੀਜ਼ ਨੇ ਹੈ ਨਾ ਜਾਂ ਆਪਣਾ ਜਿਹੜਾ ਤੇਲ ਆ ਇਹਦਾ ਕੈਨਬੀਜ਼ ਦਾ ਸੋ ਇਹ ਸਾਰਾ ਕੁਛ ਜਿਹੜਾ ਵਾ ਇੱਕ ਸਮੇਂ 'ਤੇ ਇਲਾਜ ਦੇ ਲਈ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਕਿੱਦਾਂ ਅਤੇ ਕਿਹੜੇ ਰੂਪ ਦੇ ਵਿੱਚ ਕਿਵੇਂ ਇਸਤੇਮਾਲ ਕੀਤਾ ਜਾਣ ਲੱਗ ਪਿਆ ਸੋ ਸਾਨੂੰ ਹੁਣ ਜਿੱਦਾਂ ਮੰਨ ਲਓ ਇੰਜੈਕਸ਼ਨ ਦੀ ਗੱਲ ਕਰੀਏ ਅਤੇ ਟਾਈਪ 2 ਦੇ ਲਈ ਜਿੱਥੇ ਉਹ ਕੰਮ ਆਉਂਦਾ ਉੱਥੇ ਇਹ ਵੀ ਵੇਖਣ ਦੇ ਵਿੱਚ ਆਇਆ ਵੀ ਉਸ ਤੋਂ ਬਾਅਦ ਫਿਰ ਉਹਦੇ ਨਾਲ ਭਾਰ ਮੈਨੇਜ ਹੋ ਗਿਆ ਅਤੇ ਹੁਣ ਆਪਾਂ ਬਾਕੀ ਚੀਜ਼ਾਂ ਸਾਈਡ 'ਤੇ ਕਰਤੀਆਂ ਅਤੇ ਆਪਾਂ ਕਹਿੰਦੇ ਵੀ ਓਕੇ

0: ਇਸ਼ੂਜ਼ ਹੁੰਦੇ ਆ ਬਹੁਤ ਸਾਰੇ, ਉਹਦੇ ਕਰਕੇ ਵੀ ਕਈ ਵਾਰੀ ਆਟੋ
1: ਇਮਿਊਨ ਨਹੀਂ ਕਰ ਪਾਉਂਦਾ,
0: ਕਿਉਂਕਿ ਕਈ ਵਾਰੀ ਆਟੋ ਇਮਿਊਨ ਡਿਸੀਜ਼ਸ ਦੇ ਵਿੱਚ ਵੀ ਹੁੰਦਾ ਕਿ ਤੁਹਾਨੂੰ ਜੇ ਦਵਾਈਆਂ ਜਿਹੜੀ ਤੁਸੀਂ ਖਾਂਦੇ ਹੋ ਉਹਦੇ ਕਰਕੇ ਤੁਹਾਨੂੰ ਇੱਕ ਵੇਟ ਗੇਨ,
1: ਸਟੀਰੋਇਡ ਵਗੈਰਾ ਪਾਰਟਸ ਤੁਹਾਨੂੰ
0: ਮਿਲਦੇ ਆ, ਉਹਦਾ ਸਭ ਤੋਂ ਵੱਡਾ ਸਾਈਡ ਇਫੈਕਟ ਇਹ ਹੁੰਦਾ ਕਿ ਤੁਹਾਨੂੰ ਲਾਈਕ ਤੁਹਾਡਾ ਭਾਰ ਵਧੇਗਾ ਹੀ। ਲੇਕਿਨ ਆਪਾਂ ਸ਼ਾਰਟਕੱਟ ਕਿਉਂ ਆਜ਼ਮਾਨ ਲੱਗ ਗਏ, ਇਹ ਹੈਰਾਨਗੀ ਦੀ ਗੱਲ ਹੈ ਨਾ ਕਿ ਤੁਸੀਂ ਸਸਟੇਨ, ਤੁਹਾਨੂੰ ਇੱਕ ਲੌਂਗ ਟਰਮ ਉਹਦਾ ਇਲਾਜ ਚਾਹੀਦਾ ਕਿ ਥਰੂ ਆਊਟ, ਜਿਹਦੀ ਆਪਾਂ ਗੱਲ ਕਰ ਵੀ ਰਹੇ ਸੀ ਬ੍ਰੇਕ ਦੇ ਵਿੱਚ ਕਿ ਜਿਹੜੇ ਜੇ ਆਪਸ਼ਨ ਤੁਸੀਂ ਲੈ ਰਹੇ ਹੋ, ਚਲੋ ਠੀਕ ਹੈ ਇੱਕ ਵਾਰ ਨੂੰ ਤੁਸੀਂ ਜੇਬ ਖਰਚ ਕਰਕੇ ਆਪਣੀ ਪੋਕਿਟ ਤੋਂ ਲਗਾ ਕੇ ਤੁਸੀਂ ਲੈ ਲਏ ਇੰਜੈਕਸ਼ਨ, ਪਰ ਗੱਲ ਤਾਂ ਉਹ ਹੋਏ ਕਿ ਹਾਂ ਅੱਜ ਤੁਸੀਂ 3 ਮਹੀਨੇ ਜਾਂ 2 ਵਾਰੀ ਜਾਂ 3 ਵਾਰੀ ਇਹ ਪੂਰਾ ਟ੍ਰੀਟਮੈਂਟ ਲੈ ਲਿਆ, ਲੇਕਿਨ ਫਿਰ ਗੇਨ ਨਹੀਂ ਹੋਏਗਾ। ਮਤਲਬ ਦੁੱਖ ਤਾਂ ਇਹੀ ਹੈ ਨਾ ਕਿ ਤੁਸੀਂ ਇੰਨੇ ਪੈਸੇ ਵੀ ਲਗਾ ਲਏ, ਤੁਸੀਂ ਉਹ ਦਰਦ ਵੀ ਸਹਿਣ ਕੀਤਾ, ਉਹਦੇ ਸਾਈਡ ਇਫੈਕਟ ਵੀ ਝੇਲੇ, ਨੌਸ਼ਿਆ ਵੀ ਤੁਹਾਨੂੰ ਰਿਹਾ, ਕਿਤੇ ਆਉਣ ਜਾਣ ਜੋਗੇ ਵੀ ਨਹੀਂ, ਤੁਹਾਨੂੰ ਚੱਕਰ ਆ ਰਿਹਾ ਨਾ, ਕਿੰਨਾ ਤੁਹਾਨੂੰ ਸਾਈਡ ਇਫੈਕਟਸ ਹੈ, ਲੇਕਿਨ ਸਟਿਲ ਜਦੋਂ ਤੁਸੀਂ ਉਹ ਛੱਡਿਆ ਵਾਪਸ ਰੀਗੇਨ ਹੋ ਜਾਣਾ। ਅਤੇ ਉਹਦੇ ਲਈ ਇਹ ਹੈਗਾ ਕਿ ਤੁਸੀਂ ਸ਼ੁਰੂਆਤ ਤੋਂ ਕਰੋ, ਆਪਣੀ ਲਾਈਫ ਸਟਾਈਲ ਸੁਧਾਰੋ। ਮੇਨ ਤਾਂ ਹਰ ਚੀਜ਼ ਦਾ ਇਲਾਜ ਕਿਚਨ ਤੋਂ ਹੁੰਦਾ, ਖਾਣ ਪੀਣ ਤੇ ਆਪਣੀ ਦੇਖੋ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਮਤਲਬ ਉਹ ਕਰ ਸਕਦੀ ਹੈ, ਮਤਲਬ ਭਾਰ ਵਧਾ ਰਹੀ ਹੈ ਤੁਹਾਡਾ, ਕਿਹੜੀ ਚੀਜ਼ ਤੁਹਾਨੂੰ ਵਾਈ ਕਰ ਰਹੀ ਹੈ। ਕਈ ਵਾਰੀ ਤਾਂ ਆਪਾਂ ਨੂੰ ਇਹ ਵੀ ਹੁੰਦਾ ਕਿ ਬਹੁਤ ਸਾਰੀ ਚੀਜ਼ਾਂ ਆਪਾਂ ਹੈਲਦੀ ਸਮਝ ਕੇ ਖਾਂਦੇ ਹਾਂ, ਗੁੱਡ ਹੈ, ਵਧੀਆ ਚੀਜ਼ ਹੈ, ਮੈਂ ਤਾਂ ਇਹ ਮੈਂ ਖਾ ਰਿਹਾ ਹੈ ਨਾ, ਜਿਵੇਂ ਪਨੀਰ ਦੀ ਆਪਾਂ ਗੱਲ ਕਰੀਏ, ਪਰ ਟਾਈਮਿੰਗ ਕੀ ਹੈ ਉਸ ਚੀਜ਼ ਦਾ, ਉਹ ਵੀ ਜ਼ਰੂਰ ਮੈਟਰ ਕਰਨਾ ਚਾਹੀਦਾ ਕਿ ਕਿਸ ਟਾਈਮ ਕਿਹੜੀ ਚੀਜ਼ ਖਾ ਰਹੇ ਹੋ, ਉਹ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ।
1: ਹਾਂ, ਜਿਹੜੇ ਵਾਈ ਚੀਜ਼ਾਂ ਨੇ ਜਾਂ ਹੁਣ ਉਹ ਕਿਸੇ ਦੇ ਲਈ ਵਾਈ ਕਿਸੇ ਦੇ ਲਈ ਸਵਾਦ, ਸੋ ਉਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਸਰੀਰ ਦੇ ਮੁਤਾਬਕ ਵੇਖਣੀਆਂ ਪੈਣਗੀਆਂ। ਮਤਲਬ ਮੈਨੂੰ ਤਾਂ ਕਈ ਵਾਰੀ ਕਈ ਰਿਕਮੈਂਡ ਕਰਦੇ ਤੇ ਮੈਂ ਤੇ ਇਸ ਚੀਜ਼ ਦਾ ਮੈਂ ਹਾਮੀ ਭਰਦਾ ਵਾਂ ਕਿ ਜਿਹੜੀ ਸਾਡੇ ਸਕੂਲਾਂ ਦੇ ਵਿੱਚ ਸਟੱਡੀ ਆ, ਵਾਈ ਨੋਟ ਉੱਥੇ ਇਹ ਚੀਜ਼ਾਂ ਬਰੀਕੀ 'ਚ ਸ਼ਾਮਲ ਕੀਤੀਆਂ ਜਾਣ,
0: ਹੈ
1: ਨਾ, ਇੱਕ ਸਬਜੈਕਟ ਦੇ ਰੂਪ ਦੇ ਵਿੱਚ ਸਾਡਾ ਖਾਣ ਪੀਣ ਸਭ ਤੋਂ ਇੰਪੋਰਟੈਂਟ ਆ, ਸੋ ਉੱਥੇ ਕਿਉਂ ਨਾ ਉਹ ਚੀਜ਼ਾਂ ਸ਼ਾਮਲ ਕੀਤੀਆਂ ਜਾਣ, ਉੱਥੇ ਪੜ੍ਹਾਇਆ ਜਾਵੇ,
0: ਰਾਦਰ
1: ਦੈਨ ਕਿ ਅਸੀਂ ਇੱਕ ਵਾਰੀ ਆਪਣੇ ਸਰੀਰ ਦਾ ਨੁਕਸਾਨ ਕਰਵਾ ਕੇ ਫਿਰ ਆਪਾਂ ਇਸ ਰਾਹ ਦੇ ਉੱਤੇ ਤੁਰਦੇ ਹਾਂ ਵੀ ਹੁਣ ਆਪਾਂ ਸਿੱਖੀਏ ਵੀ ਕਿਹੜੀ ਚੀਜ਼ ਮਾੜੀ ਕਿਹੜੀ ਚੰਗੀ, ਤੇ ਫਿਰ ਵੀ ਉਹਨੂੰ ਬੜਾ ਟਾਈਮ ਲੱਗ ਜਾਂਦਾ। ਐਕਸਪੈਰੀਮੈਂਟ ਸਰੀਰ ਨਾਲ ਕਰਦਿਆਂ ਕਰਦਿਆਂ ਕਰਦਿਆਂ ਕਿੰਨਾ ਸਮਾਂ ਲੰਘ ਜਾਂਦਾ, ਸੋ ਉਹ ਇਹ ਚੀਜ਼ਾਂ ਸ਼ੁਰੂ ਤੋਂ ਜੇ ਸਾਡੀ ਪੜ੍ਹਾਈ ਦੇ ਵਿੱਚ ਸ਼ਾਮਲ ਹੋਣ ਤੇ ਉਦੋਂ ਬੰਦੇ ਨੂੰ ਪਤਾ ਹੋਵੇ ਵੀ ਆਹ ਚੀਜ਼ ਮੈਂ ਇਸ ਟਾਈਮ ਖਾਣੀ ਹੈ, ਇਸ ਟਾਈਮ ਮੈਂ ਨਹੀਂ ਖਾਣੀ, ਪਰ ਨਹੀਂ ਪੜ੍ਹਾਈਆਂ ਜਾਣਗੀਆਂ।
0: ਮੋਰਲ ਸਾਇੰਸ ਆਪਾਂ ਨੂੰ ਸ਼ੁਰੂ ਤੋਂ ਆਪਾਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ ਵੀ, ਉਹਦੇ ਨਾਲ ਇੱਕ ਗੁੱਡ ਹੈਲਦੀ ਹੈਬਿਟਸ ਵੀ ਐਡ ਹੋਣੀ ਚਾਹੀਦੀ ਹੈ।
1: ਨਹੀਂ ਹੋਣਗੀਆਂ ਕਿਉਂਕਿ ਉਹਦਾ ਵੀ ਰੀਜ਼ਨ ਹੈ ਜੀ, ਫਿਰ ਆਈਸਕ੍ਰੀਮਾਂ ਕਿੱਦਾਂ ਵਿਕਣਗੀਆਂ, ਫਿਰ ਪੀਜ਼ੇ ਬਰਗਰ ਕਿੱਦਾਂ ਵਿਕਣਗੇ, ਫਿਰ ਆ ਨੂਡਲ ਕਿੱਦਾਂ ਵਿਕਣਗੇ, ਫਿਰ ਮੰਨ ਲਓ ਜੇ ਮੰਨ ਲਓ ਇੱਦਾਂ ਦਾ ਹੋ ਜੇ ਜਾਂ ਕਿਸੇ ਦੇ ਉੱਤੇ ਉਹ ਅਵੇਅਰਨੈਸ ਜਿਹੜੀ ਆ ਉਹ ਕਿਤੇ ਕੰਮ ਕਰ ਜੇ, ਤੇ ਸਾਡੇ ਵਿਆਹਾਂ ਦੇ ਉੱਤੇ ਕਿਹੜਾ ਕਿਹੜੀ ਰੋਟੀ ਖਾਊਗਾ ਦੱਸੋ, ਸਾਡੀਆਂ ਪਾਰਟੀਆਂ ਦੇ ਉੱਤੇ ਕਿਹੜਾ ਕੀ ਖਾਊਗਾ ਦੱਸੋ,
0: ਕਮਰਸ਼ੀਅਲਾਈਜ਼ੇਸ਼ਨ ਹੈ ਹਰ ਇੱਕ ਚੀਜ਼ ਦਾ,
1: ਹੈ ਨਾ। ਮੰਨ ਲਓ ਜੇ ਇੱਕ ਬੱਚੇ ਦੇ ਉੱਤੇ ਜਾਂ ਇੱਕ ਸੈਕਟਰ ਦੇ ਉੱਤੇ ਇਹ ਚੀਜ਼ ਅਸਰ ਹੋ ਜੇ, ਤੇ ਤੁਸੀਂ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਾਹਮਣੇ ਮੈਨਿਊ ਲੱਗਾ, ਅੱਖੋਂ ਅੱਗੋਂ ਘੁਮਾਓ ਹਾਂ ਮੈਨਿਊ, ਤੁਸੀਂ ਭਾਵੇਂ ਕਿਸੇ ਪਾਠ ਤੇ ਚਲ ਜਾਓ, ਕਿਸੇ ਪਾਰਟੀ ਤੇ ਚਲ ਜਾਓ, ਚਾਹੇ ਤੁਸੀਂ ਕਿਤੇ, ਤੁਸੀਂ ਸੋਚੋ ਵੀ ਉਹ ਬੱਚੇ ਕਿਹੜੀ ਕਿਹੜੀ ਚੀਜ਼, ਹਾਲਾਂਕਿ ਨਹੀਂ ਇਹ ਹੋਣਾ, ਪਰ ਉਹ ਬੱਚੇ ਕਿਹੜੀ ਕਿਹੜੀ ਚੀਜ਼ ਫਿਰ ਮਾਈਨਸ ਕਰਨਗੇ ਤੇ ਕੀ ਖਾਣਗੇ ਉੱਥੇ, ਕਿ ਉੱਥੇ ਉਹ ਕਹਿਣਗੇ ਵੀ ਲਿਆਓ ਘਰ ਦੀ ਦਾਲ ਬਣਾ ਕੇ ਦਿਓ ਸਾਨੂੰ, ਹੈ ਨਾ। ਸੋ
0: ਬਿਲਕੁਲ
1: ਇਹ ਚੀਜ਼ ਸਾਰਾ ਕੁਛ ਜਿਹੜਾ ਨਾ ਇਹ ਘੁੰਮ ਘੁਮਾ ਕੇ ਇਹ ਮੰਡੀ ਦੇ ਗੱਲ 'ਤੇ ਆਪਾਂ ਪਾ ਦਿੰਦੇ ਹਾਂ, ਪਰ ਇਹ ਮੰਡੀ ਦੇ ਗੱਲ ਨਹੀਂ ਹੈ, ਇਹ ਇਹਨੂੰ ਮੰਡੀ ਤੋਂ ਵੀ ਗਾਂਹ ਘੁਮਾਓ ਅਤੇ ਇਹ ਤੁਹਾਡੇ ਗੱਲ ਆ ਕੇ ਪੈਣਾ, ਤੁਹਾਡੇ ਰੀਜ਼ਨਿੰਗ ਜਿਹੜੀ ਆ ਉਹ ਤੁਹਾਡੇ ਆਪਣੇ ਆਪ 'ਚੋਂ ਨਿਕਲਣੀ ਆ। ਉਹ ਰੀਜ਼ਨਿੰਗ ਇਹ ਆ ਕਿ ਆਪਾਂ ਆਪਣੀ ਲਾਈਫ ਕੁਇਕ ਹੀ ਇੰਨੀ ਕੁ ਕਰ ਲਈ ਆ ਕਿ ਉੱਥੇ ਹੱਲ ਹੀ ਕੋਈ ਨਹੀਂ ਆ।
0: ਹਾਂ, ਆਪਾਂ ਨੂੰ ਹਰ ਇੱਕ ਚੀਜ਼ ਦਾ ਆਂਸਰ ਹੈ ਆਪਣੇ ਕੋਲ ਕਿ ਕਿਉਂ ਨਹੀਂ ਮਤਲਬ ਐਕਸਰਸਾਈਜ਼ ਟਾਈਮ ਨਹੀਂ ਹੈ। ਹੁਣ ਇੱਕ ਮਤਲਬ ਕੁੜੀਆਂ ਦੇ ਵਿੱਚ ਮਤਲਬ ਮੈਨੂੰ ਇੱਕ ਐਪ ਲੱਭੀ ਸੀਗੀ, ਉਹਦੇ ਵਿੱਚ ਇਹ ਤੁਹਾਨੂੰ ਡਿਜ਼ਾਇਨ ਕਰਕੇ ਦੇ ਦਿੰਦੇ, ਮਤਲਬ ਬਹੁਤ ਅੱਛੇ ਅੱਛੇ ਤਰੀਕੇ ਵੀ ਹੈ ਮਾਰਕੀਟ ਦੇ ਵਿੱਚ ਕਿ ਤੁਹਾਡੀ ਕਿਹੜੀ ਤੁਹਾਡੀ ਕੀ ਭੁੱਖ ਹੈ, ਤੁਹਾਡੀ ਤੁਹਾਨੂੰ ਕਿੰਨਾ ਭਾਰ ਘਟਾਉਣਾ ਜਾਂ ਕੁਛ ਵੀ, ਤੁਹਾਡੇ ਕੋਲ ਕਿੰਨਾ ਦਿਨ ਦਾ ਟਾਈਮ ਹੈ, ਲਿਟਰਲੀ 7 ਮਿੰਟ ਦੀ ਐਕਸਰਸਾਈਜ਼ ਪੂਰੇ ਦਿਨ। ਹੁਣ 7 ਮਿੰਟ ਤਾਂ ਬੰਦਾ ਕੱਢ ਹੀ ਸਕਦਾ।
1: ਮੈਂ ਵੈਸੇ ਉੱਦਾਂ ਜੈਸੀ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਨਾ ਤੁਹਾਨੂੰ, ਜਾਂ ਫਿਰ ਮੈਂ ਜੋ ਮੇਰੀ ਸੋਚ ਹੈ ਇਸ ਚੀਜ਼ ਨੂੰ ਲੈ ਕੇ, ਜਦੋਂ ਮਿੱਥ ਕੇ ਤੁਹਾਨੂੰ ਕੋਈ ਕਹੂਗਾ ਨਾ 5 ਮਿੰਟ 2 ਮਿੰਟ ਅੱਧਾ ਘੰਟਾ, ਤੇ ਇਹ ਕੰਮ ਨਹੀਂ ਹੋ ਪਾਉਣਗੇ। ਜੇ ਤੁਸੀਂ ਵਾਕਈ ਉਹ ਚੀਜ਼ਾਂ ਕਰਨੀਆਂ ਤਾਂ ਤੁਹਾਨੂੰ ਆਪਣੇ ਲਾਈਫ ਸਟਾਈਲ ਦਾ, ਜਿੱਦਾਂ ਤੁਸੀਂ ਬੜੀ ਵਾਰੀ ਸ਼ਬਦ ਯੂਜ਼ ਕੀਤਾ ਵੀ ਲਾਈਫ ਸਟਾਈਲ, ਤੁਹਾਨੂੰ ਬਣਾਉਣਾ ਪਊਗਾ ਉਹ ਲਾਈਫ ਸਟਾਈਲ। ਇੱਦਾਂ ਮਿੰਟ ਸਕਿੰਟ ਨੋਟ ਕੀਤਿਆਂ ਨਹੀਂ ਬਣਨਾ। ਲਾਈਫ ਸਟਾਈਲ ਦਾ ਮਤਲਬ ਇਹ ਹੁੰਦਾ ਵੀ ਸਾਡਾ ਡੇਲੀ ਦਾ ਕੰਮ, ਸਾਡਾ ਕੰਮਾਂ ਦੇ ਉੱਤੇ ਆਉਣ ਜਾਣ, ਸਾਡੇ ਬੱਚਿਆਂ ਦੀ ਪਰਵਰਿਸ਼, ਸਕੂਲ ਛੱਡਣਾ, ਲਿਆਉਣਾ, ਘਰ ਦੀ ਸਫਾਈ ਕਰਨੀ, ਜੋ ਜ਼ਰੂਰੀ ਸਾਡੇ

0: ਡੇਲੀ ਦੇ ਟਾਸਕ ਨੇ ਘਰ ਤੋਂ ਲੈ ਕੇ ਕੰਮ ਤੱਕ ਦੇ, ਉਹਨਾਂ ਦੇ ਵਿੱਚ ਸਾਨੂੰ ਐਕਸਰਸਾਈਜ਼ ਫਿੱਲ ਕਰਨੀ ਪੈਣੀ, ਧੱਕੇ ਨਾ
1: ਫਸਾਣਾ ਪੈਣਾ।
0: ਜਿੱਥੇ ਕਿਤੇ ਗੱਡੀ ਛੁੱਟਦੀ ਉੱਥੇ ਗੱਡੀ ਛੱਡੋ, ਉੱਥੇ ਤੁਰ ਕੇ ਜਾਓ। ਜਿੱਥੇ ਕਿਤੇ ਘਰ ਦੀ ਸਫਾਈ ਦੇ ਵਿੱਚ ਆਪ ਹੱਥ ਪੈਰ ਮਾਰਨਾ ਪੈਂਦਾ ਵਾ, ਆਪ ਮਾਰੋ। ਜਿੱਥੇ ਕਿਤੇ ਗਾਰਡਨਿੰਗ ਦੇ ਵਿੱਚ ਤੁਹਾਨੂੰ ਇਨਵੋਲਵ ਹੋਣਾ ਪੈਂਦਾ ਹੋ। ਸੋ ਇਹਨੂੰ ਕਹਿੰਦੇ ਆ ਲਾਈਫ ਸਟਾਈਲ ਆਪਣਾ ਬਣਾ ਲੈਣਾ। ਤੁਹਾਨੂੰ ਸੁੱਤੇ ਸਿੱਧ ਪਤਾ ਹੀ ਨਾ ਲੱਗੇ ਕਿ ਤੁਸੀਂ ਐਕਸਰਸਾਈਜ਼ ਕਰ ਲਈ ਹੈ, ਪਰ ਤੁਹਾਡੀ ਹੋ ਚੁੱਕੀ ਹੋਵੇ। ਉਹਨੂੰ ਕਹਿੰਦੇ ਆ ਲਾਈਫ ਸਟਾਈਲ। ਅਦਰਵਾਈਜ਼ ਜੇ ਆਪਾਂ ਇੱਦਾਂ ਕਰੀਏ ਨਾ ਵੀ ਹਾਂ ਸਾਰਾ ਕੁਛ ਕਰ ਕਰਾ ਕੇ ਥੱਕੇ ਟੁੱਟੇ ਤੇ ਹੋ ਇਹ ਮੇਰਾ ਲਾਈਫ ਸਟਾਈਲ ਆ, ਹੁਣ ਸ਼ਾਮੀ ਮੈਂ ਨਾ ਅੱਧਾ ਘੰਟਾ ਜਿਮ ਵੀ ਜਾਣਾ, ਥੱਕਿਆ ਟੁੱਟਿਆ ਸਰੀਰ ਜਦੋਂ ਜਿਮ ਜਾਊਗਾ ਤੇ ਉਹਦਾ ਕੋਈ ਫਾਇਦਾ ਨਹੀਂ। ਤੁਹਾਡੀ ਹੁਣ ਪਹਿਲੀਆਂ ਚ ਆਪਾਂ ਤਾਂ ਹੀ ਠੀਕ ਸਾਂ ਕਿਉਂਕਿ ਸਾਨੂੰ ਨਾ ਤੁਰੇ ਫਿਰਦੇ ਹੀ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਐਕਸਰਸਾਈਜ਼ ਹੋ ਗਈ ਆ।
1: ਪਹਿਲਾਂ ਤੇ ਕੰਮ ਹੀ ਇੰਨੇ ਸਾਰੇ ਹੁੰਦੇ ਸੀਗੇ ਜਿਹੜੇ ਆਲਰੇਡੀ, ਜਿਵੇਂ ਹੁਣ ਅੱਜ ਕੱਲ੍ਹ ਕਹਿੰਦੇ ਅੱਜ ਸ਼ੋਲਡਰ ਡੇ, ਅੱਜ ਲੈਗ ਡੇ, ਅੱਜ ਕਿਚਨ ਦੇ ਕੰਮ ਵੀ ਕੁਛ ਕੁਛ ਇੱਦਾਂ ਦੇ ਸੀਗੇ, ਉਹ ਸਾਰੇ ਕੰਮ ਸਾਡੀ ਐਕਸਰਸਾਈਜ਼ ਕਰਾ ਦਿੰਦੇ ਸੀਗੇ।
0: ਵੇਖੋ ਮੈਂ ਕਿਸੇ ਚੀਜ਼ ਦੇ ਉਹ ਖਿਲਾਫ਼ ਨਹੀਂ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਜੇ ਨੌਲੇਜ ਤੋਂ ਬਿਨਾਂ ਤੇ ਨਾ ਸੋਚ ਸਮਝ ਕੇ ਕੀਤੀਆਂ ਜਾਣ ਤੇ ਉਹ ਤੁਹਾਡੇ ਲਈ ਨੁਕਸਾਨਦੇਹ ਆ, ਫਿਰ ਭਾਵੇਂ ਘਰ ਦੀ ਬਣੀ ਰੋਟੀ ਕਿਉਂ ਨਾ ਹੋਵੇ। ਜਿਮ ਦੇ ਕਰਕੇ ਕਿੰਨਿਆਂ ਨੇ ਲੱਕ ਹਿਲਾਏ ਆਪਣੇ, ਇਹ ਵੀ ਇੱਕ ਸੱਚ ਆ।
1: 100%
0: ਹੈ ਨਾ, ਉੱਥੇ ਵੀ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਵੀ ਰਾਤੋਂ ਰਾਤ ਹੁਣ ਆਪਾਂ ਵੱਧ ਤੋਂ ਵੱਧ ਭਾਰ ਚੁੱਕੇ ਤੇ ਵੱਧ ਤੋਂ ਛੇਤੀ ਘਟਾ ਲਈਏ, ਕਿਉਂਕਿ ਸਾਡੀ ਇਹ ਮਨ ਜਦੋਂ ਥੋੜ੍ਹਾ ਜਿਹਾ ਵੀ ਰਿਜ਼ਲਟ ਸਾਨੂੰ ਮਿਲਦਾ ਕਿਸੇ ਚੀਜ਼ ਦਾ ਤੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਹੁਣ ਨਾ ਲਾ ਦਈਏ ਜ਼ੋਰ। ਸੇਮ ਆ ਦਵਾਈ ਦੇ ਨਾਲ ਆ,
1: ਭੁੱਖ ਵੱਧਦੀ ਹੈ
0: ਜਿਹਨਾਂ ਨੂੰ ਲੱਗਦਾ ਵੀ ਅਸੀਂ ਹੁਣ ਆ ਦਵਾਈ ਦੇ ਨਾਲ ਥੋੜ੍ਹਾ ਜਿਹਾ ਫਰਕ ਪੈ ਗਿਆ ਤੇ ਉਹ ਫਿਰ ਡਬਲ ਮੰਨ ਲਓ ਛੇਤੀ ਛੱਡ ਹੀ ਨਹੀਂ ਪਾਉਂਦੇ ਹੋਣਗੇ, ਜਿੰਨਾ ਡਾਕਟਰ ਨੇ ਕਿਹਾ ਉਹਦੀ ਛੇਤੀ ਛੱਡ ਨਹੀਂ ਪਾਉਂਦੇ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਨੁਕਸਾਨ ਕਰ ਦਿੰਦੀਆਂ ਨੇ। ਗੱਲ ਫੇਰ ਘੁੰਮ, ਭਾਵੇਂ ਤੁਸੀਂ ਜਿੰਮ ਚਲ ਜਾਓ, ਭਾਵੇਂ ਤੁਸੀਂ ਕੋਈ ਦਵਾਈ ਖਾ ਲਓ, ਮੈਨੇਜ ਕਰ ਲਓ, ਡਾਇਟਿੰਗ ਕਰ ਲਓ, ਕਿਸੇ ਵੀ ਤਰ੍ਹਾਂ ਦਾ ਕੁਛ ਕਰ ਲਓ, ਗੱਲ ਘੁੰਮ ਘੁਮਾ ਕੇ ਤੁਹਾਡੇ ਤੁਹਾਡੀ ਸੋਚ 'ਤੇ ਆਉਣੀ ਆ, ਤੁਹਾਡੀ ਵਿਲ ਪਾਵਰ 'ਤੇ ਆਉਣੀ ਆ, ਤੁਹਾਡੇ ਪੇਸ਼ੈਂਸ 'ਤੇ ਆਉਣੀ ਆ, ਤੁਹਾਡੇ ਠਰਮੇ 'ਤੇ ਆਉਣੀ ਆ, ਤੁਹਾਡੀ ਸੈਟਿਸਫੈਕਸ਼ਨ 'ਤੇ ਆਉਣੀ ਆ। ਉਹ ਕਿੱਥੇ ਕੁ ਜੇ ਤੁਹਾਡੀ ਜ਼ਬਾਨ 'ਤੇ ਆਉਣੀ ਆ ਵੀ ਜਿਹੜਾ ਆਪਣਾ ਦਿਮਾਗ ਸਾਡੀਆਂ ਚੀਜ਼ਾਂ ਵੇਖ ਕੇ ਅਤੇ ਉਸੇ ਵੇਲੇ ਕਹਿ ਦਿੰਦਾ ਨਾ ਵੀ ਆਪਾਂ ਛੱਡੀ ਛੱਡੀ ਹੁੰਦੀ ਹੈ, ਸਾਰਾ ਕੁਛ ਛੱਡਿਆ ਹੁੰਦਾ ਅਤੇ ਫਿਰ ਵੀ ਆਪਾਂ ਬੱਚੇ ਕੋਲੋਂ ਵੇਲੇ ਨੂੰ ਲਿਆ ਸਵਾਦ 'ਤੇ ਵਿਖਾ ਦੇ। ਹੁਣ ਇਹ ਟੈਕਨੀਕਲੀ ਇਹ ਵੀ ਮੰਨਿਆ ਜਾਂਦਾ ਕਿ ਤੁਸੀਂ ਚਾਹੇ ਇਹ ਕਹਿ ਰਹੇ ਹੋ ਨਾ ਵੀ ਮੈਂ ਤਾਂ ਇੱਕ ਚਮਚਾ ਹੀ ਕੇਕ ਦਾ ਲਿਆ ਸੀ, ਜਾਂ ਮੈਂ ਆਈਸਕ੍ਰੀਮ ਦਾ ਇੱਕ ਚਮਚਾ ਹੀ ਲਿਆ ਸੀ, ਜਾਂ ਪੀਜ਼ੇ ਦਾ ਜਸਟ ਇੱਕ ਬਾਈਟ ਹੀ ਲਈ ਮੈਂ ਆਪਣੀ ਉਹ ਕੀਤੇ ਸ਼ਾਂਤ, ਹੈ ਨਾ, ਕਰੇਵਿੰਗ ਸ਼ਾਂਤ ਕੀਤੀਆਂ। ਪਰ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਤੁਸੀਂ ਨਾ ਖਾਣ ਵਾਲੇ ਜ਼ੋਨ 'ਚ ਹੋ ਨਾ ਤੇ ਉਦੋਂ ਤੁਹਾਡੇ ਲਈ ਇੱਕ ਬੁਰਕੀ ਵੀ ਜ਼ਹਿਰ ਦੇ ਬਰਾਬਰ ਸਾਬਤ, ਜ਼ਹਿਰ ਨਹੀਂ ਮਤਲਬ ਇੱਕ ਬੁਰਕੀ ਵੀ ਜਿਹੜੀ
1: ਪਾਣੀ ਵੀ ਘਿਓ ਵਾਂਗ ਲੱਗੇਗਾ।
0: ਹਾਂ, ਕਿਉਂਕਿ ਉਹਨੇ ਤੁਹਾਡੇ ਐਨਜ਼ਾਈਮ ਜਿਹੜੇ ਜਗਾ ਤੇ ਫਿਰ ਉਹ ਤੁਹਾਨੂੰ ਉਸ ਤਰੀਕੇ ਦਿੰਦੇ, ਮਤਲਬ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਮੈਂ ਤਾਂ ਬੁਰਕੀ ਕੀ ਲਈ ਸੀ, ਮੈਂ ਉਹ ਲਈ।
1: ਕਹਿੰਦੇ ਇੱਕ ਚਮਚ ਤੇਲ 'ਚ ਸਬਜ਼ੀ ਬਣਾਈ ਸੀ, ਇੱਕ ਚਮਚ ਤੇਲ 'ਚ ਵੀ ਬੜਾ ਕੁਝ ਹੁੰਦਾ ਹੈ ਨਾ, ਐਵੇਂ ਮਤਲਬ ਇੱਕ ਐਗਜ਼ਾਮਪਲ ਹੈ।
0: ਮੈਂ ਉਹਨੂੰ ਕਹਿੰਦਾ ਉਹ ਤਾਂ ਬਣਾਓ ਤੁਸੀਂ ਤੇਲ 'ਚ, ਮੈਂ ਨਹੀਂ ਕਹਿੰਦਾ ਵੀ ਤੇਲ ਉਹ ਤਾਂ ਚਲੋ ਕੁਛ ਨਾ ਕੁਛ ਤਾਂ ਚਾਹੀਦਾ ਹੀ ਆ ਹੈ ਨਾ ਉਹਦੇ 'ਚ ਸਬਜ਼ੀ 'ਚ, ਉਹ ਇੱਕ ਅਲੱਗ ਚੀਜ਼ ਆ। ਪਰ ਮੇਨ ਚੀਜ਼ ਇਹ ਹੈ ਕਿ ਤੁਹਾਡਾ ਕੰਟਰੋਲ ਆਪਣੇ ਆਪ,
1: ਸੈਲਫ ਕੰਟਰੋਲ ਇਜ਼ ਦ ਕੀ ਟੂ ਸਕਸੈਸ,
0: ਤੁਹਾਡਾ ਆਪਣੇ ਆਪ ਦੇ ਉੱਤੇ ਕੰਟਰੋਲ। ਨੈਕਸਟ ਸਾਡੇ ਨਾਲ 000 ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਨੀਤੂ ਜੀ ਤੁਸੀਂ, ਤੇ ਫਿਰ ਆਪਾਂ ਇਜਾਜ਼ਤ ਲਵਾਂਗੇ। 000 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ
1: ਜੀ।
2: ਪਹਿਲਾਂ ਤਾਂ ਜੀ ਪਹਿਲੀ ਵਾਰੀ ਕਾਲ ਕਰ ਰਹੇ ਹਾਂ ਜੀ।
0: ਜੀ ਥੈਂਕ ਯੂ ਜੀ, ਥੈਂਕ ਯੂ। ਕੀ ਹਾਲ ਤੁਹਾਡਾ, ਕੀ ਨਾਮ ਤੁਹਾਡਾ?
2: ਮੈਨੂੰ ਮੰਨਾ ਕਹਿੰਦੇ ਆ ਜੀ, ਕੁਛ ਨਿਕ ਨਹੀਂ ਵੀ ਕਹੂੰਗਾ।
0: ਠੀਕ ਹੈ ਜੀ, ਜੀ ਮੰਨਾ ਜੀ, ਕੀ ਕਹਿਣਾ ਚਾਹੋਗੇ?
2: 7-8 ਸਾਲ ਤੋਂ ਪਹਿਲਾਂ ਤਰੀਫ ਕਰਨੀ ਚਾਹਣਾ ਜੀ, 7-8 ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਜੀ
0: ਜੀ, ਥੈਂਕ ਯੂ,
2: ਬਹੁਤ ਵਧੀਆ ਲੱਗਦਾ ਜੀ
0: ਜੀ, ਥੈਂਕ ਯੂ ਜੀ।
2: ਜ਼ਿੰਦਗੀ ਚ ਗੱਲਾਂ ਵਧੀਆ, ਜ਼ਿੰਦਗੀ ਦੇ ਵਿੱਚ ਗੱਦੇ ਗੱਲਾਂ ਨੂੰ ਫਿਰ ਉਸ ਨੂੰ ਲਿਆਈਦਾ ਵੀ ਹੈ ਜੀ
0: ਜੀ, ਥੈਂਕ ਯੂ ਜੀ। ਬਾਕੀ ਇਹ ਵੱਡੀ ਗੱਲ ਆ ਲਿਆਉਣਾ, ਕਿਉਂਕਿ ਸੁਣ ਲੈਣਾ ਸਿਰਫ ਉਹ ਸਿਰਫ ਕੰਨਾਂ ਦਾ ਰਸ ਹੁੰਦਾ।
2: ਬਿਲਕੁਲ ਬਿਲਕੁਲ, ਕੋਸ਼ਿਸ਼ ਹੁੰਦੀ ਹੈ ਜੀ। ਤੇ ਬਾਕੀ ਮੈਂ ਅੱਜ ਦੇ ਟੌਪਿਕ ਤੇ ਆਉਣਾ ਜੀ, ਕਿਉਂਕਿ ਮੇਰਾ ਜੋ ਮੈਂ ਗੱਲ ਕਰੂੰਗਾ ਮੇਰਾ ਆਪਣਾ ਹੀ ਪਰਸਨਲ ਐਕਸਪੀਰੀਅੰਸ ਆ ਜੀ, ਕਿਉਂਕਿ ਏਜ ਮੇਰੀ ਹੁਣ 40+ ਹੋ ਗਈ ਹੈ
1: ਜੀ।
2: ਜਿਹੜਾ ਵੀ ਆਪਣੇ ਜਿਹੜਾ ਹੁਣ ਮੋਟਾਪਾ ਹੈਗਾ ਜਾਂ ਕੋਲੇਸਟ੍ਰੋਲ ਆ ਜਾਂ ਟ੍ਰਾਈਗਲਿਸਰਾਈਡ ਆ, ਮੇਰਾ ਵਧੀਆ ਚੱਲ ਰਿਹਾ ਸੀ ਮਗਰਲੇ 10 ਸਾਲ ਤੋਂ
0: ਜੀ,
2: ਤੇ ਹਾਰਡਵਰਕ ਵੀ ਮੇਰਾ ਠੀਕ ਹੈ ਜੀ
0: ਜੀ।
2: ਪਰ ਹੁਣ ਇਹ ਹੈ ਕਿ ਵੀ ਆਪਾਂ ਮੇਨ ਮੈਂ ਜੋ ਕੰਕਲੂਜਨ ਕੱਢਿਆ ਕਿ ਤੁਹਾਡਾ ਖਾਣ ਪੀਣ ਬਹੁਤ ਜ਼ਰੂਰੀ ਮੈਟਰ ਕਰਦਾ। ਹਾਰਡ ਵਰਕ ਮੇਰਾ ਹੈਗਾ, ਮੇਰਾ ਹੁਣ ਰੀਸੈਂਟਲੀ ਮੇਰੇ ਟ੍ਰਾਈਗਲਿਸਰਾਈਡ ਤੇ ਕੋਲੇਸਟ੍ਰੋਲ ਵੱਧ ਗਿਆ
0: ਜੀ,
2: ਪਰ ਮੇਰਾ ਹਾਰਡ ਵਰਕ ਮੰਡੇ ਟੂ ਫਰਾਈਡੇ ਮੇਰੀ ਜਿਹੜੀ ਜੋਬ ਹੈਗੀ ਆ ਅਪ ਐਂਡ ਡਾਊਨ ਵਾਲੀ ਹੈਗੀ ਆ, ਹਾਰਡ ਵਰਕ ਆ ਮੇਰਾ, ਪਸੀਨਾ ਨਿਕਲਦਾ
0: ਜੀ,
2: ਫੇਰ ਵੀ ਮੇਰੇ ਵੱਧ ਗਏ।
0: ਓਕੇ, ਕੀ ਫਾਈਂਡ ਆਊਟ ਕੀਤਾ ਫਿਰ ਤੁਸੀਂ?
2: ਫਾਈਂਡ ਆਊਟ ਇਹ ਹੈ ਜੀ, ਇੱਕ ਤਾਂ ਮੈਂ ਹੁਣ ਰੀਸੈਂਟਲੀ ਸੁਣਿਆ ਵੀ ਤੁਹਾਡਾ ਹੈਰੀਡਿਟਰੀ ਵੀ ਹੈਗਾ, ਤੁਹਾਡੇ ਤੁਹਾਡੇ ਪੇਰੈਂਟਸ ਤੋਂ ਵੀ ਆਉਂਦਾ, ਮੇਰੇ ਪਾਪਾ ਦੇ ਵਧੇ ਆ, ਟ੍ਰਾਈਗਲਿਸਰਾਈਡ ਵਧੇ ਆ, ਪਰ ਹੁਣ ਆ ਕੇ ਟ੍ਰਿਗਰ ਹੋਇਆ ਮੈਨੂੰ ਆਫਟਰ 40।
0: ਹਾਂਜੀ, ਆਫਟਰ 40 ਵੇਖੋ, ਬਾਕੀ ਵੀ ਜਿਹੜੇ ਸੁਣਦੇ ਨੇ, ਆਫਟਰ 40 ਬਹੁਤ ਕੁਝ ਹੁੰਦਾ, ਨਾ ਕਿ ਸਿਰਫ ਲੇਡੀ ਚ, ਬੰਦਿਆਂ ਚ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਫੇਰ ਬਦਲਾਉਂਦੇ ਨੇ, ਤੇ ਉਹਨੂੰ ਸਮਾਂ ਲੱਗਦਾ ਉਹਨੂੰ ਸਮਝਦੇ ਆ। ਸੋ ਜੇ ਬੰਦਾ ਪ੍ਰੈਪਰੇਸ਼ਨ 35 ਤੋਂ ਸ਼ੁਰੂ ਕਰਦੇ ਆਪਣੇ ਆਪ ਦੀ, ਤੇ ਫਿਰ ਉਹਨੂੰ ਇੰਨਾ ਝਟਕਾ ਨਹੀਂ ਲੱਗੂਗਾ, ਨਹੀਂ ਤੇ ਫਿਰ ਉਹਨੂੰ ਇੱਕਦਮ ਇਹ ਲੱਗਦਾ ਵਾ ਵੀ ਪਤਾ ਨਹੀਂ ਆ ਵੀ ਕੀ ਹੋਈ ਜਾਣ ਡਿਆ, ਪਤਾ ਨਹੀਂ ਪਾਣੀ ਵੀ ਲੱਗੀ ਜਾਣ ਡਿਆ ਵਾ, ਹਨਾ, ਨਿੱਕੇ ਨਿੱਕੇ ਚੀਜ਼ਾਂ ਤੁਹਾਨੂੰ ਫਿਰ ਤੰਗ ਕਰਦੀਆਂ
1: ਜੀ। ਇਹ ਤੇ
2: ਮੈਂ ਇਸ ਗੱਲ ਤੇ ਹੋਣਾ ਜੀ, ਹਾਰਡ ਮੇਰਾ ਹਾਰਡ ਵਰਕ ਹੈਗਾ ਮਗਲੇ 10 ਸਾਲ ਤੋਂ, ਮੈਂ ਬੜਾ ਹੁੰਦਾ ਵੀ ਜਿਹੜੇ ਬੰਦੇ ਕੋਈ ਵੀ ਹੈ ਜੀ ਆਪਣੇ ਸਮਾਜ ਦੇ ਵਿੱਚ, ਜਿਹੜੇ ਬੰਦੇ ਵਿਦਆਊਟ ਹਾਰਡ ਵਰਕ ਤੋਂ ਬਿਨਾਂ ਵੀ ਇਹ ਕੁਛ ਖਾ ਰਹੇ, ਉਹਨਾਂ ਦਾ ਕੀ ਹਾਲ ਆ? ਮੈਨੂੰ ਅਜੇ ਤੱਕ ਕੋਈ ਮੇਰੀ ਗੋਲੀ ਨੀ ਹੈਗੀ। ਮੈਂ ਹੁਣ ਫੇਰ ਜੋ ਮੈਂ ਐਨਾਲਿਸਿਸ ਕੀਤਾ ਆਪਦੀ, ਥੋੜਾ ਬਹੁਤਾ ਮੈਂ ਸੀਰੀਅਲ ਲੈਂਦਾ ਸੀ ਮਗਲੇ 6-7 ਸਾਲ ਤੋਂ, ਹੁਣ ਮੈਂ ਉਹ ਕੱਟ ਡਾਊਨ ਕਰਤਾ ਜਿਹੜਾ ਮੈਂ ਕੀਤਾ ਹੈਗਾ ਵੀ ਮੇਰੇ ਟ੍ਰਾਈਗਲਿਸਰਾਈਡ ਕਿਉਂ ਵਧੇ ਆ ਜਾਂ ਮੇਰੇ
0: ਗਰਨੋਲਾ ਵੀ ਤੇ ਖੰਡ ਹੀ ਆ ਨਾ, ਖੰਡ ਦੇ ਨਾਲ ਹੀ ਜੋੜਿਆ ਹੁੰਦਾ ਉਹਨੂੰ।
2: ਹਾਂਜੀ ਹਾਂ, ਬਲਕਿ ਫਿਰ ਮੈਂ ਉਹ ਬੰਦ ਕਰਤੇ ਜੀ, ਮਗਲੇ 7 ਮਹੀਨੇ ਤੋਂ ਲੈ ਰਿਹਾ ਸੀ ਤੇ ਉਹਦੇ ਮੇਰੇ ਜਿਹੜੇ ਟੈਸਟ ਸੀਗੇ ਉਹ ਗੜਬੜ ਹੋਏ, ਮੈਂ ਉਹ ਕੱਟ ਡਾਊਨ ਕਰਤਾ ਜੀ। ਹੁਣ ਮੈਂ ਇਕੱਲਾ ਓਟਸ ਤੇ ਆ ਗਿਆ, ਜਿਹੜੇ ਲੈਟਸ ਸੀ ਮੈਂ ਹੁਣ ਦੇਖੂਗਾ 4-5 ਮਹੀਨੇ ਬਾਅਦ ਫਿਰ ਮੇਰੇ ਰਿਜ਼ਲਟ ਕਿਵੇਂ ਆਉਂਦੇ ਆ।
0: ਹੁਣ ਉਹਦਾ ਚ ਇੱਕ ਚੀਜ਼ ਹੋਰ ਆਉਂਦੀ ਆ, ਕੱਲਾ ਕਈ ਵਾਰੀ ਸ਼ੂਗਰ ਦੇ ਉੱਤੇ ਬਹੁਤ ਲੋਕ ਫੋਕਸ ਕਰ ਲੈਂਦੇ ਆ, ਪਰ ਜ਼ਿਆਦਾ ਤੁਹਾਨੂੰ ਲੂਣ ਖੱਜਲ ਕਰ ਰਿਹਾ ਹੁੰਦਾ, ਤੁਹਾਨੂੰ ਸੋਡੀਅਮ ਜ਼ਿਆਦਾ ਖੱਜਲ ਕਰ ਰਿਹਾ ਹੁੰਦਾ, ਉਹਦੇ ਪਾਸੇ ਧਿਆਨ ਹੀ ਨਹੀਂ ਹੁੰਦਾ ਆਪਣੇ ਲੋਕਾਂ ਦਾ।
2: ਨਹੀਂ ਮੇਰਾ ਮਗਲੇ 10 ਸਾਲ ਤੋਂ ਉੱਤੇ ਵੀ ਹੈਗਾ ਜੀ, ਉਹ ਬਿਲਕੁਲ ਸਹੀ ਆ ਜੀ, ਲੂਣ ਦਾ ਪੂਰਾ ਡਾਇਟ ਬਿਲਕੁਲ ਸਹੀ ਆ ਜੀ
0: ਜੀ। ਸੋ ਉਹਦੇ ਵਿੱਚ ਹੁਣ ਤੁਸੀਂ ਜਿਹਨੂੰ ਸਹੀ ਕਹਿੰਦੇ ਜੇ ਉਹ ਸਹੀ ਆ ਜਾਂ ਵਾਕਈ ਸਹੀ ਆ, ਇਹ ਚੀਜ਼ਾਂ ਵੀ ਬਹੁਤ ਔਖੀਆਂ ਤੈਅ ਕਰਨੀਆਂ। ਹੁਣ ਇੱਕ ਬੰਦੇ ਦੇ ਲਈ ਜਿਹੜਾ ਦਿਹਾੜੀ ਦੇ ਵਿੱਚ ਕਹਿੰਦੇ ਨੇ ਕਿ 5 ਗ੍ਰਾਮ ਲੂਣ ਆ, ਤੇ ਜਿੰਨੇ ਆਪਾਂ ਇੱਕ ਟਾਈਮ ਤੇ ਸਬਜ਼ੀ ਖਾ ਲੈਂਦੇ ਹਾਂ 5 ਗ੍ਰਾਮ ਉਹਦੇ 'ਚ ਪੂਰਾ ਹੋ ਜਾਂਦਾ, ਇਹਦਾ ਮਤਲਬ ਕਿ ਅਸੀਂ 2-3 ਮਾਤਰਾ ਦਿਹਾੜੀ 'ਚ ਖਾਣ ਡਿਆ। ਸਾਡੀਆਂ ਬ੍ਰੈਡਾਂ ਦੇ ਵਿੱਚ ਲੂਣ, ਸਾਡੇ ਪੀਜ਼ਿਆਂ ਦੇ ਵਿੱਚ ਲੂਣ, ਜਿੰਨੇ ਬੇਕਰੀ ਆਈਟਮਾਂ ਤੁਸੀਂ ਖਾਂਦੇ ਹੋ ਨਾ, ਸਾਰਿਆਂ ਦੇ ਵਿੱਚ ਲੂਣ ਪੈਂਦਾ। ਤੇ ਕਿਉਂਕਿ ਜਿੱਦਾਂ ਹੁਣ ਮੰਨ ਲਓ ਤੁਸੀਂ ਗਰਨੋਲਾ ਦੀ ਤੁਸੀਂ ਗੱਲ ਕੀਤੀ ਆ, ਸੋ ਆਪਾਂ ਆਪਣੇ ਵੱਲੋਂ ਇੱਦਾਂ ਚੱਲ ਰਹੇ ਹੁੰਦੇ ਹਾਂ ਕਿ ਆਪਾਂ ਮੰਨ ਲਓ ਖੰਡ ਦੇ ਵਿੱਚ ਇੱਕ ਚਮਚਾ ਆਪਾਂ ਚਾਹ 'ਚ ਇੱਕ ਖੰਡ ਦਾ ਚਮਚਾ ਪਾ ਲਿਆ, ਇਸ ਤੋਂ ਇਲਾਵਾ ਤਾਂ ਮੈਂ ਖੰਡ ਖਾ ਹੀ ਨਹੀਂ ਰਿਹਾ, ਕਿਉਂਕਿ ਉਹ ਸਾਡੇ ਧਿਆਨ 'ਚ ਹੀ ਨਹੀਂ ਆ ਨਾਲ ਉਹ 'ਚ ਕੀ ਚੱਲ ਰਿਹਾ। ਬ੍ਰੈਡਾਂ ਦੇ ਵਿੱਚ ਸ਼ੂਗਰ ਵੱਖਰੀ ਆ, ਹੈ ਨਾ, ਹਰ ਇੱਕ ਚੀਜ਼ ਦੇ ਵਿੱਚ ਤੇ ਸ਼ੂਗਰ ਪੈ ਰਹੀ ਆ।
2: ਬਿਲਕੁਲ ਜੀ, ਬਾਕੀ ਮੈਂ 4 ਸਾਲ ਬਿਲਕੁਲ ਮੈਂ ਵੈਜੀਟੇਰੀਅਨ ਵੀ ਰਿਹਾ, ਮੈਂ ਘਿਓ ਨਹੀਂ ਖਾਧਾ, ਮੇਰਾ ਮੈਂ ਵੇਟ ਲੂਜ਼ ਕੀਤਾ ਕਿਉਂਕਿ ਹਾਰਡ ਵਰਕ ਸੀਗਾ, ਫਿਰ ਮੈਂ ਥੋੜਾ ਜਿਹਾ ਐਨਾਲਿਸਿਸ ਕੀਤਾ ਕਿ ਮੈਂ ਥੋੜਾ ਜਿਹਾ ਵੇਟ ਗੇਨ ਕੀਤਾ, ਫਿਰ ਮੈਂ ਘਿਓ ਸ਼ੁਰੂ ਕੀਤਾ ਜੀ ਮਤਲਬ 3-4 ਸਾਲ ਤੋਂ ਥੋੜਾ ਥੋੜਾ
0: ਜੀ,
2: ਉਹਦੇ ਨਾਲ ਮੇਰਾ ਵੇਟ ਗੇਨ ਹੋ ਗਿਆ, ਮੇਰੇ ਰਿਜ਼ਲਟ ਵੀ ਠੀਕ ਰਹੇ। ਸੋ ਮੈਂ ਕੰਕਲੂਜਨ ਇਹ ਕੱਢਦਾ ਕਿ ਆਫਟਰ 40 ਤੁਹਾਨੂੰ ਬਹੁਤ ਕੁਛ ਕੱਟ ਡਾਊਨ ਕਰਨਾ ਪਊਗਾ, ਵੀ ਮੈਟਰ ਤੁਹਾਡੀ ਡਾਇਟ ਮੈਟਰ ਕਰਦੀ ਕਰਦੀ ਹੈ।
0: ਵੇਖੋ, ਤੁਹਾਨੂੰ ਆਪਣੀ ਬੋਡੀ ਨੂੰ ਆਪ ਪੜ੍ਹਨਾ ਪੈਣਾ, ਕਿਸੇ ਵੱਲ ਸੁਣ ਕੇ ਨਹੀਂ ਤੁਸੀਂ ਕਰ ਸਕਦੇ, ਤੁਸੀਂ ਆਈਡੀਆ ਲੈ ਸਕਦੇ ਹੋ, ਪਰ ਬਾਕੀ ਜਿਹੜਾ ਤੁਹਾਨੂੰ ਆਪਣੇ ਪਰਿਵਾਰ ਦਾ ਪਿਛੋਕੜ ਵੇਖ ਕੇ, ਮਾਂ ਪਿਓ ਦੇ ਜੋ ਖਾਣ ਪੀਣ ਦਾ ਸਟਾਈਲ ਸੀ ਉਹ ਵੇਖ ਕੇ, ਤੇ ਤੁਹਾਨੂੰ ਆਪਣੀ ਡੇ ਟੂ ਡੇ ਬੋਡੀ ਨੂੰ ਸਮਝ ਕੇ ਫਿਰ ਤੁਹਾਨੂੰ ਜਿਹੜਾ ਉਹ ਡਿਸਾਈਡ ਕਰਨਾ ਪੈਣਾ, ਫਿਰ ਤੁਸੀਂ ਇੱਕ ਸਟੇਜ ਤੱਕ ਤੁਸੀਂ ਪਹੁੰਚ ਜਾਓਗੇ ਉਸ ਗੱਲ ਦੇ ਉੱਤੇ ਵੀ ਆਹ ਮੈਨੂੰ ਸੂਤ ਕਰਦਾ ਆਹ ਮੈਨੂੰ ਨਹੀਂ ਕਰਦਾ।
1: ਬੋਡੀ ਵੀ ਸਿਗਨਲਸ ਦਿੰਦੀ ਆ,
0: ਬੋਡੀ ਤੁਹਾਨੂੰ ਸਿਗਨਲ ਦਿੰਦੀ ਆ, ਡੈਫੀਨੇਟਲੀ ਡੈਫੀਨੇਟਲੀ ਦਿੰਦੀ ਬੋਡੀ।
2: ਬਾਹਰਲੇ ਫੂਡ ਤੋਂ ਜੀ ਬਚਣਾ ਚਾਹੀਦਾ, ਮੈਂ ਕਹੂੰਗਾ ਜੀ ਉਹ ਡੈਡ ਫੂਡ ਆ, ਮੈਂ ਉਹਦੇ ਬੇਟੇ ਨੂੰ ਵੀ ਕਹਿੰਦਾ ਵੀ ਇਹ ਡੈਡ ਫੂਡ ਆ, ਮਤਲਬ ਉਹਦੇ ਦਿਮਾਗ 'ਚ ਮੈਂ ਪਾਉਂਦਾ ਰਹਿੰਦਾ ਗ੍ਰੀਨ ਇਜ਼ ਲਾਈਫ, ਮੈਂ ਉਹ ਥੋੜਾ ਪਾਉਂਦਾ ਰਹਿੰਦਾ, ਬੱਚਿਆ ਤਾਂ ਨੀ ਜਾ ਸਕਦਾ ਕਿਉਂਕਿ ਆਪਾਂ ਜਿਹੜੇ ਸਮਾਜ 'ਚ ਜਾਂ ਸੋਸਾਇਟੀ 'ਚ ਰਹਿੰਦੇ ਹਾਂ, ਪਰ ਉਹ 2-3 ਮਹੀਨੇ ਬਾਅਦ 2 ਕੁ ਮਹੀਨੇ ਬਾਅਦ ਫਿਰ ਕਦੇ ਪੀਜ਼ਾ ਹੋ ਜਾਂਦਾ ਜੇ ਬਾਹਰਲਾ ਫੂਡ।
0: ਨਹੀਂ ਚਲੋ ਵਿੱਚ ਵਿੱਚ ਕੋਈ ਨੀ, ਹੁਣ ਜਿੱਥੇ ਸਮਾਜ ਚ ਆਪਾਂ ਰਹਿੰਦੇ ਹਾਂ ਉੱਥੇ ਹਾਣੀ ਹੋ ਕੇ ਚੱਲਣਾ ਹੀ ਪੈਣਾ, ਪਰ ਇਹ ਆ ਵੀ ਜਿੱਥੇ ਕਿਤੇ ਸਰਦਾ ਵਾ ਉੱਥੇ ਬੰਦਾ ਕਰਦਾ ਖਾਲੇ। ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਮੰਨਣ
2: ਜੀ। ਠੀਕ ਹੈ ਜੀ, ਫੂਡ ਹਾਂਜੀ ਬਸ ਇਹੀ ਆ ਜੀ, ਫੂਡ ਆਪਣਾ ਬਹੁਤ ਬੈਡ ਹੈ ਸਮਾਜ ਚ ਜਿਹੜਾ ਆਪਣਾ ਚੱਲ ਰਿਹਾ, ਬਿਗ ਕੌਜ਼ ਆ ਜੀ ਫੂਡ, ਜਿੰਨਾ ਵੀ ਡੈਡ ਫੂਡ ਮੈਂ ਤਾਂ ਕਹਿੰਦਾ ਬਾਹਰਲਾ।
0: ਵੇਖੋ ਸਾਰੀਆਂ, ਥੈਂਕ ਯੂ ਤੁਹਾਡਾ, ਇਹ ਸਾਰੀਆਂ ਨਾ ਫੇਰ ਥੈਂਕ ਯੂ ਜੀ, ਇਹ ਫੇਰ ਘੁੰਮ ਘੁਮਾ ਕੇ ਤੇ ਗੱਲ ਸਾਡੇ ਆਪਣੇ ਉੱਤੇ ਆ ਜਾਂਦੀ, ਘਰੇ ਆ ਜਾਂਦੀ, ਕਿਉਂਕਿ ਫੂਡ ਕਹਿ ਦਿੰਦੇ ਆਪਾਂ ਪਰ ਫੂਡ ਮੇਨਟੇਨ ਕਰਨਾ ਕਿਉਂ ਔਖਾ ਵਾ, ਕਿਉਂਕਿ ਅਗੇਨ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਆਪਣੀ ਲਾਈਫ 'ਚ, ਸਾਡੇ ਕੋਲ ਸਮਾਂ ਬਚਦਾ ਨਹੀਂ ਆ। ਆਪਾਂ ਮੰਨ ਲਓ ਕੋਈ ਨਾ ਨਾ ਕਰਦੇ ਹਾਂ ਵੀ ਹਫ਼ਤੇ 'ਚ ਦੋ ਦਿਨ ਆਮ ਹੀ ਪਰਿਵਾਰਾਂ ਦਾ ਰੂਟੀਨ ਆ ਵੀ ਉਹ ਬਾਹਰੋਂ ਖਾਂਦੇ ਆ, ਅਤੇ ਜਾਂ ਫਿਰ ਉਹ ਕਾਲੀ ਕਾਲੀ ਦੇ ਵਿੱਚ ਕੁਛ ਇੱਦਾਂ ਦਾ ਉਹ ਕਹਿਣ ਨੂੰ ਘਰੇ ਬਣਾਉਂਦੇ ਆ, ਪਰ ਉਹਨਾਂ ਨੇ ਰੈਡੀਮੇਡ ਲਿਆ ਕੇ ਚੀਜ਼ਾਂ ਰੱਖੀਆਂ ਹੁੰਦੀਆਂ ਜਿਹੜੀਆਂ ਕਿ ਸਿਰਫ ਗਰਮ ਕਰਨੀਆਂ ਆਪਾਂ, ਕਿਉਂਕਿ ਟਾਈਮ ਹੀ ਨਹੀਂ ਹੈਗਾ,
1: ਟਾਈਮ ਦਾ ਇਸ਼ੂ ਹੈ।
0: ਸੋ ਇੱਕ ਚੀਜ਼ ਹਿੱਲੀ ਅਤੇ ਬਾਕੀ ਵੀ ਸਾਰੀਆਂ ਦੀਆਂ ਸਾਰੀਆਂ ਨਾਲ ਹਿੱਲ ਜਾਂਦੀਆਂ। 990 ਨੀਤੂ ਜੀ ਤੁਸੀਂ ਆਉਂਦੇ ਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ ਹੈ?
3: ਵਧੀਆ ਵਧੀਆ ਨੀ, ਤੂੰ ਬੀਬੀ ਆ ਗਈ ਸੰਨੀ ਤੋਂ, ਬੱਚਿਆਂ ਨੂੰ ਬੀਬੀ ਨੀ ਕਹਿ ਸਕਦੇ, ਮੈਨੂੰ ਕਹਿ ਸਕਦੇ ਹੋ
0: ਕੀ ਕਰ ਸਕਦੇ
3: ਬੇਬੀ? ਮੈਂ ਕਿਹਾ ਬੱਚਿਆਂ ਨੇ ਕਹਿੰਦਾ ਗੁੱਸਾ ਕਰਦੇ ਨਾ ਬੇਬੀ ਕਿਹਾ,
0: ਹਾਂਜੀ ਹਾਂਜੀ,
3: ਮੈਂ ਕਿਹਾ ਮੈਂ ਹੁਣ ਅਸੀਂ ਕਹਿੰਦੇ ਕਿ ਸਾਨੂੰ ਕੋਈ ਕਵੇ ਬੇਬੀ,
0: ਨਹੀਂ ਤਾਂ ਹੀ ਤਾਂ ਗੁੱਸਾ ਕਰਦੇ ਆ ਬੱਚੇ, ਇਹਨਾਂ ਨੂੰ ਕਹਿ ਲਓ ਸਾਨੂੰ ਕੀ ਕਹਿੰਦੇ,
3: ਸਾਨੂੰ ਕੀ ਕਹਿੰਦੇ ਹੋ,
1: ਸਹੀ ਕਮਾਲ ਕਰ ਦਿੱਤੀ ਟੌਪਿਕ।
3: ਹਾਂ ਅੱਛਾ ਮੇਰੀ ਗੱਲ ਸੁਣੋ, ਟੌਪਿਕ ਤੁਹਾਡਾ ਨਾ ਵਾਕਈ ਚੱਬੀ ਟੌਪਿਕ ਹੈ, ਇੰਨਾ ਮਜ਼ਾ ਆ ਰਿਹਾ ਸੁਣਦੇ ਹੋਏ। ਔਰ ਨਾ ਜਿਹੜਾ ਆਰਨੇਟ ਦਾ ਗਾਣਾ ਸੀ ਨਾ, ਮੈਂ ਨਾ ਥੋੜੀ ਦਿਨ ਪਹਿਲੇ ਹੀ ਨਾ ਸੋਚ ਕੇ ਹਟੀ ਸੀ ਕਿ ਮੈਂ ਨਾ ਵੀਰ ਜੀ ਨੂੰ ਨਾ, ਕਿਉਂਕਿ ਤੁਸੀਂ ਜਿਹੜੇ ਵੀ ਟੌਪਿਕ ਲੈ ਕੇ ਆਉਂਦੇ ਹੋ ਜਿੱਦਾਂ ਗੱਲਾਂ ਕਰਦੇ ਹੋ ਨਾ, ਤੁਹਾਨੂੰ ਮੈਂ ਨੀ ਬਹੁਤ ਸਾਰੇ ਜਾਣੇ ਕਹਿੰਦੇ ਆ ਕਿ ਤੁਸੀਂ ਆਲਰੇਡੀ ਜਿੱਦਾਂ ਨੌਨ ਹੁੰਦੇ ਹੋ, ਅੰਤਰ ਜਾਮੀ ਬੋਲ ਦਿੰਦੇ ਆ, ਹਨਾ ਤੁਹਾਨੂੰ ਪਤਾ ਇਹ ਗੱਲਾਂ, ਤੇ ਮੈਂ ਕਿਹਾ ਮੈਂ ਨਾ ਵੀਰ ਜੀ ਨੂੰ ਨਾ ਇੱਕ ਦਿਨ ਨਾ ਏਦਾਂ ਗਾਣਾ ਸੁਣਾਉਗੀ, ਕੋਈ ਮੰਤਰ ਪੜ ਦੋ ਜੀ ਬਾਬਾ ਮੇਰਾ ਮਿੱਠਾ ਖਾਣ ਨੂੰ ਨਾ ਕਰੇ ਜੀ ਬਾਬਾ, ਮੈਂ ਪਤਲੀ ਹੋ ਜਾ ਜੀ ਬਾਬਾ, ਮੇਰੀ ਜ਼ਿੰਦਗੀ ਸੌਖੀ ਹੋ ਜੇ ਜੀ ਬਾਬਾ, ਗਾਣਾ ਵੀ ਨਾ ਸੇਮ ਏਦਾਂ, ਮਤਲਬ ਮੈਂ ਦੱਸ ਨੀ ਸਕਦੀ, ਮੈਂ ਕਿਹਾ ਹੁਣ ਇਹਦਾ ਮੇਰੀ ਹੀ ਚੋਰੀ ਕਰ ਲਿਆ, ਮੇਰਾ ਰਿਟਰਨ ਬਾਏ ਨੀਤੂ ਹੋਣਾ ਚਾਹੀਦਾ, ਤੇ ਸੇਮ ਉਹ ਚੀਜ਼ਾਂ ਸੀਗੇ, ਮੈਂ ਪਹਿਲੀ ਵਾਰੀ ਸੁਣਿਆ ਉਹ ਗਾਣਾ, ਮੈਂ
0: ਕਿਹਾ ਮੇਰੇ ਮਨ ਵੀ ਏਦਾਂ
1: ਡੀਐਮ ਕਰਨਾ ਅਰਨੇਤ ਨੂੰ, ਤੁਸੀਂ
0: ਕਰ ਦੋ ਕਲੇਮ, ਤੁਸੀਂ ਤੁਹਾਡਾ ਹੀ ਆਓ,
3: ਨਹੀਂ ਸਹੀ ਗੱਲ ਹੈ, ਬੜਾ ਬੜਾ ਲੱਗ ਰਿਹਾ। ਤੇ ਅੱਛਾ ਯਸ਼ ਜੀ, ਮੈਂ ਤੁਹਾਨੂੰ ਕਹਾਂ, ਤੁਸੀਂ ਕਹਿ ਰਹੇ ਸੀ ਨਾ ਹੁਣ ਤੁਸੀਂ ਕਹੋਗੇ ਕਿ ਲੈ ਤੁਸੀਂ ਮੈਨੂੰ ਫੇਰ ਵੀ ਉਹ ਬੰਦੇ ਨੇ ਕਿਹਾ ਸੀਗਾ ਕਿ ਨਹੀਂ ਤੇਰਾ ਸਾਈਜ਼ ਨਹੀਂ ਹੈਗਾ ਨਾ, ਮੈਂ ਥੋੜੇ ਦਿਨ ਪਹਿਲਾਂ ਤੁਹਾਡੀ ਵੀਡੀਓ ਦੇਖੀ, ਥੋੜੇ ਦਿਨ ਦੋ ਦਿਨ ਪਹਿਲਾਂ ਹੀ ਨਾ ਮੈਂ ਦੇਖਿਆ, ਮੈਂ ਕਿਹਾ ਯਸ਼ ਜੀ ਵਰਗੇ ਕੋਲ ਲੱਗ ਰਹੇ ਆ, ਤੇ ਫਿਰ ਨਾ ਤੁਸੀਂ ਰਤਨਾ ਵਾਲੀ ਵੀਡੀਓ ਤੇ ਆਪਣੇ ਰੇਡੀਓ ਹਾਂਜੀ ਦੇ ਪੇਜ ਤੇ ਇੰਸਟਾਗ੍ਰਾਮ ਤੇ ਉਹੀ ਸੁਣਾ ਰਹੇ, ਮੈਂ ਕਿਹਾ ਯਸ਼ ਜੀ ਨੀ, ਮੈਂ ਕਿਹਾ ਏਡੀ ਮਤਲਬ ਇਹਨਾਂ ਦਾ ਫੇਸ ਏਡਾ ਡਾ ਕਿਉਂ ਲੱਗ ਰਿਹਾ, ਤੇ ਨੀਟ ਬਦਲੇ ਸੀਗੇ,
0: ਇਹੋ ਜਿਹੇ ਬੰਦੇ ਖਰਾਬ ਕਰਦੇ, ਇਹੋ ਜਿਹੇ ਬੰਦੇ ਖਰਾਬ ਕਰਦੇ, ਇਹ ਨਾ ਆਪਣੀ ਵੱਲੋਂ ਤਾਂ ਤਾਰੀਫ ਕਰ ਰਹੇ ਆ ਪਰ ਤੁਹਾਡਾ ਇਹਨਾਂ ਨੇ ਕੰਮ ਕਰਤਾ।
3: ਅੱਗੇ ਸੁਣੋ ਨਾ, ਅੱਗੇ ਸੁਣੋ, ਫਿਰ ਮੈਂ ਸੋਚਿਆ ਮੈਂ ਕਿ ਨਹੀਂ ਇਹ ਕੈਮਰਾ ਹੁੰਦਾ ਫੇਸ ਤੋਂ ਜ਼ਿਆਦਾ ਨੇੜੇ ਤੋਂ ਲਿੱਤਾ, ਮੈਂ ਕਿਹਾ ਕਿੰਨੇ ਪਿਆਰੇ ਲੱਗ ਰਹੇ ਆ, ਕਿੰਨਾ ਫੇਸ ਕਿੰਨਾ ਕਲੀਅਰ, ਅੱਖਾਂ ਚ ਪਾਇਆ ਕਜਲਾ ਕਿੰਨਾ ਵਧੀਆ, ਮੈਂ ਕਿਹਾ ਇੰਨੀ ਟੈਲੈਂਟਡ ਹੈ, ਦੇਖੋ ਮਤਲਬ ਆਰ ਜੀ ਬਣੇ ਹੋਏ ਨੇ ਨਾ, ਦੇਖੋ ਮਤਲਬ ਇਹ ਸਾਰੀਆਂ ਚੀਜ਼ਾਂ, ਕਹਿੰਦਾ ਮਤਲਬ ਇਹ
1: ਤੁਸੀਂ ਕਵਰ ਅਪ ਕਰ ਰਹੇ ਹੋ, ਠੀਕ ਹੈ
3: ਕਿੰਨੇ ਸਾਰੇ ਪਲਾਨ ਕਰ ਚੁੱਕੀ ਆ, ਹਰਬਲ ਲਾਈਫ ਮੈਂ ਯੂਜ਼ ਕਰ ਚੁੱਕੀ ਹੈਗੀ ਆ, ਹੈਲਦੀ ਲਿਵਿੰਗ ਦੇ ਪਲਾਨ, ਜਿਹੜੇ ਸਪਲੀਮੈਂਟਸ ਹੁੰਦੇ ਆ ਉਹ ਤੁਹਾਨੂੰ ਕਹਿ ਦਿੰਦੇ ਆ, ਫੂਡ ਕਰਦਾ ਪਰ ਤੁਹਾਨੂੰ ਇਹ ਸਪਲੀਮੈਂਟਸ ਖਾਣੇ ਹੁੰਦੇ, ਫਰੂਟਸ ਵੈਜੀਸ ਤੋਂ ਬਣੇ ਹੁੰਦੇ ਆ, ਉਹ ਸਾਰੇ ਕਲੀਅਰ ਹੁੰਦੇ ਆ TGA ਵਗੈਰਾ ਤੋਂ ਨਾ, ਉਹ ਵੀ ਮੈਂ ਕੀਤੇ ਆ। ਫਿਰ ਉਸ ਤੋਂ ਬਾਅਦ ਲਾਸਟ ਮੇਰਾ ਆਇਆ ਕਿ ਮੈਂ ਇੰਡੀਆ ਦਾ ਪਲਾਨ ਫੋਲੋ ਕਰਨਾ, ਉਹ ਸਪਲੀਮੈਂਟ ਨਹੀਂ ਦਿੰਦੇ, ਉਹ ਘਰ ਦਾ ਖਾਣਾ ਦਿੰਦੇ ਆ, ਠੀਕ ਹੈ। ਫਿਰ ਮੈਂ ਉਹ ਚੀਜ਼ਾਂ ਵੀ ਖਾਣੀ ਖਾ ਲਿਆ, ਉਹ ਖਾ ਕੇ ਵੀ ਫਿਰ ਸਾਰੀਆਂ ਚੀਜ਼ਾਂ ਜਦੋਂ ਬੰਦ ਹੋ ਜਾਂਦੇ ਆ ਪਲਾਨ ਆਪਣਾ, ਜਦੋਂ ਤੱਕ ਆਪਾਂ ਪਲਾਨ ਫੋਲੋ ਕਰਦੇ ਰਹਿੰਦੇ ਹਾਂ, ਜਦੋਂ ਆਪਾਂ ਪੇਡ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਪਿਕਸ ਸ਼ੇਅਰ ਕਰਨੀਆਂ ਪੈਂਦੀਆਂ ਨੇਗੀਆਂ, ਤੁਸੀਂ ਕੀ ਖਾਧਾ, ਫਿਰ ਤੁਸੀਂ ਚੀਟਿੰਗ ਨਹੀਂ ਕਰ ਸਕਦੇ। ਪਰ ਮੈਂ ਵਾਈਲ ਪਲਾਨ ਲੈਂਦੇ ਲੈਂਦੇ ਵੀ ਨਾ, ਮੈਂ ਫਿਰ ਵੀ ਵਿੱਚ ਜਿੱਦਣ ਮੇਰਾ ਮਨ ਨਹੀਂ ਹੁੰਦਾ ਸੀ, ਮੈਂ ਚੀਟਿੰਗ ਕਰ ਦਿੰਦੀ ਹੁੰਦੀ ਸੀ, ਪਿਕ ਭੇਜ ਦਿੰਦੀ ਹੁੰਦੀ ਸੀ, ਉਹ ਮੈਂ ਨਿਆਣਿਆਂ ਨੂੰ ਇਹਨਾਂ ਨੂੰ ਦੇ ਦਿੰਦੀ ਹੁੰਦੀ ਸੀ। ਰਿਐਲਿਟੀ ਦੱਸ ਰਹੀ ਹੈ, ਕਿਉਂਕਿ ਜਦੋਂ ਬੰਦੇ ਨੇ ਕਰਨਾ ਹੁੰਦਾ ਨਾ, ਫਿਰ ਮੈਂ ਸੋਚਦੀ ਪੈਸੇ ਦਾ ਮੇਰੇ ਗਏ, ਉਹਦਾ ਕੀ ਗਿਆ, ਹਨਾ ਵਿੱਚ ਵਿੱਚ ਕਰ ਜਾਂਦੀ ਸੀ ਮੈਂ,
1: ਜਿਵੇਂ ਸਕੂਲ ਚ ਬੱਚੇ ਹੋਮਵਰਕ ਬਿਫੋਰ ਆਫਟਰ,
3: ਇਦਾਂ ਹੀ ਕਰਤਾ, ਸੱਚੀ ਕਹਿ ਰਹੀ ਹਾਂ, ਮੈਂ ਇਦਾਂ ਹੀ ਕੀਤਾ। ਅੱਛਾ ਤੇ ਬਾਕੀ ਰਹੀ ਗੱਲ, ਹਨਾ ਮੈਨੂੰ ਜਿੱਦਾਂ ਕਹਿ ਦਿੰਦੇ ਨਾ ਕੋਈ, ਮੈਂ ਮਾਸਾ ਨੀ ਫੀਲ ਕਰਦੀ ਹੈਗੀ, ਮੈਨੂੰ ਹੁਣ ਵੀ ਨਾ ਬਹੁਤ ਜਾਣੇ ਕਹਿ ਦਿੰਦੇ ਆ ਵਿੱਚ, ਦੇਖੋ ਮੋਟੇ ਸਾਰੇ ਹੁੰਦੇ ਆ, ਲੇਕਿਨ ਮੇਰੀ ਜੋ ਟੰਮੀ ਦੀ ਸ਼ੇਪ ਹੈ ਨਾ, ਉਹ ਕਈਆਂ ਦੀ ਇੱਦਾਂ ਲੱਗਦੀ ਕਿ ਸ਼ਾਇਦ ਨਾ ਪ੍ਰੈਗਨੈਂਟ ਆ, ਹਨਾ, ਤੇ ਉਹ ਮੈਨੂੰ ਕਿੰਨੇ ਜਾਣੇ ਨੂੰ ਲੱਗਦਾ ਹੈ ਕਿ ਹਨਾ ਆਰ ਯੂ ਪ੍ਰੈਗਨੈਂਟ, ਮੈਂ ਮਾਸਾ ਨੀ ਗੁੱਸਾ ਕਰਦੀ। ਇੱਕ ਲੇਡੀ ਨੇ ਮੈਨੂੰ ਕਿਹਾ, ਉਹ ਮੈਨੂੰ ਕਹਿੰਦੀ ਸੋਰੀ ਹੈ ਨਾ, ਮੈਂ ਕਹਿੰਦਾ, ਮੈਂ ਕਿਹਾ ਯਾਰ ਤੂੰ ਇੰਨਾ ਫੀਲ ਨਾ ਕਰੀ, ਸੋਕੇ ਇਹ ਨੋਰਮਲ ਹੈ, ਲੱਗਦਾ ਤਾਂ ਲੱਗਦਾ, ਤੂੰ ਦਿਲ ਤੇ ਨਾ ਲੈ, ਮੈਂ ਨੀ ਲਾਉਂਦੀ ਦਿਲ ਤੇ, ਮਤਲਬ ਇਹ ਵੈਸੇ ਚੰਗੀ ਗੱਲ ਨੀ ਹੈਗੀ ਹਨਾ, ਤੇ ਮੈਂ ਕੋਸ਼ਿਸ਼ ਬਹੁਤ ਕਰਦੀ ਹਾਂ, ਪਰ ਹੁਣ ਮੈਂ ਜਿਹੜੀ ਚੀਜ਼ ਤੇ ਆਈ ਹਾਂ ਨਾ, ਮੈਨੂੰ ਲੱਗਦਾ ਕਿ ਸਾਡੀ ਲਾਈਫ ਦੇ ਵਿੱਚ ਜਿੱਦਾਂ ਯਸ ਜੀ ਤੁਸੀਂ ਲਾਈਫ ਸਟਾਈਲ ਕਿਹਾ ਹੈ ਨਾ, ਲਾਈਫ ਸਟਾਈਲ ਦਾ ਸਾਡੀ ਲਾਈਫ 'ਚ ਡਿਸਿਪਲਿਨ ਦੀ ਕਮੀ ਆ। ਮੈਨੇ ਬਹੁਤ ਇਹੋ ਜਿਹੇ ਲੋਕਾਂ ਨੂੰ ਦੇਖਿਆ ਕਿ ਜੇ ਉਹਨਾਂ ਨੇ ਰਾਤ ਨੂੰ ਖਾਣਾ 9 ਵਜੇ ਖਾਣਾ ਹੈ ਨਾ, 6-7 ਵਜੇ ਖਾਣਾ ਤੇ ਖਾਣਾ ਖਾ ਲੈਣਾ, ਆ ਕਿਸੇ ਪਾਰਟੀ ਤੇ ਜਾਂਦੇ ਆ ਉਹ ਖਾਂਦੇ ਆ ਪੂਰਾ ਵਧੀਆ ਖਾਂਦੇ ਆ, ਬਟ ਨੈਕਸਟ ਡੇ ਉਹ ਆਪਣੀ ਬੋਡੀ ਨੂੰ ਡੀਟੋਕਸ ਕਰਦੇ ਆ, ਫਿਰ ਹਲਕਾ ਖਾਣਾ ਖਾਂਦੇ ਆ, ਉਹ ਕਿੰਨੇ ਕੁ ਡਾਈਟ ਪਲਾਨ ਲੈਂਦੇ ਆ। ਸਾਡੀ ਲਾਈਫ ਦੇ ਵਿੱਚ ਮੈਨੂੰ ਇਦਾਂ ਲੱਗਦਾ ਡਿਸਿਪਲਿਨ ਦੀ ਹੀ ਕਮੀ ਆ, ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਨੇਗੀਆਂ। ਹੁਣ ਵਾਕ ਦੇਖੋ ਮੈਂ ਸ਼ੁਰੂ ਕੀਤੀ ਸੀ ਵਿੱਚ ਦੀ, ਥੋੜਾ ਠੰਡ ਹੋ ਗਈ ਮੈਂ ਬੰਦ ਹੋ ਗਿਆ, ਪਰ ਜਦੋਂ ਜਾਂਦੀ ਰਹੀ ਆ ਕੰਮ ਸਾਰੀਆਂ ਚੀਜ਼ਾਂ ਹੋ ਜਾਂਦੀ। ਹੁਣ ਐਕਸਰਸਾਈਜ਼ ਦੀ ਗੱਲ ਆ, 15 ਮਿੰਟ ਸਟ੍ਰੈਚਿੰਗ ਹੈ ਉਹ ਨਿਕਲੇ ਆਉਂਦੇ ਆ, ਸਾਰੇ ਕੰਮ ਹੋ ਜਾਂਦੇ, ਸਿਰਫ ਆਪਾਂ ਐਕਸਕਿਊਜ਼ ਲਗਾਉਂਦੇ ਆ। ਹੁਣ ਅੱਜ ਕੱਲ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਦੇਖੀਆਂ ਹੋਣਗੀਆਂ, ਗੱਲ ਦਿਲ ਤੇ ਲੱਗਣੀ ਚਾਹੀਦੀ ਆ, ਉਹ ਅੱਜ ਕੱਲ ਨੀ ਆਉਂਦੀ, ਪਹਿਲਾਂ ਬੜੇ ਮੋਟੇ ਹੁੰਦੇ ਆ, ਫਿਰ ਬੰਦਾ ਗਾਣਾ ਲਗਾ ਦਿੰਦੇ ਆ ਜੀ ਤਸਵੀਰੇ ਦਿਖਾ ਕੇ ਕਿਆ ਸਾਬਿਤ ਕਰਨਾ ਚਾਹਤੇ ਹੋ, ਉਹ ਫਿਰ ਗਾਣਾ ਲੱਗ ਜਾਂਦਾ ਚੈਨ ਖੋ ਗਿਆ ਹੈ, ਉਹ ਦੇਖ ਕੇ ਵੀ ਮੈਨੂੰ ਕੁਛ ਹੁੰਦਾ, ਮੈਂ ਮਾੜਾ ਮੋਟਾ ਕੁਛ ਕਰਾਂ ਆਪਣੇ ਆਪ ਚ ਪੁੱਛਾ, ਮਤਲਬ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਦਿਲ ਤੇ ਲੱਗਦੀ ਆ ਨਾ, ਤੁਸੀਂ ਫੀਲ ਹੀ ਕਰਦੇ ਹੋ ਭਾਵੇਂ ਲੱਖ ਤੁਹਾਨੂੰ ਕਹੀ ਜਾਵੇ, ਕਈ ਲੋਕ ਕਹਿ ਦਿੰਦੇ ਕਿੰਨਾ ਕੁ ਆਪਾਂ ਫੀਲ ਕਰਦੇ ਆ, ਨਹੀਂ ਕਰਦੇ ਨਾ, ਬਸ ਡਿਸਿਪਲਿਨ ਦੀ ਕਮੀ ਹੈਗੀ ਆ, ਲਾਈਫ ਸਟਾਈਲ ਦੀ ਕਮੀ ਹੈ, ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇਗੀਆਂ।
0: ਬਿਲਕੁਲ, ਉਹ ਗਾਣਾ ਗਾਣਾ ਹੈ ਨਾ, ਗੱਲ ਦਿਲ ਤੇ ਲੱਗੀ ਏ ਦੁੱਖੇ ਹੋ ਮਾਰਦਾ।
3: ਮੈਨੂੰ ਟੰਗ ਕੰਟਰੋਲਰ ਪਲਾਨ ਦੋ ਜਿਹੜਾ ਸਾਡੀ ਟੰਗ ਜੀਭ ਦੇ ਸਵਾਦ ਨੂੰ ਕੰਟਰੋਲ ਕਰ ਸਕੇ ਨਾ, ਡਾਇਟ ਪਲਾਨ ਦਾ ਖਾ ਹੀ ਲਵਾਂਗੇ ਤੇ ਉਹ ਵੀ ਤਾਂ ਵਧੀਆ ਖਾਣਾ ਹੁੰਦਾ ਹੀ, ਉਹ ਕਿਹੜਾ ਮਾੜਾ ਹੁੰਦਾ, ਖਾਣਾ ਬਹੁਤ ਟੇਸਟੀ ਹੁੰਦਾ, ਪਰ ਫੇਰ ਵੀ ਅਸੀਂ ਆਪਣੇ ਜਿਹੜੇ ਹੁੰਦੇ ਨਾ ਨੀ ਕਰੇਵਿੰਗ ਹੁੰਦੀ ਹੈ, ਇਹ ਸਵਾਦ ਆ ਲੱਗਦਾ, ਉਹਦੇ ਪਲਾਨ ਹੋਣਾ ਚਾਹੀਦਾ, ਕੋਈ ਇੱਦਾਂ ਦਾ ਟੀਕਾ ਲਗਾਵੇ ਵੀ ਸਾਡਾ ਖਾਣ ਨੂੰ ਜੀ ਨਾ ਕਰੇ। ਜਿੱਦਾਂ ਕੋਈ ਨੋਨ ਵੈਜ ਖਾਂਦਾ ਉਹਨੂੰ ਜਿੰਨਾ ਮਰਜ਼ੀ ਕੋਈ ਕਹਿ ਦੇਵੇ ਹਨਾ, ਜਿਹੜਾ ਵੈਜੀਟੇਰੀਅਨ ਹੈ ਉਹ ਕਿੱਦਾਂ ਖਾ ਲੂਗਾ ਨੋਨ ਵੈਜ, ਨਹੀਂ ਖਾਂਦਾ ਨਾ, ਇੱਦਾਂ ਸਾਡੇ ਨੂੰ ਟੀਕਾ ਲਗਾਉਣਾ ਚਾਹੀਦਾ ਵੀ ਅਸੀਂ ਹੈਲਦੀ ਖਾਣਾ ਖਾਈਏ, ਸਾਰੀਆਂ ਚੀਜ਼ਾਂ ਅਸੀਂ ਕਰੀਏ ਹੀ ਨਾ, ਅਨਹੈਲਦੀ ਖਾਈਏ ਹੀ ਨਾ, ਡਿਸਿਪਲਿਨ ਚ ਰਹੀਏ।
1: ਥੈਂਕ ਯੂ ਨੀਤੂ,
0: ਇਹੋ ਹੀ ਤੇ ਪੰਗਾ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਵੇਖੋ ਸਮੱਸਿਆ ਸਿਰਫ ਇਹੋ ਹੀ ਆ ਵੀ ਜੇ ਜਿਹੜਾ ਦੂਸਰਾ ਆ ਨਹੀਂ ਸਾਡੇ ਲਈ ਸਹੀ, ਉਹ ਸਵਾਦ ਬਹੁਤ ਹੈ, ਤੇ ਜਿਹੜਾ ਇਹ ਆ ਇਹ ਸਮਹੋ ਆਪਾਂ ਮੰਨ ਬੈਠੇ ਹਾਂ ਵੀ ਇਹ ਸਵਾਦ ਨਹੀਂ ਆ, ਤੇ ਉਹਦੇ ਵਿੱਚ ਹੱਲ ਉਹਦਾ ਕੋਈ ਨਹੀਂ ਆ, ਕਿਉਂਕਿ ਟੇਸਟ ਕਾਹਦਾ ਵਾ, ਟੇਸਟ ਹੈਗਾ ਵਾ ਖੰਡ ਦਾ ਤੇ ਲੂਣ ਦਾ, ਤੇ ਉਹ ਆਪਾਂ ਬਚਪਨ ਤੋਂ ਹੀ ਐਡਜਸਟ ਕਰ ਲਿਆ, ਤੇ ਹੁਣ ਤੇ ਆਪਾਂ ਉਹ ਤੋਂ ਅਗਲੀ ਸਟੇਜ ਦੇ ਉੱਤੇ ਆ ਗਏ ਹਾਂ। ਹੁਣ ਆਪਾਂ ਖੱਟੇ ਦਾ ਵੀ ਸੋਹਣਾ ਨਾਲ ਤੜਕਾ ਲਾਉਂਦੇ ਹਾਂ, ਜਿੱਦਾਂ ਸੌਸ ਵਗੈਰਾ ਹੋ ਗਈ, ਤੇ ਹੁਣ ਉਹ ਪਹਿਲਾਂ ਨਹੀਂ, ਹੁਣ ਆਪਣੀ ਜਨਰੇਸ਼ਨ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਮੌਜੂਦ ਹੈ। ਹੁਣ ਉਹ ਜਿਹੜੀ ਸੌਸ ਨੇ ਉਹਨਾਂ ਦੇ ਵਿੱਚ ਵੀ ਸੁਧਾ ਹੀ ਮਿੱਠਾ ਵਾ, ਕਿਉਂਕਿ ਇੰਨਾ ਕੁ ਜ਼ਿਆਦਾ ਮਿੱਠਾ ਪਾ ਕੇ ਅਤੇ ਫਿਰ ਉਹਨੂੰ ਇੱਕ ਸਵਾਦ 'ਤੇ ਲੈ ਕੇ ਆਉਂਦਾ ਜਾਂਦਾ। ਤੁਸੀਂ ਜੇ ਉਹਦਾ ਆਈਡੀਆ ਲੈਣਾ ਤਾਂ ਤੁਸੀਂ ਕਿਤੇ ਇਮਲੀ ਦੀ ਜਦੋਂ ਬਣਾਓਗੇ ਚਟਨੀ ਤੇ ਉਹਦੇ ਵਿੱਚ ਵੇਖੋ ਤੁਸੀਂ ਕਿੰਨੀ ਢੇਰ ਖੰਡ ਪੈਂਦੀ, ਤੇ ਫਿਰ ਜਾ ਕੇ ਉਹਨੇ ਮਤਲਬ ਉਹ ਹੋਣਾ ਤੇ ਉਹ ਵਿੱਚ ਹੀ ਆ ਨਾ, ਉਹਦੇ ਵਿੱਚ ਹੀ ਰਹਿਣਾ, ਉਹਦੇ
1: ਕਹਿਣ ਨੂੰ ਕਹਿਣਾ ਹਾਂ ਘਰੇ ਬਣਾਈਏ,
0: ਹਾਂ ਕਹਿਣ ਨੂੰ ਕਹਿਣ, ਪਰ ਇੱਕ ਹੱਦ ਤੱਕ ਠੀਕ ਹੈ ਚਲੋ, ਉਹ ਕਈ ਚੀਜ਼ਾਂ ਦੇ ਨਾਲ ਉਹ ਠੀਕ ਆ, ਜਿੱਦਾਂ ਮੰਨ ਲਓ ਪਕੌੜੇ ਪਕਾੜੇ ਆ ਤੇ ਉਹ ਹਾਰਡ ਡਾਈਜੈਸ਼ਨ ਹੈ ਉਹਦੇ ਨਾਲ ਉਹ ਬਣੀ ਆ ਵੀ ਹਾਂ ਠੀਕ ਆ ਤੁਸੀਂ ਉਹ ਖਾ ਲਓ,
1: ਪਰ ਉਹਦੇ ਵਿੱਚ ਖੰਡ ਦੀ ਤਾਂ ਤੁਸੀਂ ਉਹ ਪਾ ਸਕਦੇ ਹੋ ਜਿਹੜੀ ਖਜੂਰ ਹੁੰਦੇ ਆ,
0: ਕੁਛ ਪਾ ਲਓ ਪਰ ਖਜੂਰ ਇੰਨੇ ਕੁ ਜ਼ਿਆਦਾ ਪੈਣਗੇ,
1: ਉਹ ਤੇ ਹੈ ਪੈਕਟ ਪੈ ਜਾਂਦਾ ਪੂਰਾ, ਕਿਉਂਕਿ ਮੈਂ ਬਣਾਉਂਦੀ ਹਾਂ ਪੂਰਾ ਇੱਕ ਪੈਕਟ ਖਜੂਰ ਦਾ ਪੈ ਜਾਂਦਾ,
0: ਸੋ ਉਹ ਸਾਰਾ ਕੁਛ ਜਿਹੜਾ ਤੁਸੀਂ ਮਤਲਬ ਸ਼ੂਗਰ ਦੇ ਥਾਂ ਦੇ ਉੱਤੇ ਫਿਰ ਤੁਹਾਨੂੰ ਜੇ ਕਿਸੇ ਬੰਦੇ ਨੂੰ ਜੇ ਗਰਮ ਨਹੀਂ ਮੰਨ ਲਓ ਤੁਸੀਂ ਗਰਮੀਆਂ 'ਚ ਖਾਣੀਆਂ ਹੋ ਸਕਦਾ ਉਹ ਜ਼ਿਆਦਾ ਖਾ ਜੇ ਉਹਦੇ ਨਾਲ ਪ੍ਰੋਬਲਮ ਹੋਵੇ। ਕੁੱਲ ਮਿਲਾ ਕੇ ਮਤਲਬ ਇੰਨੀਆਂ ਕੁ ਚੀਜ਼, ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਬਚਪਨ ਤੋਂ ਇੰਨੇ ਕੁ ਜ਼ਿਆਦਾ ਖੰਡ ਅਤੇ ਮਿੱਠਾ ਜਾਂ ਫਿਰ ਟੇਸਟ ਬਡਸ ਆਪਣੇ ਜਿਹੜੇ ਉਸ ਹਿਸਾਬ ਦੇ ਨਾਲ ਆਪਾਂ ਉਹ ਕਰ ਲਏ ਵੀ ਹੁਣ ਸਾਨੂੰ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਹੈਲਦੀ ਕਹਿੰਦੇ ਹਾਂ ਉਹ ਸਾਨੂੰ ਸਵਾਦ ਨਹੀਂ ਲੱਗਦੀਆਂ, ਅਤੇ ਜੇ ਆਪਾਂ ਹੈਲਦੀ ਵੀ ਖਾਣਾ ਤਾਂ ਉਹਨੂੰ ਪਹਿਲਾਂ ਸਵਾਦ ਬਣਾਉਣਾ ਪੈਂਦਾ, ਅਤੇ ਹੁਣ ਤਾਂ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵੀ ਆ ਗਈਆਂ ਵੀ ਹੈਲਦੀ ਨੂੰ ਵੀ ਸਵਾਦ ਬਣਾ ਬਣਾ ਕੇ ਹੈ ਨਾ ਉਹ 'ਚ ਵੀ ਕੰਪਰੋਮਾਈਜ਼ ਕਰ ਲਿਆ ਜਾਂਦਾ, ਅਤੇ ਕੁੱਲ ਮਿਲਾ ਕੇ ਫਿਰ ਉਹੀ ਗੱਲ ਆ ਜਾਂਦੀ ਆ ਵੀ ਤੁਹਾਡਾ ਜੋ ਲਾਈਫ ਸਟਾਈਲ ਆ, ਜੇ ਤੁਹਾਡਾ ਲਾਈਫ ਸਟਾਈਲ ਤੁਹਾਡੇ ਬਿਜ਼ੀ ਰੁਝੇਵੇਂ ਨੇ, ਤੁਸੀਂ ਕੰਮਾਂ ਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ, ਤੁਹਾਡੇ ਕੋਲ ਭੱਜ ਭਜਾ ਕੇ ਸਿਰਫ ਆਪਣਾ ਸੌਣ ਜੋਗਾ ਹੀ ਟਾਈਮ ਮਿਲਦਾ, ਤਾਂ ਫਿਰ ਇਹ ਸਾਰਾ ਕੁਛ ਇੱਦਾਂ ਹੀ ਐਂਡਸ ਅਪ ਹੋਣਾ, ਕਿਉਂਕਿ ਉੱਥੇ ਉਹਦੇ ਵਿੱਚ ਉਹਦੇ ਦਰਮਿਆਨ ਸਿਰਫ ਸਾਡੇ ਕੋਲ ਇੰਨਾ ਕੁ ਟਾਈਮ ਬਚਦਾ ਵੀ ਅਸੀਂ ਭੱਜੇ ਜਾਂਦੇ ਟੀਕਾ ਲਵਾਈਏ, ਭੱਜੇ ਕੇ ਜਾਂਦੇ ਆਪਾਂ ਕੋਈ ਚੀਜ਼ ਫੜ ਕੇ ਮੂੰਹ 'ਚ ਪਾ ਲਈਏ, ਕਿਉਂਕਿ ਇਹ ਇੱਕ ਚੀਜ਼ ਨਹੀਂ, ਸਾਨੂੰ ਆਲ ਟੂਗੈਦਰ ਬੜੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਬਦਲਣੀਆਂ ਪੈਣਗੀਆਂ, ਅਤੇ ਫਿਰ ਜਾ ਕੇ ਆਪਾਂ ਕਹਾਂਗੇ ਕਿ ਇਹ ਲਾਈਫ ਸਟਾਈਲ ਆਪਾਂ ਹੁਣ ਆਪਣਾ ਬਦਲਿਆ ਆਪਾਂ, ਅਤੇ ਉਸ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਬਦਲਣਾ ਪੈਣਾ, ਕਿਉਂਕਿ ਇਸ ਲਾਈਕ ਮੰਨ ਲਓ ਮੈਂ ਇਹਨੂੰ ਕਈ ਵਾਰੀ ਇੱਦਾਂ ਵੀ ਵੇਖਣਾ ਹੁੰਦਾ ਵੀ ਜੇ ਮੰਨ ਲਓ ਤੁਸੀਂ ਰੈਸਟ ਨਹੀਂ ਕੀਤੀ ਅਤੇ ਤੁਸੀਂ ਬਿਮਾਰ ਹੋ ਗਏ, ਅਤੇ ਉਸ ਤੋਂ ਬਾਅਦ 'ਚ ਜਿੰਨੇ ਦਿਨ ਤੁਸੀਂ ਮੰਜੇ 'ਤੇ ਰਹੇ, ਅਤੇ ਉਹਨੂੰ ਕਈ ਵਾਰੀ ਕੈਲਕੂਲੇਟ ਕਰਕੇ ਮੈਂ ਵੇਖਦਾ ਵਾਂ ਵੀ ਉਹ ਉਨੇ ਕੀ ਘੰਟੇ ਹੁੰਦੇ ਆ ਜਿੰਨੇ ਕੁ ਘੰਟੇ ਆਪਾਂ ਰੈਸਟ ਨਹੀਂ ਕੀਤੀ। ਗੋ ਥਰੂ ਹੋ ਕੇ ਹੀ ਸਮਝ ਆਉਂਦੀਆਂ ਨੇ ਆਪਾਂ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ। ਕਹਿੰਦੇ ਅਸਲ ਦੇ ਵਿੱਚ ਸਾਡਾ ਸਰੀਰ ਸਾਡੇ ਪਰਿਵਾਰ ਦੇ ਵਿੱਚ ਮਿਲੇ ਜੀਨਸ ਦੇ ਅਨੁਸਾਰ ਹੁੰਦਾ, ਪਰ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਅਸੀਂ ਸਭ ਨੇ ਇਹ ਸਮਝ ਲਿਆ ਵਾ ਕਿ ਪਤਲੇ ਹੋਣਾ ਬਸ ਫਿੱਟ ਹੋਣਾ। ਬਹੁਤ ਸਾਰੀਆਂ ਬੀਬੀਆਂ ਆਪਣੇ ਬੱਚਿਆਂ ਦੇ ਜਨਮ ਵੇਲੇ ਪੰਜੀਰੀ ਵੀ ਇਸ ਕਰਕੇ ਨਹੀਂ ਖਾਂਦੀਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਮੋਟੀਆਂ ਹੋ ਜਾਣਗੀਆਂ, ਜਦਕਿ ਪੰਜਾਬੀ ਜਦਕਿ ਪੰਜੀਰੀ ਉਹਨਾਂ ਦੀ ਸਭ ਤੋਂ ਵਧੀਆ ਖੁਰਾਕ ਹੁੰਦੀ ਹੈ, ਅਤੇ ਬੱਚੇ ਤੋਂ ਬਾਅਦ ਭਾਰ ਵਧਣਾ ਅਤੇ ਸਰੀਰ ਦਾ ਪਹਿਲਾ ਵਰਗਾ ਨਾ ਰਹਿਣਾ ਇੱਕ ਆਮ ਜੀ ਗੱਲ ਹੈ, ਅਤੇ ਹੁਣ ਇਸ ਨੂੰ ਆਮ ਮੰਨਣ ਦੇ ਲਈ ਕੋਈ ਤਿਆਰ ਨਹੀਂ।
1: 100%
0: ਠੀਕ ਹੈ ਜੀ। ਸਾਰੀ ਸਿਰਦਰਦੀ ਸੋਸ਼ਲ ਮੀਡੀਆ ਦੀ ਪੈਦਾ ਕੀਤੀ ਹੋਈ ਹੈ। ਸੋਹਣੇ ਲੱਗਣਾ ਬਹੁਤ ਬੜੀ ਵੱਡੀ ਦਿਮਾਗੀ ਬਿਮਾਰੀ ਬਣ ਚੁੱਕੀ ਹੈ। ਘਰ ਦਾ ਬਣਿਆ ਭੋਜਨ ਖਾਓ, ਤੁਹਾਡੀਆਂ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦਾ ਹੱਲ ਹੋ ਜਾਊਗਾ, ਅਤੇ ਇਹ ਜਿੰਨੀਆਂ ਵੀ ਔਨਲਾਈਨ ਸ਼ੇਕ ਵੇਚਣ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਬਚ ਕੇ ਰਹੋ ਉਹਨਾਂ ਤੋਂ। ਅੱਛਾ ਠੀਕ ਹੈ ਜੀ। ਵਿਸ਼ਾਲ ਜੀ ਕਹਿੰਦੇ ਨੇ ਕਿ ਮੈਂ ਐਸਾ ਹੀ ਖਾਵਾਂ ਕਿ ਮੇਰਾ ਭਾਰ ਘੱਟ ਜਾਵੇ, ਮੈਂ ਐਸਾ ਕੀ ਖਾਵਾਂ ਅਤੇ ਮੈਂ ਐਸਾ ਕੀ ਖਾਵਾਂ ਕਿ ਭੁੱਖ ਨਾ ਲੱਗੇ, ਐਜ਼ ਦਾ ਫੇਮਸ ਸਿੰਗ ਗੋਜ਼ ਫੋਰ ਨੀਤੂ ਜੀ। ਅੱਛਾ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਕਿ ਕਈ ਲੋਕ ਸੁਣੇ ਮੈਂ ਸਾਡੇ ਕੋਲ ਐਕਸਰਸਾਈਜ਼ ਲਈ ਟਾਈਮ ਨਹੀਂ, ਸਾਡੇ ਕੋਲ ਤਾਂ ਵਾਧੂ ਟਾਈਮ ਹੁੰਦਾ ਜੀ। ਅਤੇ ਕਹਿੰਦੇ ਕਿ ਮਾਈ ਵਿਊ ਇਜ਼ ਕਿ ਮਾਈ ਪੁਆਇੰਟ ਆਫ ਵਿਊ ਰਹੀ ਗੱਲ ਕਹਿੰਦੇ ਕਿ ਜਿਮ ਦੀ, ਅਤੇ ਸਭ ਤੋਂ ਅਨਫਿੱਟ ਬੰਦੇ ਜਿਮ ਵਾਲੇ ਹੁੰਦੇ ਨੇ ਜੀ। ਬਿਮਾਰੀ ਦਾ ਘਰ ਜਿਮ, ਪੈਸੇ ਦੇ ਕੇ ਬਿਮਾਰੀ ਗੱਲ ਲਾਉਣਾ। ਮੈਂ 15 ਸਾਲ ਪਹਿਲਾਂ ਛੱਡ ਚੁੱਕਿਆ ਜੀ ਜਿਮ ਨੂੰ, ਰਨਿੰਗ ਤੋਂ ਉੱਪਰ ਕੁਛ ਵੀ ਨਹੀਂ।
1: ਜਿਹੜਾ ਫਾਰਮੂਲਾ ਸੈੱਟ ਹੋ ਜਾਏ
0: ਜਿਹੜਾ ਤੁਹਾਡੇ ਸਰੀਰ ਦੇ ਉੱਤੇ ਸੈੱਟ ਹੋ ਜਾਏ, ਜਿਹੜਾ ਤੁਹਾਨੂੰ ਠੀਕ ਲੱਗੇ। ਬੇਸ਼ੱਕ ਨਹੀਂ ਜੋ ਇਹ ਗੱਲ ਕਰ ਰਹੇ ਨਾ ਰਨਿੰਗ ਤੋਂ ਉੱਤੇ, ਵਾਕਈ ਕੁਛ ਨਹੀਂ, ਕਿਉਂਕਿ ਸਾਰੇ ਸਰੀਰ ਦੀ ਬੈਲੈਂਸ ਤੁਹਾਡੀ ਐਕਸਰਸਾਈਜ਼ ਹੋਣੀ ਹੈ। ਪਰ ਰਨਿੰਗ ਦੇ ਨਾਲ ਕੀ ਆ ਵੀ ਪੇਸ਼ੈਂਸ ਚਾਹੀਦਾ ਤੁਹਾਨੂੰ, ਅਤੇ ਜੇ ਨਹੀਂ ਆ ਤਾਂ ਆ ਜੂਗਾ ਤੁਸੀਂ ਜੇ ਸ਼ੁਰੂ ਕਰੋਗੇ ਤੇ। ਅਤੇ ਧੰਨਵਾਦ ਜੀ ਤੁਹਾਡਾ। ਅਤੇ ਜਸਵਾਲ ਸਾਹਿਬ ਕਹਿੰਦੇ ਕਿ ਲਵ ਯੂ ਜੀ ਇੱਧਰੋਂ ਵੀ। ਅਤੇ ਮਨਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੈਂ ਰੇਡੀਓ ਸੁਣ ਰਿਹਾ ਸੀ ਅਤੇ ਜਦ ਐਡ ਆਈ ਤਾਂ ਮਿਊਜ਼ਿਕ ਸੁਣ ਕੇ ਸਰਬੱਤ ਭੰਗੜਾ ਪਾਉਣ ਲੱਗ ਪਈ ਹੈ। ਥੈਂਕ ਯੂ ਜੀ। ਅਤੇ ਜਸਕੀਰੀ ਜੀ ਕਹਿੰਦੇ ਕਿ ਬਸ ਰਹਿਣ ਦਿਓ ਛੇੜ ਉਹਨਾਂ ਦਰਦਾਂ ਨੂੰ, ਅਤੇ ਕੁਛ ਟੋਪਿਕ ਕਦ ਤੋਂ ਛੇੜ ਦਿੱਤਾ ਭਾਅ ਜੀ ਮੰਡੇ ਨੂੰ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਆਸ ਕਰਦਾ ਕਿ ਸਭ ਠੀਕ ਠਾਕ ਚੜ੍ਹਦੇ ਕਲਾ 'ਚ ਹੋਣਗੇ। ਕੱਲ੍ਹ ਦਾ ਡਿਨਰ ਵਾਜ਼ ਐਗਜੈਕਟਲੀ ਨੋਟ ਡਿਨਰ ਬਟ ਲੇਟ ਆਫਟਰਨੂਨ ਮੀਲ, ਐਕਸਾਈਟਿੰਗ ਆਫ ਛੋਲੇ ਭਟੂਰੇ, ਆਲੂ ਦੇ ਪਰਾਂਠੇ ਵਿਦ ਮੱਖਣ, ਫੋਲਵਿੰਗ ਬਾਏ ਮੈਂਗੋ ਲੱਸੀ ਅਤੇ ਗੁਲਾਬ ਜਾਮਨਾਂ ਅਤੇ ਚਮਚਮ ਅਤੇ ਵਾਈਟ ਵਾਲੀ ਬੱਸ ਤੇ ਹੈਵ ਏ ਨਾਈਸ ਮੰਡੇ, ਇੰਜੋਏ ਦ ਲਾਈਫ। ਅਤੇ ਡਾਇਟ ਟੂ ਸ਼ੋ ਆ ਮੇਰਾ ਡਿਨਰ ਸਾਰਾ ਡਾਇਟ ਟੂ ਓਪੋਜ਼ਿਟ, ਡਾਇਟ ਤੋਂ ਓਪੋਜ਼ਿਟ। ਓਕੇ ਜੀ। ਅਤੇ ਕਹਿੰਦੇ ਡਾਇਟ 'ਤੇ ਸ਼ੋ ਆ ਅਤੇ ਮੇਰਾ ਡਾਇਟ ਤੋਂ ਬਿਲਕੁਲ ਓਪੋਜ਼ਿਟ ਚੱਲ ਰਿਹਾ। ਸੰਦੀਪ ਜੀ ਕਹਿੰਦੇ ਨੇ ਕਿ ਆਈ ਐਮ ਫੋਲੋਇੰਗ ਡਾਇਟ ਟੂ ਸਟੇ ਹੈਲਦੀ, 6 ਮੰਥ ਨੋ ਓਇਲ, ਅਤੇ ਰਾਈਸ, ਚਿਕਨ, ਏਅਰ ਫਰਾਈ ਐਂਡ ਵੈਜਿਸ ਅਤੇ ਐਂਡ ਜਿਮ। ਚਲੋ ਬਹੁਤ ਵਧੀਆ ਜੀ, ਜੋ ਤੁਹਾਨੂੰ ਸੈੱਟ ਬੈਠੇ, ਨੋ ਕਮੈਂਟਸ ਕਿਸੇ ਵੀ ਚੀਜ਼ ਦੇ ਉੱਤੇ, ਜੋ ਤੁਹਾਨੂੰ ਠੀਕ ਲੱਗੇ। ਮੈਂ ਤਾਂ ਸਿਰਫ ਮੈਨੂੰ ਜੋ ਮੋਟਾ ਜਿਹਾ ਸੀ ਫਾਰਮੂਲਾ ਲੱਗਦਾ ਕਿ ਕਿਸੇ ਚੀਜ਼ ਨੂੰ ਛੱਡਣਾ ਕੋਈ ਹੱਲ ਨਹੀਂ ਹੈ, ਉਹਨੂੰ ਤੁਸੀਂ ਕੰਟਰੋਲ 'ਚ ਕਰਨਾ। ਹਰ ਇੱਕ ਚੀਜ਼ ਜਿਹੜੀ ਆ ਉਹ ਸ਼ਾਇਦ ਇਸੇ ਲਈ ਬਣੀ ਆ ਵੀ ਉਹਨੂੰ ਤੁਸੀਂ ਵਾਜਬ ਅਮਾਊਂਟ ਦੇ ਵਿੱਚ ਹੀ ਤੁਸੀਂ ਉਹਨੂੰ ਖਾਓ, ਅਤੇ ਕਿਉਂਕਿ ਉਹ ਚੀਜ਼ ਜਿਹੜੀ ਤੁਸੀਂ ਫਿਰ ਵਾਪਸ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਤੁਹਾਡੇ ਸਰੀਰ 'ਚ ਜਾਣੀ ਆ, ਅਤੇ ਉਹ ਤੁਸੀਂ ਇੱਦਾਂ ਪੱਕੇ ਤੌਰ ਦੇ ਉੱਤੇ ਕੋਈ ਛੱਡਣ ਦਾ ਉਹਨੂੰ ਕੋਈ ਫਾਇਦਾ ਵੀ ਨਹੀਂ। ਹੁਣ ਉਹਦੀ ਇੱਕ ਐਗਜ਼ਾਮਪਲ ਹੈ ਵੀ ਮੰਨ ਲਓ ਆਪਾਂ ਘਰੋਂ ਤੇ ਚੀਜ਼ ਮੈਨੇਜ ਕਰ ਲਈ
1: ਜੀ,
0: ਸੋ ਐਂਡ ਸੋ ਕਿਸੇ ਵੀ ਤਰ੍ਹਾਂ ਦੀ, ਤੁਸੀਂ ਹਫ਼ਤੇ ਦੇ ਵਿੱਚ, ਹੁਣ ਡਿਪੈਂਡ ਕਰਦਾ ਕਿੱਦਾਂ ਦਾ ਕਿਸੇ ਦਾ ਸਰਕਲ ਹੈ, ਕਿੱਦਾਂ ਦਾ ਲਾਈਫ ਸਟਾਈਲ ਆ, ਤੇ ਤੁਸੀਂ ਐਵਰੇਜ ਕੱਢਿਓ ਵੀ ਮਹੀਨੇ 'ਚ ਕਿੰਨੇ ਦਿਨ ਤੁਹਾਨੂੰ ਵਿਆਹ ਵੇਖਣੇ ਪੈਂਦੇ ਆ, ਕਿੰਨੇ ਦਿਨ ਤੁਸੀਂ ਜਨਮ ਦਿਨ ਦੀਆਂ ਪਾਰਟੀਆਂ ਵੇਂਦੇ ਹੋ, ਕਿੰਨੇ ਦਿਨ ਯਾਰਾਂ ਦੋਸਤਾਂ ਦੇ ਨਾਲ ਪੈਂਦੇ ਹੋ, ਕਿੰਨੇ ਦਿਨ ਕਿਸੇ ਰੋਟੀ ਪਾਣੀ 'ਤੇ ਜਾਂਦੇ ਹੋ ਜਾਂ ਕਿਸੇ ਨੂੰ ਸੱਦਦੇ ਹੋ। ਸੋ ਇਸ ਸਭ ਕੁਛ ਦੇ ਦਰਮਿਆਨ ਆਪਾਂ ਕੀ ਉਹ ਚੀਜ਼ ਹੂ ਬਹੂ ਫੋਲੋ ਕਰ ਪਾਉਂਦੇ ਹਾਂ ਜਿਹੜੀ ਆਪਾਂ ਆਪਣਾ ਲਾਈਫ ਸਟਾਈਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹਦੇ ਵਿੱਚ ਆਂਸਰ ਇਹ ਹੋਊਗਾ ਵੀ ਹਾਂ ਕਰਦੇ ਹਾਂ, ਪਰ ਉਹ ਫਿਰ ਇਹ ਹੋ ਸਕਦਾ ਵੀ ਤੁਸੀਂ ਹਲੇ ਮਹੀਨਾ ਕੀ ਹੋਇਆ ਸ਼ੁਰੂ ਕੀਤਾ। ਲੌਂਗ ਟਰਮ ਦੇ ਲਈ ਬੜਾ ਔਖਾ ਵਾ ਇਹ ਚੀਜ਼ਾਂ, ਲੌਂਗ ਟਰਮ ਇਹ ਚੀਜ਼ਾਂ ਬਹੁਤ ਔਖੀਆਂ ਨੇ। ਉਲਟਾ ਤੁਹਾਨੂੰ ਨਾ ਫਿਰ ਦੂਸਰੇ ਪਾਸਿਓਂ ਤੁਹਾਨੂੰ ਹੋਰ ਤਰੀਕੇ ਦੀਆਂ ਤੁਹਾਨੂੰ ਜਿਹੜੀ ਮੈਂਟਲੀ ਪ੍ਰੈਸ਼ਰ ਮਿਲਣਾ ਸ਼ੁਰੂ ਹੋ ਜਾਂਦਾ। ਮੰਨ ਲਓ ਤੁਸੀਂ ਕਿਤੇ ਜਾ ਕੇ ਪਾਰਟੀ 'ਚ ਬੈਠੇ ਹੋ, ਤਾਂ ਅਗੇ ਤੁਹਾਨੂੰ ਕਹਿੰਦੇ ਅੱਛਾ ਖਾਧਾ ਨਹੀਂ ਕੁਛ, ਅੱਛਾ ਖਾਣਾ ਨਹੀਂ ਕੁਛ, ਅੱਛਾ ਅੱਛਾ ਫਿਰ ਡਾਈਟਿੰਗ ਚੱਲ ਰਹੀ ਹੈ, ਡਾਈਟਿੰਗ ਚੱਲ ਰਹੀ ਆ, ਉਲਟਾ ਫਿਰ ਤੁਸੀਂ ਉੱਥੇ ਹੋਰ ਪ੍ਰੈਸ਼ਰ ਲੈਣਾ ਤੁਸੀਂ ਸ਼ੁਰੂ ਕਰ ਦਿੰਦੇ ਹੋ। ਸੋ ਉਹਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਜੋ ਵੀ ਤੁਸੀਂ ਕਰ ਰਹੇ ਹੋ ਜੇ ਉਹਨੂੰ ਆਪਾਂ ਮਿਨੀਮਾਈਜ਼ ਹੀ ਕਰ ਦਈਏ, ਮੰਨ ਲਓ ਫਸਟ ਸਟੇਜ ਦੇ ਉੱਤੇ ਆਪਾਂ ਮਿਨੀਮਾਈਜ਼ ਕਰ ਦਈਏ ਆਪਾਂ, ਅਤੇ ਆਪਣੇ ਆਪ ਦੇ ਉੱਤੇ ਆਪਾਂ ਕੰਟਰੋਲ ਰੱਖੀਏ ਕਿ ਹਾਂ ਠੀਕ ਆ।
1: ਮੈਨੂੰ ਲੱਗਦਾ ਰਾਤ ਨੂੰ, ਰਾਤ ਦਾ ਡਿਨਰ ਦੇ ਵਿੱਚ ਸੌਣ ਦਾ ਟਾਈਮ ਅਤੇ ਖਾਣ ਦਾ ਟਾਈਮ ਉਸ 'ਚ ਗੈਪ ਹੋਣਾ ਚਾਹੀਦਾ, ਉਹਦੇ ਨਾਲ ਵੀ ਬੜਾ ਫਰਕ ਪੈਂਦਾ।
0: ਹਾਂ ਉਹ ਮੈਨੂੰ ਲੱਗਦਾ ਜੈਸੀ ਹਰ ਇੱਕ ਨੂੰ ਹੀ ਪਤਾ ਵਾ, ਹਾਂ ਹਾਂ, ਪਰ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਸਾਨੂੰ,
1: ਕਈ ਵਾਰੀ ਫਸ ਜਾਂਦਾ ਇਨਸਾਨ ਹਰ ਵਾਰੀ ਹਰ ਦਿਨ ਸੇਮ ਤੇ ਸਿਚੁਏਸ਼ਨ ਹੁੰਦੀ ਹੈ,
0: ਹਰ ਰੋਜ਼ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਤੁਸੀਂ ਇਦਾਂ ਹੀ ਕਰਨਾ। ਮੈਨੂੰ ਲੱਗਦਾ ਵੀ ਤੁਸੀਂ ਹਫ਼ਤੇ 'ਚ 4 ਦਿਨ ਵੀ ਕਰ ਲਓ ਨਾ ਤੁਸੀਂ, ਅਤੇ ਤਾਂ ਵੀ ਤੁਸੀਂ ਠੀਕ ਰਹਿ ਜਾਓਗੇ। ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਇਹ ਲੱਗੂਗਾ ਵੀ ਮੈਂ ਠੀਕ ਜਾ ਰਿਹਾ, ਅਤੇ ਫਿਰ ਤੁਸੀਂ 5-6 ਦਿਨ ਵੀ ਆਪੇ ਕਰ ਲਓਗੇ। ਖਾਸ ਤੌਰ ਦੇ ਉੱਤੇ ਮੇਰਾ ਇਹ ਐਕਸਪੀਰੀਅੰਸ ਹੈ ਕਿ ਜਿਹੜੇ ਜਿਨ੍ਹਾਂ ਨੂੰ ਆਪਣਾ ਵਾਈ ਵਗੈਰਾ ਹੁੰਦੀ, ਅੱਜ ਕੱਲ੍ਹ ਜ਼ਿਆਦਾ ਪ੍ਰੋਬਲਮ ਹੀ ਵਾਈ ਦੀ ਹੈ, ਹੈ ਨਾ, ਹੁਣ ਜਿੰਨੇ ਵੀ ਆਪਾਂ ਵੇਖਦੇ ਹਾਂ ਜ਼ਿਆਦਾਤਰ ਇਨਫਲੇਮੇਸ਼ਨ ਦੀ ਪ੍ਰੋਬਲਮ ਹੈ ਸਾਰਿਆਂ ਨੂੰ। ਅਤੇ ਜੇ ਤੁਸੀਂ ਹਾਂ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ, ਜੇ ਰਾਤ ਤਾਂ ਤੁਸੀਂ ਮੈਨੇਜ ਕਰ ਲੈਂਦੇ ਹੋ, ਅਰਲੀ ਖਾ ਲੈਂਦੇ ਹੋ ਤੁਸੀਂ, ਅਤੇ ਉਹ ਨਹੀਂ ਖਾਂਦੇ ਜੋ ਰਾਤ ਨੂੰ ਨਹੀਂ ਖਾਣਾ ਚਾਹੀਦਾ, ਜਿੱਦਾਂ ਤੁਸੀਂ ਪਨੀਰ ਕਿਹਾ, ਰਾਜਮਾਂਹ ਕਿਹਾ, ਕੜੀ ਕਿਹਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿਨੇ ਤੁਸੀਂ ਖਾ ਲਓ,
1: ਦਿਨੇ ਖਾ ਲਓ ਹਾਂਜੀ,
0: ਅਤੇ ਨਹੀਂ ਵੀ ਆ ਤਾਂ ਉਹਨੂੰ ਤੁਸੀਂ ਮੈਨੇਜ ਕਰਕੇ ਥੋੜ੍ਹਾ ਕਰਕੇ ਖਾ ਲਓ, ਅਤੇ ਉਹਦੇ ਨਾਲ ਕੀ ਹੈ ਤੁਹਾਡੀ ਇਨਫਲੇਮੇਸ਼ਨ ਵੀ ਕਾਫੀ ਹੱਦ ਤੱਕ ਤੁਹਾਡੀ ਸੈਟਲ ਹੋ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਬੇਸਿਕਲੀ ਘਟਾਉਣ ਦੇ ਨਾਲ ਅਤੇ ਟਾਈਮ ਸੈੱਟ ਕਰਨ ਦੇ ਨਾਲ ਹੋ ਜਾਂਦੀਆਂ। ਹੁਣ ਜਿੱਦਾਂ ਮੈਂ ਕਈ ਵੇਖੇ ਆਪਣੇ ਸੱਜਣ ਮੈਂ ਆਸ ਪਾਸ ਜਿਹੜੇ ਜਿਨ੍ਹਾਂ ਨੂੰ ਫਿਕਰ ਹੈ ਆਪਣੀ ਸਿਹਤ ਦਾ, ਜਾਂ ਜਿਹੜੇ ਉੱਥੋਂ ਕੁਝ ਹੋ ਕੇ ਮੁੜੇ ਆ ਵੀ ਗਾਂਹ ਹੁਣ ਕੰਮ ਖਰਾਬ ਆ, ਅਤੇ ਉਹ ਉਹਨਾਂ ਦਾ ਡੱਬਾ ਨਾਲ ਹੀ ਹੁੰਦਾ,
1: ਡਿਸਿਪਲਿਨ ਨਹੀਂ,
0: ਸ਼ਰਮ ਨਹੀਂ ਹੈ ਇਸ ਚੀਜ਼ ਦੇ ਵਿੱਚ,
1: ਡਿਸਿਪਲਿਨ ਨਹੀਂ ਹੈ। ਮੈਂ ਵੀ ਇੱਕ ਸੀਗੇ, ਉਹ ਫਿਟਨੈਸ ਤੇ ਬਹੁਤ ਜ਼ਿਆਦਾ, ਉਹਨਾਂ ਦਾ ਕੰਮ ਵੀ ਸ਼ਾਇਦ ਫਿਟਨੈਸ ਦੇ ਵਿੱਚ ਹੀ ਸੀਗਾ, ਅਤੇ ਉਹ ਭਾਵੇਂ ਕਿੱਥੇ ਵੀ ਚਲ ਜਾਣ, ਭਾਵੇਂ ਬਰਥਡੇ ਪਾਰਟੀ ਆ ਕੁਛ ਵੀ ਆ, ਅਤੇ ਹਮੇਸ਼ਾ ਉਹਨਾਂ ਨੇ ਆਪਣਾ ਡੱਬਾ ਕੈਰੀ ਕਰਨਾ ਅਤੇ ਨਾਲ ਬਹਿ ਕੇ ਵਧੀਆ ਤਰੀਕੇ ਨਾਲ ਖੁਸ਼ੀ ਖੁਸ਼ੀ ਖਾਣਾ, ਮਤਲਬ ਅਟੈਂਡ ਸਾਰਾ ਕੁਛ ਕਰਨਾ ਪਰ ਆਪਣੀ ਚੀਜ਼ ਨਾਲ ਲੈ ਕੇ ਆਉਣਾ,
0: ਇਸ ਬੰਦੇ ਦੀ ਮਜਬੂਰੀ ਹੈ ਤੇ ਚਾਹੁੰਦਾ ਤੇ ਇਹੋ ਕੁਛ ਹੀ ਹੁੰਦਾ ਹਰ ਕੋਈ। ਬਾਕੀ ਫਿਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹੀ ਆ ਜਾਂਦੀ ਹੈ ਵੀ ਕਿਸੇ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ, ਹੈ ਨਾ। ਹੁਣ ਜੇ ਤੁਸੀਂ ਆਪਣੇ ਡੱਬੇ ਚੋਂ ਖਾ ਰਹੇ ਹੋ ਤੇ ਤੁਸੀਂ ਸੋਚੋ ਯਾਰ ਕੀ ਕਹੂਗਾ ਕੋਈ, ਜੇ ਤੁਸੀਂ ਕਿਸੇ ਨੂੰ ਵੇਖੋਗੇ ਕੋਈ ਆਪਣੇ ਡੱਬੇ ਚੋਂ ਖਾ ਰਿਹਾ ਕੀ ਕਹੋਗੇ, ਇਹੋ ਹੀ ਕਹੋਗੇ ਨਾ ਫਿਰ ਭਾਬੀ ਦੇ ਹੱਥਾਂ ਦਾ ਹੀ ਖਾਂਦੇ ਹੋ, ਹੈ ਨਾ, ਇਹੋ ਹੀ ਕਹੂਗਾ ਵੱਧ ਤੋਂ ਵੱਧ ਤੁਸੀਂ ਤਾਂ ਬੜੇ ਹੈਲਥ ਕੌਨਸ਼ੀਅਸ ਹੋ, ਹਾਂ ਤੁਸੀਂ ਫਿਰ ਪਾਰਟੀਆਂ ਪੂਰਟੀਆਂ ਦਾ ਛੱਡਿਆ ਇਹਦਾ ਮਤਲਬ, ਅੱਛਾ ਇਹ ਆ ਤੁਹਾਡੀ ਸਿਹਤ ਦਾ ਰਾਜ਼ ਹੈ। ਗਲਤ ਗੱਲੇ ਨੇ ਕੋਈ ਗਲਤ ਨਹੀਂ ਕਹੀ ਹੁੰਦੀ ਪਰ ਸਾਨੂੰ ਚੁੱਭ ਜਾਂਦੀ,
1: ਹਾਂ ਤੁਸੀਂ ਕਿਸ ਵੇ 'ਚ ਲੈਣਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ।
0: ਹਾਂ ਸੋ ਇਹ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਉਹ ਚੱਲੀਆਂ ਸੀ ਕਿ ਕਿੱਥੋਂ ਤੁਰ ਕੇ ਅਤੇ ਆਪਾਂ ਕਿੱਥੇ ਆ ਗਏ ਹਾਂ, ਅਤੇ ਅੱਜ ਆਪਾਂ ਇੱਥੇ ਛੱਡ ਕੇ ਜਾਂਦੇ ਹਾਂ ਵੀ ਅੱਗੇ ਕਿੱਥੇ ਜਾਵਾਂਗੇ। ਹੁਣ ਆਪਾਂ ਮੇਨਟੇਨ ਕਰਨ ਤੋਂ ਲੈ ਕੇ ਹੁਣ ਦਵਾਈਆਂ ਤੱਕ ਪਹੁੰਚ ਗਏ ਹਾਂ, ਅਤੇ ਦਵਾਈਆਂ ਤੋਂ ਗਾਂਹ ਆਪਾਂ ਕਿੱਥੇ ਜਾਵਾਂਗੇ, ਹੈ ਨਾ। ਓਪਰੇਟ ਤੱਕ ਆਪਾਂ ਪਹੁੰਚ ਗਏ ਹਾਂ, ਜਿਹੜੀਆਂ ਚੀਜ਼ਾਂ ਸਾਡੇ ਲਈ ਨਹੀਂ ਬਣੀਆਂ, ਮਤਲਬ ਮੈਂ ਫਿਰ ਅਗੇਨ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਠੀਕ ਨੇ ਤੰਦਰੁਸਤ ਨੇ, ਹਲੇ ਉਸ ਲੈਵਲ ਦਾ ਕੋਈ ਉਹ ਨਹੀਂ ਹੈ, ਸਿਰਫ ਇਹ ਆ ਵੀ ਸਰੀਰ ਜਿਹੜਾ ਉਹ ਫੁੱਲਿਆ। ਅਤੇ ਹੁਣ ਆਪਾਂ ਅੱਛਾ ਇੱਕ ਹੋਰ ਚੀਜ਼ ਜਿਹੜੀ ਆਪਾਂ ਬ੍ਰੇਕ 'ਚ ਵੀ ਕਰ ਰਹੇ ਹਾਂ, ਬੜਿਆਂ ਨੂੰ ਜਿਹੜੀ ਆ ਉਹ ਕਈ ਚੀਜ਼ਾਂ ਕਈ ਤਰੀਕੇ ਦੇ ਨਾਲ ਆਈਡੈਂਟੀਫਾਈ ਕਈ ਵਾਰੀ ਨਹੀਂ ਹੋ ਪਾਉਂਦੀਆਂ, ਬੜਿਆਂ ਨੂੰ ਜਿਹੜੀ ਲੱਕ ਦੀ ਪ੍ਰੋਬਲਮ ਹੈ ਉਹ ਕਹਿੰਦੇ ਇਸੇ ਕਰਕੇ ਹੋ ਜਾਂਦੀ ਆ ਕਿਉਂਕਿ ਆਪਣੇ ਸਰੀਰ ਤੋਂ ਇੰਨੀ ਕੁ ਫੈਟ ਖੋਰ ਬਹਿੰਦੇ ਆ ਕਿ ਜਿਹੜੀ ਫੈਟ ਨੇ ਪ੍ਰੋਟੈਕਟ ਕਰਨਾ ਤੁਹਾਡੀ ਬੈਕ ਨੂੰ, ਬੈਕ 'ਤੇ ਮਤਲਬ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਉਹ ਤਾਂ ਬੈਕ ਬੋਨ ਆ, ਹੈ ਨਾ, ਮਤਲਬ ਉਹਦੇ ਕਰਕੇ ਸਾਰਾ ਕੁਛ ਟਿਕਿਆ, ਹੈ ਨਾ। ਅਤੇ ਜਿਹੜੀ ਬੈਕ ਆ ਉਹਦੇ ਵਿੱਚ ਕਿੰਨੀ ਸਮੱਸਿਆ ਲੋਕਾਂ ਨੂੰ ਹੋ ਰਹੀ ਹੈ, ਅਤੇ ਉਹਦੇ ਵਿੱਚ ਕਹਿੰਦੇ ਵੀ ਜਦੋਂ ਸਾਈਡਾਂ ਤੋਂ ਆਪਾਂ ਫੈਟ ਖੋਰ ਦਿੰਦੇ ਹਾਂ ਅਤੇ ਉਹ ਸਪੋਰਟ ਸਿਸਟਮ ਖਤਮ ਹੋ ਜਾਂਦਾ, ਤੇ ਮਾੜੀ ਮੋਟੀ ਵੀ ਕੋਈ ਚੀਜ਼ ਕਈ ਵਾਰੀ ਆਪਾਂ ਕਹਿੰਦੇ ਨਾ ਫਲਾਣੇ ਲੈ ਮੈਂ 2 ਕਿਲੋ ਪਾਰ ਚੁੱਕਿਆ ਤੇ ਮੇਰਾ ਇੱਦਾਂ ਹੋ ਗਿਆ ਹਨਾ ਪਟਾਕਾ ਜਿਹਾ ਪਿਆ ਤਾਂ ਸੋ ਇਹ ਜਿਹੜੀ ਫੈਟ ਹੈ ਇਹ ਕਹਿੰਦੇ ਉਹਨੂੰ ਪ੍ਰੋਟੈਕਟ ਕਰਦੀ ਹੈ ਤੁਹਾਡੀ ਬੈਕ
1: ਬਿਲਕੁਲ
0: ਤੇ ਆਪਾਂ ਉਹਨੂੰ ਖੋਰਤਾ ਹਾਂ ਸੋ ਜਦੋਂ ਆਪਾਂ ਤੇ ਸਲੋ ਸਲੋ ਚੀਜ਼ਾਂ ਖੋਰਦੇ ਹਾਂ ਤਾਂ ਉਹਦੇ ਵਿੱਚ ਕੀ ਆ ਵੀ ਫਿਰ ਉਹ ਜਿਹੜੀ ਬੈਡ ਫੈਟ ਹੈ ਉਹ ਖੁਰਦੀ ਰਹਿੰਦੀ ਹੈ ਤੇ ਹੌਲੀ ਹੌਲੀ ਉਹ ਚੀਜ਼ਾਂ ਮਸਲ ਜਿਹੜੇ ਬਚਦੇ ਨੇ ਉਹ ਫੈਟ ਜਿਹੜੇ ਨੇ ਉਹ ਮਸਲ ਨੂੰ ਹੋਰ ਜ਼ਿਆਦਾ ਸਟਰੋਂਗਲੀ ਪ੍ਰੋਟੈਕਟ ਕਰਦੇ ਆ ਐਕਸਰਸਾਈਜ਼ ਜੇ ਆਪਾਂ ਕਰਕੇ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਘਟਾਉਂਦੇ ਹਾਂ ਪਰ ਜੇ ਆਪਾਂ ਯਕਦਮ ਮਤਲਬ ਭਰ ਕੇ ਆਪਾਂ ਮਤਲਬ ਸਕੂਪ ਆਪਾਂ ਮਾਰਦੇ ਹਾਂ ਤੇ ਇੱਕ ਆ ਵੀ ਤੁਸੀਂ ਬਾਲਟੀ ਭਰੀ ਆ ਉਹਦੇ ਵਿੱਚੋਂ ਤੁਸੀਂ ਸਰਿੰਜ ਸਰਿੰਜ ਕਰਕੇ ਤੁਸੀਂ ਕੱਢਿਆ ਤੇ ਬਾਲਟੀ ਨੂੰ ਵੀ ਨਹੀਂ ਪਤਾ ਲੱਗਾ ਹੈ ਨਾ ਉਹ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕੱਟੀਆਂ ਤੇ ਇੱਕ ਆ ਵੀ ਤੁਸੀਂ ਮਤਲਬ ਬਾਲਟੀ ਚੁੱਕ ਕੇ ਮੂਧੀ ਕਰਤੀ ਆ ਤੁਸੀਂ ਤੇ ਫਿਰ ਤੋਂ ਸਾਫ਼
1: ਕੰਮ ਖਰਾਬ ਹੀ ਹੋਣਾ
0: ਫਿਰ ਤੋਂ ਸਾਫ਼ ਦੇਖਣ ਡਿਆ ਨਾ ਵੀ ਇਹ ਆਹ ਚੀਜ਼ ਆ ਤੇ ਬਾਕੀ ਖੈਰ ਤੁਸੀਂ ਆਪਣੀ ਸਿਹਤ ਦਾ ਆਪ ਤੁਸੀਂ ਖਿਆਲ ਰੱਖਣਾ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਮਝ ਦੇ ਵਿੱਚ ਜਾਂ ਸਾਡੇ ਸੁਣਨ ਦੇ ਵਿੱਚ ਨਹੀਂ ਆਉਂਦੀਆਂ ਇਸ ਕਰਕੇ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹੁੰਦੇ ਹਾਂ ਤੇ ਕਈ ਵਾਰੀ ਸਾਨੂੰ ਸਾਰਾ ਕੁਛ ਹੀ ਪਤਾ ਹੁੰਦਾ ਕਿਸੇ ਦੇ ਸੈਕਿੰਡ ਕਰਨ ਦੀ ਲੋੜ ਹੁੰਦੀ ਹੈ
1: ਜੀ ਬਿਲਕੁਲ
0: ਹੋ ਸਕਦਾ ਵੀ ਸਾਡਾ ਗੱਲ ਕਹੀ ਕਿਸੇ ਨਾ ਕਿਸੇ ਦੇ ਕੰਮ ਆ ਜੇ ਤੇ ਤੁਹਾਡੇ ਕਰਕੇ ਸਾਨੂੰ ਵੀ ਥੋੜ੍ਹਾ ਜਿਹਾ ਹੌਸਲਾ ਮਿਲ ਜਾਂਦਾ ਸੋ ਇਸ ਕਰਕੇ ਸਮੇਂਦਰ ਸਮੇਂ ਤੇ ਫਿਰ ਵਾਰ ਵਾਰ ਇੱਦਾਂ ਦੀਆਂ ਗੱਲਾਂ ਤੁਹਾਡੇ ਨਾਲ ਜਦੋਂ ਹੀ ਬਾਜ਼ਾਰ 'ਚ ਚਰਚਾ 'ਚ ਆਉਂਦੀਆਂ ਨੇ ਤੁਹਾਡੇ ਨਾਲ ਫਿਰ ਸਾਂਝੀਆਂ ਕਰਨ ਦੇ ਲਈ ਲੈ ਆਈ ਦੀਆਂ ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਸੀਂ ਪਸੰਦ ਕੀਤੀ ਹੋਵੇ
1: ਜੀ ਬਿਲਕੁਲ ਆਹੀ ਹੈ ਗੱਲ ਕਰਨ ਨਾਲ ਹੀ ਇੱਕ ਹੁੰਦਾ ਨਾ ਕਿ ਤੁਹਾਡੇ ਦਿਮਾਗ 'ਚ ਇੱਕ ਰਜਿਸਟਰ ਕਰਦੀ ਹੈ ਕਿ ਹਾਂ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਹੁਣੇ ਹੈ ਨਾ ਅਤੇ ਉਹ ਹੀ ਹੈ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਆਪਣੀ ਬੋਡੀ ਦੇ ਸਿਗਨਲਸ ਨੂੰ ਸੁਣੋ ਅਤੇ ਹੈਲਥ ਦੇ ਵੱਲ ਧਿਆਨ ਦਿਓ ਕੁੱਲ ਮਿਲਾ ਕੇ ਗੱਲ ਇਹੀ ਹੈ ਅਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਾਂ ਬਾਤਾਂ ਵਧੀਆ ਲੱਗੀ ਹੋਣਗੀਆਂ ਇਸੇ ਤਰੀਕੇ ਦੇ ਹੋਰ ਪ੍ਰੋਗਰਾਮ ਵੀ ਅਸੀਂ ਲੈ ਕੇ ਆਵਾਂਗੇ
0: ਹੋਰ ਜ਼ਿਆਦਾ ਆਪਾਂ ਜਾਈ ਜਾਂਦੇ ਹਾਂ ਉਸ ਪਾਸੇ ਨੂੰ ਤੇ ਕੁਛ ਤੋਂ ਲੋਕ ਕਹਿੰਗੇ ਕਹਿੰਦੇ ਕਿ ਹਿੰਦੀ ਕਾ ਸੌਂਗ ਲਾ ਦੋ ਭਾਜੀ ਪੋਸੀਬਲ ਆ ਤਾਂ ਨਹੀਂ ਹੁਣ ਫਿਰ ਕਿਸੇ ਦਿਨ ਲਾਵਾਂਗੇ ਜੀ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ, ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਤਾਂ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ, ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ। ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ। ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ। ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ, ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ। ਇਹ ਕੁਛ ਕੁ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ 'ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ। ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ। ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਤੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ। ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ। ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆ ਰਹੀ ਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 degrees ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 degrees ਹੈਗਾ ਆ ਔਰ ਇੱਕ ਦਾ 71 degrees ਜਾਂ 72 degrees ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 degrees ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 degrees ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1 degree ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹੈ ਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਂਡੀਅਮ ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰ ਈ ਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰ ਈ ਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਸ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥੇਨਮ ਕਰਕੇ ਜਿਹੜਾ ਆਰ ਈ ਐਮ ਹੈਗਾ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਸ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇਹ ਸੀ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ ਹਨਾ ਗਲਾਸ ਕੈਮਰਾ ਲੈਂਸਿਸ ਦੇ ਵਿੱਚ ਤੇ ਉਹ ਨਿਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ ਨਿਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ ਹਨਾ ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ ਹਨਾ ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ ਫਿਰ ਮੈਗਨੇਟਸ ਚ ਮੈਂ ਦੱਸਿਆ ਬੈਟਰੀਜ਼ ਦੇ ਵਿੱਚ ਹੁੰਦੇ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਹਨਾ ਤੋ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ ਤੋ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ ਤਾਂ ਇਹਦਾ ਮਤਲਬ ਅਸੀਂ ਉਹ ਸੈਵਨਟੀਜ਼ ਈਵਨ ਸਿਕਸਟੀ ਫਿਫਟੀਜ਼ ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ ਉਹ ਥੋੜੇ ਡਿਫਰੈਂਟ ਹੁੰਦੇ ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ ਹਨਾ ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ ਤੋ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ ਹਾਂਜੀ ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਉਸ ਕਿੱਦਾਂ ਈਜ਼ੀਲੀ ਜਿਹੜੀ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ ਤਾਂ ਉਹ ਕਾਮਨ ਹੋ ਗਿਆ ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ ਹੋ ਸਕਦਾ ਕੱਲ ਨੂੰ ਤੁਹਾਨੂੰ ਉਦੋਂ ਕਿਤੇ ਕੋਈ ਮਾਈਨਸ ਮਿਲ ਜਾਣ ਭੰਡਾਰ ਮਿਲ ਜਾਵੇ ਹਨਾ ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ ਹਨਾ ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ
0: ਰਾਈਟ ਰਾਈਟ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ ਅਤੇ ਇਨਫੈਕਟ ਆਸਟ੍ਰੇਲੀਆ ਦੀ ਗੌਰਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ ਡੀ ਆਈ ਐੱਸ ਐਡ ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ ਹਨਾ ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਰੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ ਆਸਟ੍ਰੇਲੀਆ ਕੋਲ ਹੈਗਾ ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ ਕਿੰਨੀ ਕੁ ਨਹੀਂ ਹੁੰਦੀ ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ ਨਾ ਕਾਪਰ ਆਉਂਦਾ ਨਾ ਜ਼ਿੰਕ ਆਉਂਦਾ ਹਾਂ ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ ਟਿਊਬਾਂ ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ ਉਹਦੇ 'ਚ ਤਾਂ ਸਾਰੇ ਹੀ ਆ ਗਿਆ ਹਾਂ MRI ਸਾਰੀਆਂ ਹੀ ਆ ਗਈਆਂ ਚੀਜ਼ਾਂ ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ ਇਹਦੀ ਹਿਸਟਰੀ ਕੀ ਹੈਗੀ
1: ਹਾਂਜੀ ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REMs। ਅਫਕੋਰ ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਹਨੂੰ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਹਨਾ, ਜਿਹਨੂੰ ਹਾਂਜੀ ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
2: ਹਨਾ,
1: ਹਾਂਜੀ। ਤੋ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹੈ ਨਾ। ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ

0: ਸਾਲਾਂ ਦੇ ਵਿੱਚ ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
1: ਰਾਈਟ, ਚਲੋ ਠੀਕ ਹੈ। ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-64-64-1। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਟ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
8: This station is now the ultimate power in the universe.
1: Radio Hanji 1674. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ, ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਆ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੋਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੀ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
0: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨਾ, ਉਹ ਪ੍ਰੋਸੈਸਿਸ ਬਹੁਤ ਲੰਬੀਆਂ, ਤੋ ਉਹਨਾਂ ਟਾਈਮ। ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ, ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80-90 ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ, ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ, US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ। ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ। ਬਟ ਜੇ ਤੁਸੀਂ ਅੱਜ ਸੋਚੋਗੇ

0: ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ, ਹਨਾ, ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਿਡ ਕੋਈ ਪਾਲਿਸੀਜ਼ ਲੈ ਕੇ ਆਉਂਦੇ ਆ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ, ਹਨਾ, ਉਹ ਸਾਰੀ ਚੀਜ਼ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਕਰਨ, ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ। ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30 or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ ਆ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨਾ ਇਕੋਨਮੀ ਦੇ। ਤੋ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ, REM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾ ਉਸ ਟਾਈਮ ਦੇ ਉੱਤੇ, ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ। ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ, ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਿਆਂ ਕੰਪਨੀ ਨਾਲ ਟ੍ਰੇਡ, ਦੂਜਿਆਂ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗ ਗਈਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ, ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ, ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ, ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੇਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
1: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ,
0: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ, ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ, ਜਿਹੜੀ ਕੋਸਟ ਗਾਰਡ ਸੀਗੇ, ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ, ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ, ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ, ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ, ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ. ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ. ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕਰਪਟ ਹੋ ਗਈ. ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਗਿਆ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ. ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ. ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ. ਸੋ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ. ਔਰ ਜਿੱਦਾਂ ਅਸੀਂ ਦੱਸਿਆ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘਟਦੀ ਆ, ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ.
1: ਰਾਈਟ, ਠੀਕ ਹੋ ਗਿਆ. ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ. ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ. ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ.
0: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਜਦੋਂ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ. ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸੇ ਏਰੀਆ ਦੇ ਵਿੱਚ ਫੋਰੈਸਟ ਆ ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਈ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ. ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ. ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ. ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ. ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ. ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ. ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤੋ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ. ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਇਹਨੂੰ ਬਹੁਤ ਇੰਪੈਕਟ ਕਰਦਾ ਆ, ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤੋ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ. ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ, ਉਹਨਾਂ 'ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ. ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਿਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ
1: ਓਕੇ ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ
0: ਹਾਂਜੀ ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ ਸੋ ਉਹਦੀ ਬਜਾਏ ਜਿਹੜਾ ਅੱਜ ਕੱਲ੍ਹ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਹੇ ਆ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜਾ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼ ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ ਈਵਨ ਇਨਕਲੂਡਿੰਗ ਇੰਡੀਆ ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰਤਾ ਨਹੀਂ ਰਹੀਆਂ ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ ਤੇ ਜਿੱਦਾਂ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦ ਜਿਹੀ ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ, ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ, ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ, ਕਿਉਂਕਿ ਜਿੰਨਾ ਤੁਸੀਂ ਟੈਕਨੀਕਸ, ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ, ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ, ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ। ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੋ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ, ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤੋ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
1: ਰਾਈਟ ਰਾਈਟ। ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ। ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪਹੁਦਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ। ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ। ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓਂ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
0: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ, ਉੱਥੇ ਮਿਲਦੇ ਆ ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 crore ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ, ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਡ ਜਿਹੜੀ ਆ, ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ, ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ, ਜਿਹਦੇ ਚ 73 billion ਜਿਹੜਾ ਰੁਪਏ, ਮਤਲਬ ਆਲਮੋਸਟ $800 million $800 ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ, ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 states ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਆ, ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ, ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਆ ਉੱਥੇ ਕੀ ਹੋ ਰਿਹਾ, ਹਨਾ। ਤੇ ਉਹਦੇ ਬੇਸ ਤੇ ਕਿ ਜਿਹੜੀ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੀ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ। ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ ਚੌਥੇ ਨੰਬਰ ਦੀ ਸਟੇਟ ਆ ਜਿੱਥੇ ਮਤਲਬ ਚੌਥੇ ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ। ਤੋ ਡਬੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ ਚੌਥੇ ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
1: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਜ਼ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ ਚੌਥੇ ਨੰਬਰ ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ। ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖ਼ਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ, ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ। ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
0: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਦੋਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ। ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਕ ਕੰਪਨੀਜ਼ ਦੀ ਮੋਨੋਪੋਲੀ ਚੱਲੇ ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਇਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
1: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਆ, ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਜੀ।
1: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਹਾਂ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇ ਖਿੜੇ ਮੱਥੇ ਤੁਸੀਂ ਘਰੋਂ ਨਿਕਲਦੇ ਹੋ ਤੇ ਫਿਰ ਸਾਰਾ ਦਿਨ ਤੁਹਾਡਾ ਖਿੜਿਆ ਰਹਿੰਦਾ, ਤੁਹਾਨੂੰ ਸਾਰੇ ਖਿੜੇ ਮੱਥੇ ਵਾਲੇ ਲੋਕ ਟੱਕਰਦੇ ਨੇ। ਜਿੱਦਾਂ ਦੀ ਐਨਰਜੀ ਤੁਸੀਂ ਸਵੇਰੇ ਘਰੋਂ ਲੈ ਕੇ ਨਿਕਲਦੇ ਹੋ ਉਸੇ ਤਰ੍ਹਾਂ ਦੀ ਅੱਗੋਂ ਐਨਰਜੀ ਤੁਹਾਨੂੰ ਸਾਰਾ ਦਿਨ ਮਿਲਦੀ। ਕੌਣ ਨਹੀਂ ਚਾਹੁੰਦਾ ਕਿ ਮੈਨੂੰ ਸਾਰੇ ਖਿੜੇ ਮੱਥੇ ਜੀ ਆਇਆ ਆਖਣ? ਤੇ ਫਿਰ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਇਹ ਬਦਲਾਅ ਲਿਆਉਣਾ ਜ਼ਰੂਰੀ। ਆਓ ਫਿਰ ਇਹ ਖੁਸ਼ੀ ਲੈ ਕੇ ਅੱਗੇ ਵੱਧਦੇ, ਉਸ ਰੱਬ ਦਾ ਸ਼ੁਕਰਾਨਾ ਕਰਦੇ ਅੱਗੇ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਰੱਬ ਦੇ ਉੱਤੇ ਬੜੀ ਅਥਾਹ ਸ਼ਰਧਾ ਸੀ। ਉਹਨੂੰ ਲੱਗਦਾ ਸੀ ਕਿ ਜੋ ਵੀ ਰੱਬ ਮੇਰੇ ਲਈ ਕਰੂਗਾ ਬਹੁਤ ਵਧੀਆ ਕਰੂਗਾ। ਉਹਨੇ ਕਿਤੇ ਕਥਾ ਸੁਣੀ ਤੇ ਉਹਨੂੰ ਪੰਨਲੇ ਪੰਨ ਲਿਆ ਕਿ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਰੱਬ ਤੁਹਾਡੇ ਸਾਰੇ ਕਾਰਜ ਆਪ ਸਵਾਰਦਾ। ਜਿਹੜੀ ਜਗ੍ਹਾ ਦੇ ਉੱਤੇ ਨੌਕਰੀ ਕਰਦਾ ਸੀ ਉਸ ਜਗ੍ਹਾ ਦੇ ਉੱਤੇ ਕੋਈ ਪੈਸੇ ਵੀ ਖਾਸ ਨਾ ਬਣਦੇ, ਪਰ ਫਿਰ ਵੀ ਉਹ ਰੱਬ ਦੇ ਉੱਤੇ ਡੋਰੀਆਂ ਸੁੱਟ ਕੇ ਉਸੇ ਜਗ੍ਹਾ ਦੇ ਉੱਤੇ ਕੰਮ ਕਾਰ ਕਰਦਾ ਰਿਹਾ। ਘਰ ਵਾਲੀ ਬਥੇਰਾ ਕਹਿੰਦੀ ਇੰਨੇ ਕੁ ਦੇ ਨਾਲ ਗੁਜ਼ਾਰਾ ਨਹੀਂ ਹੋਣਾ, ਹੁਣ ਤਾਂ ਸਾਡੇ ਬੱਚਾ ਵੀ ਹੋ ਗਿਆ, ਸਾਡਾ ਦੋਵਾਂ ਦਾ ਗੁਜ਼ਾਰਾ ਚੱਲ ਜਾਂਦਾ ਸੀ, ਹੁਣ ਨਾਲ ਕੁਛ ਹੋਰ ਹੱਥ ਪੈਰ ਮਾਰਨਾ ਪੈਣਾ। ਪਰ ਉਹਦੇ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਉਹਨੂੰ ਲੱਗਦਾ ਸੀ ਕਿ ਜਿੱਥੇ ਮੈਨੂੰ ਰੱਬ ਨੇ ਰੱਖਿਆ ਮੈਂ ਉੱਥੇ ਖੁਸ਼ ਹਾਂ, ਜਿੱਥੇ ਉਹਦੀ ਮਰਜ਼ੀ ਹੋਈ ਉਹਨੇ ਆਪੇ ਲੈ ਜਾਣਾ। ਇੱਕ ਦਿਨ ਅਚਾਨਕ ਉਹਦਾ ਪੁੱਤ ਬਿਮਾਰ ਪੈ ਗਿਆ, ਘਰ ਵਾਲੀ ਕੰਮ 'ਤੇ ਭੱਜੀ ਭੱਜੀ ਆਈ ਜੀ ਉਹਨੂੰ ਹਕੀਮ ਦੇ ਕੋਲ ਲੈ ਕੇ ਜਾਓ। ਕੰਮ ਤੋਂ ਛੁੱਟੀ ਲੈ ਕੇ ਘਰ ਆਇਆ, ਹਕੀਮ ਦੇ ਕੋਲ ਲੈ ਕੇ ਗਿਆ ਤਾਂ ਉਹਨੇ ਅੱਗੇ ਕਿਤੇ ਹੋਰ ਲੈ ਕੇ ਜਾਣ ਦੇ ਲਈ ਕਿਹਾ। ਸ਼ਾਇਦ ਇਹਨੇ ਪੈਸੇ ਨਹੀਂ ਸੀ, ਇਸ ਵਜ੍ਹਾ ਦੇ ਕਰਕੇ ਘਰੇ ਕੋਈ ਨਾ ਕੋਈ ਓੜ ਪੋੜ ਕਰਨੇ ਸ਼ੁਰੂ ਕਰ ਦਿੱਤੇ। ਦੂਰ ਲੈ ਕੇ ਜਾਣ ਦੇ ਵਿੱਚ ਖਰਚਾ ਵੀ ਹੋਣਾ ਸੀ, ਜਿੱਥੇ ਕੰਮ ਕਰਦਾ ਸੀ ਪੈਸੇ ਮੰਗੇ, ਉਹਨਾਂ ਨੇ ਐਡਵਾਂਸ ਦੇ ਵਿੱਚ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਹੌਲੀ ਹੌਲੀ ਬੱਚੇ ਦੀ ਬਿਮਾਰੀ ਵੱਧ ਗਈ, ਬੱਚੇ ਦੇ ਸਿਰਹਾਣੇ ਬਹਿ ਕੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰਦਾ ਰਿਹਾ। ਇੱਕਦਮ ਅਚਾਨਕ ਉਹਨੂੰ ਇਹ ਲੱਗਾ ਕਿ ਬੱਚਾ ਬਿਲਕੁਲ ਠੀਕ ਹੋ ਗਿਆ, ਉਹਦੇ ਰੋਣ ਦੀ ਆਵਾਜ਼ ਬੰਦ ਹੋ ਗਈ। ਬੜੀ ਖੁਸ਼ੀ ਹੋਈ, ਸ਼ੁਕਰਾਨੇ ਦੇ ਵਿੱਚ ਅਰਦਾਸ ਕੀਤੀ ਆਪਣੇ ਰੱਬ ਦੀ। ਘੁੰਮ ਕੇ ਆਣ ਬੱਚੇ ਦੇ ਸਿਰਹਾਣੇ ਬੈਠਾ ਤਾਂ ਕੀ ਵੇਖਦਾ, ਬੱਚਾ ਦੁਨੀਆਂ 'ਤੇ ਨਹੀਂ ਰਿਹਾ, ਇਕਲੌਤਾ ਪੁੱਤ ਦੁਨੀਆਂ ਤੋਂ ਚਲਾ ਗਿਆ। ਵਹੁਟੀ ਨੇ ਇਸ ਸਾਰੇ ਕੁਛ ਦੇ ਲਈ ਘਰ ਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ। ਤੇਰੇ ਸਾਹਮਣੇ ਉਹ ਮਰ ਰਿਹਾ ਸੀ, ਤੂੰ ਹੱਥ 'ਤੇ ਹੱਥ ਧਰ ਕੇ ਬੈਠਾ ਰਿਹਾ, ਮੈਂ ਤੈਨੂੰ ਕਦੀ ਮਾਫ਼ ਨਹੀਂ ਕਰ ਸਕਦੀ, ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦੀ। ਵਹੁਟੀ ਘਰ ਛੱਡ ਕੇ ਚਲੇ ਗਈ ਤਾਂ ਘਰ ਰਹਿਣ ਦਾ ਹੋਰ ਕੋਈ ਕਾਰਨ ਨਹੀਂ ਸੀ। ਦਿਮਾਗ ਦੇ ਉੱਤੇ ਡੂੰਘਾ ਅਸਰ ਹੋਇਆ, ਇੱਧਰ ਉੱਧਰ ਘੁੰਮਦਾ ਫਿਰਦਾ ਘਰੋਂ ਬੇਘਰ, ਬੁਰੇ ਹਾਲਾਤ ਨੇ, ਕਦੀ ਕਦਾਈ ਸੋਚਦਾ ਕਿ ਮੇਰਾ ਕੀ ਕਸੂਰ, ਮੈਂ ਤਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਜੋ ਮੈਂ ਸੁਣਿਆ ਉਸੇ ਹਿਸਾਬ ਦੇ ਨਾਲ ਕੀਤਾ, ਜੋ ਮਨਜ਼ੂਰ ਸੀ ਰੱਬ ਨੂੰ ਹੋਇਆ, ਮੇਰਾ ਇਹਦੇ ਵਿੱਚ ਕੀ ਕਸੂਰ ਸੀ।
ਇੱਦਾਂ ਮੈਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ। ਇੱਕ ਦਿਨ ਅਚਾਨਕ ਇੱਕ ਫਕੀਰ ਲਾਗੋਂ ਲੰਘਿਆ। ਫਕੀਰ ਨੇ ਬੁਰੇ ਹਾਲਾਤ ਵੇਖੇ ਤੇ ਮੋਢੇ ਤੇ ਹੱਥ ਧਰ ਕੇ ਪੁੱਛ ਹੀ ਲਿਆ, ਭਗਤਾ ਕੀ ਗੱਲ, ਠੀਕ ਠਾਕ ਹੈ? ਜਿੱਦਾਂ ਉਹ ਲੱਭ ਹੀ ਰਿਹਾ ਸੀ ਕਿ ਕੋਈ ਆਣ ਮੇਰੇ ਮੋਢੇ ਤੇ ਹੱਥ ਧਰੇ, ਕਿਸੇ ਨਾਲ ਮੈਂ ਦੁੱਖ ਸੁੱਖ ਸਾਂਝਾ ਕਰਾਂ, ਦੱਸਾਂ ਕਿ ਮੈਂ ਵੀ ਸੱਚਾ, ਮੇਰੇ ਨਾਲ ਕੀ ਹੋਈ ਆ। ਫਕੀਰ ਨੂੰ ਜਦੋਂ ਸਾਰੀ ਗਾਥਾ ਸੁਣਾਈ ਤਾਂ ਫਕੀਰ ਨੇ ਆਪਣਾ ਕੁੱਤਾ ਉਸ ਬੰਦੇ ਦੇ ਪਿੱਛੇ ਛੱਡ ਦਿੱਤਾ। ਆਪਣੀ ਜਾਨ ਬਚਾਉਣ ਦੇ ਲਈ ਭੱਜ ਕੇ ਜਾ ਰੁੱਖ ਤੇ ਚੜਿਆ। ਫਕੀਰ ਨੇ ਕੁੱਤੇ ਨੂੰ ਆਵਾਜ਼ ਮਾਰੀ ਤੇ ਬੰਦੇ ਨੂੰ ਥੱਲੇ ਉਤਰਨ ਦੇ ਲਈ ਕਿਹਾ। ਬੰਦਾ ਚੰਗਾ ਬੋਲਦਾ ਫਕੀਰ ਵੱਲ ਨੂੰ ਵੱਧਦਾ ਆਵੇ। ਮੈਂ ਸੋਚਿਆ ਸੀ ਤੂੰ ਰੱਬ ਦਾ ਬੰਦਾ ਹੈ, ਭਲਾ ਬੰਦਾ ਹੈ, ਚੰਗਾ ਬੰਦਾ ਹੈ, ਮੈਨੂੰ ਨਹੀਂ ਸੀ ਪਤਾ ਤੇਰਾ ਦਿਮਾਗ ਹਿੱਲਿਆ, ਮੇਰੀ ਗਲਤੀ, ਮੈਨੂੰ ਤੇਰੇ ਨਾਲ ਗੱਲ ਹੀ ਨਹੀਂ ਸੀ ਕਰਨੀ ਚਾਹੀਦੀ, ਮੈਂ ਆਪਣੇ ਦੁੱਖੜੇ ਤੇਰੇ ਨਾਲ ਸਾਂਝੇ ਕੀਤੇ ਤੇ ਤੂੰ ਮੇਰੇ ਪਿੱਛੇ ਕੁੱਤਾ ਛੱਡਦਾ। ਫਕੀਰ ਕਹਿਣ ਲੱਗਾ, ਮਾਫੀ ਚਾਹੁੰਦਾ ਸ਼੍ਰੀਮਾਨ, ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਰੁੱਖ ਤੇ ਨਹੀਂ ਚੜ੍ਹਨਾ ਆਉਂਦਾ। ਇੱਕਦਮ ਸੋਚਦਾ ਕਿ ਹਾਂ, ਇਹੋ ਜਿਹੇ ਰੁੱਖ ਤੇ ਨਹੀਂ ਚੜ੍ਹਨਾ ਆਉਂਦਾ, ਪਰ ਫਿਰ ਵੀ ਚਲੋ ਮੈਂ ਜਾਨ ਬਚਾਉਣ ਦੇ ਲਈ ਚੜ੍ਹ ਗਿਆ। ਫਕੀਰ ਕਹਿਣ ਲੱਗਾ, ਜਦੋਂ ਤੇਰੇ ਪੁੱਤ ਦੁਆਰੀ ਵਾਰੀ ਸੀ ਉਦੋਂ ਤੇ ਤੂੰ ਖਲੋਤਾ ਰਿਹਾ, ਜੇ ਤੈਨੂੰ ਨਹੀਂ ਸੀ ਚੜ੍ਹਨਾ ਆਉਂਦਾ ਰੁੱਖ ਤੇ ਹੁਣ ਵੀ ਖਲੋਤਾ ਰਹਿੰਦਾ, ਕੁੱਤਾ ਵੱਧ ਤੋਂ ਵੱਧ ਤੇਰੀ ਲੱਤ ਤੇ ਦੰਦੀ ਵੱਢ ਲੈਂਦਾ, ਇੱਕ ਨਹੀਂ ਤੇ ਦੂਸਰੀ ਤੇ ਵੀ ਵੱਢ ਲੈਂਦਾ, ਤੇਰੀ ਜਾਨ ਤੇ ਨਹੀਂ ਸੀ ਜਾਣੀ, ਕਿਉਂ ਭੱਜਾ ਅੱਗੇ ਲੱਗ ਕੇ, ਕਿਉਂ ਆਪਣੀ ਜਾਨ ਬਚਾਉਣ ਦੇ ਲਈ ਭੱਜਾ, ਆਪਣੀਆਂ ਲੱਤਾਂ ਬਚਾਉਣ ਦੇ ਲਈ ਭੱਜਾ, ਤੇ ਜੇ ਇੱਦਾਂ ਹੀ ਭੱਜਣਾ ਸੀ ਤੇ ਫਿਰ ਆਪਣੇ ਪੋਤਾ ਰਹੀ ਕਿਉਂ ਨਹੀਂ ਭੱਜਾ, ਉਦੋਂ ਤਾਂ ਤੂੰ ਲਾਗੇ ਬਹਿ ਕੇ ਅਰਦਾਸਾਂ ਕਰਦਾ ਰਿਹਾ, ਹੱਥ ਤੇ ਹੱਥ ਧਰ ਕੇ ਬੈਠਾ ਰਿਹਾ, ਤੇ ਹੁਣ ਵੀ ਕਿਉਂ ਨਾ ਅਰਦਾਸਾਂ ਕਰ ਲਈਆਂ, ਪਹਿਲਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਕਿ ਹੁਣ ਕਿਉਂ ਭੱਜਾਂ। ਅੱਛਾ, ਜਵਾਬ ਤਾਂ ਨਹੀਂ ਸੀ ਕੋਈ ਕੋਲ, ਪਰ ਕਹਿਣ ਲੱਗਾ, ਜੋ ਮੈਂ ਤੁਹਾਡੇ ਵਰਗੇ ਭਲੇ ਪੁਰਸ਼ਾਂ ਕੋਲੋਂ ਸੁਣਿਆ, ਮੈਂ ਤਾਂ ਉਹੀ ਜ਼ਿੰਦਗੀ ਸਾਰੀ ਮੰਨਿਆ, ਰੱਬ ਸਾਰਾ ਕੁਛ ਕਰਨ ਵਾਲਾ, ਤੁਹਾਡੇ ਹੱਥ ਵੱਸ ਕੁਛ ਨਹੀਂ, ਜੋ ਕਰਨਾ ਉਹਨੇ ਕਰਨਾ, ਉਹਦੇ 'ਤੇ ਡੋਰੀਆਂ ਸੁੱਟਣੀਆਂ, ਅਤੇ ਮੈਂ ਤਾਂ ਉਹੀ ਚੀਜ਼ਾਂ ਮੰਨੀਆਂ, ਮੈਂ ਗਲਤ ਕੀ ਕੀਤਾ? ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਦੱਸਣ ਵਾਲੇ ਨੇ ਤੈਨੂੰ ਇਹ ਨਹੀਂ ਦੱਸਿਆ ਕਿ ਰੱਬ ਤੇਰੇ ਅੰਦਰ, ਰੱਬ ਕਿਤੇ ਬਾਹਰੋਂ ਥੋੜ੍ਹੀ ਲੈਣ ਜਾਣਾ, ਉਹ ਤੇਰੀਆਂ ਅੱਖਾਂ ਥਾਣੀ ਵੇਖਦਾ, ਤੇਰੀਆਂ ਨਾਸਾਂ ਥਾਣੀ ਸਾਹ ਲੈਂਦਾ, ਤੇਰੇ ਕੰਨਾਂ ਥਾਣੀ ਸੁਣਦਾ, ਤੇਰੇ ਸਰੀਰ ਰਾਹੀਂ ਮਹਿਸੂਸ ਕਰਦਾ ਜੋ ਆਸ ਪਾਸ ਹੋ ਰਿਹਾ, ਜੋ ਤੇਰੇ ਨਾਲ ਵਾਪਰ ਰਿਹਾ, ਤੂੰ ਦੁਖੀ ਹੁੰਦਾ, ਸਮਝ ਕੇ ਤੇਰੇ ਰੱਬ ਨੂੰ ਵੀ ਦੁੱਖ ਲੱਗਦਾ, ਜੇ ਕੋਈ ਦੁੱਖ ਤਕਲੀਫ ਸੀ ਤਾਂ ਉਹ ਤੈਨੂੰ ਵਿੱਚ ਵਿੱਚ ਸੰਕੇਤ ਜ਼ਰੂਰ ਦਿੰਦਾ ਹੋਊਗਾ ਕਿ ਕੁਛ ਨਾ ਕੁਛ ਕਰੀਏ, ਉਹ ਚਾਹੇ ਤੇਰੀ ਵੋਟੀ ਦੇ ਜ਼ਰੀਏ ਤੇਰੇ ਤੱਕ ਸੰਦੇਸ਼ ਪਹੁੰਚਾਉਂਦਾ ਹੋਵੇ ਕਿ ਸਾਨੂੰ ਵਧੇਰੇ ਕਮਾਈ ਦੀ ਲੋੜ ਹੈ, ਵੇਲੇ ਕੁ ਵੇਲੇ ਕਿਤੇ ਲੋੜ ਪੈ ਸਕਦੀ ਹੈ, ਉਹ ਤੇਰੀ ਵੋਟੀ ਦੇ ਜ਼ਰੀਏ ਤੇਰੇ ਤੱਕ ਸ਼ਾਇਦ ਸੰਦੇਸ਼ ਪਹੁੰਚਾਉਂਦਾ ਰਿਹਾ ਕਿ ਕਿਤੇ ਉਹ ਮੰਗ ਤੱਕ ਕਈ ਆਪਾਂ ਪੁੱਤ ਨੂੰ ਇਲਾਜ ਦੇ ਲਈ ਦੂਰ ਨੇੜੇ ਲੈ ਜਾਈਏ, ਪਰ ਉਹ ਅੰਦਰ ਵਾਲੀ ਆਵਾਜ਼ ਤਾਂ ਨਹੀਂ ਤੁਸੀਂ ਸੁਣੀ। ਕਈ ਵਾਰੀ ਆਪਾਂ ਗੱਲ ਸੁਣ ਲੈਂਦੇ ਹਾਂ, ਪੱਲੇ ਬੰਨ ਲੈਂਦੇ ਹਾਂ, ਪਰ ਉਹ ਅਸੀਂ ਅੱਧੀ ਅਧੂਰੀ ਗੱਲ ਸੁਣੀ ਹੁੰਦੀ ਹੈ,
ਪੂਰੀ ਗੱਲ ਆਪਾਂ ਨਹੀਂ ਸੁਣਦੇ, ਜਾਂ ਜਿੰਨੀ ਕੁ ਸੁਣੀ ਹੁੰਦੀ ਆ ਉਹ ਸਾਨੂੰ ਚੰਗੀ ਲੱਗਦੀ ਆ, ਪਰ ਉਸ ਤੋਂ ਅੱਗੇ ਸਾਡਾ ਸਫ਼ਰ ਨਹੀਂ ਚੱਲਦਾ। ਅਤੇ ਕਹਿੰਦੇ ਨੇ ਜਿਹੜੀ ਅਧੂਰੀ ਨੌਲੇਜ ਹੁੰਦੀ ਆ, ਅਧੂਰੀ ਜਾਣਕਾਰੀ ਹੁੰਦੀ ਆ, ਉਹ ਤੁਹਾਡੇ ਲਈ ਖਤਰਨਾਕ ਹੁੰਦੀ ਆ। ਅਧੂਰੀ ਜਾਣਕਾਰੀ ਤੇਰੇ ਲਈ ਖਤਰਨਾਕ ਰਹੀ, ਹਾਲੇ ਵੀ ਕੁਛ ਨਹੀਂ ਵਿਗੜਿਆ, ਹਾਲੇ ਵੀ ਤੂੰ ਜਾ ਕੇ ਆਪਣੀ ਵਹੁਟੀ ਦੇ ਨਾਲ ਗੱਲ ਕਰ ਸਕਦਾ, ਹਾਲੇ ਵੀ ਜਾ ਕੇ ਤੂੰ ਮਾਫ਼ੀ ਮੰਗ ਸਕਦਾ। ਸੱਚੇ ਦਿਲੋਂ ਜੇਕਰ ਤੂੰ ਆਪਣੀ ਗਲਤੀ ਮੰਨਦਾ ਅਤੇ ਉਸ ਤੋਂ ਪਹਿਲਾਂ ਉਹਦਾ ਅਹਿਸਾਸ ਕਰਦਾ ਅਤੇ ਅੱਗੇ ਤੋਂ ਉਸ ਗਲਤੀ ਨੂੰ ਸੁਧਾਰਨ ਦੀ ਗੱਲ ਕਰਦਾ ਤਾਂ ਉਹ ਜ਼ਰੂਰ ਤੈਨੂੰ ਮਾਫ਼ ਕਰ ਦੂਗੀ। ਆਖਿਰਕਾਰ ਜਿੰਨਾ ਪੁੱਤ ਤੇਰਾ ਓਨਾ ਹੀ ਉਹਦਾ ਸੀ, ਤਾਂ ਤੁਹਾਡੇ ਦੋਵਾਂ ਦਾ ਰੱਬ ਨੇ ਚਾਹਿਆ ਤਾਂ ਇੱਦਾਂ ਦੇ ਧੀਆਂ ਪੁੱਤ ਹੋਰ ਬਥੇਰੇ। ਇੰਨਾ ਕਹਿ ਕੇ ਫਕੀਰ ਆਪਣੇ ਰਾਹ ਪਿਆ। ਇੱਦਾਂ ਦੇ ਸ਼ਾਇਦ ਬੜੇ ਮੁਕਾਮ ਆਉਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਸਮਝ ਨਹੀਂ ਆਉਂਦੀ ਕਿ ਆਪਾਂ ਹੁਣ ਕਰੀਏ ਕੀ। ਕਈ ਵਾਰੀ ਸਾਡੀ ਆਪਣੀ ਅਣਗਹਿਲੀ ਹੁੰਦੀ ਹੈ, ਕਈ ਵਾਰੀ ਸਾਡਾ ਆਪਣਾ ਸੁਭਾਅ ਸੁਸਤ ਹੁੰਦਾ, ਸਾਡਾ ਆਪਣਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਅਸੀਂ ਬਹੁਤੀ ਹਿੰਮਤ ਆਪ ਨਹੀਂ ਕਰਨਾ ਚਾਹੁੰਦੇ, ਸੌਖਾ ਰਾਹ ਲੱਭਦੇ ਹਾਂ ਆਪਾਂ, ਅਤੇ ਫਿਰ ਆਪਾਂ ਉਹਨੂੰ ਕੋਈ ਨਾ ਕੋਈ ਕਾਰਨ ਦੇਣਾ ਹੁੰਦਾ। ਅਤੇ ਕਈ ਵਾਰੀ ਕਈ ਲੋਕ ਇੱਦਾਂ ਦਾ ਕਾਰਨ ਵੀ ਦੇ ਲੈਂਦੇ ਆ ਕਿ ਅਸੀਂ ਤਾਂ ਜੀ ਉਸ ਰੱਬ 'ਤੇ ਡੋਰੀਆਂ ਸੁੱਟ ਕੇ ਬੈਠੇ ਹਾਂ। ਹਾਂ, ਜ਼ਰੂਰ ਉਹਦੇ 'ਤੇ ਡੋਰੀਆਂ ਰੱਖਣੀਆਂ ਚਾਹੀਦੀਆਂ, ਉਹੀ ਸਾਰਾ ਕੁਛ ਕਰਨ ਵਾਲਾ। ਪਰ ਉਦੋਂ ਜਦੋਂ ਤੁਸੀਂ ਸਾਰੇ ਹੱਥ ਪੈਰ ਮਾਰ ਕੇ ਵੇਖ ਲਏ, ਜਦੋਂ ਤੁਸੀਂ ਆਪਣੇ ਸਾਰੇ ਯਤਨ ਕਰਕੇ ਵੇਖ ਲਏ, ਕਿਉਂਕਿ ਉਹਨੇ ਤੁਹਾਨੂੰ ਹੱਥ ਪੈਰ ਅੱਖਾਂ ਕੰਨ ਨੱਕ ਸੋਚਣ ਸਮਝਣ ਦੀ ਸੋਝੀ ਸਾਰਾ ਕੁਛ ਦੇ ਕੇ ਭੇਜਿਆ, ਪਰ ਫਿਰ ਵੀ ਆਪਾਂ ਜੇ ਉਹਦਾ ਇਸਤੇਮਾਲ ਨਾ ਕਰੀਏ, ਫਿਰ ਵੀ ਆਪਾਂ ਜੇ ਉਹਦੇ 'ਤੇ ਡੋਰੀਆਂ ਸੁੱਟ ਕੇ ਕਹੀਏ ਕਿ ਹੁਣ ਉਹ ਆਪੇ ਕਰੂ, ਤਾਂ ਇਹ ਕਿਤੇ ਨਾ ਕਿਤੇ ਤੁਹਾਡੀ ਸੁਸਤੀ ਵੀ ਹੋ ਸਕਦੀ ਹੈ। ਇਹ ਆਪਣੀ ਸੁਸਤੀ ਨੂੰ ਤੁਸੀਂ ਇੱਕ ਨਵਾਂ ਨਾਂ ਦਿੱਤਾ ਹੋ ਸਕਦਾ, ਕਿਉਂਕਿ ਕਰਦਾ ਤਾਂ ਉਹੀ ਆ, ਪਰ ਉਹ ਕਰਤਾ ਹੀ ਤੁਹਾਡੇ ਅੰਦਰ ਹੈ, ਉਹੀ ਤੁਹਾਡੇ ਅੰਦਰ ਹੋ ਕੇ ਵਿਚਰਦਾ। ਉਹਦੇ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਅਤੇ ਉਹ ਹੈ ਕਿੱਥੇ? ਉਹ ਹਰ ਇਨਸਾਨ ਦੇ ਅੰਦਰ, ਸੰਕੇਤ ਤਾਂ ਹਰ ਇੱਕ ਨੂੰ ਮਿਲਦੇ ਰਹਿੰਦੇ ਆ। ਜਦੋਂ ਤੁਸੀਂ ਕੁਛ ਬੁਰਾ ਕਰਨ ਲੱਗਦੇ ਹੋ ਉਦੋਂ ਵੀ ਸੰਕੇਤ ਮਿਲਦਾ, ਚੰਗਾ ਕਰਦੇ ਹੋ ਤੇ ਉਦੋਂ ਵੀ ਤੁਹਾਨੂੰ ਆਪਣੇ ਆਪ ਦੇ ਅੰਦਰ ਰੱਬ ਮਹਿਸੂਸ ਹੁੰਦਾ। ਸੋ ਆਪਣੀਆਂ ਊਣਤਾਈਆਂ ਨੂੰ, ਆਪਣੀਆਂ ਅਣਗਹਿਲੀਆਂ ਨੂੰ ਕਈ ਵਾਰੀ ਆਪਾਂ ਗਲਤ ਤਰ੍ਹਾਂ ਦੇ ਐਕਸਕਿਊਜ਼ ਦੇ ਲੈਂਦੇ ਹਾਂ। ਆਓ ਉਸ 'ਤੇ ਭਰੋਸਾ ਰੱਖ ਕੇ ਅੱਗੇ ਵਧੀਏ, ਪਰ ਨਾਲ ਦੀ ਨਾਲ ਆਪਣੇ ਆਪ ਦੇ ਉੱਤੇ ਵੀ ਵਿਸ਼ਵਾਸ ਰੱਖੀਏ। ਜੋ ਸਾਡੇ ਬੰਦ ਦੇ ਕਰਮ ਨੇ ਉਹ ਆਪਾਂ ਨਾਲ ਜਾਰੀ ਜ਼ਰੂਰ ਰੱਖੀਏ। ਹੱਥ 'ਤੇ ਹੱਥ ਧਰ ਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਹੁਣ ਉਹ ਕਰੂਗਾ ਆਪੇ ਚੰਗਾ ਕਰੀ ਜਾਊਗਾ। ਜੇ ਇੱਦਾਂ ਹੋਣਾ ਹੁੰਦਾ ਤਾਂ ਫਿਰ ਸਾਰੀ ਦੁਨੀਆ ਹੱਥ 'ਤੇ ਹੱਥ ਧਰ ਕੇ ਬੈਠੀ ਹੁੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

ਭਾਂਡੇ ਪੂੰਡੇ ਮਾਝ ਉਹ ਸੋਰੀ ਸੋਰੀ ਸੋਰੀ ਸੋਰੀ ਗਾਲ ਨੀ ਕੱਢਣੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਕਿਸੇ ਗੁਰੂ ਨੂੰ ਮੰਨਦਾ ਹੈ ਬੜੀ ਨੇਚਾ ਦੇ ਨਾਲ, ਹਰ ਰੋਜ਼ ਤੜਕ ਸਵੇਰੇ ਜਾਂਦਾ, ਦੂਰੋਂ ਨਦੀ ਤੋਂ ਪਾਣੀ ਭਰ ਕੇ ਲੈ ਕੇ ਆਉਂਦਾ, ਗੁਰੂ ਨੂੰ ਇਸ਼ਨਾਨ ਕਰਵਾਉਂਦਾ, ਸੋਹਣੇ ਸੋਹਣੇ ਪ੍ਰਵਚਨ ਸੁਣਦਾ, ਕੋਸ਼ਿਸ਼ ਕਰਦਾ ਉਹਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਾਂ ਅਤੇ ਫਿਰ ਆ ਕੇ ਆਪਣੇ ਘਰ ਦੇ ਕੰਮ ਕਰ। ਕਈ ਵਾਰੀ ਤਾਂ ਉਹਦਾ ਸਾਰਾ ਸਾਰਾ ਦਿਨ ਗੁਰੂ ਦੇ ਚਰਨਾਂ 'ਚ ਲੰਘ ਜਾਂਦਾ, ਗੁਰੂ ਵੀ ਬੜਾ ਖੁਸ਼, ਪਰਿਵਾਰ ਦੇ ਵਿੱਚ ਵੀ ਬੜਾ ਖੁਸ਼। ਪਰ ਇੱਕ ਦਿਨ ਅਚਾਨਕ ਉਹਦੇ ਨਾਲ ਕੁਛ ਇੱਦਾਂ ਦਾ ਵਾਪਰ ਜਾਂਦਾ, ਮਨ ਦੇ ਵਿੱਚ ਬੜੇ ਸਵਾਲ ਖੜ੍ਹੇ ਹੋ ਜਾਂਦੇ ਨੇ। ਇੱਕ ਦਿਨ ਤੜਕ ਸਵੇਰੇ ਗੁਰੂ ਦੇ ਦਰਸ਼ਨਾਂ ਦੇ ਲਈ ਆਪਣੇ ਛੋਟੇ ਬਾਲ ਨੂੰ ਲੈ ਕੇ ਜਾ ਰਹੇ ਹਨ, ਰਾਹ ਦੇ ਵਿੱਚ ਡਾਕੂਆਂ ਨੇ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ, ਜੋ ਥੋੜ੍ਹਾ ਬਹੁਤ ਕੋਲ ਸੀ ਉਹ ਲੁੱਟ ਲਿਆ। ਜਾਂਦੇ ਜਾਂਦੇ ਬੱਚੇ ਨੂੰ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬੜੀ ਬੇਰਹਿਮੀ ਦੇ ਨਾਲ ਜਾਂਦੇ ਉਹਦੀ ਬਾਂਹ ਵੱਢ ਗਏ, ਬੱਚੇ ਨੂੰ ਸੱਟਾਂ ਪੇਟਾਂ ਲੱਗੀਆਂ। ਇਸ ਵਜ੍ਹਾ ਕਰਕੇ ਉਹਦਾ ਮਨ ਬੜਾ ਦੁਖੀ ਹੋਇਆ। ਜਾ ਕੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਕੀਤੇ। ਤੁਸੀਂ ਤਾਂ ਕਈ ਵਾਰ ਇੱਦਾਂ ਦੀ ਕਥਾ ਸੁਣਾਈ ਹੈ, ਜੇ ਤੁਸੀਂ ਚੰਗਾ ਕਰੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਮਾੜਾ ਕੀਤਾ, ਮੈਂ ਤਾਂ ਹਰ ਰੋਜ਼ ਚੰਗਾ ਕਰਦਾ, ਮੈਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਕਰਦਾ, ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਕਿ ਬਾਕੀ ਕੰਮ ਕਾਰ ਪਾਸੇ ਰੱਖਾਂ, ਪਹਿਲਾਂ ਤੁਹਾਡੇ ਪ੍ਰਵਚਨ ਸੁਣ ਲਾਂ। ਤੁਸੀਂ ਜੋ ਵਾਰ ਵਾਰ ਕਹਿੰਦੇ ਹੋ ਕਿ ਚੰਗੇ ਕਰਮਾਂ ਦੇ ਚੰਗੇ ਨਤੀਜੇ, ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਚੰਗਾ ਹੁੰਦਾ, ਕੀ ਮੈਂ ਮੰਨ ਲਾਂ ਕਿ ਫਿਰ ਮੈਂ ਚੰਗਾ ਨਹੀਂ? ਜੋ ਇਹ ਮੇਰੇ ਨਾਲ ਹੋਇਆ ਮੈਂ ਹੁਣ ਆਪਣਾ ਕੰਮ ਕਾਰ ਵੀ ਨਹੀਂ ਕਰ ਸਕਦਾ, ਕਿੰਨੇ ਦਿਨ ਮੈਂ ਮੰਜੇ 'ਤੇ ਪਿਆ ਰਹੂੰਗਾ ਇਸ ਦਾ ਵੀ ਕੋਈ ਪਤਾ ਨਹੀਂ, ਮੈਂ ਬਚੂੰਗਾ ਕਿ ਨਹੀਂ ਬਚੂੰਗਾ ਇਹਦਾ ਵੀ ਕੋਈ ਪਤਾ ਨਹੀਂ, ਮੇਰੇ ਪਰਿਵਾਰ ਦਾ ਕੀ ਬਣੂਗਾ ਇਹ ਵੀ ਕੋਈ ਪਤਾ ਨਹੀਂ। ਅਨੇਕਾਂ ਗਿਲੇ ਸ਼ਿਕਵੇ ਕੀਤੇ। ਗੁਰੂ ਨੇ ਕਿਹਾ ਤੇਰਾ ਕੀ ਬਣੂਗਾ, ਤੇਰੇ ਨਾਲ ਇੱਦਾਂ ਕਿਉਂ ਹੋਇਆ? ਇਹ ਤਾਂ ਸ਼ਾਇਦ ਮੈਂ ਸਪਸ਼ਟ ਆਂਸਰ ਨਾ ਦੇ ਪਾਵਾਂ, ਪਰ ਮੈਂ ਇੱਕ ਕਹਾਣੀ ਜ਼ਰੂਰ ਤੈਨੂੰ ਸੁਣਾਉਣੀ ਚਾਹੂੰਗਾ। ਕਹਿੰਦੇ ਨੇ ਕਿ ਇਨਸਾਨ ਬੜੀਆਂ ਘਾਲਣਾਂ ਘਾਲ ਕੇ ਫਿਰ ਇਸ ਜੋਨੀ ਦੇ ਵਿੱਚ ਆਉਂਦਾ। ਇਹ ਜੂਨ ਬੜੀ ਔਖੀ ਮਿਲਦੀ ਹੈ, ਮੰਨਣ ਦੇ ਵਿੱਚ ਆਉਂਦਾ ਕਿ ਉਹ ਜੂਨ ਹੈ ਜਿੱਥੋਂ ਅੱਗੇ ਤੁਸੀਂ ਫਿਰ ਇਸ ਮਰਨ ਜੀਣ ਦੇ ਚੱਕਰਾਂ 'ਚੋਂ ਪਰੇ ਹੋ ਜਾਂਦੇ ਹੋ। ਚੁਰਾਸੀ ਲੱਖ ਜੂਨਾਂ ਭੁਗਤਣੀਆਂ ਪੈਂਦੀਆਂ ਨੇ ਫਿਰ ਇਨਸਾਨ ਦਾ ਜਾਮਾ ਮਿਲਦਾ। ਕਈ ਜੂਨਾਂ ਤਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਸਵੇਰੇ ਜੰਮੇ ਸ਼ਾਮ ਹੀ ਮਰ ਗਏ, ਸਵੇਰੇ ਜੰਮੇ ਦੁਪਹਿਰੇ ਮਰ ਗਏ, ਇੱਧਰ ਜੰਮੇ ਉੱਧਰ ਮਰ ਗਏ। ਕਈ ਕੁਛ ਦਿਨਾਂ ਦੀਆਂ, ਕੁਛ ਹਫ਼ਤਿਆਂ ਦੀਆਂ, ਕੁਛ ਸਾਲਾਂ ਦੀਆਂ, ਕੋਈ ਪਤਾ ਨਹੀਂ ਕਿੰਨੀ ਕੁ ਵਾਰ ਇਹ ਮਰਨ ਜੰਮਣ ਹੁੰਦਾ। ਇੰਨੇ ਬਰੀਕ ਰਸਤੇ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਫਿਰ ਤਾਂ ਜਾ ਕੇ ਤੁਹਾਡੀ ਰੂਹ ਨੂੰ ਇੱਕ ਸਰੀਰ ਮਿਲਦਾ, ਮਨੁੱਖਾ ਸਰੀਰ, ਅਤੇ ਫਿਰ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਕਿੰਨੀਆਂ ਕੁ ਸਾਨੂੰ ਪ੍ਰੀਖਿਆ ਦੇਣੀਆਂ ਪੈਂਦੀਆਂ ਅਤੇ ਫਿਰ ਜਾ ਕੇ ਛੁਟਕਾਰਾ ਹੁੰਦਾ। ਇਸੇ ਤਰ੍ਹਾਂ ਦੇ ਨਾਲ ਇੱਕ ਕੁੜੀ ਮੁੰਡੇ ਦੀ ਤੈਨੂੰ ਕਹਾਣੀ ਸੁਣਾਉਣਾ। ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ,
ਦੋਵੇਂ ਜਣੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ। ਔਖੇ ਸੌਖੇ ਹੋ ਕੇ ਦੋਵਾਂ ਨੇ ਵਿਆਹ ਕਰਾ ਲਿਆ। ਦੋਵਾਂ ਦਾ ਗੁਜ਼ਾਰਾ ਸੌਖਾ ਨਹੀਂ ਚੱਲਿਆ, ਪਿਆਰ ਛੇਤੀ ਰਫੂ ਚੱਕਰ ਹੋ ਗਿਆ, ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਿਆਰ ਨਫ਼ਰਤ ਦੇ ਵਿੱਚ ਤਬਦੀਲ ਹੋ ਗਿਆ। ਉੱਤੋਂ ਭੁੱਖ ਮਰੀ, ਖਾਣ ਦੇ ਲਈ ਦਾਣੇ ਤੱਕ ਨਹੀਂ ਸੀ, ਹਾਲਾਤ ਇੱਥੋਂ ਤੱਕ ਬੱਤਰ ਹੋ ਗਏ ਕਿ ਇੱਕ ਦਿਨ ਉਹ ਮੁੰਡਾ ਉਸ ਕੁੜੀ ਨੂੰ ਵੇਚ ਤੱਕ ਦਿੰਦਾ, ਆਪਣੇ ਪਿਆਰ ਨੂੰ ਵੇਚ ਦਿੰਦਾ, ਆਪਣੇ ਪਿਆਰ ਦੇ ਨਾਲ ਵਪਾਰ ਕਰ ਲੈਂਦਾ। ਉਹਨਾਂ ਦੁਸ਼ਟਾਂ ਨੇ ਪਤਾ ਨਹੀਂ ਉਸ ਕੁੜੀ ਦੇ ਨਾਲ ਕੀ ਕੀਤਾ ਹੋਊਗਾ, ਪਰ ਕਹਾਣੀ ਇਹ ਕਿ ਹੁਣ ਅਗਲੇ ਜਨਮ ਦੇ ਵਿੱਚ ਉਹ ਕੁੜੀ ਬਣਿਆ ਅਤੇ ਕੁੜੀ ਮੁੰਡਾ ਬਣਿਆ। ਇਸ ਵਾਰੀ ਕੋਈ ਸਮੱਸਿਆ ਨਹੀਂ ਹੋਈ, ਦੋਵਾਂ ਦਾ ਬੜੀ ਆਸਾਨੀ ਦੇ ਨਾਲ ਵਿਆਹ ਹੋ ਗਿਆ। ਪਰ ਇਸ ਵਾਰੀ ਲਗਾਮ ਕੁੜੀ ਦੇ ਹੱਥ ਆ ਗਈ। ਹੁਣ ਉਹਨੇ ਬਦਲਾ ਲਿਆ, ਉਸੇ ਤਰ੍ਹਾਂ ਦੇ ਨਾਲ ਫਿਰ ਦੋਵਾਂ ਦਾ ਘਰ ਦੇ ਵਿੱਚ ਇੱਕ ਪੱਤ ਰਹਿਣਾ ਸ਼ੁਰੂ ਹੋ ਗਿਆ। ਦੋਵਾਂ ਨੂੰ ਫਿਰ ਇੱਕ ਦੂਸਰੇ ਦੇ ਨਾਲ ਇੰਨੀ ਕੁ ਨਫ਼ਰਤ ਹੋ ਗਈ ਕਿ ਇੱਕ ਦਿਨ ਸੁੱਤੇ ਪਏ ਨੂੰ ਛੱਡ ਕੁੜੀ ਨੇ ਘਰ ਨੂੰ ਅੱਗ ਲਾ ਦਿੱਤੀ। ਅੱਗ ਦੇ ਵਿੱਚ ਝੁਲਸਦਾ ਤੜਪ ਤੜਪ ਕੇ ਉਹਨੇ ਆਪਣੀ ਜਾਨ ਦੇ ਦਿੱਤੀ। ਸਿਲਸਿਲਾ ਇੱਥੇ ਨਹੀਂ ਮੁੱਕਿਆ, ਕਿਸੇ ਨਾ ਕਿਸੇ ਮੋੜ 'ਤੇ ਫਿਰ ਦੁਬਾਰਾ ਦੋਵੇਂ ਜੰਮੇ। ਇਸ ਵਾਰੀ ਉਹ ਦੋਵੇਂ ਭਰਾ ਭਰਾ ਬਣ ਕੇ ਜੰਮੇ, ਇੱਕੇ ਮਾਂ ਦੀ ਕੁੱਖੋਂ ਜੰਮੇ। ਥੋੜ੍ਹਾ ਪਿਆਰ ਵੀ ਹੈ, ਥੋੜ੍ਹੀ ਨਫ਼ਰਤ ਵੀ ਹੈ। ਆਖਿਰਕਾਰ ਉਹ ਸਮਾਂ ਆਉਂਦਾ ਜਦੋਂ ਦੋਵਾਂ ਨੇ ਆਪਸ ਦੇ ਵਿੱਚ ਜਾਇਦਾਦ ਵੰਡਣੀ ਹੈ। ਇੱਦਾਂ ਦਾ ਸਮਾਂ ਆਇਆ ਜਦੋਂ ਜਾਇਦਾਦ ਪਿੱਛੇ ਜੰਮ ਕੇ ਲੜਾਈ ਹੋਈ। ਆਸਾਨੀ ਦੇ ਨਾਲ ਕੋਈ ਕਿਸੇ ਨੂੰ ਕੁਛ ਨਹੀਂ ਦੇਣਾ ਚਾਹੁੰਦਾ, ਜਾਨਵਰਾਂ ਵਾਂਗੂ ਲੜੇ, ਇੱਕ ਦੂਸਰੇ ਨੂੰ ਕੋਹ ਕੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੈਗੇ ਤਾਂ ਭਰਾ ਭਰਾ ਹੀ ਸੀ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਜਨਮ ਉਹਨਾਂ ਨੇ ਬਿਤਾਏ। ਸ਼ਾਇਦ ਇੱਕ ਜਨਮ ਦੇ ਵਿੱਚ ਇੱਕ ਜਣਾ ਧੀ ਬਣ ਕੇ ਵੀ ਕੁੱਖੋਂ ਜੰਮ ਪਿਆ। ਉਹਨੂੰ ਜੰਮਣ ਤੋਂ ਪਹਿਲਾਂ ਵੀ ਮਾਰ ਦਿੱਤਾ ਗਿਆ। ਪਤਾ ਨਹੀਂ ਕਿੰਨੇ ਕੁ ਜਨਮ ਇਸੇ ਤਰ੍ਹਾਂ ਦੇ ਨਾਲ ਨਿਕਲੇ। ਦੋਵਾਂ ਨੇ ਇੱਕ ਦੂਸਰੇ ਤੋਂ ਕਿੰਨੇ ਕੁ ਬਦਲੇ ਲਏ, ਜਾਂ ਫਿਰ ਪਤਾ ਨਹੀਂ ਕਿੰਨੇ ਲੋਕ ਕਿੱਦਾਂ ਅਤੇ ਕਿੱਥੇ ਕਿਵੇਂ ਇੱਕ ਦੂਸਰੇ ਤੋਂ ਇਸੇ ਤਰ੍ਹਾਂ ਦੇ ਨਾਲ ਬਦਲੇ ਲੈਂਦੇ ਰਹਿੰਦੇ ਨੇ ਅਤੇ ਉਸੇ ਬਦਲੇ ਦੀ ਭਾਵਨਾ ਦੇ ਵਿੱਚ ਮਰ ਜਾਂਦੇ ਨੇ, ਫਿਰ ਜੰਮਦੇ ਨੇ, ਉਸੇ ਭਾਵਨਾ ਨੂੰ ਫਿਰ ਦੁਬਾਰਾ ਤੋਂ ਹੰਢਾਉਂਦੇ ਨੇ। ਛੁਟਕਾਰਾ ਨਹੀਂ ਹੁੰਦਾ ਕਿਤੇ ਵੀ, ਇਹ ਉਹਨਾਂ ਦੇ ਕਰਮ ਨੇ। ਇੱਕ ਜਨਮ ਦੇ ਵਿੱਚ ਉਹ ਕਰਮ ਹੰਢਾਉਂਦੇ ਨੇ, ਅਗਲੇ ਦੇ ਵਿੱਚ ਫਿਰ ਆ ਕੇ ਦੁਬਾਰਾ ਉੱਥੋਂ ਹੀ ਸ਼ੁਰੂ ਕਰ ਲੈਂਦੇ। ਇਹਨੂੰ ਕਹਿੰਦੇ ਕਰਮਾਂ ਦਾ ਲੇਖਾ ਜੋਖਾ। ਮੈਂ ਤੇਰੇ ਬਾਰੇ ਸਪੱਸ਼ਟ ਤਾਂ ਨਹੀਂ ਦੱਸ ਸਕਦਾ, ਤੇਰਾ ਪਿਛਲਾ ਜਨਮ ਕੀ ਰਿਹਾ, ਅਗਲੇ ਜਨਮ ਤੋਂ ਕੀ ਜਾਣਾ, ਕੀ ਹੋਣਾ, ਪਰ ਹਾਂ ਸ਼ਾਇਦ ਇਹ ਤੇਰੇ ਸਵਾਲ ਦਾ ਜਵਾਬ ਹੋ ਸਕਦਾ। ਕਈ ਵਾਰੀ ਸਾਨੂੰ ਲੱਗਦਾ ਅਸੀਂ ਸਾਰਾ ਕੁਛ ਠੀਕ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਅਸੀਂ ਆਪਣੀ ਕਿਰਤ ਕਮਾਈ ਕਰਕੇ ਹੱਕ ਹਲਾਲ ਦੀ ਖਾਂਦੇ ਹਾਂ, ਦਸਾਂ ਨੌਵਾਂ ਦੀ ਕਮਾਈ ਸਾਡੇ ਘਰ 'ਚ ਆਉਂਦੀ, ਫਿਰ ਵੀ ਇਹ ਦੁੱਖ ਕਿਉਂ ਨੇ, ਫਿਰ ਵੀ ਮੇਰੇ ਨਾਲ ਮਾੜਾ ਕਿਉਂ ਹੁੰਦਾ। ਇਹ ਸ਼ਾਇਦ ਦੁਨੀਆ ਦੇ ਹਰ ਇੱਕ ਇਨਸਾਨ ਦਾ ਸਵਾਲ ਹੋ ਸਕਦਾ, ਸ਼ਾਇਦ ਇਹ ਕਿਸੇ ਹੱਦ ਤੱਕ ਉਹਨਾਂ ਦੇ ਉਸ ਸਵਾਲ ਦਾ ਜਵਾਬ, ਕਿਉਂਕਿ ਇਨਸਾਨ ਜਦੋਂ ਵੀ ਕੋਈ ਕਿਸੇ ਦੇ ਨਾਲ ਮਾੜਾ ਕਰਦਾ ਜਾਂ ਜਾਣੇ ਅਣਜਾਣੇ ਉਹਦੇ ਉੱਤੇ ਕੋਈ ਲਾਲਚ ਹਾਵੀ ਹੋ ਜਾਂਦਾ ਅਤੇ ਫਿਰ ਉਹ ਮਾੜਾ ਕਰਨ ਦੇ ਲਈ ਜ਼ਰੂਰ ਕਿਸੇ ਨਾ ਕਿਸੇ 'ਤੇ ਹੱਥ ਚੁੱਕ ਲੈਂਦਾ। ਸਵਾਲ ਇਹ ਆ ਕਿ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਤਾਂ ਤੁਸੀਂ ਅੱਗੋਂ ਕਿੱਦਾਂ ਦਾ ਵਰਤਾਰਾ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਜਾਂ ਤੁਹਾਡੇ ਉੱਤੇ ਕੋਈ ਜ਼ੋਰ ਚਾੜ ਵੀ ਜਾਂਦਾ ਤਾਂ ਤੁਸੀਂ ਉਸ ਸਮੇਂ
ਕੀ ਸੋਚਦੇ ਹੋ, ਕੀ ਕਹਿੰਦੇ ਹੋ। ਜੇ ਤਾਂ ਤੁਹਾਡੇ ਮਨ ਦੇ ਵਿੱਚ ਇਹ ਧਾਰਨਾ ਹੈ ਕਿ ਤੇਰੇ ਕੋਲੋਂ ਮੈਂ ਬਦਲਾ ਲਊਂਗਾ, ਤੇ ਜਾਂ ਫਿਰ ਨਹੀਂ ਕਿਤੇ ਵਾਪਸ ਚੱਲਦੀ ਤੇ ਤੁਸੀਂ ਇਹ ਕਹਿੰਦੇ ਹੋ, ਜਾਂ ਮੇਰਾ ਸ਼ਰਾਬ ਹੀ, ਜਾਂ ਮੈਂ ਰੱਬ ਸੱਚੇ ਅੱਗੇ ਇਹੋ ਅਰਦਾਸ ਕਰਦਾ ਕਿ ਤੇਰਾ ਕੱਖ ਨਾ ਰਵੇ। ਅਲੱਗ ਅਲੱਗ ਤਰ੍ਹਾਂ ਦੇ ਸਨੈਰੀਓ ਹੋ ਸਕਦੇ ਨੇ, ਜਿੱਥੇ ਸਾਡਾ ਜ਼ੋਰ ਪੈਂਦਾ ਉੱਥੇ ਆਪਾਂ ਕੁੱਟ ਲੈਂਦੇ ਹਾਂ, ਮਾਰ ਲੈਂਦੇ ਹਾਂ, ਦੱਬ ਲੈਂਦੇ ਹਾਂ। ਜਿੱਥੇ ਸਾਡਾ ਜ਼ੋਰ ਨਹੀਂ ਚੱਲਦਾ, ਅਗਲਾ ਹੋਰ ਡਾਢਾ ਹੁੰਦਾ, ਉੱਥੇ ਆਪਾਂ ਰੱਬ ਨੂੰ ਇਹ ਫਰਿਆਦ ਲਾ ਦਿੰਦੇ ਹਾਂ ਵੀ ਤੂੰ ਵੇਖੀ ਇਹਨੂੰ, ਮੈਂ ਨਹੀਂ ਇਹਦਾ ਮਾੜਾ ਕਰ ਸਕਦਾ, ਤੂੰ ਇਹਦਾ ਮਾੜਾ ਕਰੀ। ਪਰ ਸੱਚ ਇਹ ਆ ਕਿ ਤੁਸੀਂ ਆਪਣੇ ਕਰਮਾਂ ਦਾ ਗੇੜਾ ਉੱਧਰ ਨੂੰ ਮੋੜ ਲਿਆ। ਇਨਸਾਨ ਕਹਿੰਦੇ ਨੇ ਕਿ ਜੋ ਚਾਹੁੰਦਾ ਹੈ, ਜੋ ਮੰਗਦਾ ਉਹਨੂੰ ਮਿਲ ਜਾਂਦਾ, ਨਿਰਭਰ ਕਰਦਾ ਕਿ ਤੁਸੀਂ ਕੀ ਮੰਗਣਾ। ਕੋਈ ਕਿੱਡਾ ਵੀ ਵੱਡਾ, ਕਿੱਡਾ ਵੀ ਸ਼ਕਤੀਸ਼ਾਲੀ ਆ, ਜੇਕਰ ਤੁਸੀਂ ਮਨ ਦੇ ਵਿੱਚ ਉਹਦੇ ਲਈ ਬਦਲਾ ਰੱਖ ਲਿਆ, ਯਾਨੀ ਕਿ ਮਾੜੇ ਭਾਵ ਰੱਖ ਲਏ, ਬਦਸੀਸਾਂ ਕਿਸੇ ਨੂੰ ਦੇ ਦਿੱਤੀਆਂ, ਉਹ ਉਹਨੂੰ ਲੱਗਣੀਆਂ ਜ਼ਰੂਰ ਆ। ਪਰ ਗੱਲ ਇਹ ਹੈ ਕਿ ਉਹਦੇ ਵਿੱਚ ਤੁਹਾਡਾ ਵੀ ਕੋਈ ਭਲਾ ਨਹੀਂ ਹੋਣ ਵਾਲਾ। ਉਹਨਾਂ ਬਦਸੀਸਾਂ ਦੇ ਵਿੱਚ ਦੂਸਰੀ ਧਿਰ ਬਣ ਕੇ ਤੁਸੀਂ ਵੀ ਕਿਤੇ ਨਾ ਕਿਤੇ ਸ਼ਾਮਿਲ ਹੋ ਜਾਓਗੇ, ਅਤੇ ਉਸ ਜਨਮ ਦੇ ਵਿੱਚ ਜਾਂ ਫਿਰ ਉਸ ਸਨੈਰੀਓ ਦੇ ਵਿੱਚ ਅਗਲਾ ਫਿਰ ਵਿਚਾਰਾ ਬਣ ਜੂਗਾ, ਉਹ ਫਿਰ ਤੁਹਾਡੇ 'ਤੇ ਜ਼ੋਰ ਚੜੂਗਾ, ਉਹ ਤੁਹਾਡੇ ਖਿਲਾਫ ਕਿਤੇ ਫਰਿਆਦ ਕਰੂਗਾ ਰੱਬ ਅੱਗੇ। ਬਸ ਇਸੇ ਤਰ੍ਹਾਂ ਦੇ ਨਾਲ ਇਹ ਚੱਕਰ ਚੱਲਦਾ ਰਹਿਣਾ। ਛੁਟਕਾਰਾ ਉਦੋਂ ਹੋਣਾ ਜਦੋਂ ਆਪਾਂ ਮਾਫ਼ ਕਰਨਾ ਸਿੱਖ ਲਿਆ, ਜਦੋਂ ਆਪਾਂ ਸਹਿਣਸ਼ੀਲਤਾ ਸਿੱਖ ਲਈ। ਉੱਦਾਂ ਦੀ ਸਹਿਣਸ਼ੀਲਤਾ ਜਦੋਂ ਕੋਈ ਤੱਤੀ ਤਵੀ 'ਤੇ ਵੀ ਬਹਿ ਕੇ ਗੁਰਬਾਣੀ ਪੜ੍ਹੀ ਜਾਵੇ, ਉਸ ਰੱਬ ਦਾ ਸ਼ੁਕਰ ਕਰੀ ਜਾਵੇ, ਉੱਦਾਂ ਦੀ ਸਹਿਣਸ਼ੀਲਤਾ। ਜਾਂ ਫਿਰ ਕੋਈ ਦੇਗ ਦੇ ਵਿੱਚ ਉਬਲਦਾ ਵੀ ਉਸ ਰੱਬ ਦਾ ਸ਼ੁਕਰ ਕਰੀ ਜਾਵੇ। ਉਹ ਸ਼ੁਕਰਾਨਾ, ਉਹ ਵਾਲੀ ਭਾਵਨਾ, ਉਹ ਵਾਲੀ ਭਾਵਨਾ ਜਦੋਂ ਕੋਈ ਬੰਦ ਬੰਦ ਕੱਟਿਆ ਜਾਂਦਾ ਤੇ ਤਾਂ ਵੀ ਇਹ ਨਹੀਂ ਕਹਿੰਦਾ, ਜਾਂ ਤੇਰਾ ਕੱਖ ਨਾ ਰਵੇ, ਜਾਓ ਰੱਬ ਜਾਓ, ਅੱਲਾ ਕਰਾਮਾਤ ਵਿਖਾਵੇ, ਤੈਨੂੰ ਹੁਣੇ ਮਾਰ ਦੇਵੇ, ਫਿਰ ਜਾ ਕੇ ਪਾਰ ਉਤਾਰੇ ਹੁੰਦੇ ਨੇ। ਯਕੀਨ ਰੱਖਣਾ ਪੈਂਦਾ ਉਸ ਰੱਬ ਦੇ ਉੱਤੇ, ਫਿਰ ਜਾ ਕੇ ਪਿਛਲੇ ਜਨਮਾਂ ਦੇ ਲੇਖੇ ਜੋਖੇ ਤੁਹਾਡੇ ਕਲੀਅਰ ਹੁੰਦੇ। ਗੱਲ ਕਦੀ ਕਿ ਸਹਿਣਸ਼ੀਲਤਾ, ਕਿਸੇ ਨੂੰ ਮਾਫ਼ ਕਰਨ ਦੀ ਬਿਰਤੀ। ਜਦੋਂ ਵੀ ਇੱਦਾਂ ਦੀ ਕੋਈ ਭਾਵਨਾ ਆਵੇ, ਤੁਹਾਨੂੰ ਲੱਗੇ ਕਿ ਨਹੀਂ ਮੈਂ ਤਾਂ ਨਹੀਂ ਕਰ ਸਕਦਾ, ਪਰ ਉੱਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਅੱਗੇ ਦੇ ਲਈ ਉਹ ਬਹੁਤ ਜ਼ਰੂਰੀ ਹੈ, ਅੱਗਾ ਸਵਾਰਨ ਦੇ ਲਈ ਉਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਸ਼ਾਇਦ ਇਸ ਕਹਾਣੀ ਵਾਂਗੂ ਕਿਸੇ ਨਾ ਕਿਸੇ ਜਨਮ 'ਚ ਆਪਾਂ ਵੀ ਬਹਿ ਕੇ ਕਹਿ ਰਹੇ ਹੋਵਾਂਗੇ ਮੈਂ ਤਾਂ ਬੜਾ ਚੰਗਾ, ਜਾਂ ਹੋ ਸਕਦਾ ਇਸੇ ਜਨਮ 'ਚ ਆਪਾਂ ਕਹਿ ਰਹੇ ਹੋਈਏ ਮੇਰੇ ਨਾਲ ਹੀ ਪਤਾ ਨਹੀਂ ਕਿਉਂ ਮਾੜਾ ਹੁੰਦਾ, ਮੈਂ ਤਾਂ ਕਦੀ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ, ਆਹ ਤਾਂ ਬੜਾ ਚੰਗਾ ਸੀ, ਇਹ ਤਾਂ ਹਮੇਸ਼ਾ ਰੱਬ ਦਾ ਨਾਂ ਲੈਂਦਾ ਸੀ। ਪਰ ਕੋਸ਼ਿਸ਼ ਕਰਕੇ ਜੇ ਉਹ ਲੈਂਦਾ ਹੀ ਰਵੇ, ਜੋ ਆਪਣੇ ਦੁੱਖ ਸੁੱਖ ਦੇ ਵਿੱਚ ਵੀ ਕਿਸੇ ਦਾ ਭਲਾ ਹੀ ਮੰਗੇ, ਉਹਦੇ ਹੱਥ ਉੱਠਣ ਅਤੇ ਕਿਸੇ ਦੇ ਚੰਗੇ ਦੇ ਲਈ ਦੁਆ ਦੇ ਵਿੱਚ, ਅਤੇ ਫਿਰ ਉਹਨੂੰ ਇਹ ਸ਼ਾਇਦ ਨਹੀਂ ਕਹਿਣਾ ਪਊਗਾ। ਜਾਂ ਫਿਰ ਇਸ ਜਨਮ 'ਚ ਵੀ ਹੋ ਸਕਦਾ ਕਿਸੇ ਨੂੰ ਇਹ ਚੀਜ਼ ਨਾ ਕਹਿਣੀ ਪੈਂਦੀ ਹੋਵੇ, ਮੇਰੇ ਨਾਲ ਹੀ ਕਿਉਂ ਮਾੜਾ ਹੁੰਦਾ, ਆ ਫਲਾਣਾ ਚੰਗੀ ਭਲੀ ਘਰ ਦੇ ਵਿੱਚ ਜੰਮਿਆ ਸੀ, ਇਹ ਕਿਉਂ ਪਾਪ ਕਰਦਾ। ਕਿਉਂਕਿ ਆਪਾਂ ਇੱਕ ਸੀਮਤ ਹੱਦ ਤੱਕ ਸਿਰਫ ਵੇਖ ਸਕਦੇ ਹਾਂ, ਉਸ ਤੋਂ ਪਿੱਛੇ ਕੀ ਹੋਇਆ, ਅੱਗੇ ਕੀ ਹੋਣਾ, ਇਹ ਕਿਸੇ ਨੂੰ ਕੁਛ ਪਤਾ ਨਹੀਂ। ਇਹ ਸਫ਼ਰ ਕੋਈ ਐਡਾ ਸੌਖਾ ਵੀ ਨਹੀਂ। ਜਿੰਨਾ ਚਿਰ ਕਹਿੰਦੇ ਨੇ ਤੁਸੀਂ ਗੁਰੂ ਦੇ ਲੜ ਨਹੀਂ ਲੱਗਦੇ, ਉਹਨਾਂ ਚਿਰ ਇਹ ਰਾਹ ਦੇ ਉੱਤੇ ਚੱਲਣਾ ਬੜਾ ਔਖਾ, ਉਹਨਾਂ ਚਿਰ ਇਹ ਸਫ਼ਰ ਨਹੀਂ ਤੈਅ ਕੀਤਾ ਜਾ ਸਕਦਾ।
ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਕੋਸ਼ਿਸ਼ ਕੀਤੀ ਕਿ ਇਹਦਾ ਨਿਚੋੜ, ਇਹਦਾ ਅਰਥ ਤੁਹਾਨੂੰ ਸੌਖਾ ਸਮਝ ਆਵੇ। ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ, ਕੋਈ ਸ਼ਬਦ ਉੱਤੇ ਥੱਲੇ ਹੋਏ ਹੋਣ, ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਅੱਗੇ ਤੋਂ ਠੀਕ ਕਹਿਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।

0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक माल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: Well, I'm very nice.

ਕਰਤਾ ਪੁਰਖ ਨਿਰਪਿਆਰਾ ਹੋਈ ਹੈ ਕਿ ਕੂੜੈ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਗਾਵੇ ਸੁਣੀਏ ਮਨ ਰੱਖੀਏ ਪਾਓ ਸੋ ਮੈਂ ਸੁਣੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅੱਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ, ਸਾਰੇ ਗਾਵੇ ਚਿਤ ਗੁਪਤਾਲੇ, ਹੋਰ ਕਿਤੇ ਗਾਵਣ ਸੇ ਮੈਂ ਚਿਤ ਨਾ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਦ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਦ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਮੇਰ ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਤਿੱਥੈ ਘਾਟ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

0: ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤਾ ਨਾਨਕ ਤੇ ਮੁਖ
1: ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਡਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਭਾਏ ਨਮਸਤੰ ਅਡਾਏ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਜੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਭਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਣੇ ਨਮਸਤੰ ਨਿਧਾਨੇ ਨਮਸਤੰ ਅਗਾਏ ਨਮਸਤੰ ਅਭਾਏ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸ਼ੇ ਨਮਸਤੰ ਨਿਰਾਸ਼ੇ ਨਮਸਤੰ ਅਜਾਤੇ ਨਮਸਤੰ ਅਪਾਦੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਵੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੇ ਨਮਸਤੰ ਅਵੇਵੇ ਨਮਸਤੰ ਅਜਨਮੇ ਨਮਸਤੰ ਸੁਬਨਵੇ ਨਮੋ

ਆਰ ਬੜੇ ਬੜੇ ਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪ ਅਨਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾ

0: ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

0: ਆਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸ਼ਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ।

ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਫਤਿਹ ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗਰੀਬਨ ਵਾਜ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿੱਥੇ ਆਪ ਸੰਗਤਾਂ ਇੱਥੇ ਬੈਠ ਕਰਕੇ ਉੱਥੇ ਦੇਸ਼ ਵਿਦੇਸ਼ ਚੈਨਲ ਮਾਧਿਅਮ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਜੋ ਜਗਤ ਜਲੰਦੇ ਨੂੰ ਠਾਰਨ ਹਿੱਤ ਸਭਨਾਂ ਦੀਆਂ ਆਸਾਂ ਮੁਰਾਦਾਂ ਨੂੰ ਪੂਰੀਆਂ ਕਰਨ ਹਿੱਤ ਸਤਿਗੁਰਾਂ ਨੇ ਤਰੁੱਠ ਕੇ ਆਪ ਪ੍ਰਕਾਸ਼ਮਾਨ ਹੋ ਕਰਕੇ ਜੋ ਪਾਵਨ ਮੁਖਾਰ ਵਿੰਦ ਮੁੱਖ ਵਾਕ ਰੂਪ ਵਿੱਚ ਹੁਕਮਨਾਮੇ ਦੇ ਰੂਪ ਵਿੱਚ ਆਵਾਜ਼ੇ ਦੇ ਰੂਪ ਵਿੱਚ ਸ਼ਬਦ ਸਤਿਗੁਰਾਂ ਨੇ ਬਖਸ਼ਿਆ ਉਸ ਸ਼ਬਦ ਦੀ ਗੁਰੂ ਕਾਲ ਤੋਂ ਹੀ ਇਸ ਅਸਥਾਨ ਤੇ ਵਿਚਾਰ ਸਰਵਣ ਕਰਦੇ ਹੋ। ਅੱਜ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ ਹੈ ਪਾਵਨ ਅੰਗ 650 ਉੱਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਸ਼ੋਭਿਤ ਕੀਤਾ ਹੈ। ਸੂਰਠ ਦੀ ਵਾਰ ਦੀ 21ਵੀਂ ਪੌੜੀ ਹੈ। 2 ਸਲੋਕ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਨੇ। ਪਹਿਲਾ ਸਲੋਕ ਜੋ ਪਾਠ ਰੂਪ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰਦੇ ਹਨ, ਕਿਉਂਕਿ ਵਾਰ ਦੇ ਸਲੋਕ ਅੰਦਰ ਜੋ ਵਿਚਾਰ ਹੈ ਉਸਨੂੰ ਸਤਿਗੁਰੂ ਪੌੜੀ ਦੇ ਵਿੱਚ ਖੋਲ ਕੇ ਬਖਸ਼ਿਸ਼ ਕਰਦੇ ਹੈ। ਜਿਸ ਤਰ੍ਹਾਂ ਸ਼ਬਦ ਦਾ ਸਿਧਾਂਤ ਰਹਾਉ ਦੀਆਂ ਤੁਕਾਂ ਵਿੱਚ ਮੰਨਿਆ ਜਾਂਦਾ, ਇਸੇ ਤਰ੍ਹਾਂ ਵੱਖ ਵੱਖ ਵਿਦਵਾਨ ਪੌੜੀ ਦੀ ਅਖੀਰਲੀ ਤੁਕ ਦੇ ਵਿੱਚ ਵਾਰ ਦਾ ਸ਼ਬਦ ਦਾ ਸਿਧਾਂਤ ਮੰਨਦੇ ਹਨ। ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ, ਜਿਸ ਤੇ ਸਤਿਗੁਰੂ ਦਇਆ ਦੇ ਘਰ ਵਿੱਚ ਆ ਕਰਕੇ ਮਿਹਰ ਕਰ ਦੇਣ, ਪੂਰਨ ਕਿਰਪਾ ਕਰ ਦੇਣ, ਉਸ ਸਿੱਖ ਨੂੰ ਆਪਣੇ ਸਨਮੁਖ ਕਰ ਲੈਣ, ਗੁਰਮੁਖ ਬਣ ਜਾਵੇ, ਗੁਰਮੁਖ ਬਣ ਕਰਕੇ ਜਪੇ, ਇਹ ਜਿਣਕਾ ਕਹੀਏ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਸੰਸਾਰ ਦੇ ਵਿੱਚ ਆ ਕਰਕੇ ਜੀਵਨ ਦੀ ਬਾਜੀ ਜਿੱਤਣਾ ਇਹ ਪੂਰਨ ਭਾਗਾਂ ਦੀ ਨਿਸ਼ਾਨੀ ਹੈ।

ਅਹਤਾਤ ਵਿਚ ਤਾਂ ਲੁਕਾਈ ਨੂੰ ਸੋਝੀ ਹੋਈ ਨਹੀਂ ਹੈ ਕਿ ਅਸੀਂ ਆਏ ਕਿਸ ਲਈ ਹਾਂ, ਕਿਸ ਕਾਰਜ ਲਈ ਸੰਸਾਰ ਵਿਚ ਆਏ ਹਾਂ ਤੇ ਕਰ ਕੀ ਰਹੇ ਹਾਂ। ਇਹ ਮਨੁੱਖ ਮਾਤਰ ਦੇ ਵਿਚ ਵਿਰਲਿਆਂ ਨੂੰ ਸੋਝੀ ਹੈ ਜਿਹੜੇ ਪੂਰਨ ਗੁਰੂ ਦੀ, ਪੂਰਨ ਸਤਿਗੁਰੂ ਦੀ ਸ਼ਰਨ ਪੈਂਦੇ ਹੈ। ਸਤਿਗੁਰੂ ਸ਼ਬਦ ਬਖਸ਼ਿਸ਼ ਕਰਕੇ ਮਨੁੱਖ ਦਾ ਗਿਆਨਤਾ ਦਾ ਹਨੇਰਾ ਮੇਟ ਕਰਕੇ ਗਿਆਨ ਬਖਸ਼ ਦਿੰਦੇ ਆ। ਬਲਿਹਾਰੀ ਗੁਰੇ ਆਪਣੇ ਵਿਹਾਰੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ। ਗੁਰਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਸੋ ਸਤਿਗੁਰੂ ਪੂਰੇ ਦੀ ਸ਼ਰਨ ਵਿਚ ਪਿਆ। ਸਤਿਗੁਰੂ ਅਗਿਆਨਤਾ ਦਾ ਹਨੇਰਾ ਭਰਮ ਦੇ ਫੋਲੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿਚੋਂ ਮੇਟ ਕੇ ਗਿਆਨ ਦਾ ਸੁਰਮਾ ਪਾ ਦਿੰਦੇ ਆ। ਸਤਿਗੁਰੂ ਕਿਰਪਾ ਕਰ ਦਿੰਦੇ ਆ, ਗਿਆਨ ਸਿੱਖ ਨੂੰ ਤਤ ਬੁੱਧੀ ਬਖਸ਼ ਦਿੰਦੇ ਆ। ਆਏ ਸਤਿਗੁਰੂ ਪਾਵਨ ਪਵਿੱਤਰ, ਇਸ ਜੋ ਵਾਰ ਦਾ ਸ਼ਬਦ ਹੈ, ਦੋ ਸਲੋਕ ਇੱਕ ਪੌੜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਵਿਚਾਰ ਰੂਪ ਵਿਚ ਪ੍ਰਾਰੰਭਤਾ ਤੋਂ

ਕਿਰਪਾਲੂ ਪਰਮ ਦਇਆਲੂ ਸਤਿਗੁਰੂ ਜਿਨ੍ਹਾਂ ਤੇ ਬਾਬਤ ਭੱਟ ਸਾਹਿਬਾਨ ਅੰਮ੍ਰਿਤਮਈ ਬਾਣੀ ਚ ਫਰਮਾਉਂਦੇ ਆ, ਘਨ ਹਰ ਬੂੰਦ ਵਸੋ ਰਮਾਵਲ ਕੁਸਮ ਬਸੰਤ ਗਣਾਂਤਰ ਆਵੈ ਰਉ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਾਣ ਭਲ ਉਨ੍ਹਾਂ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਭੱਲਿਆਂ ਦੀ ਕੁਲ ਦੇ ਸ੍ਰੋਮਣੀ ਧੁਜਾ ਸਰੂਪ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।

0: विद्वान पुरुष पंडित आए, उसने आकर के सतगुरु महाराज सच्चे पातशाह जी को विद्या दे अवमान दे वचन किते ने। तो सतगुरु महाराज सच्चे पातशाह नु कहन लगे, महाराज जेड़ी विद्या पढ़नी है संसारी, ए भी एक बड़ी भगती है, तुहाडा की ख्याल है? तो महाराज सच्चे पातशाह हस के कहन लगे, भाई संसार दी कार है। कहन लगे, क्यों महाराज? महाराज कहंदे, वेखो विद्यार्थी सारी सारी रात जाग जाग के पढ़ाइया करदे आ, तैयारियां करदे आ, पर उन्हां अंदर तृष्णा हुंदी आ कि मैं नौकरी लगांगा, मेरी इन्नी तनखाह होवेगी, इन्नी माया कठी करांगा। वो माया दी खातर पढ़दा है, नौकरी दी खातर पढ़दा है। विद्वान विद्या दो प्रकार दी मानदे है, एक संसारी विद्या एक अध्यात्मक विद्या। जिहड़ी संसारी विद्या उहदी वखरे वखरे भेद कहे है। जिस तरह एक सर्प जिस दे मणि है, वह मणि नू पूर्णमासी दी रात चंद्रमा दी रोशनी थले मणि नू कट के, वह जदों चंद्रमा दीआं किरणां उस मणि दे उपर पैंदीआं ने, उहदे विच बड़ा सुंदर प्रकाश निकलदा है। वह जो सर्प है, एक ऐसा सर्प हुंदा वी उहदे मन च हंकार आ जांदा, बहुत हंकार च फंकारे मारदा है। जदों फंकारे मारदा गुरसंगत जी उसे वेले धरती ते जिन्नी मिट्टी घट्टा उड के उस मणि दे उपर पै जांदा है। वह फंकारे नाल उडाई हुई जिहड़ी मिट्टी है उहदे नाल उह मणि लुक जांदी है ते प्रकाश बंद हो जांदा है। फिर जिहड़ा मणि गुआचा सप हुंदा है उह टक्करा मार मार के मरदा है, मणि भी गवा लैंदा है ते अपना जीवन भी बर्बाद कर लैंदा। एक दूसरी किस्म दा है, वह मणि नूं पूर्णमासी दी रात चंद्रमा दी रोशनी च कढ के उहदे प्रकाश ते जिहड़े कीड़े मकौड़े आउंदे आ उह खा के गुजारा करदा है। तीसरे किस्म दा जिहड़ा उत्तम है, वह बाणी दे विच महाराज ने बचन कीता, सोम बार सस अमृत झरै चाखत वेख। महाराज सच्चे पातशाह कहंदे, अपनी जिहड़ी त्रिखा है वह जिस वेले मणि दे विच चंद्रमा दीआं किरणां पैंदीआं उहदे विच इक पदार्थ निकलदा अमृत सरीखा, उहनूं महाराज ने कहा सोमवार सस अमृत झरै। उहनूं चख के मारे कहिंदे सगल तिख हरै, अपनी जिहड़ी त्रिखा प्यास तृष्णा अगन सी अंदर, उस अमृत सरीखे पदार्थ नूं सक करके उह जिहड़ा सर्प है अपनी जहर मेट लैंदा, शांति विच आ जांदा। ਇਸੇ ਤਰ੍ਹਾਂ ਸੰਸਾਰ ਦੀ ਵਿਦਿਆ ਹੈ, ਇੱਕ ਵਿਦਿਆ ਪੜ੍ਹ ਕੇ ਹੰਕਾਰ ਕਰਦੇ ਆ, ਅਪਮਾਨੀ ਹੋ ਜਾਂਦੇ ਆ। ਜਿਵੇਂ ਕਸ਼ਮੀਰ ਦੇ ਵਿੱਚ ਸ੍ਰੀਨਗਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸਥਾਨ ਹੈ, ਪਿਛਲੇ ਦਿਨੀ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਬੜੀ ਰਮਣੀਕ ਜਗ੍ਹਾ ਹੈ, ਪਹਾੜੀ ਦੀ ਗੋਦ ਵਿੱਚ, ਝਰਨੇ ਦੇ ਬਿਲਕੁਲ ਬੁੱਕਲ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਚਰਨ ਸੋਹ ਸਥਾਨ ਹੈ। ਉੱਥੇ ਇਤਿਹਾਸ ਲਿਖਿਆ ਦਾਸ ਨੇ ਪੜ੍ਹਿਆ, ਉੱਥੋਂ ਦੇ ਵਸਿੰਦੇ ਵੀ ਦੱਸ ਰਹੇ ਸਨ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਵਿਦਿਆ ਅਭਿਮਾਨੀ ਪੰਡਿਤ ਜਿਹੜਾ ਦਿਗਵਿਜਈ ਕਹਾਉਂਦਾ ਸੀ, ਜਿਸ ਨਾਲ ਵੀ ਚਰਚਾ ਕਰਦਾ, ਜਿਹੜਾ ਸਾਹਮਣੇ ਵਾਲਾ ਵਿਦਵਾਨ ਚਰਚਾ ਚ ਹਾਰ ਜਾਂਦਾ ਉਹਦੇ ਸਾਰੇ ਗ੍ਰੰਥ ਖੋਹ ਕਰਕੇ ਆਪਣੇ ਕਬਜ਼ੇ ਚ ਕਰ ਲੈਂਦਾ। ਊਠ ਲੱਦੇ ਹੋਏ ਸਨ ਉਹਦੇ ਕੋਲ ਗ੍ਰੰਥਾਂ ਦੇ, ਗੱਡੇ ਭਰੇ ਹੋਏ ਸਨ, ਜਦੋਂ ਉਹਨੇ ਸਤਿਗੁਰਾਂ ਦਾ ਉੱਥੇ ਆਉਣਾ ਸੁਣਿਆ ਤਾਂ ਆਪਣੇ ਭਰੇ ਹੋਏ ਗੱਡਿਆਂ ਸਮੇਤ ਗ੍ਰੰਥ ਲੈ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ। ਕਈ ਦਿਨ ਵਿਚਾਰ ਹੁੰਦੀ ਰਹੀ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਦੇ ਮਨ ਨੂੰ ਸ਼ਾਂਤੀ ਦੇਣ ਲਈ ਫੁੰਕਾਰੇ ਮਾਰਦਾ ਸੀ ਨਾ ਉਹ ਸਰਪ ਦੀ ਤਰ੍ਹਾਂ। ਤਾਂ ਜੇ ਐਸਾ ਕੀ ਵਾਰ ਦੇ ਵਿੱਚ ਆਪਾਂ ਸਲੋਕ ਸੁਣਦੇ ਹਾਂ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਇਹ ਸਲੋਕ ਸਤਿਗੁਰੂ ਜੀ ਨੇ ਉਚਾਰਿਆ, ਅਖੀਰ ਚ ਮਹਾਰਾਜ ਨੇ ਕਿਹਾ ਪੜ੍ਹੀ ਹੈ ਜੇਤੇ ਬਰਸ ਬਰਸ ਪੜ੍ਹੀ ਹੈ ਜੇਤੇ ਮਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਸਾਰੀ ਉਮਰ ਕਿੰਨੇ ਹੀ ਸਾਲ ਕਿੰਨੇ ਹੀ ਮਹੀਨੇ ਪੜ੍ਹੀ ਚੱਲ, ਪੜ੍ਹੀ ਹੈ ਜੇਤੀ ਯਾਰ ਜਾ, ਭਾਵੇਂ ਜਿੰਨੀ ਉਮਰ ਹੈ ਸਾਰੀ ਉਮਰ ਪੜ੍ਹੀ ਚੱਲ। ਅਖੀਰ ਤੇ ਮਹਾਰਾਜ ਕਹਿੰਦੇ ਨਾਨਕ ਲਿਖ ਇੱਕ ਗੱਲ, ਹੋਰ ਹੋਮੈ ਝੱਖਣਾ ਝਾਕ ਝੱਖਾਂ ਮਾਰਨੀਆਂ ਹੋਮੈ ਦੀਆਂ। ਲੇਖੇ ਚ ਤਾਂ ਇੱਕੋ ਹੀ ਗੱਲ ਹੈ, ਉਹ ਕੀ ਹੈ ਨਾਮ ਜਪਣਾ, ਨਾਮ ਦੀ ਕਮਾਈ, ਨਾਮ ਦਾ ਅਭਿਆਸ। ਜਿੱਥੇ ਉਹ ਸਥਾਨ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋਇਆ, ਉੱਥੇ ਮਨ ਬੜਾ ਦੁਖੀ ਹੋਇਆ ਜਦੋਂ ਉੱਥੋਂ ਦੇ ਬਸਿੰਦੇ ਪ੍ਰਬੰਧਕਾਂ ਨੇ ਦਾਸ ਨੂੰ ਇਹ ਬਚਨ ਦੱਸਿਆ ਕਿ ਇਹੋ ਹੀ ਅਸਥਾਨ ਹੈ ਜਿੱਥੋਂ ਔਰੰਗੇ ਦੇ ਦੁਖੀ ਹੋਏ ਹੋਏ ਬ੍ਰਾਹਮਣ, ਕਸ਼ਮੀਰੀ ਬ੍ਰਾਹਮਣ ਇੱਥੋਂ ਚੱਲੇ ਸੀ, ਉਸੇ ਅਸਥਾਨ ਦੀ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ। ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆਏ। ਸ਼ਰਨ ਚ ਆਇਆ ਜਾਣ ਕੇ ਮਹਾਰਾਜ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ। ਤੇ ਉੱਥੇ ਉਹ ਗੁਰਸਿੱਖ ਉੱਥੋਂ ਦੇ ਲੋਕਲ ਬਸਿੰਦੇ ਦੱਸ ਰਹੇ ਸੀ ਕਿ ਸਿੰਘ ਸਾਹਿਬ ਜੀ ਉਹ ਅਸਥਾਨ ਬਿਲਕੁਲ ਇੱਕ ਕਮਰਾ ਹੈ ਕਿ ਅਸਥਾਨ ਨੂੰ ਸੁੰਦਰ ਬਣਾਉਣ ਲਈ ਕਾਰ ਸੇਵਾ ਵਾਲੇ ਮਹਾਂਪੁਰਖ ਬੜੇ ਸਮੇਂ ਤੋਂ ਯਤਨ ਕਰ ਰਹੇ ਆ। ਉਹ ਕਿਰਪਾ ਰਾਮ ਦੇ ਜਿਹੜੇ ਅੱਗੇ ਅੰਸ਼ਜ ਵੰਸ਼ਜ ਹਨ, ਉਹਨਾਂ ਬ੍ਰਾਹਮਣਾਂ ਦੇ ਅੰਸ਼ਜ ਵੰਸ਼ਜ, ਉਹਨਾਂ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਵੀ ਜਿੱਥੇ ਤੁਸੀਂ ਕਹੋ ਸੁੰਦਰ ਮਕਾਨ ਤੁਹਾਨੂੰ ਬਣਾ ਦਿੰਦੇ ਆ, ਇਹ ਜਗ੍ਹਾ ਦੇ ਦਿਓ। ਤਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਇਹ ਅਸਥਾਨ, ਇਤਿਹਾਸਕ ਅਸਥਾਨ ਸੁੰਦਰ ਬਣ ਸਕੇ। ਜਿਨ੍ਹਾਂ ਦੇ ਧਰਮ ਖਾਤਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ, ਅਗਰ ਤੇਰੀ ਜੋਤ ਦੁਨੀਆਂ ਮੇਂ ਆਈ ਨਾ ਹੋਤੀ, ਜ਼ੁਲਮ ਬਾ ਜਬਰ ਕੀ ਸਫਾਈ ਨਾ ਹੋਤੀ, ਹਰ ਤਰਫ ਝੰਡਾ ਝੂਲ ਜਾਤਾ ਇਸਲਾਮ ਕਾ, ਹਰ ਜੁਬਾ ਪੇ ਕਲਮਾ ਹੋਤਾ ਇਲਾਮ ਕਾ, ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ, ਤੋ ਬੇਦੋਂ ਕੀ ਕਾਨੂੰ ਮੇਂ ਸੁਣਾਈ ਨਾ ਹੋਤੀ। ਅੱਜ ਉਹੀ ਲੋਕ ਉਸੇ ਸਤਿਗੁਰਾਂ ਦੇ ਪਾਵਨ ਸਥਾਨ ਬਣਾਉਣ ਲਈ ਜਗ੍ਹਾ ਨਹੀਂ ਛੱਡ ਰਹੇ। ਇੱਕ ਵੱਡਾ ਦੁਖਾਂਤ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਬਖਸ਼ਿਸ਼ ਕਰ ਰਹੇ, ਪੜ੍ਹਨਾ ਗੁੜਨਾ, ਪੜ੍ਹਨਾ ਪੜ੍ਹ ਕੇ ਗੁੜਨਾ ਵਿਚਾਰਨਾ। ਮਹਾਰਾਜ ਕਹਿੰਦੇ ਫਿਰ ਉਹਦੇ ਉੱਤੇ ਹੋਮੈ ਕਰਨੀ, ਉਹ ਪੜ੍ਹ ਕੇ ਫਿਰ ਅੰਦਰ ਤ੍ਰਿਸ਼ਨਾ ਦੇ ਵਿਕਾਰ ਪੈਦਾ ਹੋਣੇ, ਇਹ ਸੰਸਾਰ ਕੀ ਕਾਰ ਹੈ, ਇਹ ਭਗਤੀ ਨਹੀਂ, ਇਹ ਸੰਸਾਰੀ ਮਾਇਆ ਦੀ ਪ੍ਰਾਪਤੀ ਵਾਸਤੇ ਕਾਲ ਕੰਮ ਹੈ, ਇਹਨੂੰ ਅਸੀਂ ਮਹਾਰਾਜ ਕਹਿੰਦੇ ਭਗਤੀ ਨਹੀਂ ਕਹਿ ਸਕਦੇ।
1: ਅੰਦਰ ਤ੍ਰਿਸ਼ਨਾ ਵਿਕਾਰ,
0: ਕਿਉਂਕਿ ਸੰਸਾਰੀ ਜਿਹੜੀ ਪੜ੍ਹਾਈ ਹੈ ਅੰਦਰ ਦੀ ਤ੍ਰਿਸ਼ਨਾ ਨੂੰ ਨਹੀਂ ਬੁਝਾਉਂਦੀ, ਅੰਦਰ ਦੀ ਤ੍ਰਿਸ਼ਨਾ ਨੂੰ ਸ਼ਾਂਤ ਨਹੀਂ ਕਰਦੀ, ਉਹ ਤਾਂ ਨਾਮ ਅੰਮ੍ਰਿਤ ਹੀ ਸ਼ਾਂਤ ਕਰਦਾ ਨਾ। ਜਿਹੜੀ ਸੰਸਾਰੀ ਪੜ੍ਹਾਈ ਹੈ ਉਹ ਤਦ ਹੀ ਸਫਲੀ ਹੈ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਹੋਈ ਤਦ ਹੀ ਸਫਲੀ ਹੈ ਜੇ ਪਰਉਪਕਾਰ ਕੋਈ ਕਰੇ। ਜੇ ਵਿਦਿਆ ਪੜ੍ਹ ਕੇ ਅਭਿਮਾਨ ਹੰਕਾਰ ਕਰੇ, ਕੰਸੀ ਦੇ ਵਿੱਚ ਅੱਜ ਵੀ ਅਸਥਾਨ ਸੁਸ਼ੋਭਤ ਹੈ, ਉੱਥੇ ਇੱਕ ਵਿਦਿਆ ਅਭਿਮਾਨੀ ਹੰਕਾਰ ਵਿੱਚ ਆ ਕਰਕੇ ਚੜ੍ਹਾਈ ਕੀਤਾ, ਕੂਕਰ ਦੀ ਜੂਨ ਚ ਪਿਆ ਹੋਇਆ। ਉੱਥੋਂ ਦਾ ਇਤਿਹਾਸ ਪੜ੍ਹ ਸੁਣ ਲੈਣਾ ਤੁਸੀਂ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਦਾ ਉਧਾਰ ਕੀਤਾ ਤੇ ਸ਼ਬਦ ਉਚਾਰਿਆ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰਾਪਾਲ ਤਿਉਹਾਰ ਵਿਚਾਰੰ, ਗਲ ਮਾਲਾ ਤਿਲਕ ਲਾਦੰ, ਦੇ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਾਹਮਣ ਕਰਮੰ, ਸਫੋ ਨਿਹਚੋ ਕਰਮੰ, ਕਹੋ ਨਾਇਕ ਨਿਹਚੋ ਧਾਵੈ, ਬਿਨ ਸਤਿਗੁਰ ਬਾਤ ਨਾ ਪਾਵੈ। ਉਸ ਹੰਕਾਰੀ ਜੀਵ ਦਾ ਮਾਰਾ ਜੋ ਕੁੱਕਰ ਦੀ ਜੂਨੀ ਚ ਪਿਆ ਸਤਿਗੁਰੂ ਉਧਾਰ ਕਰਦੇ ਆ ਪਹਿਲੇ ਜਾਮੇ ਵਿੱਚ। ਵਿਦਿਆ ਪੜ੍ਹ ਕੇ ਅੱਗੇ ਭਲਾ ਕਰਨਾ, ਪਰਉਪਕਾਰ ਕਰਨਾ, ਉਹ ਤਾਂ ਹੈ ਭਲੇ ਦਾ ਕਾਰਜ। ਦੂਸਰੇ ਜਿਹੜੇ ਵਿਦਿਆ ਪੜ੍ਹ ਕੇ ਅੰਦਰ ਤ੍ਰਿਸ਼ਨਾ ਦਾ ਵਿਕਾਰ ਕੋਟ ਜੋਰੇ ਲੱਖ ਕਰੋੜੇ ਪਰਾ ਹੀ ਪਰਾ ਕੁੱਲ ਜੀ ਹੈ, ਟੇਢੇ ਵਿੰਗੇ ਢੰਗਾਂ ਦੇ ਨਾਲ ਮਾਇਆ ਇਕੱਠੀ ਕਰਦੇ ਆ ਮਹਾਰਾਜ ਕਹਿੰਦੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਵਿਕਾਰ, ਤ੍ਰਿਸ਼ਨਾ ਦਾ ਬਹਿਣ ਮਹਿ ਰਿਹਾ।
1: ਮੈਂ ਵਿੱਚ ਸਭ ਪੜ ਥੱਕੇ,
0: ਮਹਾਰਾਜ ਕਹਿੰਦੇ ਬੜੀ ਦੁਨੀਆ ਹਾਂ ਮੈਂ, ਹਾਂ ਮੈਂ ਭਾਵ ਮੈਂ ਹਾਂ, ਨਹੀਂ ਹਾਂ, ਮੇਰੇ ਬਿਨਾਂ ਕੋਈ ਇੰਨਾ ਸਿਆਣਾ ਨਹੀਂ ਹੈ, ਮੇਰੇ ਬਿਨਾਂ ਕੋਈ ਵਿਦਵਾਨ ਨਹੀਂ ਹੈ, ਵਿਦਿਆ ਦਾ ਅਭਿਮਾਨ ਹਉਮੈ ਆ ਜਾਣੀ। ਜਿਹੜਾ ਹਉਮੈ ਚ ਪੜਦਾ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਵਾਨ ਨਹੀਂ ਹੈ, ਉਹ ਪੜ ਪੜ ਥੱਕੇ ਥੱਕ ਜਾਂਦੇ ਆ, ਹੰਭ ਜਾਂਦੇ ਆ, ਪਰ ਤੱਤਵ ਗਿਆਨ ਨਹੀਂ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ, ਬ੍ਰਹਮਾ ਜੀ ਦੇ ਜਿਹੜੇ ਪੁੱਤਰ ਨੇ ਉਹਨਾਂ ਦੇ ਨਾਮ ਗੁਰਬਾਣੀ ਚ ਵੀ ਆਇਆ। ਨਾਰਦ ਮੁਨੀ ਕਹਿੰਦੇ ਜਿੰਨੀ ਵਿਦਿਆ ਸੀ ਸਾਰੀ ਪੜ੍ਹ ਕੇ ਮੁਕਾ ਦਿੰਦਾ, ਆਪਣੇ ਭਰਾ ਸਨਕ ਸਨੰਦ ਸਨਾਤਨ ਤੇ ਸੰਤ ਕੁਮਾਰ ਉਹਨਾਂ ਨੂੰ ਆ ਕੇ ਕਹਿੰਦਾ ਵੀ ਭਰਾਓ ਮੈਂ ਜਿੰਨੀ ਵਿਦਿਆ ਹੈ ਦੁਨੀਆਂ ਦੀ ਉਹ ਸਾਰੀ ਪੜ੍ਹ ਕੇ ਮੁਕਾ ਦਿੱਤੀ ਹੈ, ਹੋਰ ਕੋਈ ਵਿਦਿਆ ਨਹੀਂ ਹੈ। ਉਹ ਕਹਿੰਦੇ ਫਿਰ ਤੇਰੇ ਮਨ ਦੇ ਕੀ ਹਾਲਾਤ ਨੇ, ਕੀ ਮਨ ਬਸ ਵਿੱਚ ਆ ਗਿਆ, ਵਿਕਾਰ ਫਿਰਦੇ ਆ ਕਿ ਅੰਦਰ ਟਿਕਾ ਸ਼ਾਂਤੀ ਹੈ? ਕਹਿਣ ਲੱਗਿਆ ਵੀ ਨਹੀਂ, ਮਨ ਸ਼ਾਂਤ ਨਹੀਂ ਹੋਇਆ, ਇਹ ਤਾਂ ਸਗੋਂ ਹੋਰ ਜ਼ਿਆਦਾ ਵਿਕਾਰ ਫਿਰਨ ਲੱਗ ਪਏ ਆ, ਹੰਕਾਰ ਵਿੱਚ ਆ ਗਿਆ। ਤਾਂ ਸਨਕ ਸਨੰਦ ਸਨਾਤਨ ਸੰਤ ਕੁਮਾਰ ਚਾਰੇ ਕਹਿਣ ਲੱਗੇ ਵੀ ਤੂੰ ਜਿਹੜੀ ਅਸਲੀ ਵਿਦਿਆ ਹੈ ਗੁਰਮਤ ਦੀ ਵਿਦਿਆ, ਅਧਿਆਤਮ ਦੀ ਵਿਦਿਆ ਜਿਹੜੀ ਮਨ ਨੂੰ ਟਿਕਾਉਣ ਵਾਲੀ, ਕਿਉਂਕਿ ਸ੍ਰੀ ਗੁਰਬਾਣੀ ਜਦੋਂ ਪੜ੍ਹਦੇ ਆ ਨਾ, ਮਹਾਰਾਜ ਨੇ ਬਹੁਤਾਤ ਵਿੱਚ ਬਾਣੀ ਮਨ ਨੂੰ ਸੰਬੋਧਿਤ ਹੋ ਕੇ ਉਚਾਰਨ ਕੀਤੀ ਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਮਨ ਨੂੰ ਸੰਬੋਧਨ ਹੋਇਆ, ਕਹ ਨਾਨਕ ਮਨ ਮੇਰੇ ਤੂੰ ਸਦਾ ਰਹੇ ਗੁਰ ਨਾਲੇ। ਮਨ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਆ, ਤਨ ਨੂੰ ਨਹੀਂ, ਤਨ ਨੂੰ ਹੈ ਪਰ ਬਹੁਤਾਤ ਕਰਕੇ ਮਨ ਨੂੰ, ਕਿਉਂਕਿ ਖੇਡ ਸਾਰੀ ਮਨ ਦੀ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੁਨੀਆਂ ਦੀ ਜਿਹੜੀ ਵਿਦਿਆ ਉਹ ਪੜ੍ਹ ਪੜ੍ਹ ਕੇ ਹਉਮੈ ਦੇ ਵਿੱਚ ਮਨੁੱਖ ਥੱਕ ਗਿਆ,
1: ਜੈ ਭਾਏ ਖੁਆਰ,
0: ਪਰ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਾਉਂਦੀ, ਦਵੈਤ ਭਾਅ ਦੇ ਵਿੱਚ ਪਾ ਦਿੰਦੀ ਹੈ ਮਨੁੱਖ ਨੂੰ, ਦੁਬਿਧਾ ਚ ਪਿਆ ਹੋਇਆ ਖੁਆਰ ਹੁੰਦਾ। ਕਈ ਵਾਰੀ ਪੜ੍ਹ ਪੜ੍ਹ ਕੇ ਲੋਕ ਨਾਸਤਕ ਜੇ ਹੋ ਜਾਂਦੇ ਆ, ਫਿਰ ਵਾਹਿਗੁਰੂ ਤੇ ਵੀ ਸਵਾਲ ਕਰਨ ਲੱਗ ਜਾਂਦੀ ਹੈ, ਤਰਕ ਕਰਦੇ ਆ ਵੀ ਇਹ ਕਿਵੇਂ ਹੋ ਸਕਦਾ, ਸਾਇੰਸ ਦੇ ਵਿੱਚ ਤਾਂ ਇਹ ਹੈ ਨਹੀਂ, ਕਹਿੰਦੇ ਨਾ ਅੱਜ ਕੱਲ ਦੇ ਵਿਦਵਾਨ ਉਹ ਹੰਕਾਰ ਚ ਹੁੰਦੇ ਆ ਵੀ ਜੋ ਸਾਇੰਸ ਕਹਿੰਦੇ ਆ ਵੀ ਉਹਦੇ ਅਨੁਸਾਰ ਹੀ ਆ ਸਾਰਾ ਕੁਝ। ਪਰ ਆਪਾਂ ਵੇਖ ਲਈਏ ਵੀ ਆਪਣੇ ਵੇਖਦਿਆਂ ਵੇਖਦਿਆਂ ਸਾਇੰਸ ਦੀਆਂ ਕਈ ਥਿਓਰੀਆਂ ਸਾਇੰਸ ਦਾ ਉਹਨਾਂ ਨੇ ਆਪ ਹੀ ਬਦਲ ਦਿੱਤੀਆਂ। 10 ਕੁ ਸਾਲ ਪਹਿਲਾਂ ਜਿਹੜੀ ਗੱਲ ਸਾਇੰਸਦਾਨ ਕਹਿੰਦੇ ਸੀ ਉਹ ਕਹਿੰਦੇ ਵੀ ਹੁਣ ਨਵੀਂ ਖੋਜ ਹੋਗੀ, ਜਿਹੜੀ ਅਸੀਂ ਪਹਿਲਾਂ ਗੱਲ ਕਹੀ ਸੀ ਉਹ ਗਲਤ ਸੀ, ਆਹ ਗੱਲ ਹੁਣ ਜਿਹੜੀ ਕਹਿ ਰਹੇ ਠੀਕ ਹੈ। ਪਰ ਮਹਾਰਾਜ ਸਭ ਕੁਝ ਪਹਿਲਾਂ ਹੀ ਦੱਸ ਗਏ, ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਦੁਬਿਧਾ ਚ ਭਏ ਪਏ ਹੋਏ ਖੁਆਰ ਹੋ ਰਹੇ ਹਨ,
1: ਪੜਿਆ ਸੋ ਪੰਡਿਤ ਬੀਨਾ,
0: ਮਹਾਰਾਜ ਕਹਿੰਦੇ ਅਸਲ ਵਿੱਚ ਪੜਿਆ ਹੋਇਆ ਪੰਡਿਤ ਕੌਣ ਹੈ? ਸਤਿਗੁਰੂ ਮਹਾਰਾਜ ਬਾਣੀ ਦੇ ਵਿੱਚ ਪੰਡਿਤ ਦੀ ਪਰਿਭਾਸ਼ਾ ਦੱਸਦੇ ਆ, ਪੰਡਿਤ ਸੋ ਜੋ ਤਿਹਾ ਗੁਣਾ ਕੀ ਪੰਡ ਉਤਾਰੈ, ਰਜੋ ਤਮੋ ਸਤੋ ਤਿੰਨਾਂ ਗੁਣਾ ਤੋਂ ਨਿਰਲੇ ਪਰੇ ਹੋ ਜਾਵੇ। ਉਹ ਅਸਲ ਦੇ ਵਿੱਚ ਪੰਡਾ ਬੁੱਧੀ ਦਾ ਮਾਲਕ ਪੰਡਿਤ ਵਿਦਵਾਨ ਅਖਾਉਂਦਾ ਹੈ। ਸੋ ਪੜਿਆ ਸੋ ਪੰਡਿਤ ਬੀਨਾ, ਬੀਨਾ ਦਾ ਅਰਥ ਹੈ ਜਾਣਨ ਵਾਲਾ, ਆਪਣੇ ਸਵੈ ਸਰੂਪ ਨੂੰ ਜਿਹਨੇ ਜਾਣ ਲਿਆ, ਸਵੈ ਸਰੂਪ ਸਾਖਿਆਤ ਹੋ ਗਿਆ, ਸਤਿਗੁਰੂ ਜੀ ਮਹਾਰਾਜ ਕਹਿੰਦੇ ਅਸਲ ਵਿਚ ਉਹ ਹੀ ਪੜ੍ਹਿਆ ਜਿਹਨੇ ਸਾਖਿਆਤਤਾ ਪਾ ਲਈ
1: ਸ਼ਬਦ ਕਰੇ ਵਿਚਾਰ।
0: ਕਹਿੰਦੇ ਮਹਾਰਾਜ ਆਪਣੇ ਸਵੈ ਸਰੂਪ ਨੂੰ ਕਿਵੇਂ ਜਾਣਨਾ? ਮਹਾਰਾਜ ਕਹਿੰਦੇ ਗੁਰ ਜਿਹੜਾ ਗੁਰੂ ਹੈ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ, ਉਹਨੇ ਜੋ ਗੁਰਮੰਤਰ ਰੂਪ ਵਿੱਚ ਸ਼ਬਦ ਦਿੱਤਾ ਹੈ, ਕਰੇ ਵਿਚਾਰ, ਉਹਦੀ ਵਿਚਾਰ ਵਿਚਾਰ ਕੇ ਉਹਦਾ ਅਭਿਆਸ ਕਰੇ। ਸ਼ਬਦ ਦਾ ਅਭਿਆਸ ਹੀ ਹੈ ਜਿਹੜਾ ਸਵੈ ਸਰੂਪ ਨੂੰ ਸਾਖਿਆਤ ਕਰ ਦਿੰਦਾ। ਮਹਾਰਾਜ ਕਹਿੰਦੇ ਸ਼ਬਦ ਦੇ

0: ਸੰਸਾਰੀ ਵਿਦਿਆ ਹੈ ਬਾਹਰ ਦੀ ਖੋਜ ਹੈ, ਜਿਹੜੀ ਅਧਿਆਤਮ ਦੀ ਵਿਦਿਆ ਹੈ ਗੁਰਮਤ ਦੀ ਵਿਦਿਆ ਹੈ ਅੰਦਰ ਦੀ ਯਾਤਰਾ ਕਰਾਉਂਦੀ ਆ। ਇਹ ਗੁਰਮਤ ਦੀ ਵਿਦਿਆ ਸੁਰੂ ਹੀ ਅੰਦਰ ਦੀ ਯਾਤਰਾ ਤੋਂ ਹੁੰਦੀ ਆ, ਬਾਹਰ ਦੀ ਵਿਦਿਆ ਸਿਖਾਉਂਦੀ ਇਹ ਆ ਵੀ ਮਾਇਆ ਕਿਵੇਂ ਇਕੱਠੀ ਕਰਨੀ ਆ, ਮਾਇਆ ਖੱਟਣੀ ਕਿਵੇਂ ਆ, ਮਾਇਆ ਪੈਦਾ ਕਿਵੇਂ ਕਰਨੀ ਆ, ਬਹੁਤੀ ਕਿਵੇਂ ਬਣਾਉਣੀ ਆ। ਬਾਹਰ ਦੀ ਵਿਦਿਆ ਮਾਇਆ ਨਾਲ ਜੋੜਦੀ ਹੈ, ਜਿਹੜੀ ਅੰਦਰ ਦੀ ਵਿਦਿਆ ਗੁਰਮਤ ਦੀ ਵਿਦਿਆ ਉਹ ਨਿਰੰਕਾਰ ਨਾਲ ਜੋੜਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਅੰਦਰ ਖੋਜਾ ਹੈ, ਅੰਦਰ ਦੀ ਖੋਜ ਕਰਦਾ ਹੈ, ਤੱਤ ਲਹਿ ਉਹ ਜਿਵੇਂ ਦੁੱਧ ਕੁਆਂਟਲਾਂ ਵਾਂਗੂ ਭਰਿਆ ਪਿਆ ਹੋਵੇ ਕਿਸੇ ਬਰਤਨ ਦੇ ਵਿੱਚ, ਉਹਦੇ ਵਿੱਚ ਘਿਓ ਓਨਾ ਨਹੀਂ ਹੁੰਦਾ ਜਿੰਨਾ ਦੁੱਧ ਹੈ। ਉਹਨੂੰ ਪਹਿਲਾਂ ਜਾਗ ਲਾਉਣਾ ਪੈਂਦਾ, ਫਿਰ ਰਿੜਕਣਾ ਪੈਂਦਾ, ਫਿਰ ਉਹ ਚੋਂ ਮੱਖਣ ਨਿਕਲਦਾ, ਮੱਖਣ ਫਿਰ ਗਰਮ ਕਰੀਦਾ, ਫਿਰ ਉਹਦੇ ਵਿੱਚ ਤੱਤ ਵਸਤੂ ਘਿਓ ਨਿਕਲਦਾ। ਇਸੇ ਤਰ੍ਹਾਂ ਸੰਸਾਰ ਹੈ, ਸੰਸਾਰ ਰੇਤੇ ਦੀ ਨਹੀਂ ਆਈ ਆ, ਜਿਵੇਂ ਰੇਤੇ ਚ ਖੰਡ ਵਿਖਰੀ ਹੋਵੇ, ਹਰ ਹੈ ਖੰਡ ਰੇਤ ਮਹਿ ਵਿਖਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਰੇਤੇ ਦੀ ਨਹੀਂ ਆਈ ਆ, ਇਹਦੇ ਵਿੱਚ ਹਰੀ ਵਾਹਿਗੁਰੂ ਜਿਵੇਂ ਖੰਡ ਵਿੱਚ ਵਿਖਰੀ ਪਈ ਹੋਵੇ, ਵਿੱਚੋਂ ਚੁਣਨੀ ਹੋਵੇ। ਗੁਰਮੁਖ ਤੱਤਵ ਗਿਆਨ ਪ੍ਰਾਪਤ ਕਰ ਲੈਂਦਾ ਜਦੋਂ ਅੰਦਰ ਦੀ ਖੋਜ ਕਰ ਲੈਂਦਾ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਅੰਦਰ ਖੋਜਾ ਤੱਤ ਲਹਿ ਪਾਏ ਮੋਖ ਦੁਆਰ। ਜਿਹੜਾ ਅੰਦਰ ਦੀ ਖੋਜ ਕਰਦਾ ਤੱਤ ਵਸਤੂ ਬ੍ਰਹਮ ਗਿਆਨ ਪਾ ਕਰਕੇ, ਉਹ ਮਹਾਰਾਜ ਕਹਿੰਦੇ ਮੁਕਤੀ ਦਾ ਦੁਆਰਾ ਪਾ ਲੈਂਦਾ।
1: ਨਿਧਾਨ ਹਰ ਪਾਇਆ
0: ਜਿਨ੍ਹਾਂ ਨੇ ਭਾਈ ਗੁਣਾਂ ਦਾ ਖਜ਼ਾਨਾ ਸਤਿਗੁਰੂ ਪਾ ਲਿਆ।
1: ਸਹਿਜ ਕਰੇ ਵਿਚਾਰ,
0: ਉਹ ਸਹਿਜ ਗਿਆਨ ਦੁਆਰਾ ਵਿਚਾਰ ਦ੍ਰਿਸ਼ਟੀ ਦੁਆਰਾ ਉਸ ਵਾਹਿਗੁਰੂ ਸਤਿਗੁਰੂ ਦੀ ਦਿੱਤੀ ਹੋਈ ਦਾਤ ਸ਼ਬਦ ਦੀ ਵਿਚਾਰ ਕਰਦੇ ਆ।
1: ਵਪਾਰੀ ਨਾਨਕਾ,
0: ਮਹਾਰਾਜ ਕਹਿੰਦੇ ਸੰਸਾਰ ਦੇ ਵਪਾਰੀ ਤਾਂ ਧਨ ਖੱਟਦੇ ਆ, ਹਿਸਾਬ ਕਿਤਾਬ ਲਾਉਂਦੇ ਆ ਵੀ ਕਿੰਨਾ ਵਾਧਾ ਹੋਇਆ ਕਿੰਨਾ ਘਾਟਾ ਹੋਇਆ, ਪਰ ਮਹਾਰਾਜ ਕਹਿੰਦੇ ਭਾਈ ਧਨ ਉਹ ਵਪਾਰੀ ਹਨ
1: ਗੁਰਮੁਖ ਨਾਮ ਆਧਾਰ,
0: ਜਿਨ੍ਹਾਂ ਗੁਰਮੁਖਾਂ ਨੂੰ ਮਹਾਰਾਜ ਕਹਿੰਦੇ ਨਾਮ ਦਾ ਹੀ ਆਧਾਰ ਆਸਰਾ ਹੈ, ਜਿਨ੍ਹਾਂ ਨੇ ਨਾਮ ਦੀ ਖੱਟੀ ਖੱਟੀ
1: ਹੈ। ਤੀਜਾ
0: ਤੀਸਰੇ ਪਾਤਸ਼ਾਹ ਸਤਿਗੁਰੂ ਦੂਸਰਾ ਸਲੋਕ ਬਖਸ਼ਿਸ਼ ਕਰਦੇ ਹਨ।
1: ਮਨ ਮਾਰੇ ਕੋਈ ਨਾ ਸਿੱਜਈ,
0: ਮਹਾਰਾਜ ਕਹਿੰਦੇ ਜੀਵਨ ਦੀ ਬਾਜੀ ਸਿੱਜਈ ਭਾਵ ਜਿੱਤ ਉਹੀ ਸਕਦਾ ਹੈ ਜਿਹਨੇ ਮਨ ਨੂੰ ਮਾਰ ਲਿਆ। ਵਿਦਵਾਨ ਕਹਿੰਦੇ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰੂਪੀ ਰਿਪ ਬੈਰੀ ਨੂੰ ਜੇ ਜਿੱਤ ਲਿਆ ਤਾਂ ਸਮਝ ਲਓ ਵੀ ਸਾਰੇ ਬੈਰੀ ਜਿੱਤ ਲਏ। ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਰੂਪੀ ਬੈਰੀ ਨਹੀਂ ਜਿੱਤਿਆ ਗਿਆ ਜਿਉਂਦਾ ਹੈ ਜੇ ਮਨ ਤਾਂ ਸਮਝ ਲਓ ਵੀ ਅਜੇ ਸਾਰੇ ਬੈਰੀ ਜਿਉਂਦੇ ਆ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਬਿਨਾਂ ਮਨ ਨੂੰ ਮਾਰੇ ਬਿਨਾਂ ਮਨ ਨੂੰ ਬਸ ਕੀਤੇ ਆ

0: ਤੇ ਕਹਿੰਦੇ ਭੇਖ ਕਰਨ ਵਾਲੇ ਭੇਖਾ ਅਵਤਾਰੀ ਜਿਹੜੇ ਲੋਕ ਨੇ ਉਹ ਤੀਰਥਾਂ ਦਾ ਰਟਨ ਕਰਦੇ ਆ ਕਿ ਮਨ ਬਸ ਵਿੱਚ ਆ ਜਾਵੇ, ਉਹ ਤੀਰਥਾਂ ਦੇ ਇਸ਼ਨਾਨ ਕਰਦੇ ਆ,
1: ਇਹੋ ਮਨ ਮਾਰਿਆ ਜਾਏ
0: ਤੀਰਥਾਂ ਦੇ ਭਰਮਣ ਕਰਕੇ ਰਟਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨਹੀਂ ਮਾਰਿਆ ਜਾਂਦਾ,
1: ਮੁੱਖ ਇਹੋ ਮਨ ਜੀਵਤ ਮਾਰਾ,
0: ਜਿਹੜਾ ਗੁਰੂ ਦੇ ਸਨਮੁਖ ਹੋ ਜਾਵੇ, ਗੁਰਮੁਖ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਤ ਭਾਤ ਮਰ ਜਾਵੇ, ਜੀਵਤ ਭਾਤ ਮਰਨਾ, ਜਿਉਂਦਿਆਂ ਮਰਨਾ, ਇਹ ਸੰਸਾਰ ਦੇ ਸੁੱਖ ਹੁੰਦਿਆਂ ਹੋਇਆਂ ਮਨ ਨੂੰ ਸੁਰਤ ਨੂੰ ਅੰਦਰ ਮੋੜ ਕੇ ਰੱਖਣਾ, ਜਿਵੇਂ ਕੱਛੂ ਨੂੰ ਵੇਖਦੇ ਆ, ਕੱਛੂ ਜਿਸ ਵੇਲੇ ਵੀ ਖਤਰਾ ਵੇਖਦਾ ਉਸੇ ਵੇਲੇ ਜਿਹੜੇ ਇਹਦੇ ਉੱਪਰ ਸੇਫਟੀ ਵਾਲੀ ਲੇਅਰ ਜੀ ਆ ਉਹਨੂੰ ਵੱਖ ਵੱਖ ਇਲਾਕਿਆਂ ਦੀ ਬੋਲੀ ਚ ਵੱਖ ਵੱਖ ਨਾਮ ਦਿੱਤੇ ਗਏ ਆ, ਉਹਦੇ ਉੱਪਰ ਜਿਹੜੀ ਪਾਥੀ ਵੀ ਕਹਿ ਦਿੰਦੇ ਆ, ਚੱਪਣੀ ਵੀ ਕਹਿ ਦਿੰਦੇ ਆ, ਵੱਖ ਵੱਖ ਨਾਮ ਨੇ, ਜਦੋਂ ਖਤਰਾ ਵੇਖਦਾ ਉਦੋਂ ਧੌਣ ਜੀ ਅੰਦਰ ਕਰ ਲੈਂਦਾ, ਤੇ ਜਿਸ ਵੇਲੇ ਵੇਖਦਾ ਵੀ ਹੁਣ ਕੋਈ ਖਤਰਾ ਨਹੀਂ ਉਹ ਫਿਰ ਧੌਣ ਬਾਹਰ ਕੱਢ ਲੈਂਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਸੁਰਤ ਨੂੰ ਅੰਤਰਮੁਖੀ ਰੱਖਦੇ ਆ, ਨਾਮ ਦੇ ਵਿੱਚ ਰੱਖਦੇ ਆ, ਅੰਦਰੋਂ ਨਾਮ ਸੁਣਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ। ਬੈਠੇ ਸੰਸਾਰ ਚ ਹੀ ਹੈ ਉਹ ਗੁਰਮੁਖਾਂ ਦੀ ਅਵਸਥਾ, ਹਰ ਸਿਮਰਨ ਬਹੁ ਮਾਹੇ ਅਕੇਲਾ, ਬਹੁਤੇ ਇਕੱਠ ਚ ਬੈਠੇ ਆ ਵੀ ਉਹ ਇਕੱਲਾ ਹੈ, ਇਕਾਂਤ ਧਾਰੀ ਹੈ, ਜਿੰਨਾ ਮਰਜ਼ੀ ਰੌਲਾ ਪਈ ਜਾਵੇ ਉਹਦੇ ਅੰਦਰ ਇਕਾਂਤ ਹੈ, ਕਿਉਂਕਿ ਅਭਿਆਸ ਕੀਤਾ ਗੁਰੂ ਦੀ ਕਿਰਪਾ ਨਾਲ। ਹਾਂ ਜਦੋਂ ਵੇਖਦਾ ਵੀ ਸਾਹਮਣੇ ਵੀ ਕੋਈ ਗੁਰਮੁਖ ਆ, ਸਤਸੰਗੀ ਆ, ਇੱਥੇ ਕੋਈ ਸੰਗ ਨਹੀਂ ਹੈ, ਉਹ ਫਿਰ ਸੁਰਤ ਨੂੰ ਬਾਹਰ ਵੀ ਲਿਆਉਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਾਰੇ ਕਹਿੰਦੇ ਕੋਈ ਗੁਰਮੁਖ ਬਣ ਕੇ ਇਸ ਸੰਸਾਰ ਤੋਂ ਜੀਵਤ ਭਾਅ ਤੋਂ ਭਾਵ ਸੰਸਾਰੀ ਪਦਾਰਥਾਂ ਤੋਂ ਸੁਰਤ ਨੂੰ ਮੋਹ ਆਦਿਕ ਤੋਂ ਉੱਚੀ

0: ਨਾਮ ਵਿੱਚ ਲੇਵਲ ਆਉਂਦਾ ਉਹਦੇ ਮਨ ਦੀ ਮੈਲ ਇਉਂ ਉਤਰ ਜਾਂਦੀ
1: ਹੈ। ਸ਼ਬਦ ਜਲਾਏ
0: ਗੁਰੂ ਦਾ ਸ਼ਬਦ ਉਹਦੇ ਅੰਦਰ ਜਿਹੜੀ ਹਉਮੈ ਹੈ, ਮੈਂ ਮੇਰੀ ਹੰਗਤਾ ਸੀ ਉਹਨੂੰ ਗੁਰੂ ਦਾ ਸ਼ਬਦ ਸਾੜ ਦਿੰਦਾ ਹੈ, ਇਉਂ ਹਉਮੈ ਤੋਂ ਰਹਿਤ ਹੋ ਜਾਂਦਾ। ਹਉਮੈ ਦੀਰਘ ਰੋਗ ਦਾਰੂ ਭੀ ਸਮਾਹੇ, ਮਹਾਰਾਜ ਕਹਿੰਦੇ ਇਹਦੇ ਵਿੱਚ ਦਾਰੂ ਦਵਾਈ ਹੈ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ, ਇਹ ਦਾਰੂ ਹੈ, ਇਹ ਦਵਾਈ ਹੈ, ਗੁਰੂ ਦਾ ਸ਼ਬਦ ਕਮਾਈ ਕਰਨੀ। ਬੜੇ ਲੋਕ ਪੁੱਛਦੇ ਆ ਵੀ ਨਾਮ ਕਿਵੇਂ ਜਪੀਏ, ਕਿੰਨਾ ਕੁ ਜਪੀਏ, ਕਿਹੜੇ ਟਾਈਮ ਜਪੀਏ। ਬਹੁਤੀ ਉਮਰ ਤਾਂ ਇਹ ਸਵਾਲਾਂ ਚ ਲੰਘ ਜਾਂਦੀ ਹੈ। ਇੱਕ ਵਡੇਰੀ ਉਮਰ ਦਾ ਮਨੁੱਖ ਆ ਕੇ ਮੈਨੂੰ ਕਹਿਣ ਲੱਗਿਆ, ਗਿਆਨੀ ਜੀ ਕਿਹੜੇ ਟਾਈਮ ਨਾਮ ਜਪਿਆ ਕਰੀਏ। ਮੈਂ ਕਿਹਾ ਉਮਰ ਕਿੰਨੀ ਹੋ ਗਈ? ਕਹਿਣ ਲੱਗਿਆ 60 ਨੂੰ ਢੋਕੇ ਆ। ਮੈਂ ਕਿਹਾ ਬੜੀ ਛੇਤੀ ਟਾਈਮ ਪੁੱਛਣ ਆ ਗਿਆ, ਹੁਣ ਤਾਂ ਟਾਈਮ ਹੀ ਥੋੜਾ ਰਹਿ ਗਿਆ ਤੇਰੇ ਕੋਲ ਟਾਈਮ। ਮਹਾਰਾਜ ਕਹਿੰਦੇ ਜੇ ਤੂੰ ਨਾਮ ਦਾ ਪੁੱਛਣਾ ਤਾਂ ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜਾ ਢੀਲਾ। ਕਿਵੇਂ ਜਪਣਾ? ਜਿਵੇਂ ਪੰਜ ਪਿਆਰੇ ਕਹਿੰਦੇ ਆ, ਉਹ ਕਹਿੰਦੇ ਵਾਹਿਗੁਰੂ ਵਾਹਿਗੁਰੂ, ਪੰਜ ਵਾਰੀ ਕਹਾਉਂਦੇ ਆ, ਤੇਰੇ ਅੰਦਰ ਬੀਜ ਬੀਜ ਦਾ ਦ੍ਰਿੜ ਕਰਾਉਂਦੇ ਆ। ਸੋ ਬਹੁਤ ਖਿਆਲਾਂ ਚ ਨੀ ਪੈਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਾਂਤ ਜਿੰਨਾ ਬੈਠ ਕੇ ਅੰਮ੍ਰਿਤ ਵੇਲੇ ਕਰ ਲਓਗੇ ਓਨਾ ਹੀ ਥੋੜਾ ਹੈ। ਗੁਰੂ ਅੱਗੇ ਅਰਦਾਸਾਂ ਰਜੋਈਆਂ, ਸਤਿਗੁਰੂ ਕਿਰਪਾ ਕਰੇ, ਫਿਰ ਚੱਲ ਪੈਂਦਾ ਹੈ। ਜਦੋਂ ਚੱਲ ਪਿਆ ਜਾਪਾ ਜਾ, ਫਿਰ ਜਿੱਥੇ ਮਰਜ਼ੀ ਆਉਂ, ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ। ਮਹਾਰਾਜ ਕਹਿੰਦੇ ਭਾਈ ਸੰਸਾਰ ਚ ਰਹਿੰਦੇ ਵਿੱਚ ਮੁਕਤੀ ਹੋ ਜਾਣੀ, ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ

0: जीव प्रभु प्यारे जेड़े संत जन ने जिन्हां ने सास ग्रास ध्याया जेड़े वाहिगुरु नूं जपदे आ उन्हां दी संगत च मिलना कर
1: नाम दृढ़ा वह इक किनका
0: इन्हां प्यारिआं नूं बेनती करके जिवें तुहाडा नाम चल पिया मेरे ते भी कृपा करो मैनू भी नाम दा किनका बख्श दिओ संत सहाय जी के नाम ना विसरा संत प्रसाद बाणी च बेअंत प्रमाण ने जिन्हां गुरमुखां गुरसिखां ने आप अभ्यास कीते आ महाराज कहिंदे पुछो जाए विवेकिया उन्हां विचारवाणां नूं जाके पुछ के वेख सतगुरु महाराज कहिंदे भाई उन्हां नूं बेनती करो उन्हां नूं नाल लै करके सतगुरां अगे अरदास करो महाराज इक किनका नाम मैनू भी बख्शो
1: हर हर सीधार बनावो हर जन
0: महाराज कहंदे भाई अरदास कर सतगुरु अगे महाराज जेड़ा भगती ते ज्ञान दा सिंगार आए मैनू भी जीव इसत्री नूं बख्श दिओ
1: हर कापड़ पहरो खिमका
0: हां जेड़ी खिमा धारनी है दूसरिया नूं माफ करना ए बड़ा दैवी गुण है ए महाराज कहंदे जीव रूपी स्त्री ने अपना सुंदर सिंगार भगती दा ते ज्ञान दा करना है ते कपड़ा केड़ा पाउणा खिमा करनी खिमा रूपी कपड़ा पहनना
1: ऐसा सिंगार मेरे प्रभ भावे
0: एहो जिहा सिंगार जीव रूपी स्त्री आ गुरसिखा तेरा प्रभु वाहिगुरु नूं भा जावेगा
1: हर लागे प्यारा प्रेमका
0: जिवें महाराज सच्चे पातशाह इत्थे जिक्र कर रहे आ ना एक हुंदा इश्क हकीकी एक हुंदा मिजाजी इत्थे सतगुरु प्रेमी दी ते मशूक दे उदाहरण दे रहे आ इत्थे प्रेमी ते प्रेमका प्रेमका उहदा जिक्र कर रहे आ सतगुरु महाराज कहिंदे हर लागा प्यारा प्रेमका जिहड़ी प्रेमका उहदा सिंगार फिर प्रेमी नूं प्यारा लगदा उह किहड़ा कपड़े पाउणे आ खिमां दे गहने केड़े पाउणे आ भगती दे ते ज्ञान दे सतगुरु कहिंदे जे तू ए सिंगार करें तां उह अकाल पुरख वाहिगुरु चंगले लगणे आ जिवें भगत फरीद जी दी बाणी दे विच सतगुरु महाराज सच्चे पातशाह जी कहिंदे आ ना कवण गुण महाराज कहिंदे वी किहड़ा गुण धारण करां किहड़ा वेश धारण करां किहड़ा मंत्र बोलां जिहदे नाल कंतपति अकाल पुरख वस विच आ जावे तां सतगुरु महाराज सच्चे पातशाह जी उत्थे दस रहे आ निवण सो अखर खावण गुण जिहवा मणिया मंत ए त्रै भैणे वेस कर तां वस आवे कंत तां कंतपति महाराज कहिंदे तिन्ने जिहड़े गुण ने निम्रता माफ करना ते जीव ते गुरमंत्र दा अभ्यास ए संसारी पति तां आउणा ही आउणा महाराज कहिंदे निरंकार मालक पति भी तेरे बस विच आ जावेगा
1: हर हर नाम बोलो दिन राती
0: हां दिन रात वाहिगुरु दे नाम दा अभ्यास करना कर
1: सब किल बिख काटा इक पलका
0: इक पलक निमख मात्र समय दे विच नाम अभ्यास ने तेरे जेडे बजर पाप ने ओ कट देने
1: हर हर दयाल हो ਹੋਵੇ ਜਿਸ ਉੱਪਰ
0: ਹਰ ਕਿਸੇ ਨੂੰ ਦਾਤ ਨਹੀਂ ਪ੍ਰਾਪਤ ਹੁੰਦੀ ਜੀ ਤੇ ਵਾਹਿਗੁਰੂ ਦਇਆ ਕਰਦਾ
1: ਗੁਰਮੁਖ ਹਰ ਜਪ ਜਿਨਕਾ
0: ਗੁਰੂ ਦੀ ਸ਼ਰਨ ਵਿਚ ਆਉਂਦਾ ਹੈ ਗੁਰੂ ਦੀ ਸ਼ਰਨ ਵਿਚ ਆ ਕੇ ਗੁਰੂ ਵਾਲਾ ਬਣਦਾ ਹੈ ਗੁਰੂ ਫਿਰ ਜਿਹੜਾ ਗੁਰਮੰਤਰ ਦਿੰਦਾ ਹੈ ਉਹਨੂੰ ਜਪ ਜਿਨਕਾ ਮਹਾਰਾਜ ਕਹਿੰਦੇ ਉਹਨੂੰ ਜਪਦਾ ਹੈ ਚਿਰੰਕਾਲ ਭਜਨ ਕਰਦਾ ਹੈ ਅਸੀਂ ਕਹੀਏ ਵੀ ਮੈਨੂੰ ਤਾਂ ਮਹੀਨਾ ਹੋ ਗਿਆ ਜੀ ਨਾਮ ਜਪਦੇ ਨੂੰ ਰੱਬ ਦੇ ਦਰਸ਼ਨ ਨਹੀਂ ਹੋਏ ਨਹੀਂ ਵੀ ਚਿਰੰਕਾਲ ਭਜਨ ਕਰਨਾ ਹੈ ਲੰਮਾ ਸਮਾਂ ਭਜਨ ਕਰਨਾ ਹੈ ਪੱਕਣਾ ਨਹੀਂ ਹੈ ਸਹਿਜ ਵਿੱਚ ਇਸ ਲਈ ਹਰ ਕਾ ਬਲੋਮਣਾ ਬਲੋਵ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਏ ਇਉਂ ਜਪ ਕੇ ਮਾਰੇ ਕਹਿੰਦੇ ਜੀਵਨ ਰੂਪੀ ਬਾਜੀ ਨੂੰ ਜਿਣਕਾ ਕਹੀਏ ਜਿੱਤ ਜਾਏ ਇਉਂ ਗੁਰਮੁਖ ਜਿੱਤ ਜਾਂਦੇ ਆ ਇੱਥੇ ਮੁੱਖ ਵਾਕ ਦੇ ਸ਼ਬਦ ਦੀ ਸੰਪੂਰਨਤਾ ਹੋਈ ਹੈ। ਅੱਜ ਪਿਛਲਾ ਜੇਠ ਮਹੀਨਾ ਸੰਪੂਰਨ ਹੋਇਆ, ਅਗਲਾ ਜਿਹੜਾ ਮਹੀਨਾ ਆਸਾੜ, ਜਿਹਨੂੰ ਅਸੀਂ ਹਾੜ੍ਹ ਦਾ ਮਹੀਨਾ ਕਹਿੰਦੇ ਆ, ਅੱਜ ਹਾੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ। ਇਸੇ ਅਸਥਾਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਬਾਰਾਂ ਮਾਹ ਬਾਬਾ ਬੁੱਢਾ ਜੀ ਆਦਿਕ ਗੁਰਸਿੱਖਾਂ ਦੀ ਬੇਨਤੀ ਤੇ ਸਤਿਗੁਰੂ ਜੀ ਨੇ ਇਹ ਮਾਝ ਰਾਗ ਦਾ ਬਾਰਾਂ ਮਾਹ ਉਚਾਰਨ ਕੀਤਾ। ਪਹਿਲੀ ਪੌੜੀ ਮੰਗਲ ਰੂਪ ਦੇ ਵਿੱਚ ਹੈ, ਦੂਜੀ ਪੌੜੀ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹੀਨਿਆਂ ਦੀ ਵਿਚਾਰ ਬਾਰਾਂ ਮਹੀਨੇ ਉਚਾਰਨ ਕੀਤੇ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਮਹਾਂਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗਾ ਦਰਸ ਦਾਨ ਕਿਰਪਾ ਕਰੋ ਹਰੇ। ਸਤਿਗੁਰੂ ਮਹਾਰਾਜ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਣ ਲਈ, ਕਿਉਂਕਿ ਪੁਰਾਤਨ ਸਮੇਂ ਇਹ ਧਾਰਨਾ ਬਣੀ ਹੋਈ ਸੀ, ਜਿੰਨਾ ਚਿਰ ਪੰਡਿਤ ਜਾਂ ਉਹਦੇ ਪਰਿਵਾਰ ਦੇ ਕਿਸੇ ਜੀ ਤੋਂ ਮਹੀਨੇ ਦਾ ਨਾਮ ਨਹੀਂ ਸੁਣ ਲੈਂਦੇ, ਉਹਨਾਂ ਚਿਰ ਕਹਿੰਦੇ ਵੀ ਤੁਸੀਂ ਕੰਮ ਕਾਰ ਨਹੀਂ ਸ਼ੁਰੂ ਕਰ ਸਕਦੇ। ਜੇ ਮਹੀਨੇ ਦਾ ਨਾਂ ਪੰਡਿਤ ਤੋਂ ਜਾਂ ਉਹਦੇ ਪਰਿਵਾਰ ਦੇ ਕਿਸੇ ਜੀ ਤੋਂ ਨਾਂ ਸੁਣਿਆ, ਦਿਨ ਦੇ ਕੰਮ ਸ਼ੁਰੂ ਕਰ ਲਏ, ਕਹਿੰਦੇ ਵੀ ਉਮਰ ਘੱਟ ਜਾਊਗੀ, ਇਹ ਡਰਾਵੇ ਪਾਏ ਹੋਏ ਸੀ। ਮਹਾਰਾਜ ਨੇ ਕਿਰਪਾ ਕੀਤੀ, ਉਹ ਵਹਿਮਾਂ ਭਰਮਾਂ ਚੋਂ ਕੱਢਿਆ। ਸਤਿਗੁਰੂ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ। ਆਓ ਪੰਜਵੀਂ ਪੌੜੀ ਬਾਰਾਂ ਮਾਝ ਵਿੱਚ ਪਾਵਨ 134 ਅੰਗ ਤੇ ਉਚਾਰਨ ਕੀਤੇ ਸਰਵਣ ਕਰੀਏ।
1: ਆਸਾੜ ਤਪੰਦਾ ਤਿਸ ਲੱਗਾ,
0: ਮਹਾਰਾਜ ਨੇ ਆਸਾੜ ਸ਼ਬਦ ਵਰਤਿਆ ਜਿਹਨੂੰ ਆਪਾਂ ਹਾੜ ਕਹਿੰਦੇ ਆ। ਆ ਸਾੜ, ਹਾੜ ਦਾ ਮਹੀਨਾ ਜਿਹਦੇ ਵਿੱਚ ਸਾੜ ਆਉਂਦਾ, ਅੱਗ ਆਉਂਦੀ ਹੈ, ਚਾਰੇ ਪਾਸੇ ਅੱਗ ਵਰਦੀ ਹੈ, ਸਰੀਰ ਤਪਦਾ ਹੈ, ਧਰਤੀ ਤਪਦੀ ਹੈ। ਸਤਿਗੁਰੂ ਜੀ ਕਹਿੰਦੇ ਆਸਾੜ ਤਪੰਦਾ, ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਨੂੰ ਹਰ ਨਾ ਹੋਣਾ, ਜਿਨ੍ਹਾਂ ਪਾਸ ਜਿਨ੍ਹਾਂ ਕੋਲ ਨਾ ਹੋ ਪਤੀ

0: ਜਿਨ੍ਹਾਂ ਨੇ ਜਗਤ ਦਾ ਜੀਵਨ ਮਾਲਕ ਸਰੂਪ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਖ ਪੁਰਸ਼ਾਰਥ ਦੇ ਦੇਣ ਵਾਲਾ ਉਹਨੂੰ ਤਿਆਗ ਕੇ ਉਹਨੂੰ ਛੱਡ ਕੇ ਮਾਨਸ ਮਾਨਸ ਕਹੀਏ ਬੰਦੇ ਦੀ ਆਸ ਰੱਖੀ ਆ। ਮਾਨੁਖ ਕੇ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ। ਮਹਾਰਾਜ ਕਹਿੰਦੇ ਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪਰ ਮਨੁੱਖ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬੰਦੇ ਦਾ ਬੰਦਾ ਮੂਰਖ ਹੈ ਜਿਹੜਾ ਬੰਦੇ ਤੇ ਆਸ ਰੱਖਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਮਨੁੱਖ ਤੇ ਆਸ ਰੱਖੀ ਦਵੈਤ ਭਾਅ ਚ ਵਿਗੁਚੀ ਆ ਕਈ ਖੁਆਰ ਹੋ ਰਹੇ ਹਨ।
1: ਜਿਹੜੇ
0: ਵਾਹਿਗੁਰੂ ਦਾ ਗੁਰੂ ਦਾ ਪੱਲਾ ਛੱਡ ਕੇ ਬੰਦੇ ਦੇ ਸ਼ਰਨ ਪੈਂਦੇ ਆ ਬੰਦੇ ਦੀ ਆਸ ਓਟ ਰੱਖਦੇ ਆ ਅੰਤ ਨੂੰ ਉਹਨਾਂ ਦੇ ਗਲ ਵਿਚ ਜਮਾ ਦੀ ਫਾਹੀ ਬੰਧਨ ਪੈਂਦੇ ਹਨ।
1: ਬੀਜਾ ਸੋ ਲੁਣਾ
0: ਮਹਾਰਾਜ ਕਹਿੰਦੇ ਜਿਹੋ ਜਾ ਜੀਵਨ ਵਿਚ ਕਰਮਾ ਰੂਪੀ ਬੀਜ ਬੀਜਦੇ ਆ ਉਹ ਜਾ ਲੁਣਾ ਵੱਢਦੇ ਆ ਪਾਉਂਦੇ ਹਨ।
1: ਜੋ ਲਿਖਿਆਸ
0: ਜੋ ਕਰਮ ਕਰਦੇ ਉਹ ਮਸਤਕ ਦਾ ਲੇਖ ਬਣ ਜਾਂਦਾ ਉਹੀ ਮਹਾਰਾਜ ਕਹਿੰਦੇ ਫਿਰ ਭੋਗਦੇ ਹਨ।
1: ਵਿਹਾਣੀ ਪੁਸ਼ਤਾਣੀ
0: ਇਹ ਜੀਵਨ ਜ਼ਿੰਦਗੀ ਰੂਪੀ ਰਹਿਣ ਰਾਤਰੀ ਜਿਸ ਵੇਲੇ ਬਤੀਤ ਹੋ ਜਾਂਦੀ ਹੈ ਫਿਰ ਉਸ ਵੇਲੇ ਜਦੋਂ ਅੱਗਾ ਨੇੜੇ ਆ ਜਾਂਦਾ ਉਸ ਵੇਲੇ ਫਿਰ ਪਰਲੋਕ ਦਾ ਭੈ ਸਤਾਉਂਦਾ ਉਦੋਂ ਫਿਰ ਮਹਾਰਾਜ ਕਹਿੰਦੇ ਪਛਤਾਉਂਦਾ। ਇਸ ਲਈ ਧੰਨ ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ ਇਹੋ ਜਿਹਾ ਕੰਮ ਹੀ ਨਾ ਕਰੋ ਜਿਹਦੇ ਨਾਲ ਅੰਤ ਨੂੰ ਪਛਤਾਉਣਾ ਪਵੇ। ਜਿਹੜੇ ਦੁਬਦਾ ਚ ਪਏ ਹੋਏ ਵਾਹਿਗੁਰੂ ਦਾ ਗੁਰੂ ਦਾ ਲੜ ਛੱਡ ਕੇ ਬੰਦਿਆਂ ਦੀ ਓਟ ਲੈਂਦੇ ਆ ਉਹ ਮਹਾਰਾਜ ਕਹਿੰਦੇ ਦੁਬਦਾ ਚ ਦਵੈਤ ਭਾ ਚ ਜੀਵਨ ਰੂਪੀ ਰਹਿਣ ਬਿਤਾ ਕੇ ਅੰਤ ਨੂੰ ਜਮਾਂ ਦੀ ਗਲ ਚ

0: ਜਿਨ੍ਹਾਂ ਨੂੰ ਪੂਰਾ ਸਤਿਗੁਰੂ ਭੇਟੀ ਹੈ ਕਹੀਏ ਮਿਲ ਪੈਂਦਾ
1: ਦਰਗਾਹ ਹੋਏ ਖਲਾਸ
0: ਉਹਨਾਂ ਦੀ ਦਰਗਾਹ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਬੰਦ ਖਲਾਸੀ ਹੋ ਜਾਂਦੀ ਹੈ
1: ਕਰ ਕਿਰਪਾ ਪ੍ਰਭ ਆਪਣੀ
0: ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਪੂਰਨ ਕਿਰਪਾ ਕਰੋ
1: ਮੇਰੇ ਦਰਸ਼ਨ ਹੋਏ ਪਿਆਸ
0: ਕਿਰਪਾ ਕਰੀਏ ਇਹ ਬੇਨਤੀ ਕਰੋ ਕਿ ਤੇਰੇ ਦਰਸ਼ਨਾਂ ਦੀ ਪਿਆਸ ਸਿੱਖ ਮਨ ਚ ਪੈਦਾ ਹੋ ਜਾਵੇ ਜਿਵੇਂ ਭਗਤ ਫਰੀਦ ਜੀ ਦਾ ਬਚਨ ਹੈ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਮਨੈਣਾ ਮਤ ਸੋਹੋ ਫਿਰ ਦੇਖਣ ਕੀ ਆਸ ਆਪਾਂ ਜਿੰਨੇ ਬੈਠੇ ਆ ਜਾਂ ਸੁਣ ਰਹੇ ਆ ਮਨ ਚ ਝਾਤੀ ਮਾਰੀਏ ਕਦੇ ਅਰਦਾਸ ਕੀਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਆਪਣੇ ਦਸਾਂ ਸਰੂਪਾਂ ਚੋਂ ਕਿਸੇ ਵੀ ਸਰੂਪ ਦੇ ਖੁੱਲੇ ਦਰਸ਼ਨ ਖੁੱਲੀ ਵਿਚਾਰ ਬਖਸ਼ਿਸ਼ ਕਰੋ ਕਿੰਨਿਆਂ ਕਿੰਨੇ ਆਪਾਂ ਮਹਾਰਾਜ ਤੋਂ ਮਹਾਰਾਜ ਦੇ ਦਰਸ਼ਨ ਮੰਗੇ ਆ ਮਹਾਰਾਜ ਤੋਂ ਸੰਸਾਰ ਮੰਗਦੇ ਆ ਨਿਰੰਕਾਰ ਤੋਂ ਨਿਰੰਕਾਰ ਨਹੀਂ ਮੰਗਦੇ ਅਰਦਾਸ ਕਰੀਏ ਮਹਾਰਾਜ ਜਿਵੇਂ ਪਦਾਰਥਾਂ ਦੀ ਪਿਆਸ ਹੈ ਇਵੇਂ ਆਪਣੇ ਦਰਸ਼ਨਾਂ ਦੀ ਪਿਆਸ ਸਾਨੂੰ

0: ਤੁਹਾਡੇ ਅੱਗੇ ਇਹੋ ਅਰਦਾਸ ਹੈ, ਆਪਣੇ ਦਰਸ਼ਨਾਂ ਦੀ ਪਿਆਸ ਬਖਸ਼ ਦਿਓ।
1: ਆਸਾੜ ਸੁਹੰਦਾ ਤਿਸ ਲੱਗਾ,
0: ਹਾੜ ਦਾ ਮਹੀਨਾ ਆਸਾੜ ਸੁਹਾਵਣਾ ਉਹਨਾਂ ਨੂੰ ਹੀ ਲੱਗਦਾ।
1: ਇਸ ਮਨ ਹਰ ਚਰਨ ਨਿਵਾਸ,
0: ਇਹਨਾਂ ਦੇ ਮਨ ਵਿਚ ਵਾਹਿਗੁਰੂ ਜੀ ਦੇ ਚਰਨ ਵਸ ਜਾਂਦੇ ਆ। ਹੁਣ ਵਾਹਿਗੁਰੂ ਦੇ ਚਰਨ ਕਿਹੜੇ ਆ? ਵਾਹਿਗੁਰੂ ਦਾ ਰੂਪ ਆ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰੇਹ ਗੁਣ ਤੇ ਪ੍ਰਭਿੰਨ। ਉਹਦਾ ਨਾ ਰੂਪ ਆ ਨਾ ਰੰਗ ਆ, ਫਿਰ ਉਹਦੇ ਚਰਨ ਕਿਹੜੇ ਨੇ? ਮਹਾਰਾਜ ਕਹਿੰਦੇ ਚਿੱਤ ਚਰਨ ਨਾਮ। ਜਿਹੜਾ ਹਿਰਦੇ ਵਿਚ ਚਿੱਤ ਚ ਨਾਮ ਵਸਾ ਲੈਣਾ, ਇਹੋ ਹੀ ਉਹਦੇ ਚਰਨ ਨੇ। ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧੇ ਉਪਾਰ, ਇਹ ਮਰਜਾਦਾ ਬੰਨੀ ਆ ਮਹਾਰਾਜ ਨੇ। ਵਾਹਿਗੁਰੂ ਦਾ ਜਿਹੜਾ ਨਾਮ ਹੈ, ਇਹੋ ਹੀ ਹਿਰਦੇ ਚ ਚਰਨ ਵਸਾਉਣੇ ਆ। ਇੱਥੇ ਸਤਿਗੁਰੂ ਜੀ ਨੇ ਜੋ ਇਸ ਮਹੀਨੇ ਦੀ ਪ੍ਰਾਰੰਭਤਾ ਦੀ ਵਿਚਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਗੁਰੂ ਬਖਸ਼ੀ ਬੁੱਧ ਅਨੁਸਾਰ ਸਰਵਣ ਕੀਤੀ ਹੈ। ਆ ਜੋ ਲੜੀ ਵਾਰ ਵਿਚਾਰ ਮਾਰੂ ਡੱਖਣੇ ਦੂਸਰੀ ਵਾਰ ਦੇ ਵਿਚ ਪਾਵਨ 1095 ਅੰਗ ਤੇ ਵਿਚਾਰ ਚੱਲ ਰਹੀ ਹੈ, ਸਰਵਣ ਕਰੀਏ ਜੀ।
1: ਮਹੱਲਾ ਪੰਜਵਾਂ।
0: ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
1: ਕੁਰੀਏ ਵੈਦਿਆ ਤਲ ਗਾੜਾ ਮਹਰੇਰ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਕੁਰੀਏ ਕੁਰੀਏ ਵੈਦਿਆ, ਇਹਦੇ ਵਿਦਵਾਨਾਂ ਨੇ ਬੇਅੰਤ ਅਰਥ ਕੀਤੇ ਆ। ਸਮਾਂ ਸੀਮਤ ਹੈ, ਸੰਖੇਪ ਬੇਨਤੀ ਕਰੇਗਾ ਦਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਜਨਮ ਕੰਡਾ ਹੈ, ਜਿਵੇਂ ਨਦੀ ਦੇ ਕੰਢੇ ਕੰਢੇ ਕੋਈ ਚੱਲਦਾ ਹੋਵੇ। ਨਦੀ ਦੇ ਕੰਢੇ ਮਨੁੱਖ ਚੱਲ ਰਹੇ ਹੈ, ਕਿਤੇ ਗਿੱਲੀ ਜ਼ਿਆਦਾ ਆ ਗਈ ਤਾਂ ਜਿਹੜੀ ਉਹ ਢੇਗਾ ਤੁਰਦਿਆਂ ਤੁਰਦਿਆਂ ਇਕਦਮ ਡਿੱਗ ਪਈ ਤੇ ਮਨੁੱਖ ਫਿਰ ਉੱਥੇ ਚਿੱਕੜ ਚ ਦਲਦਲ ਦੇ ਵਿੱਚ ਡਿੱਗ ਪੈਂਦਾ। ਉਹਦੇ ਨਾਲ ਉਹਦਾ ਸਰੀਰ ਵੀ ਲਿਬੜ ਜਾਂਦਾ, ਸਿੱਟੇ ਪੈ ਜਾਂਦੇ ਆ, ਤੇ ਦਲਦਲ ਚ ਫਸਣ ਦਾ ਵੀ ਖਤਰਾ ਹੁੰਦਾ, ਡੁੱਬਣ ਦਾ ਵੀ ਖਤਰਾ। ਮਹਾਰਾਜ ਕਹਿੰਦੇ 84 ਲੱਖ ਜੂਨਾਂ ਦੇ ਕੰਢੇ ਕੰਢੇ ਮਨੁੱਖਾ ਜਨਮ ਹੈ, ਇਹ ਜੀਵਨ ਕੰਢੇ ਕੰਢੇ ਤੇ ਹੈ। ਕੁਰੀਏ ਕੁਰੀਏ ਵੈਦਿਆ, ਕੰਢੇ ਕੰਢੇ ਤੇ ਆ ਚੱਲਣ ਵਾਲੇ ਆ। ਤਲ ਗਾੜਾ ਮਹਰੇਰ, ਇਹ ਜਿਹੜਾ ਤਲਾ ਹੈ ਇਹ ਗਾੜਾ ਡੂੰਘਾ ਗਾ। ਮਹਰੇਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਿਆਨ ਰੱਖ, ਕਿਤੇ ਤੋਂ ਫਿਸਲ ਨਾ ਜਾਵੀਂ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਫਿਸਲ ਨਾ ਜਾਵੀਂ, ਕਿਤੇ ਕਾਮ ਦਾ ਵਿਕਾਰ ਹੇ ਕਾਮੰ ਨਰਕ ਬਿਸਰਾਵੰ ਬਹੁ ਜੋਨੀ ਪ੍ਰਮਾਵਣ ਹੈ। ਜਿਹੜਾ ਕਾਮ ਹੈ, ਜੇ ਕਾਮ ਦੇ ਵਿੱਚ ਤਿਲਕਣ ਚ ਪੈ ਗਿਆ, ਮਹਾਰਾਜ ਕਹਿੰਦੇ ਜੂਨਾਂ ਚ ਭਟਕੇਗਾ। ਇਹ ਵਿਕਾਰਾਂ ਦੀ ਜਿਹੜੀ ਦਲਦਲ ਹੈ, ਇਹਦੇ ਵਿੱਚ ਜੀਵਨ ਕਲੰਕੀ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਤੂੰ ਵਿਚਰ ਰਿਹਾ, ਪਰ ਇਉਂ ਸਮਝ ਲੈ ਵੀ ਨਦੀ ਦਾ ਕੰਢਾ ਹੈ, ਕਿਸੇ ਵੇਲੇ ਵੀ ਤੂੰ ਫਿਸਲ ਸਕਦਾ। ਇਸ ਲਈ ਧਿਆਨ

0: ਫਿਰ ਤੇਰਾ ਜਿਹੜਾ ਪੈਰ ਹੈ ਮਾਰੇ ਕਹਿੰਦੇ ਜਾਮ ਖਸੰਦੋ ਜੇ ਖਿਸਕ ਗਿਆ ਤਿਲਕ ਗਿਆ ਤਾਂ ਦੇਖ ਧਿਆਨ ਰੱਖੀ ਮਾਰੇ ਕਹਿੰਦੇ ਛਿੱਟੜ ਥੀ ਵਧੋ ਤੇਰੇ ਕਲੰਕ ਲੱਗ ਜਾਣਾ ਜਿਵੇਂ ਪਾਣੀ ਦੇ ਚਿੱਕੜ ਦੇ ਛਿੱਟੇ ਲੱਗ ਜਾਂਦੇ ਆ ਇਵੇਂ ਤੇਰੇ ਪਾਕ ਸਾਫ ਜੀਵਨ ਦੇ ਕਿਤੇ ਕਾਮ ਦਾ ਵਿਕਾਰਾਂ ਦਾ ਮੋਹ ਆਦਿਕ ਦਾ ਕਿਤੇ ਕਲੰਕ ਨਾ ਲੱਗ ਜਾਵੇ।
1: ਮਹੱਲਾ ਪੰਜਵਾਂ।
0: ਸਤਿਗੁਰੂ ਅਗਲੇ ਸਲੋਕ ਚ ਬਖਸ਼ਿਸ਼ ਕਰਦੇ ਹਨ।
1: ਸੱਚ ਜਾਣੈ ਕਛ ਵੈਦਿਓ,
0: ਕਹਿੰਦੇ ਜਿਹੜਾ ਕੱਚਾ ਸੀ ਨਾਲ ਨਹੀਂ ਜਾਣ ਵਾਲਾ, ਵੈਦਿਓ ਦਾ ਅਰਥ ਨਾਲ ਜਾਣ ਵਾਲਾ ਨਹੀਂ ਜਿਹੜਾ। ਸਤਿਗੁਰੂ ਜੀ ਕਹਿੰਦੇ ਸੱਚ ਜਾਣੈ, ਉਹ ਕੱਚ ਨੂੰ ਤੂੰ ਸੱਚਾ ਮੰਨ ਲਿਆ। ਇਹ ਜਿਹੜਾ ਸੰਸਾਰ ਹੈ ਜਿਹਨੂੰ ਤੂੰ ਕਹਿੰਦਾ ਵੀ ਮੇਰਾ ਹੈ, ਮੇਰਾ ਮਕਾਨ ਹੈ, ਮੇਰਾ ਪਰਿਵਾਰ ਹੈ, ਮੇਰੀ ਗੱਡੀ ਹੈ, ਸਤਿਗੁਰੂ ਜੀ ਕਹਿੰਦੇ ਤੇਰੇ ਤਾਂ ਦੋ ਚਾਰ ਪੁੱਤਰ ਧੀਆਂ ਹੋਣਗੇ, ਦਸ ਬਾਰਾਂ ਹੋ ਜਾਣਗੇ। ਇੱਕ ਐਸਾ ਵੀ ਹੋਇਆ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀ ਆ ਨਾ ਬਾਤੀ। ਇੱਕ ਲੱਖ ਪੁੱਤਰ ਧੀਆਂ ਸਵਾ ਲੱਖ ਨਾਤੀ ਦੋਤੇ ਪੋਤੇ, ਅੱਜ ਦੀਵਾ ਜਗਾਉਣ ਵਾਲਾ ਨਹੀਂ ਕੋਈ। ਤੇਰੀ ਤਾਂ ਮਾੜੀ ਮੋਟੀ ਕੋਠੀ ਹੋ, ਦੋ ਚਾਰ ਕਰੋੜ ਦੀ ਬਣੀ ਹੋ, ਦੋ ਚਾਰ ਪੰਜ ਦਸ ਕਿੱਲਿਆਂ ਦੇ ਵਿੱਚ ਹੋਵੇਗੀ। ਪਰ ਇੱਕ ਐਸਾ ਵੀ ਹੋਇਆ ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਮਹਾਰਾਜ ਕਹਿੰਦੇ ਜਿਹਦਾ ਕਿਲਾ ਹੀ ਲੰਕਾ ਸੀ ਸਮੁੰਦਰ ਉਹਦੇ ਆਲੇ ਦੁਆਲੇ ਖਾਈ ਸੀ, ਅੱਜ ਕਿੱਥੇ ਆ ਕਿਸੇ ਨੂੰ ਹੈ ਖਬਰ? ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਝੂਠ ਨੂੰ ਸੱਚ ਕਰਕੇ ਮੰਨਿਆ।
1: ਆਗੂ ਆਗੇ ਸਲਵੇ,
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਤੂੰ ਆਗੂ ਆਗੇ ਸਲਵੇ, ਤੂੰ ਸਾਰਾ ਜਿਹੜਾ ਝੂਠ ਹੈ ਕੱਚ ਹੈ ਉਹਨੂੰ ਸਲਵੇ ਇਕੱਤਰ ਕਰ ਰਿਹਾ, ਇਕੱਠਾ ਕਰ ਰਿਹਾ ਕਿ ਮੈਂ ਇੰਨੀ ਕਮਾਇਆ ਇਕੱਠੀ ਕਰ ਜਾਵਾਂ ਰਿਸ਼ਵਤਾਂ ਲੈ ਕੇ ਪਾਪ ਦੀ ਕਮਾਈ, ਕਿਉਂਕਿ ਪਾਪਾਂ ਵਾਝੋ ਹੋ ਗਏ ਨਾ ਹੀ, ਦਸਨਾਵਾਂ ਦੀ ਕਿਰਤ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਨਾ। ਜਿਹੜੇ ਕਿਰਤੀ ਸਿੱਖ ਨੇ ਉਹ ਵੇਖਦੇ ਆ ਵੀ ਉਹਦੇ ਨਾਲ ਸੋਹਣਾ ਗੁਜ਼ਾਰਾ ਤੇ ਸ਼ਾਂਤੀ ਹੈ ਜਦੋਂ ਦਸਵੰਧ ਕਰ। ਜਿਹੜੇ ਇਕੱਠਾ ਕਰਦੇ ਆ ਪਾਪਾਂ ਤੋਂ ਬਿਨਾਂ ਇਕੱਠਾ ਨਹੀਂ ਹੁੰਦਾ, ਉਹਨਾਂ ਨੇ ਪਾਪ ਕਰਕੇ ਇਧਰੋਂ ਉਧਰੋਂ ਇਕੱਠੀ ਕਰਨੀ ਆ। ਪਾਪਾਂ ਵਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਮਨ ਵੇਲੇ ਨਾਲ ਨਹੀਂ ਜਾਂਦੀ, ਉਸ ਰਖਵਾਰਾ ਹੋਰੋਂ ਹੋਵੇ ਫਿਰ ਕੋਈ ਹੋਰ ਮਾਲਕ ਪਤੀ ਆ ਜਾਂਦਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਬਹੁਤੀ ਬਹੁਤੀ ਇਕੱਠੀ ਕਰ ਰਿਹਾ।
1: ਨਾਨਕ ਆਤਸੜੀ ਮਾਂਜਣੈ ਨੂੰ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਸਮਝ ਲਾ ਨਾਨਕ ਆਤਸੜੀ, ਆਤਸੜੀ ਭਾਵ ਅੱਗ, ਮੰਜ ਨੈਣੂ, ਮੰਜ ਵਿਚਕਾਰ, ਨੈਣੂ ਦਾ ਅਰਥ ਮੱਖਣ। ਪਾਤਸ਼ਾਹ ਕਹਿੰਦੇ ਜਿਵੇਂ ਅੱਗ ਦੇ ਵਿੱਚ ਮੱਖਣ ਪਾ ਦਈਏ ਟਿਕਦਾ, ਅੱਗ ਦੇ ਵਿੱਚ ਮੱਖਣ ਪਾ ਦਈਏ ਉਹਨੇ ਪਹਿਲਾਂ ਪਿਘਲਣਾ ਫਿਰ ਸੜ ਜਾਣਾ ਖਤਮ ਹੋ ਜਾਣਾ। ਦੂਜੀ ਉਦਾਹਰਣ ਮਾਰੇ ਕਹਿੰਦੇ ਵਿਆਹ ਢਾਲ ਪੱਬਣ ਜਿਉਂ ਜੰਮੇ ਹੋ, ਪੱਬਣ ਨਾਮ ਕਮਲ ਦਾ ਵੀ ਹੈ, ਚਪੱਤੀ ਵੀ ਕਹਿੰਦੇ ਆ, ਆਪਾਂ ਦੇਖਦੇ ਹਾਂ ਨਹਿਰਾਂ ਚ ਸੂਇਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਇੱਕ ਚਪੱਤਰੀ ਜੀ ਹੋ ਜਾਂਦੀ ਹੈ ਨਾ, ਜਿੱਥੇ ਪੁਲ ਹੁੰਦੇ ਆ ਉੱਥੇ ਬਹੁਤ ਇਕੱਠੀ ਹੋਈ ਹੁੰਦੀ ਆ ਹਰੀ ਕੇ ਆਪਾਂ ਵੇਖਦੇ ਹਾਂ ਲੰਘਦੇ ਟੱਪਦੇ। ਜੇ ਕਿਤੇ ਪਾਣੀ ਸੁੱਕ ਜਾਵੇ ਉਹ ਜਿਹੜੀ ਚਪੱਤੀ ਹੈ ਆਪਣੇ ਆਪ ਪੈਦਾ ਹੋਈ ਬਿਨਾਂ ਕੰਮ ਦੀ ਉਹ ਸੁੱਕ ਜਾਂਦੀ ਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਿਆਹ ਦਾ ਅਰਥ ਹੈ ਦਵੈਤ, ਹੈ ਦੂਜਾ ਭਾਵ ਹੈ, ਢਾਲ ਪੱਬਣ ਜਿਉਂ ਜੰਮੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਜੀਵਨ ਹੈ ਸਾਰਾ ਜੀਵਨ ਇਹਨੂੰ ਇਕੱਠੀ ਕਰਨ ਵਿੱਚ ਲਾ ਦਿੱਤਾ, ਪਰ ਜਿਸ ਵੇਲੇ ਸਵਾਸਾਂ ਰੂਪੇ ਪਾਣੀ ਢਲ ਗਿਆ ਖਤਮ ਹੋ ਗਿਆ ਇਹ ਹੱਥ ਚ ਕੁਝ ਨਹੀਂ ਆਉਣਾ, ਇੱਥੇ ਸਾਰਾ ਕੁਝ ਰਹਿ ਜਾਣਾ।
1: ਮਹੱਲਾ ਪੰਜਵਾਂ। ਭੋਰੇ ਭੋਰੇ ਰੂਹੜੇ ਸੇ ਵੇਦੇ ਆਲਕ,
0: ਭੋਰੇ ਭੋਰੇ ਰੂਹੜੇ, ਅੱਜ ਕੱਲ ਦੀ ਦਸਾਂ ਦੱਸ ਰਹੇ ਆ ਮਹਾਰਾਜ ਕਹਿੰਦੇ ਵੀ ਸਾਰੀ ਸਾਰੀ ਰਾਤ ਵਿਸ਼ੇ ਵਿਕਾਰਾਂ ਚ ਗੰਧ ਮੰਦ ਵੇਖਣ ਦੇ ਵਿਚ, ਤੇ ਜਦੋਂ ਸੇਵਾ ਸਿਮਰਨ ਕਰਨ ਦਾ ਸਮਾਂ ਅੰਮ੍ਰਿਤ ਵੇਲਾ ਉਦੋਂ ਆਲਕ, ਉਦੋਂ ਤੈਨੂੰ ਆਲਸ ਆਉਂਦਾ
1: ਪਈ ਚਿਰਾਣੀਆਂ ਫਿਰ ਕੱਡੂ ਆਵੈ ਰੁੱਤ।
0: ਸਤਿਗੁਰੂ ਮਹਾਰਾਜ ਕਹਿੰਦੇ ਤੂੰ ਵੇਖ ਲੈ ਮੁੱਦਤ ਪਈ ਚਿਰਾਣੀਆਂ, ਉਹ ਵਾਹਿਗੁਰੂ ਤੋਂ ਵਿਛੜੇ ਨੂੰ ਤੈਨੂੰ ਮੁੱਦਤਾਂ ਹੋ ਗਈਆਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਮੁੱਦਤਾਂ ਹੋ ਗਈਆਂ, ਕਿਹੜੀ ਰੁੱਤ ਆ ਜਿਹਦੇ ਵਿੱਚ ਮਿਲਣਾ, ਜ਼ਿੰਦਗੀ ਰੂਪੀ ਰੁੱਤ ਹੈ ਜਿਹਦੇ ਵਿੱਚ ਤੇਰਾ ਮਿਲਾਪ ਹੋਣਾ।

0: ਸਾਰੀ ਮਨੁੱਖ ਤੈਨੂੰ ਦੂਰ ਸਮਝਦਾ, ਪਰ ਤੂੰ ਹਰ ਥਾਂ ਜਾਹਰਾ ਪ੍ਰਗਟ ਹੈ। ਸਮਾਂ ਜੋਗ ਜੋਤ ਹੈ ਸੋਏ, ਤਿਸਦਾ ਚਾਨਣ ਸਮਾਂ ਚਾਨਣ ਹੋਏ। ਪਤਾ ਕਿਵੇਂ ਲੱਗਦਾ? ਕਹਿੰਦੇ ਗੁਰਸਾਖੀ ਜੋਗ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੀ ਸਾਖੀ ਸਿੱਖਿਆ ਕਮਾਉਣ ਦੇ ਨਾਲ ਜਾ ਜਾ ਪੇਖੋ ਤਹ ਹਜੂਰ ਸਖਿਆਤ ਹੁੰਦਾ।
1: ਸਭ ਘਟ ਭੋਗਹਿ ਆਪ
0: ਹੀ ਸਾਰੇ ਘਟਾਂ ਘਟਾਂ ਵਿਚ ਪ੍ਰਤੀ ਜੀਵ। ਮਹਾਰਾਜ ਕਹਿੰਦੇ ਭੋਗਣ ਵਾਲਾ ਭੋਗਾ ਹੋ ਰਿਹਾ ਹੈ।
1: ਲੇਪ ਨਾ ਲਾਹਰਾ,
0: ਤੂੰ ਆਪ ਹੀ ਭੁਗਤਾ ਹੈ, ਪਰ ਭੁਗਤਾ ਹੁੰਦਿਆਂ ਹੋਇਆ ਵੀ ਤੂੰ ਨਿਰਲੇਪ ਹੈ। ਜੇ ਤੂੰ ਕਾਮ ਭੋਗ ਰਿਹਾ, ਜੀਵ ਕਾਮ ਭੋਗ ਰਿਹਾ ਉਹਦੇ ਵਿਚ ਵੀ ਹੈ, ਪਰ ਤੂੰ ਕਾਮੀ ਨਹੀਂ ਹੈ, ਤੂੰ ਨਿਰਲੇਪ ਹੈ। ਜੇ ਜੀਵ ਨੂੰ ਕ੍ਰੋਧ ਆਉਂਦਾ ਤਾਂ ਉਹਦੇ ਅੰਦਰ ਤੂੰ ਹੈ, ਪਰ ਤੂੰ ਕ੍ਰੋਧੀ ਨਹੀਂ, ਤੂੰ ਨਿਰਲੇਪ ਹੈ। ਜੇ ਕੋਈ ਜੋ ਜੀਵ ਮੋਹ ਦੇ ਵਿਚ ਗ੍ਰਸਤ ਹੈ, ਉਹਦੇ ਅੰਦਰ ਹੈ ਤੇਰੀ ਜੋਤ, ਪਰ ਤੂੰ ਮੋਹ ਚ ਲਪਾਏ ਮਾਰਨੀ, ਤੂੰ ਨਿਰਲੇਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਘਟਾਂ ਘਟਾਂ ਚ ਪ੍ਰਤੀ ਜੀਵ ਭੋਗਦਾ, ਪਰ ਤਿਲ ਜਿੰਨਾ ਵੀ ਤੈਨੂੰ ਕੋਈ ਲੇਪ ਨਹੀਂ ਹੈ।
1: ਪੁਰਖ ਆਨੰਦੀ ਅਨੰਤ,
0: ਤੂੰ ਆਨੰਦ ਸਰੂਪ ਹੈ। ਪੁਰਖ ਪੂ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰਸ਼ਾਰਥ ਤੇ ਦੇਣ ਵਾਲਾ, ਇੱਕ ਅਕਾਲ ਸਰੂਪ ਅੰਤ ਤੋਂ ਰਹਿਤ ਅਨੰਤ ਹੈ।

0: ਬੋਲ ਤਰਾ
1: ਜਿਸ ਨੂੰ ਤੂੰ ਸਤਿਗੁਰੂ ਨਾਲ ਮਿਲਾ ਦੇਵੇਂ, ਪੂਰੇ ਗੁਰੂ ਨਾਲ ਮਿਲਾ ਦੇਵੇਂ, ਗੁਰੂ ਦੀ ਕਿਰਪਾ ਨਾਲ ਉਹਦੀਆਂ ਸਾਰੀਆਂ ਕੋਲਾਂ ਤਰ ਜਾਂਦੀਆਂ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ, ਉਹਨਾਂ ਦੀਆਂ ਕੋਲਾਂ

ਵਾਹਿਗੁਰੂ ਜੀ ਤੇਰੀ ਸਾਰੇ ਸੇਵਕ ਸੇਵਾ ਕਰਦੇ ਆ, ਮੈਂ ਵੀ ਤੇਰੇ ਦਰ ਤੇ ਖਲੋਤਾ, ਮੇਰੇ ਤੇ ਵੀ ਮਿਹਰ ਕਰ, ਆਪਣੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ ਕਰ, ਇੱਕੋ ਹੀ ਅਰਦਾਸ ਕਰੀਏ। ਚਿੰਤ ਭਵਨ ਮਨ ਪਰੇ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੀ ਸੰਪੂਰਨਤਾ ਹੋਈ। ਵਿਚਾਰ ਕਰਦਿਆਂ ਕਨੀ ਅਨੇਕ ਭੁੱਲਾਂ ਹੋ ਜਾਂਦੀਆਂ। ਗੁਰੂ ਰਾਮਦਾਸ ਦੇ ਦਰਬਾਰ ਦੇ ਝਾੜੂ ਬਰਦਾਰ ਜਾਣ ਕੇ ਖਿਮਾ ਕਰਨਾ, ਅੱਗੇ ਤੋਂ ਅਸੀਸ ਬਖਸ਼ਣੀ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਿੰਦ ਬਖਸ਼ ਲੈਣਾ। ਆਓ ਅਖੀਰਲੀ ਪੰਗ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਮਿਲੇ ਇਸ ਦਿਨ ਦੇ ਲਈ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਉਹ ਵੱਧਦੇ ਹਾਂ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 16 ਤਰੀਕ ਹੈ, ਜੂਨ ਦਾ ਮਹੀਨਾ 2026, 7:06 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ ਦਿਨ ਮੰਗਲਵਾਰ ਦਾ, ਮੰਗਲਵਾਰ ਦਾ ਦਿਨ ਤੁਹਾਡੇ ਲਈ ਮੰਗਲਮਈ ਰਹੇ, ਸੋਹਣੀਆਂ ਖੁਸ਼ੀਆਂ ਲੈ ਕੇ ਆਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ। ਜੋ ਵੀ ਘਰਾਂ ਤੋਂ ਮਨ ਦੇ ਵਿੱਚ ਲੈ ਕੇ ਨਿਕਲੇ ਹੋ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਸੋਹਣੀਆਂ ਅਤੇ ਨੇਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ, ਪਰਿਵਾਰਾਂ ਦੇ ਨਾਲ ਸੋਹਣਾ ਸਮਾਂ ਬਿਤਾਉਣ ਨੂੰ ਮਿਲੇ, ਤੰਦਰੁਸਤੀਆਂ ਮਾਣੋ, ਚੜ੍ਹਦੀ ਕਲਾ 'ਚ ਰਹੋ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ 'ਚ ਸਭ ਤੋਂ ਪਹਿਲਾਂ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਰੱਬ ਦਾ ਨਾਂ ਲੈਂਦੇ, ਅਤੇ ਫਿਰ ਵੱਧਦੇ ਹਾਂ ਅੱਗੇ, ਫਿਰ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ, ਪਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰਾਨਾ।
1: ਜਿਨ ਜਿਨ ਨਾਮ ਤੇ ਆਇਆ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਾਰੇ ਰਾਜੀ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਅੱਜ ਇਸ ਨਵੇਂ ਦਿਨ ਦਾ ਆਨੰਦ ਮਾਣ ਰਹੇ ਹੋ ਗਏ। ਇਸ ਨਵੇਂ ਦਿਨ ਦੇ ਵਿੱਚ ਰੱਬ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ, ਮਿਲੀਆਂ ਖੁਸ਼ੀਆਂ ਨੂੰ ਮਾਨਣ ਦਾ ਮੌਕਾ ਦੇਵੇ, ਚੜ੍ਹਦੀ ਕਲਾ ਬਣੀ ਰਹੇ, ਇਸੇ ਤਰ੍ਹਾਂ ਆਪਸ ਦੇ ਵਿੱਚ ਪਿਆਰ ਸਤਿਕਾਰ ਬਣਿਆ ਰਹੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ, ਟ੍ਰੈਫਿਕ ਵੱਲ ਨੂੰ ਵਧਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ, ਉਸ ਤੋਂ ਬਾਅਦ ਫਿਰ ਕਹਾਣੀ ਵੱਲ ਨੂੰ ਵਧਾਂਗੇ। ਕਹਾਣੀ ਤੋਂ ਹੁੰਦੇ ਹੋਏ ਲਾਫਟਰ ਥੈਰੇਪੀ ਹੋ ਗਈ 8 ਵਜੇ, 9 ਵਜੇ ਹੋਣਗੀਆਂ ਖਬਰਾਂ, ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ। ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ ਹਾਂ। ਕਹਿੰਦੇ ਨੇ ਹੌਲਾ ਭਾਰ ਅਤੇ ਸਾਥ ਦੇ ਮੂਹਰੇ, ਅਤੇ ਹੌਲੇ ਭਾਰ ਅੱਗੇ ਵੱਧਦੇ ਹਾਂ, ਯਾਨੀ ਕਿ ਘੱਟ ਗੱਲਾਂ ਬਾਤਾਂ, ਘੱਟ ਬੋਝ, ਘੱਟ ਸੋਚ ਵਿਚਾਰ ਲੈ ਕੇ ਅੱਗੇ ਤੁਰਦੇ ਹਾਂ। ਬਾਕੀ ਉਹ ਗੱਡੀ ਫਿਰ ਸਾਰਾ ਦਿਨ ਲੱਦੀ ਜਾਣੀ। ਆਓ ਸਵੇਰੇ ਸਵੇਰੇ ਹੌਲੇ ਭਾਰ ਅੱਗੇ ਵਧੀਏ। ਮੌਸਮ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਅੱਜ ਬੜਾ ਸੋਹਣਾ ਪਿਆਰਾ ਮੌਸਮ ਹੈ, ਹਲਕੀ ਜਿਹੀਆਂ ਹਵਾਵਾਂ ਅਤੇ 22 ਤਾਪਮਾਨ ਅਤੇ ਸੋਹਣਾ ਧੁੱਪ ਵਾਲਾ ਦਿਨ। ਸਵੇਰੇ ਸਵੇਰੇ 12 ਦੇ ਕਰੀਬ ਸ਼ੋਅ ਹੋ ਰਿਹਾ ਤਾਪਮਾਨ, ਅਤੇ ਇੱਧਰ ਜੇ ਆਪਾਂ ਮੈਲਬਨ ਵੱਲੋਂ ਆਈਏ ਤਾਂ ਮੈਲਬਨ ਦੇ ਵਿੱਚ ਵੀ ਬੜਾ ਸੋਹਣਾ ਮੌਸਮ ਹੈ। ਸਵੇਰੇ ਸਵੇਰੇ ਦੇ ਸਮੇਂ 16-17 ਚਲਾ ਗਿਆ, ਅਤੇ ਜ਼ਿਆਦਾ ਤੋਂ ਜ਼ਿਆਦਾ ਅੱਜ 19 ਤੱਕ ਜਾਣ ਦੇ ਆਸਾਰ ਨੇ। ਠੰਡ ਅੱਗੇ ਵੀ ਬਣੀ ਰਹੂਗੀ, ਅੱਜ ਮੀਂਹ ਦੇ ਚਾਂਸ 60% ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਧੁੱਪ ਦੇ ਆਸਾਰ ਅੱਜ ਕੁਛ ਘੱਟ ਹੀ ਲੱਗ ਰਹੇ ਨੇ। ਨੌਰਥ ਵਾਲੇ ਪਾਸੇ 25 ਤੋਂ 40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਵੀ ਦੱਸੀ ਜਾ ਰਹੀ। ਬ੍ਰਿਸਬੇਨ ਦੇ ਵਿੱਚ ਅੱਜ 23 ਤੱਕ ਤਾਪਮਾਨ ਜਾ ਸਕਦਾ, 60% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਸੋਹਣਾ ਪਿਆਰਾ ਮੌਸਮ, ਸੋਹਣੀ ਧੁੱਪ ਲੱਗੂਗੀ, ਪਹਿਲਾਂ ਉਸਦਾ ਆਨੰਦ ਮਾਣੋ। ਪਰਥ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ, ਹਾਲਾਂਕਿ ਠੰਡ ਹੈ ਇਸ ਟਾਈਮ, ਤੁਸੀਂ 2-2.5 ਦੇ ਆਸ ਪਾਸ ਮਹਿਸੂਸ ਕਰ ਰਹੇ ਹੋ। ਤਾਪਮਾਨ ਵੈਸੇ 5 ਤੱਕ ਚਲਾ ਗਿਆ, ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਸਾਊਥ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ, ਅਤੇ ਸੋਹਣੀ ਧੁੱਪ ਅਤੇ ਤਾਪਮਾਨ 20 ਕੋਲ ਬਹੁਤ ਜ਼ਿਆਦਾ ਨਹੀਂ ਜਾਣਾ, ਯਾਨੀ ਕਿ ਠੰਡ ਦੇ ਵਿੱਚ ਧੁੱਪ ਦਾ ਆਨੰਦ ਮਾਣੋ। ਐਡੀਲੇਡ 'ਚ ਵੀ ਅੱਜ ਮੀਂਹ ਆ, 70% ਚਾਂਸ, 5 ਤੋਂ 10 ਮਿਲੀਮੀਟਰ ਤੱਕ ਮੀਂਹ ਪੈਣ। ਵੀਕ ਦੇ ਆਸ ਪਾਸ ਤਾਪਮਾਨ 'ਚ ਸ਼ੋਅ ਹੋ ਰਿਹਾ। ਸੋ ਐਡੀਲੇਡ ਤੋਂ ਬਾਅਦ ਜਦੋਂ ਆਪਾਂ ਹੁਬਾਟ ਵੱਲ ਨੂੰ ਵੱਧਦੇ ਹਾਂ ਤਾਂ ਇੱਥੇ ਵੀ ਮੀਂਹ ਆ, 90% ਚਾਂਸ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। 13 ਤੱਕ ਤਾਪਮਾਨ ਸਿਮੜਦਾ ਨਜ਼ਰ ਆ ਰਿਹਾ ਵਾ। ਅਤੇ ਕੈਨਬਰਾ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ, ਸਵੇਰੇ ਸਵੇਰੇ ਦੇ ਸਮੇਂ ਵਿਜੀਬਿਲਟੀ ਦੇ ਵਿੱਚ ਜ਼ਰੂਰ ਸਮੱਸਿਆ, ਸਵੇਰੇ ਸਵੇਰੇ ਦੇ ਸਮੇਂ ਕੋਹਰਾ ਵੀ ਜੰਮਿਆ। ਹੁਣ ਇਸ ਟਾਈਮ ਕੀ ਸੂਰਤ ਹਾਲ ਨੇ ਉਹ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ, ਜੇਕਰ ਇਸ ਟਾਈਮ ਤੁਸੀਂ ਸੁਣ ਰਹੇ ਹੋ ਕੈਨਬਰਾ ਤੋਂ। 18 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ ਠੰਡ ਹੈ ਇਸ ਟਾਈਮ, 4 ਦੇ ਆਸ ਪਾਸ ਤਾਪਮਾਨ ਹੈ, ਅਤੇ ਡਾਰਵਿਨ ਦੇ ਵਿੱਚ ਸਵੇਰੇ ਸਵੇਰੇ ਤੋਂ ਹੀ ਗਰਮੀ ਆ, 22-23 ਤਾਪਮਾਨ ਚਲਾ ਗਿਆ। 32 ਤੱਕ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਇਹ ਮੌਸਮ ਦੇ ਸੂਰਤ ਹਾਲ, ਅਤੇ ਹੁਣ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਅਤੇ ਜੇਕਰ ਤੁਸੀਂ ਵਿਕ ਰੋਡ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ 13-11-70 ਦੇ ਉੱਤੇ ਕਾਲ ਕਰ ਸਕਦੇ ਹੋ, ਕੋਈ ਕਿਸੇ ਕਿਸਮ ਦੀ ਐਮਰਜੈਂਸੀ ਆ ਅਤੇ 000 ਦੇ ਉੱਤੇ ਕਾਲ ਕਰ ਸਕਦੇ ਹੋ। ਸਾਡੇ ਤੱਕ ਪਹੁੰਚਾਉਣੀ ਆ ਅਤੇ 044-717-1674 ਦੇ ਉੱਤੇ ਵਟਸਐਪ ਕੀਤਾ ਜਾ ਸਕਦਾ। ਸੋ ਇਸ ਟਾਈਮ ਦੇ ਉੱਤੇ ਇੱਕ ਅਪਡੇਟ ਜਿਹੜੀ 40 ਕੁ ਮਿੰਟ ਪਹਿਲਾਂ ਦੀ ਹੈ, ਲੈਫਟ ਲੇਨ ਇਨਬਾਊਂਡ ਵਾਲੇ ਪਾਸੇ ਦੀ ਬੰਦ ਆ, ਸਿਟੀ ਲਿੰਕ ਅਤੇ ਤੁਰਕ ਰੋਡ ਅਤੇ 11 ਬੁਲੇਵਾਰਡ ਦੇ ਉੱਤੇ ਇੱਕ ਵਾਹਨ ਜਿਹੜਾ ਖਰਾਬ ਹੋਇਆ, ਗੱਡੀ ਖਰਾਬ ਹੋਈ ਨਜ਼ਰ ਆ ਰਹੀ ਹੈ। 3 ਲੇਨਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਨੇ, ਅਤੇ ਵੈਸੇ ਇਹਦੀ ਵਜ੍ਹਾ ਦੇ ਕਰਕੇ ਸਪੀਡ ਘਟਾਈ ਹੈ, ਅਤੇ 15 ਕੁ ਮਿੰਟ ਦਾ ਡਿਲੇਅ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਸਿਟੀ ਲਿੰਕ ਦੇ ਉੱਤੇ ਤੁਰਕ ਅਤੇ 11 ਬੁਲੇਵਾਰਡ ਦੇ ਦਰਮਿਆਨ ਇਹ ਸਮੱਸਿਆ ਆਈ ਹੈ। ਅਤੇ ਵੈਸੇ ਹੁਣ ਅਪਡੇਟ ਇਹ ਆ ਵੀ ਸਾਰੀਆਂ ਲੇਨਾਂ ਖੋਲ੍ਹ ਦਿੱਤੀਆਂ ਗਈਆਂ ਨੇ, ਪਰ ਫਿਰ ਵੀ 10 ਕੁ ਮਿੰਟ ਦਾ ਡਿਲੇਅ ਹਾਲੇ ਵੀ ਚੱਲ ਰਿਹਾ। ਡਿਵੇਨ ਟਨਲ ਦੇ ਵਿੱਚ ਵੀ ਸਵੇਰੇ ਸਵੇਰੇ ਦੇ ਸਮੇਂ ਇੱਕ ਅਪਡੇਟ ਸੀ ਜਿੱਥੇ ਗੱਡੀ ਖਰਾਬ ਹੋਈ, ਆਸ ਕਰਦੇ ਹਾਂ ਹੁਣ ਸਭ ਠੀਕ ਠਾਕ ਹੋਊਗਾ। ਸਪੀਡ ਜ਼ਰੂਰ ਸਲੋਅ ਚੱਲ ਰਹੀ ਆ, ਘਟਾ ਕੇ 40 ਦੀ ਕੀਤੀ ਗਈ ਸੀ, ਅਤੇ ਹੁਣ ਮੌਜੂਦਾ ਕੀ ਹਾਲਾਤ ਨੇ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਇਸ ਟਾਈਮ ਦੇ ਉੱਤੇ ਡਿਲੇਅ ਸ਼ੋਅ ਹੋ ਰਹੇ ਨੇ ਵੈਸਟਰਨ ਫ੍ਰੀਵੇ ਦੇ ਉੱਤੇ ਵੀ, ਜਿੱਥੇ ਇੱਕ ਟਰੱਕ ਨੂੰ ਘੰਟਾ ਕੁ ਪਹਿਲਾਂ ਅੱਗ ਲੱਗੀ ਦੀ ਰਿਪੋਰਟ ਸੀ, ਅਤੇ ਹੁਣ ਇਸ ਟਾਈਮ ਦੇ ਉੱਤੇ ਕੀ ਮਾਹੌਲ ਆ ਇਹ ਤੁਸੀਂ ਜ਼ਰੂਰ ਦੱਸ ਦਿਓ ਕੋਈ ਘੰਟਾ ਕੁ ਪਹਿਲਾਂ ਦੀ ਇਹ ਅਪਡੇਟ ਪਹੁੰਚੀ ਸੀ ਅਤੇ ਬਾਕੀ ਸਭ ਠੀਕ ਠਾਕ ਆ ਅਤੇ ਬਾਕੀ ਇਹੋ ਬੇਨਤੀਆਂ ਕਿ ਪੇਸ਼ੈਂਸ ਤੁਸੀਂ ਬਣਾਈ ਰੱਖਿਓ, ਧੀਰਜ ਬਣਾਈ ਰੱਖਿਓ ਸੜਕਾਂ ਦੇ ਉੱਤੇ ਅਤੇ ਖਿਆਲ ਰੱਖਿਓ ਆਪਣਾ ਵੀ ਅਤੇ ਹੋਰਾਂ ਦਾ ਵੀ। ਇੱਧਰ ਜੇਕਰ ਆਪਾਂ ਸਿਡਨੀ ਵਾਲੇ ਪਾਸੇ ਨੂੰ ਚੱਲੀਏ ਅਤੇ ਕਿਨਕੁੰਬਰ ਇਲਾਕਾ ਜਿੱਥੋਂ ਇੱਕ ਅਪਡੇਟ ਆ ਰਹੀ ਹੈ, ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਖੰਭਾ ਵਾ ਇੱਕ ਉਹ ਪੁੱਟਿਆ ਗਿਆ, ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਦੇ ਕਰਕੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਇੱਥੇ ਟ੍ਰੈਫਿਕ ਪ੍ਰਭਾਵਿਤ ਆ। ਲੋਕਲ ਡਿਵਰਜਨ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ, ਬੀ ਡਬਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਲਾਕਾ ਅਵੋਇਡ ਕਰਨ ਅਤੇ ਜਿਹੜੇ ਗੱਡੀਆਂ ਨੇ ਉਹਨਾਂ ਦੇ ਲਈ ਹਦਾਇਤਾਂ ਜਿਹੜੀਆਂ ਸੜਕਾਂ ਦੇ ਉੱਤੇ ਜਾਰੀ ਨੇ, ਸੋ ਉਸ ਹਿਸਾਬ ਦੇ ਨਾਲ ਉਹ ਡੀਟੂਰ ਲੈ ਸਕਦੇ ਨੇ। ਸੋ ਕੁੱਲ ਮਿਲਾ ਕੇ ਕਹੇ ਜਾਂਦੇ ਆ ਕਿ ਜਿਹੜੀ ਅਵੋਕਾ ਡਰਾਈਵ ਆ ਕਿਨਕੁੰਬਰ ਇਲਾਕੇ ਦੀ, ਇਹਨੂੰ ਅਵੋਇਡ ਕਰਿਓ। ਹੁਣ ਇਹ ਨਹੀਂ ਪਤਾ ਵੀ ਇਹ ਕਿੰਨੀ ਕੁ ਤੁਹਾਡੇ ਰਾਹ ਦੇ ਵਿੱਚ ਪੈਂਦੀ ਹੈ ਜਾਂ ਫਿਰ ਇਹ ਬਾਹਰੀ ਇਲਾਕਾ ਵਾ, ਪਰ ਸਮੱਸਿਆ ਇੱਥੇ ਵੱਡੀ ਹੈ। ਦੋਵਾਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਇਸ ਟਾਈਮ ਦੇ ਉੱਤੇ ਪ੍ਰਭਾਵਿਤ ਹੈ ਅਤੇ ਬਾਕੀ ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਹੈ ਅਤੇ ਇਸ ਟ੍ਰੈਫਿਕ ਦੇ ਨਾਲ ਆਪਾਂ ਚੱਲਦੇ ਹਾਂ। ਟ੍ਰੈਫਿਕ ਸਵੇਰੇ ਸਵੇਰੇ ਦੇ ਸਮੇਂ ਰਹਿਣੀ ਆ ਅਤੇ ਹੁਣ ਤੱਕ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ ਇਸ ਟ੍ਰੈਫਿਕ ਦੇ ਨਾਲ ਚੱਲਣ ਦੀ। ਅਤੇ ਆਓ ਫਿਰ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ 'ਚ ਤੁਹਾਡੇ ਮੈਸੇਜ ਵੇਖਦੇ ਹਾਂ ਕੀ ਕਹਿੰਦੇ ਨੇ। ਲਵਜੋ ਧੁਨਾ ਜੀ ਧੁਨਾ ਜ਼ਿਲ੍ਹਾ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਰਕੇਸ਼ ਕੁਮਾਰ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਦਵੇ ਰੱਬ, ਚੜ੍ਹਦੀ ਕਲਾ ਦਵੇ ਰੱਬ, ਹੱਸਦੇ ਖੇਡਦੇ ਰਹੋ ਸਾਰੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਹੁਸ਼ਿਆਰਪੁਰ ਤੋਂ ਇਸ ਟਾਈਮ ਮੈਸੇਜ ਕਰ ਰਹੇ ਨੇ ਜਤਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਮੰਗਲਵਾਰ ਦਾ ਦਿਨ ਵਧੀਆ ਵਧੀਆ ਰਹੇ, ਨਾਲ ਚਾਹ ਕੌਫੀ ਭੇਜਦੇ ਨੇ, ਧੰਨਵਾਦ ਭੈਣ ਜੀ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਾਪ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਭਾਈ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਵੱਲੋਂ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਪਿਆਰ ਅਮਰ ਗੁਰਪਾਲ ਅਤੇ ਤਾਜਵੀਰ ਦੇ ਵੱਲੋਂ ਤਾਂ ਸਾਰੀ ਦੀ ਸਾਰੀ ਖਿੰਡਾ ਫੈਮਿਲੀ ਦੇ ਵੱਲੋਂ। ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 2 ਤਰੀਕ ਹੋ ਗਈ ਹਾੜ੍ਹ ਦੇ ਮਹੀਨੇ ਦੀ, ਅਤੇ ਬਹੁਤ ਧੰਨਵਾਦ ਜੀ ਤੁਹਾਡਾ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਨੇ ਕਾਪ ਦਾ ਦਿਨ ਬਹੁਤ ਸੋਹਣਾ ਸੋਹਣਾ ਰਹੇ, ਬਲਗੂਲਗਾ ਤੋਂ ਸਾਂਝਾ ਪਾਉਂਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ, ਇੱਕ ਕਹਾਣੀ ਸਾਡੇ ਨਾਲ ਸਾਂਝੀ ਕਰਦੇ ਨੇ, ਬਹੁਤ ਮਿਹਰਬਾਨੀ ਜੀ ਇਸ ਨਿਰੰਤਰ ਜੋ ਤੁਸੀਂ ਕਹਾਣੀਆਂ ਭੇਜਦੇ ਰਹਿੰਦੇ ਜੀ, ਬਹੁਤ ਮਿਹਰਬਾਨੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਕਿ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਲਵਲੀ ਜਿਹਾ ਦਿਨ ਰਵੇ, ਡਰਾਈਵ ਧਿਆਨ ਦੇ ਨਾਲ ਕਰਿਓ। ਅਤੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਆਪ ਸਭ ਦੀ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਦਾ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਮੰਗਲਵਾਰ ਅਤੇ 16 ਤਰੀਕ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਚਾਹ ਕੌਫੀ ਦੇ ਲਈ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਆਪਾਂ ਕਹਿੰਦੇ ਨੇ ਕਿ ਡਿਨਰ ਦੇ ਵਿੱਚ ਚਿਕਨ ਸੂਪ ਐਂਡ ਕੜਾਹੀ ਪਨੀਰ ਵਿਦ ਰੋਟੀਆਂ ਬਣਾਈਆਂ, ਵਾਹ ਜੀ ਵਾਹ, ਕਮਾਲ ਹੀ ਕਰ ਛੱਡੀ ਜੀ, ਧੰਨਵਾਦ ਮਿਹਰਬਾਨੀ। ਰਿਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਕਹਿੰਦੇ ਨੇ ਟਾਰਨਟ ਤੋਂ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਕੁਲਬੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਰੇਡੀਓ ਹਾਂਜੀ ਦੇ ਸਾਰੇ ਸੁਣਨ ਵਾਲਿਆਂ ਨੂੰ ਰੱਬ ਮਿਹਰ ਭਰੀ ਨਜ਼ਰ ਰੱਖੇ, ਤੰਦਰੁਸਤੀ ਬਖਸ਼ੇ, ਖੁਸ਼ਹਾਲੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਅਤੇ ਵਾਹਿਗੁਰੂ ਸਾਰਿਆਂ ਦਾ ਦਿਨ ਸੋਹਣਾ ਸੋਹਣਾ ਲੰਘਾਵੇ, ਹਰ ਕੰਮ ਦੇ ਵਿੱਚ ਕਾਮਯਾਬੀ ਬਖਸ਼ੇ। ਧੰਨਵਾਦ ਮਿਹਰਬਾਨੀ ਜੀ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਬਹੁਤ ਵਧੀਆ ਵਧੀਆ ਰਹੇ। ਭੋਲਾ ਬੈਂਸ ਜੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤ ਜੀ ਕਹਿੰਦੇ ਨੇ ਕਿ ਰੇਡੀਓ ਹਾਂਜੀ ਦੇ ਸੁਣਨ ਵਾਲਿਆਂ ਨੂੰ, ਵਾਹਿਗੁਰੂ ਸਭ ਸੁਣਨ ਵਾਲਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਸਭ ਦਾ ਦਿਨ ਵਧੀਆ ਵਧੀਆ ਗੁਜ਼ਰੇ। ਅਤੇ ਕੱਲ੍ਹ ਦਾ ਸਾਡਾ ਡਿਨਰ ਕਹਿੰਦੇ ਮਸ਼ਰੂਮ ਰਾਇਤਾ ਫੁਲਕੇ ਅਤੇ ਨਾਲ ਬਦਾਮਾਂ ਵਾਲੀ ਖੀਰ, ਅਤੇ ਵਾਹ ਅਤੇ ਕਮਾਲ, ਅਤੇ ਓਕੇ ਰਿਪੋਰਟ ਹੀ ਕਰ ਛੱਡਿਆ ਕੰਮ ਤੁਸੀਂ, ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜੇਕਰ ਤੁਸੀਂ ਹਿੰਮਤੀ ਹੋ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਪਰੇਸ਼ਾਨੀ ਵੀ ਤੁਹਾਡੇ ਅੱਗੇ ਛੋਟੀ ਹੋਵੇਗੀ। ਸ਼ੁਭ ਸਵੇਰਾ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਪਿਆਰੇ ਪਿਆਰੇ ਮੈਸੇਜ ਕਰਨ ਦੇ ਲਈ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ। ਜੱਸੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੋਹਣਾ ਸੋਹਣਾ ਤੁਹਾਡਾ ਦਿਨ ਰਹੇ। ਬਹੁਤ ਮਿਹਰਬਾਨੀ ਜੀ। ਸਤਨਾਮ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਮਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ, ਅਤੇ ਮਿਹਰਬਾਨੀ ਤੁਹਾਡੀ ਸਾਰਿਆਂ ਦੀ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਕਹਾਣੀ ਦੇ ਨਾਲ ਵਾਪਸ ਪਰਤਾਂਗੇ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ ਰੇਡੀਓ। ਹਾਂਜੀ, 1674
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066609 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਜੇਕਰ ਨਹੀਂ ਤਾਂ ਆਓ, ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਸ਼ੁਕਰਾਨਾ ਕਰੀਏ ਉਸ ਰੱਬ ਦਾ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉਹਨਾਂ ਦਿਨਾਂ ਦੀ ਗੱਲ ਜਦੋਂ ਮੈਂ ਰਾਵਲਪਿੰਡੀ ਦੇ ਵਿੱਚ ਡਾਕੇ ਦਾ ਕੰਮ ਕਰਦਾ ਸੀ। ਪੜ੍ਹੇ ਲਿਖੇ ਬੰਦੇ ਦੀ ਕੋਈ ਵੱਖਰੀ ਇੱਜ਼ਤ ਹੋਇਆ ਕਰਦੀ ਸੀ, ਲੋਕ ਬੜਾ ਆਦਰ ਮਾਣ ਦਿੰਦੇ ਸੀ। ਡਾਕੀ ਉਹਦੇ ਕੋਲੋਂ ਚਿੱਠੀ ਪੜ੍ਹਾਉਣ ਦੇ ਕਰਕੇ ਉਂਝ ਵੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਸਾਡੀ ਨਿੱਜੀ ਜ਼ਿੰਦਗੀ ਦੇ ਬਾਰੇ ਬੜਾ ਕੁਛ ਜਾਣ ਚੁੱਕਾ। ਸ਼ਾਇਦ ਇਸ ਕਰਕੇ ਵੀ ਸਾਂਝ ਕੁਛ ਵਧੇਰੇ ਰਹਿੰਦੀ, ਇੱਜ਼ਤ ਕੁਛ ਵਧੇਰੇ ਰਹਿੰਦੀ, ਕਿਉਂਕਿ ਚਿੱਠੀ ਦੇ ਵਿੱਚ ਲਿਖੀਆਂ ਨਿੱਜੀ ਗੱਲਾਂ ਅਤੇ ਉਹਨਾਂ ਨਿੱਜੀ ਗੱਲਾਂ ਦੇ ਬਾਰੇ ਜਿਹੜਾ ਵੀ ਕੋਈ ਜਾਣਕਾਰ ਹੋ ਜਾਂਦਾ, ਸੁਭਾਵਕ ਸੀ ਕਿ ਉਹਦੀ ਇੱਜ਼ਤ ਵੱਧ ਜਾਂਦੀ, ਭਰੋਸਾ ਵੀ ਕਰਨ ਲੱਗ ਪੈਂਦੇ ਸੀ ਲੋਕ। ਪਰ ਮੇਰੀ ਵੀ ਆਦਤ ਸੀ, ਮੈਂ ਕਦੀ ਗੱਲ ਇੱਧਰ ਉੱਧਰ ਨਹੀਂ ਸੀ ਕੀਤੀ। ਖੈਰ, ਬੜਾ ਮਾਣ ਮਹਿਸੂਸ ਹੁੰਦਾ ਸੀ ਕਿ ਮੈਂ ਪੜ੍ਹਿਆ ਲਿਖਿਆ। ਇੱਕ ਚੰਗੀ ਆਦਤ ਇਹ ਸੀ ਕਿ ਮੈਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਕੀਰਤਨ ਸੁਣਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਗੁਰਬਾਣੀ ਦੇ ਦੱਸੇ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਰਿਹਾ। ਬਹੁਤ ਸਮਾਂ ਲੰਘ ਗਿਆ, ਉਸ ਤੋਂ ਬਾਅਦ ਫਿਰ ਸੰਥਿਆ ਵੀ ਲੈ ਲਈ। ਹੁਣ ਮੈਨੂੰ ਸ਼ੁੱਧ ਬਾਣੀ ਪੜ੍ਹਨੀ ਆ ਚੁੱਕੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਬਾਣੀ ਦਾ ਸ਼ੁੱਧ ਉਚਾਰਨ ਕਰਨ ਲੱਗ ਪਿਆ। ਉਚਾਰਨ ਹੀ ਨਹੀਂ, ਹੁਣ ਤਾਂ ਮੈਂ ਸਗੋਂ ਦੂਸਰਿਆਂ ਨੂੰ ਵੀ ਟੋਕਣ ਲੱਗ ਪਿਆ, ਸਮਝਾਉਣ ਲੱਗ ਪਿਆ। ਸਮਾਂ ਪਾ ਕੇ ਗੁਰਦੁਆਰੇ ਦੀ ਕਮੇਟੀ ਦਾ ਹਿੱਸਾ ਬਣ ਗਿਆ, ਹੋਰ ਵੀ ਇੱਜ਼ਤ ਮਾਣ ਵੱਧ ਗਿਆ। ਪਰ ਨਾਲ ਦੀ ਨਾਲ ਸ਼ਾਇਦ ਹੰਕਾਰ ਵੀ ਬਹੁਤ ਵੱਧ ਗਿਆ। ਗਾਹੇ ਬਗਾਹੇ ਰਾਗੀ ਸਿੰਘ ਆਉਂਦੇ, ਉਹਨਾਂ ਦੇ ਕੀਰਤਨ ਦੇ ਵਿੱਚ ਮੈਂ ਗਲਤੀਆਂ ਕੱਢਦਾ। ਉਹ ਸਟੇਜ ਤੋਂ ਜਦੋਂ ਥੱਲੇ ਉੱਤਰਦੇ, ਉਹਨਾਂ ਨੂੰ ਘੇਰ ਕੇ ਉਹਨਾਂ ਦੀ ਤਾੜਨਾ ਕਰਨ ਲੱਗ ਪਿਆ। ਵਿਦਿਆ ਦਾ ਦਾਨ ਕੀ ਮਿਲਿਆ, ਸ਼ਾਇਦ ਮੈਂ ਪੈਰ ਛੱਡ ਗਿਆ ਸੀ। ਅਸ਼ੁੱਧ ਪਾਠ ਕਰਨ ਦੇ ਕਰਕੇ ਮੈਂ ਦੂਜਿਆਂ ਨੂੰ ਬੜਾ ਨੀਵਾਂ ਸਮਝਣ ਲੱਗ ਪਿਆ। ਮੈਂ ਜਾਣਦਾ ਨਹੀਂ ਸੀ ਕਿ ਸ਼ੁੱਧ ਬਾਣੀ ਉਚਾਰਨ ਕਰਨਾ ਭਾਵੇਂ ਜ਼ਰੂਰ ਇੱਕ ਚੰਗੀ ਗੱਲ, ਸੋਹਣੀ ਗੱਲ, ਪਰ ਉਸ ਗਿਆਨ ਦੇ ਆਧਾਰ ਦੇ ਉੱਤੇ ਕਿਸੇ ਦਾ ਪ੍ਰੇਮ ਭਰਿਆ ਹਿਰਦਾ ਦਿਖਾਉਣਾ, ਉਹਦਾ ਦਿਲ ਤੋੜਨਾ, ਉਹਦੀ ਚੌਂ ਬੰਦਿਆਂ ਦੇ ਵਿੱਚ ਬੇਇੱਜ਼ਤੀ ਕਰਨੀ, ਇਹ ਵੀ ਤਾਂ ਬਿਲਕੁਲ ਸਹੀ ਨਹੀਂ। ਮੈਂ ਸ਼ਾਇਦ ਭੁੱਲ ਗਿਆ ਸੀ ਕਿ ਗੁਰੂ ਸਾਹਿਬ ਨੇ ਇਹ ਵੀ ਤਾਂ ਫਰਮਾਨ ਦਿੱਤਾ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ। ਅਤੇ ਨਾਲੇ ਵੈਸੇ ਵੀ ਵੇਖਿਆ ਜਾਵੇ ਤਾਂ 100% ਸਹੀ ਉਚਾਰਨ ਤਾਂ ਕੌਣ ਕਰ ਸਕਦਾ, ਕਰਨ ਵਾਲੇ ਵੈਸੇ ਦਾਅਵਾ ਤਾਂ ਬਹੁਤ ਕਰਨਗੇ। ਮੈਂ ਸ਼ਾਇਦ ਗੁਰਬਾਣੀ ਵਿੱਚ ਪੜ੍ਹ ਤਾਂ ਲਿਆ ਪਰ ਸ਼ਾਇਦ ਯਾਦ ਨਹੀਂ ਰੱਖ ਸਕਿਆ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ, ਇੱਦਾਂ ਕਰਦਿਆਂ ਸਮਾਂ ਬੀਤਦਾ ਗਿਆ, ਮੇਰਾ ਹੰਕਾਰ ਵੱਧਦਾ ਗਿਆ। ਗੁਰਦੁਆਰੇ ਦੇ ਰਾਗੀ ਢਾਡੀ ਕੋਈ ਵੀ ਆਉਂਦਾ ਬਹੁਤੀ ਦੇਰ ਨਾ ਟਿਕਦਾ। ਇੱਕ ਵਾਰੀ ਇੱਕ ਗ੍ਰੰਥੀ ਸਿੰਘ ਪਰਿਵਾਰ ਸਮੇਤ ਗੁਰੂ ਘਰ ਰਹਿਣ ਦੇ ਲਈ ਆ, ਇੱਕ ਦਿਨ ਐਵੇਂ ਨਿੱਕੀ ਜਿਹੀ ਗੱਲ ਤੋਂ ਉਹਨਾਂ ਨੂੰ ਵੀ ਟੋਕ ਕਾਹਦਾ ਦਿੱਤਾ, ਪਰਿਵਾਰ ਸਮੇਤ ਗੁਰੂ ਘਰ ਦੇ ਵਿੱਚੋਂ ਚਲੇ ਜਾਣ ਦੇ ਲਈ ਕਹਿ ਦਿੱਤਾ। ਪਰ ਬੜੇ ਸਬਰ ਵਾਲਾ ਸੀ ਉਹ ਸਿੰਘ ਨੇ ਮੱਥੇ ਵੱਟ ਨਹੀਂ ਪਾਇਆ, ਨਾ ਹੀ ਉਹ ਖਿਚਿਆ। ਜਾਣ ਲੱਗਾ ਬੜੇ ਪਿਆਰ ਦੇ ਨਾਲ, ਫਤਿਹ ਬੁਲਾ ਕੇ ਗਿਆ। ਹੌਲੀ ਜੀ ਜਾਣ ਲੱਗਾ, ਕਹਿ ਗਿਆ, ਵਾਹਿਗੁਰੂ ਪ੍ਰੇਮ ਦੀ ਬਖਸ਼ਿਸ਼ ਕਰੇ, ਪ੍ਰੇਮ ਦੀ ਕਣੀ ਤੁਹਾਡੀ ਝੋਲੀ ਪਾਵੇ। ਉਹਦੀਆਂ ਇਹ ਗੱਲਾਂ ਤੋਂ ਮੈਨੂੰ ਹੋਰ ਜ਼ਿਆਦਾ ਖਿੱਚ ਆਈ, ਇਹ ਭਲਾ ਕੌਣ ਹੁੰਦਾ ਮੈਨੂੰ ਦੱਸਣ ਵਾਲਾ। ਪਰ ਹੁਣ ਸੋਚਦਾ ਉਹ ਬੜਾ ਸਬਰ ਵਾਲਾ ਸੀ, ਉਹ ਖਿੱਚ ਖਿਚਾ ਕੇ ਨਹੀਂ ਗਿਆ, ਖੁਸ਼ੀ ਖੁਸ਼ੀ ਚਲਾ ਗਿਆ। ਸ਼ਾਇਦ ਉਸੇ ਦੀ ਦੁਆ ਮੈਨੂੰ ਲੱਗੀ ਉਸਦੇ ਜਾਣ ਤੋਂ ਪਿੱਛੋਂ। ਪਤਾ ਨਹੀਂ ਕਿਉਂ ਮਨ ਉਦਾਸ ਜਿਹਾ ਰਹਿਣ ਲੱਗ ਪਿਆ, ਐਵੇਂ ਨਜਾਇਜ਼ ਹੀ ਖਿੱਚ ਜੀ ਚੜੀ ਰਹਿਣੀ। ਹੁਣ ਐਵੇਂ ਨਜਾਇਜ਼ ਹੀ ਸੋਚਣ ਲੱਗ ਪਿਆ। ਕਈ ਵਾਰ ਬੈਠੇ ਬੈਠੇ ਸੋਚਦਾ ਇਹ ਕਿਹੜਾ ਧਰਮ ਕਮਾ ਲਿਆ ਮੈਂ, ਜਾਂ ਹੁਣ ਤੱਕ ਕੀ ਕਮਾਇਆ ਮੈਂ,
ਇਸ ਰਾਹ ਦੇ ਉੱਤੇ ਚੱਲ ਕੇ ਕਿ ਮੈਂ ਸਹੀ ਕਰ ਰਿਹਾ ਜਾਂ ਮੈਂ ਗਲਤ ਕਰ ਰਿਹਾ। ਪਰ ਹੁਣ ਤੱਕ ਸ਼ਾਇਦ ਇਹ ਮੇਰੇ ਸੁਭਾਅ ਦਾ ਹਿੱਸਾ ਬਣ ਚੁੱਕਾ ਸੀ, ਖੁਸ਼ਕ ਹੋ ਚੁੱਕਾ ਸੀ ਮੈਂ ਇੰਨੇ ਵਰਿਆਂ ਬਾਅਦ। ਹੁਣ ਸ਼ਾਇਦ ਮੇਰਾ ਬਦਲਣਾ ਔਖਾ ਸੀ। ਖੈਰ ਸਮਾਂ ਬੀਤਦਾ ਗਿਆ, ਕੁਛ ਵੀ ਸਮਝ ਨਾ ਲੱਗੀ, ਖਿਚਾਹਟ ਵੱਧਦੀ ਗਈ। ਇੰਨੇ ਨੂੰ ਮੁਹੱਲੇ ਦੇ ਵਿੱਚ ਇੱਕ ਪੁਰਾਣਾ ਜਿਹਾ ਪਿਆ ਘਰ ਖਾਲੀ ਸੀ। ਇੱਕ ਬਜ਼ੁਰਗ ਜੋੜਾ ਉੱਥੇ ਆ ਕੇ ਰਹਿਣ ਲੱਗ ਪਿਆ। ਬਜ਼ੁਰਗ ਦਾ ਨਾਂ ਸੀ ਕਮਰੂਦੀਨ। ਉਸਦੇ ਨਾਂ ਦੀ ਕਦੀ ਕਦੀ ਚਿੱਠੀ ਆਉਂਦੀ, ਚਿੱਠੀ ਆਉਂਦੀ ਤਾਂ ਦੇਣ ਜਾਇਜ ਕਰਦਾ। ਬਜ਼ੁਰਗ ਪਤਨੀ ਬੜੇ ਪਿਆਰ ਦੇ ਨਾਲ ਮਾਵਾਂ ਵਾਂਗੂ ਮਿਲਦੀ ਅਤੇ ਉੱਥੇ ਬਿਠਾ ਕੇ ਕਹਿ ਦਿੰਦੀ, ਚਿੱਠੀ ਪੜ੍ਹਦੇ ਪੁੱਤ। ਮੈਂ ਮਾਤਾ ਦੀ ਚਿੱਠੀ ਪੜ੍ਹ ਦਿੰਦਾ। ਘਰ ਦੇ ਵਿੱਚ ਇੱਕ ਬਜ਼ੁਰਗ ਸੀ, ਅਕਸਰ ਹੀ ਵੇਖਦਾ ਉਹ ਪਵਿੱਤਰ ਕੁਰਾਨ ਲੈ ਕੇ ਬੈਠਾ ਰਹਿੰਦਾ ਅਤੇ ਕਦੀ ਹੋਰ ਕੁਛ ਧਾਰਮਿਕ ਪੁਸਤਕਾਂ। ਸ਼ਾਇਦ ਬੜੇ ਬੜੇ ਧਿਆਨ ਦੇ ਨਾਲ, ਬੜੇ ਗੌਹ ਦੇ ਨਾਲ ਉਹ ਪੜ੍ਹਦਾ ਸੀ। ਇੱਕ ਨੇਮ ਸੀ ਉਹਨਾਂ ਦੀ, ਪਤਨੀ ਮੈਨੂੰ ਕੁਛ ਬਿਨਾਂ ਖਵਾਏ ਪਿਆਏ ਬਿਨਾਂ ਆਉਣ ਨਾ ਦਿੰਦੀ, ਬਹੁਤ ਪਿਆਰ ਕਰਦੀ। ਹਾਲਾਂਕਿ ਉਮਰ ਕਾਫੀ ਸੀ, ਕਮਰ ਝੁਕੀ ਸੀ, ਪਰ ਸੁਭਾਅ ਬੜਾ ਹਸਮੁੱਖ, ਆਪਣਾਪਨ ਕੁੱਟ ਕੁੱਟ ਕੇ ਭਰਿਆ। ਇੱਦਾਂ ਲੱਗਦਾ ਸੀ ਜਿੱਦਾਂ ਆਪਣੇ ਪੁੱਤ ਨੂੰ ਹੀ ਸੀਸਾਂ ਦੇ ਰਹੀ ਹੋਵੇ। ਇੱਕ ਦਿਨ ਕਸ਼ਮਕਸ਼ ਦੇ ਵਿੱਚ ਮੈਂ ਪੁੱਛ ਹੀ ਲਿਆ, ਇਹ ਬਾਬਾ ਜੀ ਬੈਠੇ ਕੀ ਪੜ੍ਹਦੇ ਰਹਿੰਦੇ ਨੇ? ਮਾਤਾ ਨੇ ਕਿਹਾ ਇਹਨੇ ਕੀ ਪੜ੍ਹਨਾ, ਇਹਨੂੰ ਤਾਂ ਪੜ੍ਹਨਾ ਆਉਂਦਾ ਹੀ ਨਹੀਂ, ਇਹ ਤਾਂ ਚਿੱਟਾ ਅਨਪੜ੍ਹ ਹੈ, ਇਹਨੇ ਕੀ ਪੜ੍ਹਨਾ? ਅੰਦਰ ਦੇ ਸਵਾਲ ਜਿੱਦਾਂ ਹੋਰ ਤੇਜ਼ੀ ਨਾਲ ਦੌੜਾਂ ਲਾਉਣ ਲੱਗ ਪਏ। ਯਕੀਨ ਸੀ ਕਿ ਮਾਤਾ ਹੁਣ ਇਸ ਉਮਰੇ ਝੂਠ ਵੀ ਕਿਉਂ ਬੋਲੂਗੀ ਜਾਂ ਫਿਰ ਇੱਦਾਂ ਦਾ ਮਜ਼ਾਕ ਵੀ ਕਿਉਂ ਕਰੂਗੀ। ਪਰ ਅਗਲਾ ਸਵਾਲ ਇੱਕ ਹੋਰ ਸੀ ਮਨ ਦੇ ਵਿੱਚ, ਉਹ ਵੀ ਲੱਗਦਾ ਹੀ ਚੜੇ ਪੁੱਛ ਹੀ ਲਿਆ, ਮਾਤਾ ਜੀ ਮਾਫ਼ ਕਰਨਾ ਮੈਂ ਇਸ ਕਰਕੇ ਪੁੱਛ ਲਿਆ ਕਿਉਂਕਿ ਤੁਸੀਂ ਆਪਣੀਆਂ ਚਿੱਠੀਆਂ ਮੇਰੇ ਕੋਲੋਂ ਪੜ੍ਹਾਉਂਦੇ ਹੋ। ਇਹ ਬਾਬਾ ਜੀ ਘਰ ਦੇ ਵਿੱਚ ਬੈਠੇ ਗ੍ਰੰਥ ਪੜ੍ਹਦੇ ਰਹਿੰਦੇ ਨੇ, ਤੁਸੀਂ ਆਪਣੀਆਂ ਨਿੱਜੀ ਚਿੱਠੀਆਂ ਇਹਨਾਂ ਕੋਲੋਂ ਵੀ ਤਾਂ ਪੜ੍ਹਾ ਸਕਦੇ ਹੋ। ਪੁੱਤ ਮੈਂ ਸੱਚ ਕਹਿੰਦੀ ਹਾਂ, ਕਮਰੂਦੀਨ ਨੂੰ ਪੜ੍ਹਨਾ ਨਹੀਂ ਆਉਂਦਾ, ਇਹ ਚਿੱਟਾ ਅਨਪੜ੍ਹ ਹੈ, ਇਹਦਾ ਕੀ ਆ, ਇਹਨੂੰ ਤਾਂ ਜਿਹੜੀ ਮਰਜ਼ੀ ਕਿਤਾਬ ਲਿਆ ਕੇ ਦੇ ਦੇ, ਤੇਰੇ ਸਾਹਮਣੇ ਇੱਦਾਂ ਉਂਗਲਾਂ ਘੁਮਾਊਗਾ ਤੈਨੂੰ ਲੱਗੂਗਾ ਸੱਚੀ ਪੜ੍ਹਨ ਰਿਹਾ। ਪਰ ਹੈਗਾ ਬੜਾ ਰੱਬ ਵਾਲਾ ਜੀਵ, ਇਹਦੇ ਵੱਲ ਤਾਂ ਰੱਜ ਕੇ ਵੇਖ ਹੀ ਲਈਏ ਤਾਂ ਦੁੱਖ ਦੂਰ ਹੋ ਜਾਂਦੇ ਨੇ। ਉਸ ਦਿਨ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਕਿਉਂ ਨਾ ਆਪਣੇ ਮਨ ਦੀ ਗੱਲ ਵੀ ਇਹਦੇ ਨਾਲ ਕਰਾਂ। ਅੱਜ ਆਪਣਾ ਹੰਕਾਰ, ਆਪਣੀ ਪੜ੍ਹਾਈ ਇੱਕ ਪਾਸੇ ਰੱਖ ਕੇ ਕਿਉਂ ਨਾ ਆਪਣੇ ਮਨ ਦਾ ਬੋਝ ਵੀ ਇਹਨਾਂ ਦੇ ਨਾਲ ਹਲਕਾ ਕਰਾਂ। ਅਤੇ ਸ਼ਾਇਦ ਮਾਤਾ ਬਿਨਾਂ ਕਹੀ ਸਮਝ ਗਈ ਸੀ, ਚਲਾ ਤੈਨੂੰ ਮਿਲਾਉਂਦੀ ਹਾਂ ਤੂੰ ਆਪ ਹੀ ਪੁੱਛ ਲਈ। ਮਾਤਾ ਨੇ ਸ਼ਾਇਦ ਮੈਨੂੰ ਪਰੇਸ਼ਾਨ ਜਿਹਾ ਵੇਖ ਕੇ ਕਿਹਾ ਸੀ, ਮੂੰਹ ਦੇ ਵਿੱਚ ਪਤਾ ਨਹੀਂ ਕੀ ਬੁੜਬੜਾਉਂਦੀ, ਉਂਗਲੋਂ ਫੜ ਕੇ ਉੱਧਰ ਨੂੰ ਤੁਰ ਪਈ। ਬਸ ਇੰਨਾ ਕੀ ਸੁਣਿਆ, ਅੱਲਾ ਕਿਤੇ ਤੈਨੂੰ ਵੀ ਕਮਰੂ ਕੋ ਪੜ੍ਹਾ ਦੇ, ਅੱਲਾ ਕਿਤੇ ਤੈਨੂੰ ਵੀ ਕਮਰੂ ਕੋ ਪੜ੍ਹਾ ਦੇ। ਇਹ ਗੱਲ ਸੁਣ ਕੇ ਹੈਰਾਨੀ ਦੀ ਹੱਦ ਨਾ ਰਹੀ, ਮਨ ਦੇ ਵਿੱਚ ਸੋਚ ਰਿਹਾ ਕਿ ਇੱਕ ਅਨਪੜ੍ਹ ਬੰਦਾ ਇੱਦਾਂ ਕਿੱਦਾਂ ਗ੍ਰੰਥ ਪੜ੍ਹ ਸਕਦਾ। ਮਾਤਾ ਨੇ ਨਾਲ ਲਿਜਾ ਕੇ ਕੋਲ ਖੜ੍ਹ ਕੇ ਕਮਰੂਦੀਨ ਨੂੰ ਆਵਾਜ਼ ਮਾਰੀ। ਪਹਿਲਾਂ ਤਾਂ ਸ਼ਾਇਦ ਉਹਨੂੰ ਕੁਛ ਪਤਾ ਨਹੀਂ ਲੱਗਾ, ਉਹ ਇੰਨੇ ਗੌਹ ਦੇ ਨਾਲ ਗ੍ਰੰਥ ਦੇ ਉੱਤੇ ਉਂਗਲਾਂ ਘੁਮਾ ਰਿਹਾ ਸੀ, ਇੰਨੇ ਪ੍ਰੇਮ ਦੇ ਨਾਲ ਉਹ ਪੰਨੇ ਪਲਟ ਰਿਹਾ ਸੀ, ਉਹਨੂੰ ਸ਼ਾਇਦ ਪਹਿਲੀ ਆਵਾਜ਼ 'ਚ ਪਤਾ ਹੀ ਨਹੀਂ ਲੱਗਾ। ਦੂਸਰੀ ਆਵਾਜ਼ 'ਚ ਜਾ ਕੇ ਉਹਨੇ ਸਿਰ ਉੱਪਰ ਚੁੱਕਿਆ ਅਤੇ ਹੈਰਾਨੀ ਦੇ ਨਾਲ ਮੇਰੇ ਵੱਲ ਵੇਖ ਕੇ ਫਿਰ ਦੁਬਾਰਾ ਥੱਲੇ ਪੜ੍ਹਨ ਲੱਗ ਪਿਆ। ਮਾਤਾ ਜਬਾਨੋਂ ਕੁਛ ਨਹੀਂ ਸੀ ਬੋਲੀ, ਉਹਨੇ ਫਿਰ ਦੁਬਾਰਾ ਤੋਂ ਇਸ਼ਾਰਿਆਂ ਦੇ ਨਾਲ ਕਮਰੂਦੀਨ ਨੂੰ ਜਿੱਦਾਂ ਕਿਹਾ ਹੋਵੇ, ਇਹਨੇ ਤੇਰੇ ਨਾਲ ਗੱਲ ਕਰਨੀ ਆ, ਇਹਨੇ ਤੇਰੇ ਕੋਲੋਂ ਪੜ੍ਹਨਾ। ਬੜਾ ਪਿਆਰਾ ਲਹਿਜਾ ਸੀ ਦੋਵਾਂ ਦਾ। ਕਮਰੂਦੀਨ ਨੇ ਫਿਰ ਸਿਰ ਝੁਕਾ ਲਿਆ, ਸਿਰ ਘੁਮਾ ਕੇ ਨਾਂਹ ਕੀਤੀ, ਪਰ ਮਾਤਾ ਨਾ ਮੰਨੀ।
ਉਹਨੇ ਤਾਂ ਜਿੱਦਾਂ ਮੇਰੇ ਲਈ ਸਟੈਂਡ ਲੈ ਲਿਆ ਹੋਵੇ। ਫਿਰ ਇਸ਼ਾਰਿਆਂ ਦੇ ਵਿੱਚ ਬੋਲੀ ਅਤੇ ਫਿਰ ਕਮਰੂਦੀਨ ਸ਼ਾਇਦ ਨਾ ਨਾ ਕਰ ਸਕਿਆ। ਉਹਨੇ ਇਸ਼ਾਰੇ ਦੇ ਵਿੱਚ ਹਾਂ ਦੇ ਵਿੱਚ ਸਿਰ ਹਿਲਾਇਆ, ਜਾਨੀ ਕਿ ਉਹ ਮੰਨ ਗਿਆ ਸੀ ਕਿ ਉਹ ਵੀ ਮੈਨੂੰ ਉਹ ਪੜ੍ਹਾ ਦੂਗਾ। ਕੁਛ ਪਲ ਮੇਰੇ ਮਸਤਕ ਵੱਲ ਵੇਖਦਾ ਰਿਹਾ, ਉਸ ਤੋਂ ਬਾਅਦ ਉਹਨੇ ਮਾਤਾ ਵੱਲ ਵੇਖਿਆ। ਮਾਤਾ ਦਾ ਜਿੱਦਾਂ ਚਿਹਰਾ ਖਿੜ ਗਿਆ ਹੋਵੇ, ਇੱਦਾਂ ਜਿੱਦਾਂ ਮੇਰੇ ਨਾਲੋਂ ਵੀ ਵੱਧ ਸ਼ਾਇਦ ਉਹਨੂੰ ਚਾਹ ਹੋਵੇ। ਕਮਰੂਦੀਨ ਨੇ ਆਪਣਾ ਹੱਥ ਕੀਤਾ, ਮੈਂ ਆਪਣਾ ਹੱਥ ਅੱਗੇ ਕੀਤਾ ਅਤੇ ਉਹਨਾਂ ਮੇਰੀ ਉਂਗਲ ਫੜ ਕੇ ਉਸ ਪਵਿੱਤਰ ਪੁਸਤਕ ਦੇ ਉੱਤੇ ਰੱਖ ਦਿੱਤੀ। ਜਿੱਦਾਂ ਉਹ ਆਪਣੀਆਂ ਉਂਗਲਾਂ ਫੇਰਦਾ ਸੀ, ਉਸੇ ਤਰੀਕੇ ਦੇ ਨਾਲ ਉਸ ਪੁਸਤਕ ਦੇ ਉੱਤੇ ਮੇਰੀ ਵੀ ਉਂਗਲ ਫੇਰਨੀ ਸ਼ੁਰੂ ਕਰ ਦਿੱਤੀ। ਬੜਿਆ ਥਾਹ ਪਿਆਰ ਦੇ ਨਾਲ, ਭਿੱਜੇ ਬੋਲਾਂ ਦੇ ਨਾਲ, ਹੌਲੀ ਹੌਲੀ ਕੰਮ ਦੇ ਬੋਲਾਂ ਦੇ ਨਾਲ ਕਹਿਣ ਲੱਗਾ, ਇਹ ਮੇਰੇ ਅੱਲਾਹ ਦੀ ਬਾਤ ਹੈ, ਇਹ ਮੇਰੇ ਅੱਲਾਹ ਦੀ ਬਾਤ ਹੈ, ਆ ਵੀ ਬੋਲ ਮਹਿਸੂਸ ਕਰ, ਇਹ ਮੇਰੇ ਪਿਆਰੇ ਨੇ ਲਿਖੇ ਨੇ। ਇਹਨੇ ਨੂੰ ਕਮਰੂਦੀਨ ਨੇ ਕੰਬਦੇ ਹੱਥਾਂ ਦੇ ਨਾਲ ਪੰਨਾ ਪਲਟਿਆ। ਅਗਲੇ ਪੰਨੇ ਦੇ ਉੱਤੇ ਫਿਰ ਮੇਰੀ ਉਂਗਲ ਧਰੀ ਅਤੇ ਪਿਆਰ ਦੇ ਨਾਲ ਕਹਿਣ ਲੱਗਾ, ਇਹ ਬੋਲ ਕਦੀ ਮੇਰੇ ਸੋਹਣੇ ਦੇ ਮੁੱਖੋਂ ਨਿਕਲੇ ਹੋਣਗੇ, ਮਹਿਸੂਸ ਕਰ। ਹਾਏ ਕਿੰਨੇ ਪਿਆਰੇ ਬੋਲ ਨੇ, ਇਹ ਬੋਲ ਮੇਰਾ ਅੱਲਾ ਬੋਲਦਾ ਹੋਊਗਾ, ਇਹ ਬੋਲ ਮੇਰੇ ਅੱਲਾ ਨੇ ਮੇਰੇ 'ਤੇ ਰਹਿਮਤ ਕਰਕੇ ਮੇਰੇ ਲਈ ਦੁਨੀਆ 'ਤੇ ਛੱਡੇ ਨੇ। ਇਸੇ ਤਰ੍ਹਾਂ ਦੇ ਨਾਲ ਉਹ ਇੱਕ ਇੱਕ ਅੱਖਰ ਦੇ ਉੱਤੇ, ਇੱਕ ਇੱਕ ਲਾਈਨ, ਇੱਕ ਇੱਕ ਪੰਨੇ ਦੇ ਉੱਤੇ ਆਪ ਫੜ ਕੇ ਉਂਗਲ ਫੇਰਦਾ ਜਾਵੇ ਅਤੇ ਵਾਰ ਵਾਰ ਇਹੋ ਗੱਲਾਂ ਰਿਪੀਟ ਕਰਦਾ ਜਾਵੇ, ਇਹ ਮੇਰੇ ਸੋਹਣੇ ਦੇ ਬੋਲ ਨੇ, ਇਹ ਮੇਰੇ ਅੱਲਾ ਦੇ ਬੋਲ ਨੇ। ਮੇਰੇ ਅਤੇ ਕਮਰੂਦੀਨ ਦੋਵਾਂ ਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਹੰਝੂ ਡਿੱਗਣ ਲੱਗੇ। ਸ਼ਾਇਦ ਇਹਨਾਂ ਅੱਥਰੂਆਂ ਦੇ ਉੱਤੇ ਕੋਈ ਕੰਟਰੋਲ ਹੀ ਨਹੀਂ ਸੀ, ਪਤਾ ਨਹੀਂ ਮੈਂ ਕਿਹੜੇ ਦੇਸ਼ ਪੁੱਜ ਗਿਆ ਸੀ। ਪਰ ਇੱਕ ਅਹਿਸਾਸ ਜ਼ਰੂਰ ਹੋ ਗਿਆ, ਅੱਜ ਦਿਮਾਗੀ ਗਿਆਨ ਬੜਾ ਪਿੱਛੇ ਰਹਿ ਗਿਆ ਸੀ। ਅੱਜ ਪਹਿਲੀ ਵਾਰ ਪਤਾ ਲੱਗਾ ਆਨੰਦ ਹੁੰਦਾ ਕੀ ਆ, ਆਨੰਦ ਦੇ ਵਿੱਚ ਭਿੱਜੇ ਲੋਕਾਂ ਦਾ ਹੱਥ ਫੜਨਾ ਹੁੰਦਾ ਕੀ ਆ। ਅੱਜ ਪਤਾ ਲੱਗਾ ਅਨਪੜ੍ਹ ਅਤੇ ਪੜ੍ਹੇ ਦੇ ਵਿੱਚ ਫਰਕ ਕੀ ਆ। ਅੱਜ ਆਇਆ ਉਹ ਸਵਾਦ, ਅੱਜ ਉਹ ਆਨੰਦ ਦੇ ਨਾਲ ਗੁੜੁੱਚੂ ਹੋਇਆ ਮੈਂ। ਪਤਾ ਨਹੀਂ ਕਿੰਨਾ ਕੁ ਚਿਰ ਉੱਥੇ ਬੈਠਾ ਰਿਹਾ। ਉਸ ਤੋਂ ਬਾਅਦ ਉੱਠ ਕੇ ਜਦੋਂ ਘਰ ਆਇਆ ਤਾਂ ਅੱਜ ਆ ਕੇ ਜਿਹੜੀ ਗੁਰਬਾਣੀ ਦੀ ਗੱਲ ਕੰਨੀ ਪਈ, ਅੱਜ ਤਾਂ ਗੁਰਬਾਣੀ ਨਾਲ ਜੁੜਨ ਦਾ, ਗੁਰੂ ਨਾਲ ਜੁੜਨ ਦਾ ਆਨੰਦ ਹੀ ਕੁਛ ਹੋਰ ਸੀ। ਕਿਉਂਕਿ ਅੱਜ ਮੈਂ ਬਾਣੀ ਨੁਕਸ ਕੱਢਣ ਲਈ ਨਹੀਂ ਸੀ ਸੁਣ ਰਿਹਾ। ਅੱਜ ਮੈਂ ਇਸ ਲਈ ਨਹੀਂ ਸੀ ਸੁਣ ਰਿਹਾ ਕਿ ਇਹਨੂੰ ਮੈਂ ਗੌ ਦੇ ਨਾਲ ਸੁਣਾ ਅਤੇ ਕੱਲ੍ਹ ਜਾ ਕੇ ਮੈਂ ਭਾਈ ਦੀਆਂ ਗਲਤੀਆਂ ਉਹਨੂੰ ਦੱਸਾਂ। ਹੁਣ ਤਾਂ ਬਸ ਆਨੰਦ ਹੀ ਆਨੰਦ, ਹੁਣ ਤਾਂ ਪਤਾ ਨਹੀਂ ਕਿਉਂ ਕਿਸੇ ਨੂੰ ਸਮਝਾਉਣ ਨੂੰ ਜੀ ਨਹੀਂ ਕਰਦਾ। ਹੁਣ ਤਾਂ ਜੀ ਕਰਦਾ ਕਿ ਉਸੇ ਤਰ੍ਹਾਂ ਦੇ ਨਾਲ ਨਿਮਰਤਾ ਦੇ ਨਾਲ ਕਿਸੇ ਦੇ ਅੰਦਰ ਬਹਿ ਜਾਵਾਂ, ਕਿਸੇ ਦੇ ਕੰਮ ਆ ਸਕਾਂ, ਕਿਸੇ ਦੇ ਚਿਹਰੇ 'ਤੇ ਖੁਸ਼ੀ ਲਿਆ ਸਕਾਂ, ਉਹਦੇ ਚਿਹਰੇ ਦੀ ਖੁਸ਼ੀ ਵੇਖ ਸਕਾਂ। ਭਾਵੇਂ ਅਗਲਾ ਫਿਰ ਵੀ ਕਿੰਨੀ ਵਾਰ ਗਲਤੀ ਕਰੇ, ਮੈਂ ਸਗੋਂ ਹੋਰ ਆਨੰਦ ਦੇ ਨਾਲ ਦੁਬਾਰਾ ਸਮਝਾਵਾਂ। ਕੋਈ ਗਲਤੀ ਵੀ ਕਰੇ ਤਾਂ ਮੇਰੇ ਦੱਸਣ ਦਾ ਸਮਝਾਉਣ ਦਾ ਢੰਗ ਓਨਾ ਹੀ ਪਿਆਰਾ ਹੋਵੇ ਕਮਰੂਦੀਨ ਜਿੰਨਾ। ਵਾਰ ਵਾਰ ਸਮਝਾਵਾਂ ਮੈਂ, ਅੱਖਾਂ ਨਾ ਸਮਝਾ ਕੇ, ਕਿਉਂਕਿ ਇਹ ਸਭ ਕੁਛ ਇੱਕ ਅਨਪੜ੍ਹ ਵਿਅਕਤੀ ਦੇ ਕਾਰਨ ਹੈ ਜਿਹੜਾ ਮੈਨੂੰ ਅੱਖਰਾਂ ਤੋਂ ਅਗਲੀ ਇੱਕ ਦੁਨੀਆ ਦੇ ਵਿੱਚ ਲੈ ਗਿਆ। ਉਸ ਦਿਨ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਸਮਝ ਆ ਗਈ ਕਿ ਆਨੰਦ ਦੂਸਰਿਆਂ ਦੀਆਂ ਗਲਤੀਆਂ ਕੱਢਣ ਦੇ ਵਿੱਚ ਨਹੀਂ, ਆਨੰਦ ਤਾਂ ਮੁੱਦੇ ਨੂੰ ਸਮਝਣ ਦੇ ਵਿੱਚ ਹੈ। ਇਹ ਤਾਂ ਉੱਦਾਂ ਹੈ ਜਿੱਦਾਂ ਆਪਾਂ ਪ੍ਰਸ਼ਾਦਾ ਛਕਦੇ ਹਾਂ,
ਕੋਈ ਇੱਕ ਪਾਸਿਓਂ ਹਲਕਾ ਜਾ ਕੇ ਤਾਂ ਸੇਕ ਵੱਧ ਲੱਗਾ ਅਤੇ ਆਪਾਂ ਬਾਕੀ ਪ੍ਰਸ਼ਾਦੇ ਦਾ ਵੀ ਆਨੰਦ ਨਹੀਂ ਮਾਣਦੇ। ਉਸ ਦਿਨ ਤੋਂ ਬਾਅਦ ਜ਼ਿੰਦਗੀ ਦਾ ਆਨੰਦ ਕੁਛ ਹੋਰ ਹੀ ਰਿਹਾ। ਕਹਾਣੀ ਲਿਖੀ ਸੀ ਗੁਰਮੀਤ ਸਿੰਘ ਮੀਤ ਜੀ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ, ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਆਸ ਕਰਦੇ ਹਾਂ ਕਿ ਇਹ ਕਹਾਣੀਆਂ ਤੁਹਾਨੂੰ ਮੈਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਸਿਖਾਉਣ ਦੇ ਲਈ ਸੇਧ ਦੇਣ ਦਾ ਕੰਮ ਕਰ ਰਹੀਆਂ ਹੋਣਗੀਆਂ। ਧੰਨਵਾਦ ਉਹਨਾਂ ਸੱਜਣਾਂ ਦਾ ਜਿਹੜੇ ਕਹਾਣੀਆਂ ਸਾਡੇ ਤੱਕ ਸਾਂਝੀਆਂ ਕਰਦੇ ਨੇ। ਅਤੇ ਜੇਕਰ ਤੁਸੀਂ ਵੀ ਹੋਰ ਵੀ ਕਹਾਣੀਆਂ, ਬਾਕੀ ਵੀ ਕਹਾਣੀਆਂ ਤੁਸੀਂ ਜੇਕਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਤੁਸੀਂ ਪੋਡਕਾਸਟ ਸੈਕਸ਼ਨ ਦੇ ਵਿੱਚ ਜਾ ਕੇ ਸੁਣ ਸਕਦੇ ਹੋ ਕਹਾਣੀਆਂ। ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਬਹੁਤ ਲੰਬੇ ਸਮੇਂ ਤੋਂ ਔਰਤਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ। ਹੁਣ ਬਿਹਤਰ ਕਰਨ ਦਾ ਸਮਾਂ ਹੈ। ਬਿਹਤਰ ਸਹਾਇਤਾ, ਵਧੇਰੇ ਸਪਸ਼ਟ ਜਾਣਕਾਰੀ ਅਤੇ ਵਧੇਰੇ ਆਸਾਨੀ ਨਾਲ ਉਪਲਬਧ ਦੇਖਭਾਲ। ਐਂਡੋਮੈਟਰੀਓਸਿਸ ਵਿੱਚ ਸਹਾਇਤਾ, IUD ਲਗਵਾਉਣ ਸਮੇਂ ਮੁਫਤ ਦਰਦ ਰਾਹਤ ਅਤੇ ਮੈਨੋਪੌਜ਼ ਦੌਰਾਨ ਸਹਾਇਤਾ। ਅਸੀਂ ਬਿਹਤਰ ਹੋ ਰਹੇ ਹਾਂ ਤਾਂ ਜੋ ਤੁਸੀਂ ਵੀ ਬਿਹਤਰ ਹੋ ਸਕੋ। womenshealth.wick.gov.au ਤੇ ਜਾ ਕੇ ਹੋਰ ਜਾਣੋ। ਵਿਕਟੋਰੀਅਨ ਸਰਕਾਰ ਮੈਲਬੌਰਨ ਦੁਆਰਾ ਜਾਰੀ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
6: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬੌਰਨ ਵੱਲੋਂ ਚਾਹੀਦਾ।
7: ਟੈਨਸ਼ਨ ਨਿਰੀ ਟੈਨਸ਼ਨ।
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਸੋਨਾ ਚਾਹੀਦਾ?
10: ਭਰੋਸਾ ਚਾਹੀਦਾ?
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਬਲਜੀਤ।

0: ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆ ਜਾਓ ਫਿਰ ਪਈ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਾਈਏ ਸੁਣੀਏ ਸੁਣਾਈਏ ਹੱਸੀਏ ਹਸਾਈਏ ਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਆਪਾਂ ਤਾਂ ਵੀ ਜ਼ਰੂਰ ਹੱਸਾਂਗੇ ਤੇ ਆਓ ਫਿਰ ਤੁਹਾਡਾ ਵੀ ਸਾਥ ਚਾਹੀਦਾ ਤੁਸੀਂ ਵੀ ਨਾਲ ਜ਼ਰੂਰ ਹੱਸਿਓ ਸਾਵਾਂ ਹੱਸਿਓ ਅਤੇ ਹੱਸ ਹੱਸ ਕੇ ਅੱਜ ਕਰਦੇ ਹਾਂ ਆਪਾਂ ਦਿਨ ਦੀ ਸੋਹਣੀ ਸ਼ੁਰੂਆਤ। ਸਾਡੇ ਨਾਲ ਇਸ ਟਾਈਮ ਮੇਰੇ ਨਾਲ ਪਹੁੰਚ ਚੁੱਕੇ ਨੇ ਹਰਮੀਤ ਤੂੰ
1: ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨੇ ਛੋਟਿਆਂ ਦੇ ਪਿਆਰ ਬੜੇ ਕਾ ਆਸ਼ੀਰਵਾਦ ਲੈ ਕੇ ਜਾਡੇ ਮੈਂ ਹਾਜ਼ਰ ਹੋ ਗਏ ਜੀ ਲੈ ਕੇ ਲਾਫਟਰ ਥੈਰੇਪੀ। ਪਰ ਲਾਫਟਰ ਥੈਰੇਪੀ ਕੀ ਸ਼ੁਰੂਆਤ ਸੇ ਪਹਿਲੇ ਪਹਿਲੇ ਰਜਤ ਭਾਈ ਸਾਹਿਬ ਇੱਕ ਬਾਤ ਕਹਿਣਾ ਚਾਹੂੰ ਸੂ
0: ਯੇਸ਼ੁ
1: ਆਜ ਆਜ ਮੌਕਾ ਵੀ ਹੈ ਦਸਤੂਰ ਵੀ ਹੈ ਆਪਕੇ ਪਾਸ ਤੂਰ ਵੀ ਹੈ ਆਜ ਕਾ ਦਿਨ ਹਮਾਰੀ ਲਗਾਈ ਸਰਦਾਰਨੀ ਗਗਨਦੀਪ ਕੌਰ ਜੀ ਦਾ ਜਨਮ ਦਿਨ ਹੈ ਜੀ।
0: ਓ ਵਾਹ ਵਾਹ
1: ਉਹਨਾਂ ਨੂੰ ਮੇਰੇ ਵੱਲੋਂ ਰਹਿਮਤ ਵੱਲੋਂ ਜ਼ਰਾਵਰ ਵੱਲੋਂ ਸਾਰੇ ਪਰਿਵਾਰ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ ਲਾਈਫ। ਇਹ ਮੈਂ ਵਿਸ਼ ਕਿਸੇ ਡਰ ਨਾਲ ਨਹੀਂ ਕਿਸੇ ਖੌਫ ਨਾਲ ਨਹੀਂ ਦਿਲੋਂ ਕਹਿ ਰਿਹਾ
0: ਜਾਣੇ ਤੇ ਜਾਈ ਭਾਵੇਂ ਕਿਹਾ ਹੋਵੇ ਮੈਨੂੰ ਜਾ ਲੈਂਦੇ ਮੈਂ ਜਾ ਕੇ ਕਰੂੰਗਾ
1: ਇਹ ਦਿਲੋਂ ਕਹਿ ਰਿਹਾ ਜੀ ਖੁਸ਼ ਰਹੋ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਬਹੁਤ ਮੁਬਾਰਕਾਂ ਭਾਬੀ ਤੁਹਾਨੂੰ ਜਨਮ ਦਿਨ ਦੀਆਂ।

0: ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ, ਇਸੇ ਤਰ੍ਹਾਂ ਤੁਹਾਡਾ ਪਿਆਰ ਤੁਹਾਡਾ ਸਾਥ ਆਪਸ ਦੇ ਵਿੱਚ ਬਣਾਈ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਢੇਰ ਖੁਸ਼ੀਆਂ ਮਾਣੋ ਤੁਸੀਂ ਇਸ ਜ਼ਿੰਦਗੀ ਦੇ ਨਵੇਂ ਵਰ੍ਹੇ ਦੇ ਵਿੱਚ। ਬਹੁਤ ਬਹੁਤ ਵਧਾਈਆਂ।
1: ਚਲੀਏ ਜੀ, ਹੁਣ ਆਪਾਂ ਇਹ ਵੀ ਸ਼ੁਰੂਆਤ ਕਰਾਂ।
0: ਹਾਂ ਦੱਸ ਦਿਓ ਜੇ ਮਤਲਬ ਇੰਨਾ ਕੁ ਠੀਕ
1: ਹੈ। ਬੜੀਆ ਬੜੀਆ, ਅੱਜ ਕੱਲ੍ਹ ਦਿਨ ਬਣ ਗਿਆ ਬਾਈ
0: ਜੀ। ਧੰਨਵਾਦ ਤੁਹਾਡਾ। ਅਤੇ ਆਓ ਫਿਰ ਹੁਣ ਆਪਾਂ ਬੱਚਿਆਂ ਨੂੰ ਵੀ ਨਾਲ ਨਾਲ ਵਿਹਲੇ ਕਰੀਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਅਰਨਵ ਆ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ
0: ਸ਼੍ਰੀ ਅਕਾਲ। ਅਰਨਵ, ਕਿਆ ਹੁਣ ਤੇ ਮੁੰਡਾ ਪੂਰੀ ਬੁਲਾਉਣ ਲੱਗ ਪਿਆ।
1: ਆਹੋ ਮੈਂ ਸੁਣ ਰਿਹਾ ਤਾ ਕੱਲ,
0: ਅੱਗੇ ਖਾ ਜਾਂਦਾ ਸੀ ਵਿੱਚ, ਝਕਾਨੀ ਮਾਰ ਜਾਂਦਾ ਸੀ ਮੁੰਡਾ।
2: ਦੇਣੀ
0: ਬਣਾਤਾ ਤੁਸੀਂ,
1: ਹੋਰ ਉਮੀਦ ਕਰ ਆਂਟੀ ਸੁਣ ਰਹੀ ਹੋ।
0: ਆਵੀ ਪੰਗਾ,
1: ਆਵੀ ਪੰਗਾ, ਆਵੀ ਅਰਨਵ
0: ਕੀ ਸੁਣਾਓਗੇ?
2: ਅੱਜ ਸੁਣਾਉਂਗਾ ਇੱਕ ਬਜ਼ਾਰਤ।
0: ਹਾਂਜੀ
1: ਆਣਦੇ।
2: ਨਿੱਕੀ ਜੀ ਡੱਬੀ ਖੋ ਗਈ ਸੁਅੱਬੀ, ਮੁੜਕੇ ਨਾ ਲੱਭੀ।
1: ਹਾਏ
0: ਨਿੱਕੀ ਜੀ ਡੱਬੀ,
2: ਹਾਂਜੀ
0: ਨਿੱਕੀ ਜੀ ਡੱਬੀ ਖੋ ਗਈ ਸੁਅੱਬੀ ਤਾਂ ਮੁੜਕੇ ਨਾ ਲੱਭੀ, ਤੇ ਸਾਡੇ ਬੁੱਝਣ ਵਾਲੇ ਲੱਭੇ ਕਿ ਨਹੀਂ ਲੱਭੇ?
1: ਪਰ ਮਾਨਾ ਲੱਭਣੀ ਕਿਉਂ ਹੈ ਭਾਈ, ਢੂੰਡਣੀ ਕਿਉਂ ਹੈ, ਵੀ ਪਤਾ ਲੱਗੇ ਨਾ।
0: ਦੱਸੋ ਫਿਰ ਕੋਈ ਹਿੰਟ, ਢੂੰਡੀ ਦਿਓ।
1: ਨਿੱਕੀ ਜੀ ਡੱਬੀ ਗਵਾਚੀ ਸੁਅੱਬੀ, ਮੁੜਕੇ ਨਾ ਲੱਭੀ,
0: ਕੋਈ ਹਿੰਟ ਹੀ ਦੇ ਦਿਓ।
1: ਤਾਰਾ?
2: ਨਹੀਂ
1: ਤਾਰਾ ਵੀ ਨਹੀਂ ਹੈਗਾ। ਦੰਦ ਟੁੱਟ ਗਿਆ?
0: ਨਹੀਂ, ਦੰਦ ਵੀ ਮੁੜ ਕੇ ਲੱਭ ਜਾਂਦਾ ਤੇ ਤਾਰਾ ਵੀ ਅਗਲੇ ਦਿਨ ਚੜ੍ਹਾਉਂਦਾ, ਫਿਰ
1: ਕੀ ਪਤਾ ਉੱਤੇ ਨਹੀਂ ਆਉਂਦਾ, ਕਿਤੇ ਹੋਰ ਜਾਂਦਾ।
0: ਨਿੱਕੀ ਜੀ ਡੱਬੀ ਆ ਕੋਈ, ਹੈ ਨਾ,
1: ਨਿੱਕੀ ਜੀ ਡੱਬੀ,
0: ਨਿੱਕੀ ਜੀ ਡੱਬੀ ਆ। ਚਲ ਹਾਰ ਗਏ ਯਾਰ। ਉਹ
2: ਆਨਸਰ ਹੈਗਾ ਜਵਾਨੀ।
0: ਇਧਰ ਆਨਸਰ ਵੇਖ, ਸਾਡੇ ਸਾਡੇ ਸੂਤਰਾਂ ਦੇ ਛੋਟੀ ਕੈਂਡਲ ਇਹ ਖੰਡ ਖੰਡ ਸ਼ੂਗਰ।
1: ਉਹ ਬਾਈ ਗਣੀ ਸੁਥਰੀ ਬਾਤ ਕਰ ਗਿਆ ਬਾਲਕ, ਜਵਾਨੀ ਕੀ ਬਾਤ ਕਰ ਰਿਹਾ।
0: ਵਾਹੋ, ਇਹ ਸਾਡੇ ਪੱਧਰ ਦੇ ਆਨਸਰ ਦੇਈ ਜਾਂਦੇ ਆ ਨਾ, ਨਿਆਣੇ ਦਾ ਪੱਧਰ ਉੱਚਾ ਹੋ ਗਿਆ ਵਾ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ? ਉਹ ਸਤਿ ਸ਼੍ਰੀ ਅਕਾਲ ਮਨੁਬਿਲੀ, ਕੀ ਕਰਦੇ? ਹਾਂਜੀ ਮੈਂ
1: ਠੀਕ ਹਾਂ।
0: ਠੀਕ ਹੈ ਮਨੁਬਿਲੀ, ਮਨੁਬਿਲੀ ਤੁਸੀਂ ਆਏ ਨੀ ਕੱਲ?
2: ਮਨੁਬਿਲੀ
0: ਤੁਹਾਨੂੰ ਆਪਾਂ ਚਾਬੀ ਦੇ ਦਈਏ, ਤੁਸੀਂ ਆਪੇ ਆ ਜਾ ਕਰੋ।
2: ਵਾਹ,
0: ਓਕੇ ਚਲੋ, ਤੁਹਾਨੂੰ ਆਪਾਂ ਕੀ ਦੇ ਦਿੰਦੇ ਤੇ ਤੁਸੀਂ ਆਪੇ ਐਂਟਰ ਹੋ ਜਾਓਗੇ।
1: ਸ਼੍ਰੇਆ ਤੇਰੀ ਬਾਤ ਬਣ ਗਈ।
0: ਨਹੀਂ ਇਹ ਅਸੀਸ ਆ।
1: ਅਸੀਸ
0: ਕੀ ਸੁਣਾਓਗੇ, ਕੀ ਸੁਣਾਓਗੇ?
2: ਚਾਹ ਪੀ ਕੇ ਆਏ?
0: ਅੱਜ ਯਾਰ ਚਾਹ ਨਹੀਂ ਪੀਤੀ ਅੱਜ
1: ਅੰਕਲ, ਚਾਹ ਮਿਸ ਕਰ ਗਏ।
0: ਓਹੋ ਚਾਹ ਦਾ ਹੀ ਤੇ ਅੱਜ ਗੱਲਾਂ ਕਰਨ ਡੇ ਆ ਯਾਰ। ਚਾਹ ਮਿਸ ਹੋ ਗਈ ਅੱਜ, ਹੁਣ ਕੀ ਕਰੀਏ?
1: ਥੈਂਕ
0: ਯੂ ਪੁੱਤ, ਤੁਸੀਂ ਤਾਂ ਬਹੁਤ ਬੀਬੀ ਤੇ ਬੀਬੇ ਪੁੱਤ ਹੋ ਗਏ ਤੁਸੀਂ।
1: ਵਾਹ,
0: ਤੁਹਾਨੂੰ ਚਾਹ ਬਣਾਉਣੀ ਆਉਂਦੀ? ਤੁਹਾਨੂੰ ਚਾਹ ਬਣਾਉਣੀ ਆਉਂਦੀ ਆ?
2: ਨਹੀਂ।
0: ਓ ਫਿਰ ਕੌਣ ਬਣਾਊਗਾ?
2: ਮੰਮਾ।
0: ਓ ਮੰਮਾ ਬਿਜ਼ੀ ਹੁੰਦੇ ਆ ਯਾਰ। ਸ਼੍ਰੇਆ ਬਣਾ ਦੂਗੀ?
2: ਨਹੀਂ
0: ਨਹੀਂ, ਕਿਉਂ, ਕੀ ਗੱਲ?
1: ਸ਼੍ਰੇਆ ਨੂੰ ਆਉਂਦੀ ਨਹੀਂ?
0: ਮੰਮਾ ਨੂੰ ਹੀ ਆਉਂਦੀ ਆ
1: ਓਏ, ਮੰਮਾ ਨੇ ਬਣਾ ਕੇ ਦੇਣੀ, ਕੋਈ ਗੱਲ ਨਹੀਂ ਸੀ, ਤੂੰ ਸੁਣਾ।
0: ਚਲੋ ਸੁਣਾਓ ਤੁਸੀਂ ਫਿਰ, ਹੋਰ ਜਦੋਂ ਤੁਹਾਨੂੰ ਆ ਜੂਗੀ ਨਾ ਬਣਾਉਣੀ ਫਿਰ ਆਪਾਂ ਪੀਵਾਂਗੇ।
1: ਬਿਲਕੁਲ
2: ਗੁੱਡ
0: ਗੁੱਡ।
1: ਵਾਹ ਵਾਹ, ਚਲੋ
0: ਅਸੀਸ ਤੁਸੀਂ ਬੜੇ ਤੇਜ਼ ਹੋ ਗਏ ਹੋ।
2: ਹਾਂਜੀ
0: ਹਾਂਜੀ, ਕੀ ਸੁਣਾਓਗੇ?
2: ਤੁਹਾਡਾ
0: ਬਰਥਡੇ, ਤੁਹਾਡਾ ਬਰਥਡੇ ਹੋਣਾ ਗੈਂਬਰ ਚ,
1: ਗੈਂਬਰ ਚ,
0: ਗੈਂਬਰ ਕਿ ਜੈਂਬਰ, ਜੈਂਬਰ ਚ
2: ਨਹੀਂ,
0: ਫੈਂਬਰ ਫੈਂਬਰ,
1: ਜਾਨੀ ਜਾਨੀ
2: ਨਹੀਂ,
0: ਕਦੋਂ ਆ ਯਾਰ, ਨਹੀਂ ਗੈਂਬਰ ਵੀ ਨਹੀਂ, ਫੈਂਬਰ ਵੀ ਨਹੀਂ, ਜੈਂਬਰ ਵੀ ਨਹੀਂ, ਮੈਂਬਰ, ਮੈਂਬਰ ਚ ਹੋਊਗਾ ਫਿਰ,
1: ਮੈਂਬਰ ਚ,
0: ਮੈਂਬਰ ਚ, ਡੈਂਬਰ ਚ,
2: ਹਾਂਜੀ
0: ਹੈ,
1: ਇਹ ਹੁਣ ਸਾਨੂੰ ਵੀ ਨਹੀਂ ਪਤਾ,
2: ਨਵੰਬਰ, ਬਾਏ ਬੇ ਸਾਨੂੰ ਮੇਰਾ ਬਰਥਡੇ
0: ਕਦੋਂ ਆ, ਦਸੰਬਰ ਕਹਿਣ ਲੱਗ ਪੋ,
1: ਬੱਚੇ ਬੜਾ ਹੋ
0: ਜਾਏ, ਭੈਣ ਕਿੱਥੇ ਆ, ਹਾਂਜੀ ਕਰਾ ਦੋ ਜੀ,
1: ਬਾਏ ਮਾਨਬੇਲੀ,
0: ਹੈਲੋ, ਸਤਿ ਸ੍ਰੀ ਅਕਾਲ ਸ਼੍ਰੀ, ਤੁਹਾਡਾ ਬਰਥਡੇ ਕਦੋਂ, ਤੁਹਾਡਾ ਵੀ ਠੀਕ ਹੋ,
1: ਤੁਸੀਂ ਸੁਣਾਓ,
2: ਠੀਕ ਆ,
0: ਸ਼੍ਰੀ ਤੁਹਾਡਾ ਕਦੋਂ ਬਰਥਡੇ, ਜੈਂਬਰ ਗੈਂਬਰ ਚ, ਤੁਹਾਡਾ ਤੇ ਲੰਘ ਗਿਆ, ਹੈ
2: ਮਈ, ਮਈ ਵਿੱਚ,
0: ਮਈ ਵਿੱਚ, ਓਕੇ ਓਕੇ,
1: ਜਰਾ ਸਾ ਲੰਘ ਗਿਆ,
0: ਤੁਹਾਡਾ ਤੇ ਫਿਰ ਲੰਘ ਗਿਆ ਵਾ, ਕੀ ਸੁਣਾਓਗੇ,
2: ਬੋਲੀ,
0: ਓਕੇ
1: ਸੁਣਾਓ,
2: ਕਦੀ ਹੂ ਕਰਕੇ ਕਦੀ ਹਾਂ ਕਰਕੇ, ਕਿਤੇ ਦੇਦੇ ਬੁੰਦਾ ਲੰਮੀ ਬਾਹ ਕਰਕੇ,
0: ਕਿਹੜਾ ਦੇਦੇ ਨਿਆਰੀ ਲੰਮੀ ਬਾਹ ਕਰਕੇ, ਕਿਹੜਾ ਦੇਦੇ ਪਿਆਰੀ ਲੰਮੀ ਬਾਹ ਕਰਕੇ, ਕਿਹੜਾ ਦੇਦੇ ਨੀ ਪਿਆਰੀ ਲੰਮੀ ਬਾਹ ਕਰਕੇ, ਬਲ ਬਲ ਬਲ ਬਲ ਬਲ ਬਲ ਬਲ ਬਲ ਬਲ, ਇਹ ਬੋਲੀ ਆ ਨਿੱਕੀ ਬਾਂਹ ਵਾਲੀ ਮੁਟਿਆਰ ਦੇ ਲਈ,
1: ਇਹ ਠੰਡ ਬੜੀ ਏ, ਇੱਥੇ ਬਾਹਾਂ ਬਾਹਰ ਨਹੀਂ ਕੱਢ ਰਹੀਆਂ, ਸਭ ਕੱਛਾ ਚ ਬਾਹਾਂ ਮਾਰ ਕੇ ਬੈਠੇ ਆ, ਵਾਹ ਸਹੀ, ਵੈਰੀ ਨਾਈਸ,
0: ਥੈਂਕ ਯੂ ਸ਼੍ਰੇਆ,
2: ਯੂ ਵੈਲਕਮ, ਬਾਏ, ਯੂ
0: ਵੈਲਕਮ, ਥੈਂਕ ਯੂ, ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਸਤਿ ਸ਼੍ਰੀ ਅਕਾਲ ਮੰਨਤ ਫਤਿਹ,
2: ਮੈਨੂੰ
0: ਲੱਗਦਾ ਨਾ ਕੀਵੀ ਖਾਦੀ,
2: ਵਧੀਆ ਲੱਗਦੀ,
0: ਫਿਰ ਪੱਕਾ ਇਹਨੇ ਡਰੈਗਨ ਫਰੂਟ ਖਾਦਾ ਹੋਣਾ,
1: ਉਹ ਲੱਗਦਾ ਵਧੀਆ,
0: ਉਹ ਪੁੱਛਣ ਗਿਆ, ਫਿਰ ਇਹਨੇ ਪੱਕਾ ਖਜੂਰ ਖਾਧੀ,
2: ਇਹਨੇ
0: ਫਿਰ ਖਜੂਰਾਂ
2: ਖਾਧੀਆਂ, ਮੈਨੂੰ ਵਧੀਆ ਲੱਗਦਾ,
1: ਜੇ ਟੇਸਟ ਹੀ ਨਹੀਂ ਕੀਤਾ ਤੇ ਫਿਰ ਵਧੀਆ ਕਿਵੇਂ ਲੱਗੇ, ਹੈ
0: ਉਹ ਬੜਾ ਸਵਾਦ
2: ਹੁੰਦਾ, ਮੈਨੂੰ ਉਹਦਾ ਸ਼ੇਪ ਵੀ ਨਹੀਂ ਵਧੀਆ ਲੱਗਦਾ, ਜਿਹੜਾ ਉਹਦਾ ਸ਼ੇਪ ਆ,
1: ਉਹ ਹੀ ਆਪਾਂ ਕਿਹੜਾ ਬਾਹਰੋਂ ਖਾਣਾ, ਆਪਾਂ ਤਾਂ ਅੰਦਰੋਂ ਹੀ ਖਾਣਾ,
0: ਅਸੀਂ ਕਿਹੜਾ ਵਿਆਹ ਕਰਾਉਣਾ, ਖਾਣਾ ਹੀ ਆ,
1: ਅੱਖਾਂ ਬੰਦ ਕਰਕੇ ਛੇਲ ਕੇ ਦਿਖਾ ਦੇ ਵੀ,
0: ਉਹ ਪਤਾ ਕਿੱਡਾ ਘੈਂਟ ਹੁੰਦਾ, ਮਹਿੰਗਾ ਹੁੰਦਾ ਹੀ ਨਾਲੇ,
2: ਪਤਾ ਹੈ ਬਹੁਤ ਮਹਿੰਗਾ ਹੁੰਦਾ ਪਰ ਵਧੀਆ ਨਹੀਂ ਹੁੰਦਾ, ਬਾਹਰੋਂ ਮੈਨੂੰ ਵਧੀਆ ਲੱਗਦਾ,
0: ਅੱਛਾ ਬਾਹਰੋਂ ਨਹੀਂ ਵਧੀਆ ਹੁੰਦਾ, ਓਕੇ ਓਕੇ ਓਕੇ, ਚਲੋ ਕੋਈ ਨੀ,
1: ਬਾਹਰੋਂ ਕਿਹੜਾ ਫਰੂਟ ਵਧੀਆ ਹੁੰਦਾ ਫਿਰ,
2: ਮੈਂਗੋ ਹੁੰਦਾ ਵਧੀਆ
1: ਬਾਹਰੋਂ ਵਧੀਆ ਫਿਰ ਖਾਣਾ ਜੀ
0: ਬਾਹਰੋਂ ਵਧੀਆ ਜੇ ਮੈਂਗੋ ਦਾ ਵਿਆਹ ਕਰਨਾ ਹੋਵੇ ਤਾਂ ਕਿਹਦੇ ਨਾਲ ਕਰਾਂਗੇ ਐਪਲ ਨਾਲ ਥੋੜੀ ਵਿਆਹ ਕਰਾਂਗੇ ਉਹਦਾ ਇੱਕੋ ਜੇ ਦੋਵੇਂ
2: ਐਕਚੁਅਲੀ ਗ੍ਰੀਨ ਐਪਲ ਨਾਲ ਗ੍ਰੀਨ ਐਪਲ ਵਾਲੇ ਨਾਲ
0: ਉਹ ਕਿਉਂ
2: ਕਿਉਂਕਿ ਇਹਨਾਂ ਰੰਗ ਥੋੜੇ ਇਕੱਠੇ ਹੁੰਦੇ ਆ ਰਿੰਬੋ ਚ ਕਿਉਂਕਿ ਪਹਿਲਾਂ ਯੈਲੋ ਹੁੰਦਾ ਤੇ ਫਿਰ ਗ੍ਰੀਨ ਹੁੰਦਾ
0: ਅੱਛਾ ਇਹਨਾਂ ਦੇ 32 ਗੁਣ ਮਿਲਦੇ ਆ
1: ਇਹਨਾਂ ਟਾਣੀਆਂ ਮਿਲਦੀਆਂ ਨਾ ਪੱਤੇ ਮਿਲਦੇ ਇਹਨਾਂ ਦੇ
0: ਨਹੀਂ ਯਾਰ ਮੈਨੂੰ ਲੱਗਦਾ ਮੈਂਗੋ ਨੂੰ ਨਾ ਸਟ੍ਰੋਬਰੀ ਦੇ ਨਾਲ ਵੇਗੀ
1: ਵੈਰੀ ਸ਼ਾਈ ਸ਼ਾਈ ਸਟ੍ਰੋਬਰੀ
2: ਨਹੀਂ ਬਲੂਬੇਰੀ ਨਾ ਕਰੀ ਯਾਰ
0: ਬਲੂਬੇਰੀ ਵੀ
2: ਸਟ੍ਰੋਬਰੀ ਨਾ ਕਿਉਂਕਿ ਬਲੂਬੇਰੀ ਵੀ ਮੁੰਡਾ ਹੀ ਆ
1: ਨਹੀਂ ਭੈਣ ਭਰਾ ਹੋ ਗਿਆ ਨਾ ਸਟ੍ਰੋਬਰੀ ਬਲੂਬੇਰੀ
0: ਹਾਂ ਉਹ ਤਾਂ ਬੈਰੀ ਫੈਮਿਲੀ ਆ ਨਾ
1: ਬੈਰੀ ਫੈਮਿਲੀ ਹੋ ਗਈ ਨਾ ਉਹਦਾ
0: ਹਾਂ ਬੈਰੀ ਦਾ ਰਾਇਲ ਫੈਮਿਲੀ
1: ਸਹੀ ਆ ਉਹ
0: ਉਹਨਾਂ ਕੋਲ ਤਾਂ ਘੋੜਾ ਗੱਡੀ ਵੀ ਹੈਗੀ ਆ ਐਂਟੀਕ ਬੈਰੀ ਫੈਮਿਲੀ ਕੋ ਨਾ ਐਂਟੀਕ ਕਾਰਾਂ ਵੀਕਐਂਡ ਤੇ ਕੱਢਦੇ ਜਦੋਂ ਧੁੱਪ ਲੱਗੀ ਹੋਵੇ ਪੁਰਾਣੀਆਂ ਪੁਰਾਣੀਆਂ ਤੂੰ ਐਵੇਂ ਮਾਮਾ ਅੰਬ ਨਾ ਸੇਬ ਵਿਆਹੀ ਜਾਂਦਾ ਦੋਵੇਂ ਮੇਲ ਆ ਉਹਦੇ ਗ੍ਰੀਨ ਐਪਲ ਵੀ ਮੇਲ ਆ ਤੇ ਅੰਬ ਵੀ ਮੇਲ ਆ ਇਹ ਕਿੱਦਾਂ ਦੀ ਗੱਲ ਹੋਈ ਭਲਾ
1: ਲੀਚੀ ਨਵੇਂ ਲੀਚੀ
0: ਹਾਂ ਲੀਚੀ ਨਵੇਂ ਹੋ ਸਕਦਾ ਚਲੋ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ
0: ਹਾਂਜੀ
2: ਦਿਨੇ ਦਿਨੇ ਸੌਂਦੀ ਆ ਤੇ ਰਾਤ ਨੂੰ ਜਾਗਦੀ ਆ
0: ਅੱਛਾ ਦਿਨੇ ਸੌਂਦੀ ਆ ਤੇ ਰਾਤ ਨੂੰ ਜਾਗਦੀ ਇਹ ਦਿਸ਼ਾ ਪਟਾਨੀ ਜੀ ਕਿੱਥੋਂ ਲੈਂਦੀ ਇਹਦਾ ਆਨਸਰ ਹੈ ਦਿਸ਼ਾ ਪਟਾਨੀ
2: ਜਾਗਦਾ ਜਾਗਦਾ
0: ਹੈਂ

0: ਜਿਹਨੇ ਸੌਂਦਾ ਵਾ ਰਾਤ ਨੂੰ ਉੱਠਦਾ ਵਾ,
1: ਰਾਤ ਨੂੰ ਉੱਠਦਾ,
2: ਇਹ ਰਾਤ ਨੂੰ ਲੜਦਾ ਨਾ, ਇਹ ਨਾਈਟ ਸ਼ਿਫਟ ਵਾਲਾ ਕੋਈ ਸਿਕਿਉਰਿਟੀ ਵਾਲਾ।
1: ਤੇ ਜੇ ਆਪਾਂ ਬੁੱਝ ਲਿਆ ਤਾਂ ਫਾਈਨ ਤੇ ਨਹੀਂ ਹੋਊਗਾ?
0: ਨਹੀਂ।
1: ਤੇ ਜੇ ਸਾਨੂੰ ਕਿਸੇ ਨੇ ਦੱਸਤਾ ਤੇ ਉਹਨੂੰ ਫਾਈਨ ਹੋਊਗਾ?
0: ਹਾਂਜੀ।
1: ਆਹ ਗੁਰਜੀਤ ਆਂਟੀ ਨੇ ਦੱਸਿਆ ਜੀ ਸਾਨੂੰ।
2: ਓਏ
0: ਕੀ ਆ?
1: ਉੱਲੂ?
0: ਨਹੀਂ।
1: ਹਾਂ ਅੱਛਾ ਭਾਈ, ਚਲ ਹਾਰ ਗਏ ਮੇਰਾ ਪਾਸ।
2: ਚਲ ਦੱਸ ਕੀ ਹੁਣ?
0: ਅੱਜ ਰਹੇਗਾ ਦੀਵਾ।
1: ਓ
2: ਵਾਹ ਵਾਹ ਮੇਰੇ ਸਾਇੰਸਦਾਨ, ਕਮਾਲ ਕਰਦੀ ਅੱਜ।
1: ਤੈਨੂੰ ਉਹ ਬੋਲੀ ਆਉਂਦੀ ਆ, ਕੀ ਹਾਲ ਵੇ ਪੰਬਕੜਾ ਤੇਰਾ, ਦੀਵੇ ਵਿੱਚੋਂ ਤੇਲ ਮੁੱਕਿਆ, ਕੀ ਹਾਲ ਵੇ ਪੰਬਕੜਾ ਤੇਰਾ, ਦੀਵੇ ਵਿੱਚੋਂ ਤੇਲ ਮੁੱਕਿਆ। ਫਤਿਹ ਫਤਿਹ ਯਾਰ, ਬੜੀਆਂ ਘੈਂਟ ਘੈਂਟ ਬੋਲੀਆਂ ਲੈ ਕੇ ਆਉਣਾ ਤੇ ਬੜੇ ਘੈਂਟ ਬੁਝਾਰਤਾਂ ਲੈ ਕੇ ਆਉਣਾ।
2: ਦੀਵਾ ਹੈ,
0: ਕਮਾਲ ਯਾਰ। ਥੈਂਕ ਯੂ। ਹੁਣ ਮਨ ਦੀ ਨਾ ਗੱਲ ਕਰ ਲਓ।
1: ਓਕੇ, ਹਾਂਜੀ ਹਾਂਜੀ ਹਾਂਜੀ, ਲਿਆਓ ਜੀ। ਸਤਿ ਸ਼੍ਰੀ ਅਕਾਲ ਮਨਤ।
0: ਛੋਟੇ
2: ਹੁੰਦੇ ਵਿਆਹ ਹੋ ਗਿਆ ਸੀ ਮੈਨੂੰ, ਤੂੰ ਵੀਰਾ ਹੀ ਗਿਆ। ਇਹ ਨੁਕਸਾਨ ਹੋ ਗਿਆ ਵੇ। ਨਹੀਂ ਨਹੀਂ, ਮੈਂ ਮੈਂ ਵੀਰੇ ਵਰਗਾ ਅੰਕਲ ਹੀ ਹਾਂ, ਜਾਂ ਅੰਕਲ ਵਰਗਾ ਵੀਰਾ ਕੁਝ ਵੀ ਕਹਿ ਲੇ।
1: ਹੈ ਮੰਨਤ, ਇਹ ਪੁੱਠੇ ਸਿੱਧੇ ਵਿਆਹ ਕਰਵਾਈ ਜਾਂਦਾ ਯਾਰ।
2: ਫਤਿਹ
1: ਨਹੀਂ ਸਹੀ ਆ ਕਿਹਦੇ ਨਾਲ? ਫਿਰ ਅੰਬ ਦਾ ਕਿਹਦੇ ਨਾਲ ਵਿਆਹ ਹੋਣਾ ਚਾਹੀਦਾ?
0: ਅੰਬ ਦਾ ਮੇਰੇ ਹਿਸਾਬ ਨਾਲ ਤਾਂ ਸਟ੍ਰਾਬੇਰੀ ਨਾਲ ਹੋਣਾ ਚਾਹੀਦਾ।
1: ਨਹੀਂ ਪਰ ਉਹ ਤੇ ਸੇ ਐਪਲ ਨਾਲ ਕਹਿੰਦੇ ਸੀ।
2: ਫਤਿਹ ਕਹਿੰਦੇ ਸੀ
1: ਬੇਰ ਦਾ ਕਿਹਦੇ ਨਾਲ ਹੋਊਗਾ? ਫਿਰ
0: ਬੇਰ ਕੀ ਹੁੰਦਾ?
1: ਬੇਰ
2: ਬੇਰ
1: ਬੇਰ ਦੀ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ
2: ਤੁਹਾਨੂੰ, ਕੀ ਕਹਿ ਬੈਠੇ ਹੋ?
1: ਫਰੂਟ ਬਦਲੀਏ, ਫਰੂਟ ਬਦਲੀਏ।
2: ਫੇਰ ਕੀ ਕਹਿ ਬੇਟੇ ਭਰਾਵਾ?
1: ਪੁੱਤ ਗਾਵਾ ਦਾ ਵਿਆਹ ਸੀ, ਸੋਰੀ ਸਾਨੂੰ ਭੁਲੇਖਾ ਲੱਗਾ। ਅਮਰੂਦ ਦਾ ਵਿਆਹ ਸੀ, ਸੋਰੀ ਅਸੀਂ ਕਾਰਡ ਨੀ ਪੜਿਆ ਚੱਜ ਨਾਲ। ਹਾਂਜੀ ਹੁਣ ਦੱਸੋ।
0: ਹਾਂਜੀ,
1: ਕਿਹਦੇ ਨਾਲ? ਅਮਰੂਦ ਦਾ ਕਿਹਦੇ ਨਾਲ ਕਰਾਂਗੇ?
0: ਅਮਰੂਦ ਦਾ ਪਤਾ ਨੀ।
1: ਨਾ ਏਦਾਂ ਨੀ, ਇਹ ਆਪਸ਼ਨ ਨੀ ਹੈਗੀ,
2: ਕਰਨਾ ਪੈਣਾ ਜਿਹੜੇ ਅਸੀਂ ਸ਼ਗਨ ਦੇ ਕਾਰਡ 'ਚ ਪਾਈ ਬੈਠੇ,
1: ਹੋਰ
2: ਨਾ ਹੀ ਲਿਖਣਾ ਬਸ।
1: ਅਸੀਂ ਤੁਸੀਂ ਸਾਨੂੰ ਬੁਝਾਰਤਾ ਪੁੱਛਦੇ ਨਾ, ਅਸੀਂ ਵੀ ਪੁੱਛਣੀ ਅੱਜ।
0: ਕੇਲੇ ਨਾ ਕਰਾ ਦਿਓ।
1: ਹੈ ਅਮਰੂਦ ਦਾ ਕੇਲੇ ਨਾ?
2: ਨਹੀਂ ਨਹੀਂ।
0: ਹਾਂਜੀ
1: ਚਲੋ ਠੀਕ ਆ, ਤੁਹਾਡੀ ਮਰਜ਼ੀ ਆ।
0: ਕੇਲਾ ਲੰਬਾ ਹੁੰਦਾ ਨਾ, ਤੇ ਹਰ ਇੱਕ ਪਤਨੀ ਚਾਹੁੰਦੀ ਕਿ ਸਾਡਾ ਤਕੜਾ ਤੇ ਲੰਬਾ ਹੋਵੇ।
1: ਆ ਪਰ ਅਮਰੂਦ ਤੇ ਮੇਲ ਆ ਨਾ,
2: ਗੁਰੂ ਤਾਂ ਆਪ ਤਕੜਾ ਆ।
0: ਹਾਂਜੀ ਪਰ ਲੰਬਾ ਤਾਂ ਚਾਹੀਦਾ ਉਹਨੂੰ।
1: ਆਹੋ ਪਰ ਮੇਲ ਆ ਨਾ,
0: ਉਹ ਤਾਂ ਕੱਦੂ ਜਿਹਾ ਹੁੰਦਾ।
1: ਅੱਛਾ ਸਾਰੀਆਂ ਕੁੜੀਆਂ ਚਾਹੁੰਦੀਆਂ ਵੀ ਸਾਡਾ ਲੰਮਾ ਜਿਹਾ ਘਰ ਵਾਲਾ ਹੋਵੇ।
0: ਹਾਂਜੀ 6 ਫੁੱਟ ਦਾ।
1: ਓਏ ਤੁਹਾਡੀ, ਸਾਡੇ ਫਿਰ ਚੰਗੇ ਵੇਲੇ ਹੋਏ,
2: ਸਾਡਾ ਬਚਾਅ ਹੋ ਗਿਆ।
1: ਸੈਮੀ ਸਾਹਿਬ ਨੇ ਮਾਰਿਆ ਮੁੱਛਾ ਦੇ ਹੱਥ
2: ਲਾਮ ਲੈਣ ਲੱਗੇ, ਘੁੰਗੜ ਕੱਢਿਆ ਇਹਨੂੰ, ਪਤਾ ਨਹੀਂ ਲੱਗਾ ਵੀ ਅੱਗੇ ਬੰਦਾ ਕਿਹੜਾ ਤੁਰਿਆ ਜਾਂਦਾ, ਕਿੰਨੇ ਫੁੱਟ ਦਾ ਹੈ। ਓਹੋ
1: ਥੈਂਕ ਯੂ ਮੰਨਤ, ਕੀ ਸੁਣਾਓਗੇ ਫਿਰ ਅੱਜ?
0: ਥੈਂਕ ਯੂ, ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਓਕੇ
2: ਸੁਣਾਓ
0: ਮਾਸਟਰ ਜੀ। ਕੁਤਬ ਮਿਨਾਰ ਕਿੱਥੇ ਗਾ? ਪੱਪੂ ਸਰ ਮੈਨੂੰ ਨੀ ਪਤਾ। ਮਾਸਟਰ ਅੱਛਾ ਫਿਰ ਤੂੰ ਬੈਂਚ ਤੇ ਖੜ ਜਾ। ਪੱਪੂ ਸਰ ਜੀ ਮੈਨੂੰ ਹਜੇ ਵੀ ਨੀ ਦਿਸ ਰਿਹਾ। ਮਾਸਟਰ ਜੀ

0: थैंक यू मनन,
1: थैंक यू।
2: ਨਾਲੇ ਅਸੀਂ ਨਾ ਅੱਜ ਆ ਰਹੇ ਸੀ ਗੁਰਦੁਆਰੇ ਸਾਹਿਬ ਤੋਂ ਤੇ ਫਤਿਹ ਸ਼ੁਕਰਾ ਕਰੋ ਗੱਡੀ ਚ ਬੈਠਾ ਸੀਗਾ ਤੇ ਸਾਡੀ ਵਾਰੀ ਆ ਗਈ ਤੇ ਅਸੀਂ ਕਾਲੀ ਕਾਲੀ ਚ ਮਾਮਾ ਤੀਆਂ ਭੱਜੀਆਂ ਠੀਕ ਆ। ਫਿਰ ਅਸੀਂ ਚੁੱਪਾ ਪਾਉਣ ਲੱਗੇ, ਮੇਰੇ ਪਟਾਕ ਦੇ ਨਾਲ ਗੁੱਠਾ ਲੱਗਿਆ ਫਰਚ ਚ, ਸ਼ੁਕਰ ਕਰੋ ਖੂਨ ਨੀ ਨਿਕਲਿਆ।
0: ਮੇਰਾ ਤੇ ਨਾ ਮੈਨੂੰ ਤੇ ਸੁਣ ਕੇ ਹੀ ਮੈਨੂੰ ਪੀੜ ਹੋ ਗਈ ਸੁਣ ਕੇ ਹੀ।
1: ਤੇਰਾ ਬਚਾਅ ਹੋ ਗਿਆ ਨਾ, ਤੂੰ ਮੱਥਾ ਟੇਕ ਕੇ ਆਈ ਸੀ ਨਾ।
0: ਹਾਂ
1: ਦੈਟਸ ਵਾਈ,
0: ਕਿਉਂਕਿ ਅੰਗੂਠੇ ਤੇ ਜਦੋਂ ਇਦਾਂ ਸੱਟ ਲੱਗਦੀ ਨਾ ਫਿਰ ਪੀੜ ਬੜੀ ਹੁੰਦੀ ਹੈ।
1: ਨਾ ਯਾਦ ਕਰਾਓ
0: ਹੈ ਮੰਨਤ, ਯੂ ਲੱਕੀ
1: ਆਏ ਨਾ ਆਏ ਮੰਨਤ।
2: ਥੈਂਕ ਯੂ,
0: ਥੈਂਕ ਯੂ ਬੱਤੂ, ਧਿਆਨ ਨਾਲ ਤੁਰਿਆ ਕਰੋ। ਓਕੇ
2: ਥੈਂਕ ਯੂ, ਹੈਵ ਵੈਰੀ ਗ੍ਰੇਟ ਔਸਮ ਬ੍ਰਿਲੀਅੰਟ ਡੇ,
0: ਔਸਮ ਬਲੋਸਮ ਕਿਲੋਸਮ ਡੇ। ਥੈਂਕ ਯੂ ਏਸੀ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਹੁਣ ਸਾਡੇ ਨਾਲ ਆ ਤੇਗ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
3: ਅੰਕਲ ਜੀ ਸਤਿ ਸ੍ਰੀ ਅਕਾਲ, ਰਾਮ ਰਾਮ ਬਤਾਓ।
0: ਸਤਿ ਸ੍ਰੀ ਅਕਾਲ ਤੇਰੀ, ਕੀ ਹਾਲ ਤੇਗ ਦਾ?
3: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਹੈ,
1: ਬਹੁਤ ਬੜੀਆ।
0: ਹੋ ਗਏ ਤਿਆਰ?
3: ਹਾਂਜੀ।
0: ਓਕੇ, ਤੁਹਾਡੇ ਦੰਦ ਦਾ ਕੀ ਹਾਲ ਹੈ?
3: ਉਹ ਵਧੀਆ ਨੇ।
0: ਦੰਦ ਵੀ ਵਧੀਆ ਨੇ?
3: ਹਾਂਜੀ।
0: ਗੁੱਡ, ਨਾਈਸ। ਤੇ ਜਿਹੜੇ ਗਏ ਸੀ ਉਹ ਵਧੀਆ ਨੇ?
3: ਹਾਂਜੀ।
0: ਜਿਹੜੇ ਟੁੱਟੇ ਸੀ ਉਹ ਠੀਕ ਨੇ?
1: ਤੋ ਉਹ ਤੋਂ ਹੋਰ ਆ ਗਏ ਹੋਣਗੇ।
0: ਗੁੱਡ, ਹੁਣ ਆ ਗਏ ਨਾ? ਮੈਂ
3: ਨਹੀਂ,
0: ਹਲੇ ਨਹੀਂ,
1: ਠੰਡ ਬੜੀ ਰਜੇ ਨਹੀਂ ਆਉਣਗੇ।
0: ਲੁਕੇ ਹੋਣੇ ਨਾ ਹਲੇ, ਜਦੋਂ ਥੋੜੀ ਜਿਹੀ ਠੰਡ, ਜਿੱਦਣ ਥੋੜੀ ਜਿਹੀ ਠੰਡ ਘਟੀ ਨਾ ਉਦਣ ਇਹਨਾਂ ਨੇ ਝੱਟ ਆ ਜਾਣਾ।
3: ਅੱਜ ਮੇਰੇ ਡੈਡੀ ਨੇ ਸਿਡਨੀ ਗਿਆ ਸੀ।
0: ਅੱਛਾ, ਸਿਡਨੀ ਗਏ ਆ? ਓਕੇ,
3: ਹਾਂਜੀ।
0: ਓਕੇ ਓਕੇ ਓਕੇ, ਤੇ ਤੁਹਾਡੇ ਲਈ ਕੀ ਲੈ ਕੇ ਆਉਣਗੇ ਫਿਰ?
3: ਪਤਾ ਨਹੀਂ, ਮੈਨੂੰ ਲੱਗਦਾ ਨਹੀਂ ਹੈ ਕਿ ਕੁਛ ਲੈ ਕੇ ਆਉਣਗੇ। ਉਹ ਸਿਡਨੀ ਗਏ ਨੇ
0: ਕੰਮ ਲਈ।
3: ਕੰਮ ਲਈ?
0: ਅੱਛਾ, ਕੰਮ ਲਈ ਗਏ ਨੇ। ਹਾਂ, ਨਹੀਂ ਫਿਰ ਤੇ ਨਹੀਂ ਲਿਆਂਦਾ ਜਾਣਾ ਹੈ ਨਾ।
3: ਹਾਂਜੀ।
0: ਤੇ ਕੀ ਸੁਣਾਓਗੇ ਤੁਸੀਂ ਅੱਜ?
3: ਗੀਤ।
1: ਵਾਹ ਵਾਹ,
0: ਸੁਣਾ ਦੋ ਫਿਰ।
3: ਇਤਲੀ ਬਿਤਲੀ ਚੋਰੇ ਕਨ ਬਾਗਾ ਵਿੱਚ ਕਲੋਤੀ ਜਨ ਚਾਨੇ ਪੁੱਛਿਆ ਕਿਹੜਾ ਕਿਹੜਾ
0: ਵਾਜੇ
1: ਆਪ ਜਾਉਣੇ
0: ਅੰਕਲ, ਆਪ ਹੀ ਵਾਜਾ ਫੜ ਲਿਆ ਵੇਲਾ
1: ਇੰਨਾ ਚਾਹ ਅੰਕਲ ਵਾਜੇ ਆਪਦੇ ਵਜੇ। ਵਾਹ,
0: ਥੈਂਕ ਯੂ ਪੁੱਤ,
3: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕਸ, ਥੈਂਕ ਯੂ, ਥੈਂਕ ਯੂ। ਐਂਬਰ ਦਾ ਦਿਨ ਨਹੀਂ ਅੱਜ?
3: ਨਹੀਂ।
0: ਕਿਹੜੇ ਦਿਨ ਹੋਗੀ?
3: ਕੱਲ
0: ਨੂੰ ਆਊਗੀ। ਓਕੇ ਓਕੇ, ਗੁੱਡ ਗੁੱਡ ਗੁੱਡ। ਚਲੋ ਆਪਾਂ ਵੇਟ ਕਰਦੇ ਹਾਂ। ਤੇ ਜਸਕੀਰ ਜੀ ਕਹਿੰਦੇ ਨੇ ਦਾ ਫਰੂਟ ਬੇਰ ਇਜ਼ ਕਾਲਡ ਜਜੂਬਾ ਇਨ ਇੰਗਲਿਸ਼। ਅੱਛਾ, ਉਹ ਜਿਹੜੇ ਆਪਾਂ ਉੱਧਰ ਲਿਆਂਦੇ ਸੀ। ਚਲੋ ਇਹ ਤੇ ਠੀਕ ਆ, ਜੋ ਵੀ ਕਹਿੰਦੇ ਆ ਇਹ ਦੱਸੋ ਵੀ ਵਿਆਹੀਏ ਕਰ ਮਸਲਾ ਇਹ ਥੋੜੀ ਆ।
1: ਨਹੀਂ, ਵਧੀਆ ਲੱਗ ਗਿਆ, ਪਤਾ ਲੱਗ ਗਿਆ ਨਾਮ ਕੀ ਹੈ, ਕਾਰਡ ਤੇ ਪਾਵਾਂਗੇ ਤਾਂ ਹੀ ਤੇ ਲੋਕੀ ਆਉਣਗੇ। ਵਿਆਹ ਕੀ ਦਿੰਦਾ ਸੀ ਕਿਹਨੂੰ ਅੰਗਰੇਜ਼ੀ ਚ?
0: ਵੈਜ ਕੀ ਕਰੀਏ, ਵੈਜ ਕੀ ਕਰੀਏ ਇਹਨਾਂ ਦਾ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਅੰਕਲ ਜੀ।
0: ਰਾਮ ਰਾਮ ਤਵਨੀਤ, ਕੀ ਹਾਲ ਹੈ?
4: ਕੀ ਹਾਲ? ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਹੈ ਪੁੱਤਰ, ਤੁਸੀਂ ਦੱਸੋ।
4: ਮੈਂ ਠੀਕ ਹਾਂ।
0: ਵਾਹ, ਹੋ ਗਏ ਤਿਆਰ?
4: ਹਾਂਜੀ, ਸ਼ੂਜ਼ ਪਾਣੇ।
0: ਅੱਛਾ, ਸ਼ੂਜ਼ ਪਾਉਣੇ ਆ। ਓਕੇ, ਕੱਲੇ ਸ਼ੂਜ਼ ਹੀ ਪਾਉਣੇ ਆ? ਜਰਾਬਾਂ ਵੀ ਪਾ ਲੀਆਂ?
1: ਸੌਕਸ ਵੀ ਪਾਈਆਂ?
4: ਹਾਂਜੀ।
0: ਅੱਛਾ, ਕੱਲੇ ਸ਼ੂਜ਼ ਹੀ ਰਹਿ ਗਏ ਆ? ਖਾ ਪੀ ਲਿਆ
3: ਬੈਗ ਵੀ ਰੱਖਣਾ ਹਰੇ ਗੱਡੀ
0: ਚ ਬੈਗ ਵੀ ਰੱਖਣਾ ਤੁਸੀਂ ਰੱਖੋਗੇ ਕਿ ਮੰਮਾ ਰੱਖਣੀ ਅਸੀਂ ਰੱਖੋਗੇ ਓਕੇ ਓਕੇ ਓਕੇ ਚਲੋ ਗੁੱਡ ਆ ਤੇ ਆ ਗਏ ਡੈਡਾ ਕੱਲ ਆਊਗੇ ਹਲੇ ਕਾਰਡ ਕੂਡ ਬਣ ਰਹੇ ਹਨ
3: ਹਾਂਜੀ
0: ਤੇ ਕੀ ਸੁਣਾਓਗੇ ਫਿਰ ਕਾਰਡ ਬਣਾ ਕੇ
3: ਇੱਕ ਬੁਜਾਦਤ ਓਕੇ ਦੀ
0: ਐਡਰੈਸ
3: ਲਿਖਿਆ ਹੁੰਦਾ ਤੇ ਤੁਹਾਡਾ ਨਾਮ
0: ਅੱਛਾ ਉੱਤੇ ਐਡਰੈਸ ਵੀ ਲਿਖਿਆ ਹੁੰਦਾ ਤੇ ਨਾਮ ਮੱਕੜੀ
1: ਇੱਕ ਕੋਨੇ ਚ ਰਹਿੰਦੀ ਸਾਰੀ ਦੁਨੀਆ ਚ ਜਾਂਦੀ ਮੈਨੂੰ ਲੱਗ ਗਿਆ
0: ਸਪਾਈਡਰ ਸਪਾਈਡਰ
3: ਨਹੀਂ
0: ਸਪਾਈਡਰ ਦੀ ਬੋਟੀ
1: ਨੀਂਦ
3: ਨਹੀਂ ਨੀਂਦ ਸਪਾਈਡਰ ਤੇ ਤੁਹਾਡਾ ਐਡਰੈਸ ਨਹੀਂ ਲਿਖਿਆ ਹੁੰਦਾ
0: ਜੇ ਕੋਈ ਨੁਕਰੇ ਲੱਗ ਕੇ ਸੌਂਦਾ ਹੋਵੇ ਤੇ ਨੀਂਦ ਵੀ ਹੋ ਸਕਦੀ
1: ਨੀਂਦ ਬੜੀ ਪਿਆਰੀ ਹੈ
0: ਹਾਂ ਫਿਰ ਇਹਦੇ ਲਈ ਫਿਰ ਤੁਹਾਨੂੰ ਸਾਡੀ ਵੀ ਇੱਕ ਬਾਜ਼ਾਰ ਤੋਂ ਬੁੱਝਣੀ ਪੈਣੀ ਤੁਸੀਂ ਦੱਸੋ ਬੇਰ ਦਾ ਵਿਆਹ ਕਿਹਦੇ ਨਾਲ ਹੋਣ ਡਿਆ ਭਲਾ ਤੁਸੀਂ ਦੱਸੋ ਬੇਰ ਦਾ ਵਿਆਹ ਕਿਹਦੇ ਨਾਲ ਹੋਣ ਡਿਆ ਵਾ ਬੇਰ ਪਤਾ ਤੁਹਾਨੂੰ ਕੀ ਹੁੰਦਾ ਲੈ
1: ਦੱਸੋ ਇੰਗਲਿਸ਼ ਦੱਸੋ ਪੜ੍ਹ ਕੇ
0: ਨਹੀਂ ਜਿਹੜਾ ਫਰੂਟ ਹੁੰਦਾ ਵਾ ਜਜੂਬਾ
1: ਬੇਸਣ ਕਾਹਦਾ ਕੰਮ ਹੈਗਾ ਯਾਦ ਰਹਿ ਗਈ ਮੈਮਰੀ
0: ਹੈ ਉਹ ਹੁੰਦਾ ਨਹੀਂ ਪਤਾ ਚਲੋ ਦੱਸੋ ਅਮਰੂਦ ਦਾ ਵਿਆਹ ਕਿੰਨਾ ਹੋਊਗਾ ਫਿਰ
3: ਹਰੇ ਐਪਲ ਦੇ ਨਾਲ
0: ਪਹਿਲੇ
1: ਨਾਸ਼ ਕਰ
3: ਦੇਣਾ
0: ਅਨਾਰ ਦੇ ਨਾਲ ਨਹੀਂ ਨਹੀਂ ਅਨਾਰ ਨਾਲ ਕਿੱਦਾਂ ਮਤਲਬ ਤੁਸੀਂ ਮੈਚ ਬਣਾ ਕਿੱਦਾਂ ਰਹੇ ਪਹਿਲਾਂ ਇਹ ਦੱਸੋ ਮੰਮਾ ਦੱਸ ਰਹੇ ਆ ਓਕੇ ਇਹ ਮੈਚ ਬਣਾ ਰਹੇ ਪੀ ਦੋਵਾਂ ਚ ਬੀਜ ਹੈ ਨਾ ਤਾਂ ਕਰਕੇ
3: ਲੀਚੀ
0: ਹੈ ਲੀਚੀ ਹੁਣ ਕਿਹਦੇ ਕਿਹਦੇ ਨਾਲ ਵਿਆਹ ਦੀ
1: ਲੀਚੀ ਅੱਗੇ ਵਿਆਹ ਦੀ
0: ਲੀਚੀ ਤੇ
1: ਚੀਕੂ ਠੀਕ ਰਹੇ
0: ਹੈ
1: ਚੀਕੂ
0: ਲੀਚੀ ਤੇ ਆਪਾਂ ਹੁਣੇ ਵਿਆਹ ਘੇਟੇ ਆ
1: ਚੀਕੂ ਦਾ ਵਿਆਹ ਨਹੀਂ ਕਰ ਸਕਦੇ ਉਹ ਅਨੁਸ਼ਕਾ ਦਾ ਵਿਆਹ ਆ
3: ਅੰਗੂਰ
1: ਤਾਂ ਕਿੰਨੇ ਹੋਣੇ ਗੁੱਚੇ
0: ਜਾਮ ਨੂੰ ਓਕੇ ਥਿੰਕ ਕਰਨਾ ਪਊਗਾ
1: ਚਲੋ
0: ਮੈਨੂੰ ਲੱਗਦਾ ਵਾ ਵੀ ਨਾ ਫਲਾਂ ਚ ਕੋ ਬਹੁਤੀਆਂ ਫੀਮੇਲ ਨਹੀਂ ਹੈਗੀਆਂ ਸਾਨੂੰ ਸਬਜ਼ੀਆਂ ਨਾ ਵਿਆਹਣੇ ਪੈਣੇ
1: ਫਰੂਟ ਸਬਜ਼ੀ ਨਾ ਵਿਆਹਣੇ ਪੈਣੇ
0: ਨਹੀਂ ਉਹ ਤੇ ਸਬਜ਼ੀ ਆ ਫਰੂਟ ਬਤਾਉ ਤੇ
1: ਅੰਬ ਦਾ ਵਿਆਹ ਗੋਭੀ ਨਾ ਕਰਨਾ
0: ਅੰਬ ਦਾ ਵਿਆਹ ਗੋਭੀ ਨਾ
3: ਗੋਭੀ
0: ਹਾਂ ਤੁਸੀਂ ਤੁਹਾਨੂੰ ਠੀਕ ਲੱਗੂਗਾ ਜੇ ਅੰਬ ਦਾ ਵਿਆਹ ਗੋਭੀ ਨਾ ਕਰ ਦਈਏ
3: ਨਹੀਂ ਪਾਈਨਐਪਲ ਦੇ ਨਾਲ
1: ਨਹੀਂ ਐਪਲ ਫੇਰ ਮੇਲ ਨੇਮ ਹੋ ਗਿਆ
0: ਨਹੀਂ ਇਹਨਾਂ ਦਾ ਦੋਵਾਂ ਦਾ ਨਾ ਤਾਲਮੇਲ ਨਹੀਂ ਬਣਦਾ ਕਿਉਂਕਿ ਇੱਕ ਨੂੰ ਕੱਟ ਕੇ ਖਾਣਾ ਪੈਂਦਾ ਨਾ ਉਹਨੂੰ ਛਿੱਲ ਕੇ ਖਾਣਾ ਪੈਂਦਾ ਇਸ ਕਰਕੇ ਫਿਰ
3: ਅਮਰੂਦ ਨੂੰ ਛੜਾਈ ਲੈਣ
1: ਦਾ ਚੜਾਈ ਠੀਕ ਹੈ
0: ਨਹੀਂ ਇਹਨੂੰ ਨੀ ਛੜਾ ਰਹਿੰਦਾ ਛੜਾ ਰਹਿਣ ਦੇਣਾ ਆਪਾਂ ਅਨਾਨਾਸ ਨੂੰ ਉਹਨੂੰ ਛੜਾ ਰੱਖਣਾ
1: ਕਿਉਂ ਉਹਦੇ ਬਾਹਰ ਕੰਡੇ ਜੱਫੀ ਨੀ ਪੈਂਦੀ ਉਹਨੂੰ
0: ਉਹ ਤੰਬੂ ਕਨਾ ਤਬੜੀਆਂ ਪਾੜਦਾ ਐਵੇਂ ਅੜਦਾ ਫਿਰਦਾ ਥੈਂਕ
1: ਯੂ ਅੰਕਲ ਦੀ ਇਹ ਗੱਲ ਚਿੱਠੀ ਚ ਲਿਖ ਕੇ ਦਿਆ ਗਿਆ ਸੀ
0: ਤੁਹਾਡੀ ਨੀ ਬੁੱਝੀ ਆਪਾਂ ਬੁਝਾਰਤ ਤੁਹਾਡੀ ਬੁਝਾਰਤ ਹੈ ਸਟੈਂਪ ਸਟੈਂਪ ਕੁੜੀ ਬਹੁਤ ਸਮਾਰਟ ਹੋ ਗਈ ਹੈ, ਇਹ ਕੁੜੀ ਦੀ ਚੀਂ ਚੀਂ ਕਰਨ ਵਾਲੀ ਹੋ ਗਈ ਹੈ, ਬੜੀ ਤੇਜ਼ ਹੋ ਗਈ ਹੈ। ਥੈਂਕ ਯੂ ਬੁੱਤੂ,
1: ਅਮਰੂਦ ਨੂੰ ਛੜੇ ਰੱਖਣ ਵਾਲੇ ਹੋ
0: ਤੁਸੀਂ, ਅਮਰੂਦ ਨੂੰ ਛੜੇ ਰੱਖਿਆ ਨਾ
3: ਕਿਹਦੇ ਨਾਲ ਵਿਆਹ ਸੀ?
0: ਹਾਂ ਤੁਸੀਂ ਛੜੇ ਰੱਖਿਆ ਨਾ ਅਮਰੂਦ ਨੂੰ, ਤੁਹਾਨੂੰ
3: ਹਾਂਜੀ
0: ਤੁਹਾਨੂੰ ਪਾਪ ਲੱਗਣਾ, ਅਮਰੂਦ ਛੜੇ ਰੱਖਣ ਵਾਲਾ ਥੋੜੀ ਆ, ਅਮਰੂਦ ਕਿੱਡਾ ਚੰਗਾ ਵਿਚਾਰਾ,
1: ਬੜਾ ਮਹਿੰਗਾ,
0: ਕੱਲ ਸੋਚ ਕੇ ਆਇਓ ਕਿਹਦੇ ਨਾਲ ਵਿਆਹ ਕਰਨਾ,
1: ਬੜਾ ਮਹਿੰਗਾ ਮਿਲਦਾ ਇੱਥੇ,
0: ਹੋਰ
1: ਬੜੀ ਵੈਲਿਊ ਉਹਦੀ
0: ਹੈ। ਤੁਸੀਂ ਤੇ ਐ, ਤੁਸੀਂ ਤੇ ਐ ਛੜਾ ਰਹਿਣ ਤਾ ਜਿੱਦਾਂ ਫਿੱਕਾ ਨਿਕਲ ਆਇਆ ਹੁੰਦਾ। ਦਵਾਣੇ ਨਾਲ ਉਹਦਾ ਕਰ ਸਕਦੇ, ਪਾਈਨਐਪਲ ਦਾ ਨਾ, ਦੋਵੇਂ ਇਕੱਠੇ ਪਏ ਹੁੰਦੇ ਵਿਆਹ ਵਾਲੇ ਟੇਬਲ ਤੇ, ਇੱਕ ਜਣਾ ਮੋਰ ਬਣਿਆ ਹੁੰਦਾ,
1: ਜੋ ਮਰਜ਼ੀ ਪਾਈਨਐਪਲ ਦੀ ਠਾਠ ਹੈ ਨਾ, ਉਹ ਸ਼ਗਲਾ ਟੋਕਰੀ ਬਿਲਕੁਲ ਸੈਂਟਰ ਚ ਹੁੰਦਾ।
0: ਹਾਂ ਇਹ ਇਹ ਗੱਲ ਸਹੀ ਵੈਸੇ,
1: ਸੈਂਟਰ ਚ ਹੁੰਦਾ,
0: ਇਹ ਗੱਲ ਤਾਂ ਹੈਗੀ, ਇਹ ਗੱਲ ਤਾਂ ਹੈਗੀ ਹੈ ਨਾ। ਮੈਨੂੰ ਲੱਗਦਾ ਅਮਰੂਦ ਨੂੰ ਨਾ ਫਰੂਟੀ ਨਾਲ ਵਿਆਹ ਦੀਏ।
1: ਓਏ ਹੋਏ ਕੀ ਕਹਿ ਛੋੜਿਆ ਜੇ,
0: ਹੈ ਤਾਂ ਵਨੀਤ ਅਮਰੂਦ ਹਲੇ ਦੀ ਤੇਰੀ ਵਾਰੀ ਆਈ, ਥੈਂਕ ਯੂ ਪੁੱਤ, ਕੱਲ ਸੋਚ ਕੇ ਦੱਸ,
1: ਲੱਭਦੇ ਆ ਕੋਈ,
0: ਠੀਕ ਆ ਥੈਂਕ ਯੂ,
3: ਮੈਂ ਕੱਲ ਸੋਚ ਕੇ ਦੱਸ,
0: ਕੱਲ ਸੋਚ ਕੇ ਦੱਸਿਓ ਤੁਸੀਂ, ਓਕੇ ਤੇ ਨੈਕਸਟ ਕਿਹਦੀ ਵਾਰੀ?
3: ਵੀਰ ਜੀ।
0: ਹਾਂਜੀ ਵੀਰ ਜੀ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰ ਜੀ, ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਆਪਾਂ ਪਤਾ ਕਿਹੜਾ ਗਾਣਾ ਲਾਉਣਾ?
3: ਕਿਹੜਾ?
0: ਵੀਰ ਜੀ ਵਿਆਉਣ ਚੱਲਿਆ, ਹੈ ਪਤਾ ਤੁਹਾਨੂੰ ਕਿਹੜਾ ਵਾ?
3: ਹਾਂਜੀ
0: ਸੁਣਿਆ ਵਾ ਤੁਸੀਂ,
1: ਇੰਨੀ ਸਲੋ ਨੀ ਬੋਲਣਾ ਆਪਾਂ, ਤੇਜ਼ ਬੋਲਣਾ।
3: ਹਾਂਜੀ
0: ਚੱਲ ਤੁਹਾਨੂੰ ਅੱਜ ਆਪਾਂ ਸੁਣਾਵਾਂਗੇ ਗਾਣਾ, ਤੁਸੀਂ ਪਹਿਲਾਂ ਸੁਣਾਓ, ਕੀ ਸੁਣਾਓ ਤੁਸੀਂ, ਕੀ ਸੁਣਾਓਗੇ ਪਹਿਲਾਂ ਦੱਸੋ।
3: ਵਜਰੀ ਦੇ ਮੈਨੂੰ ਕੱਲ ਨੂੰ ਇੱਕ ਡੱਬਾ ਸਿਰ ਚ ਮਾਰ ਲਿਆ।
0: ਹਾਏ ਸੱਚੀ ਮਾਰਤਾ ਸਿਰ ਚ?
3: ਹਾਂਜੀ।
0: ਓ ਕਿਹੜਾ ਡੱਬਾ, ਖਾਲੀ ਹੀ ਭਰਿਆ ਸੀ?
3: ਪਲਿਆ ਸੀ।
0: ਓ ਕਾਹਦੇ ਨਾਲ ਭਰਿਆ ਸੀ, ਰੂ ਨਾ ਕੇ ਫਰੂਟ ਨਾ?
3: ਐਕਚੁਅਲੀ ਖਾਲੀ ਸੀ।
0: ਅੱਛਾ ਖਾਲੀ ਸੀ, ਓ ਹੋ।
3: ਤੇ ਜਦੋਂ ਅਸੀਂ ਸੋ ਰਹੇ ਸੀਗੇ, ਵੱਡੀ ਦੀਦੀ ਤੇ ਛੋਟੀ ਚਾਚਾ ਮਾਰ ਕਰੇ ਸੀਗੇ, ਕੈਟ ਲੱਗਦਾ ਕੈਟ ਵਾਲੋ ਲੜ ਲਈ ਸੀਗੀ, ਵੱਡੀ ਤੇ ਛੋਟੀ ਲਾ ਕੇ ਕੈਟ ਲੜ ਲਈ ਸੀਗੀ, ਫਿਰ ਵੱਡੀ ਦੀਦੀ ਸੋ ਗਏ, ਫਿਰ ਜਦੋਂ ਮੈਂ ਉੱਠੀ ਵੱਡੀ ਦੀਦੀ ਸਟਿਲ ਚਾਟਾ ਮਾਤਾ ਕਲੀ ਸੀਗੀ ਲਾ ਕੇ ਕੈਟ, ਤੇ ਫਿਰ ਵੱਡੀ ਦੀਦੀ ਤੇ ਛੋਟੀ ਦੀਦੀ
0: ਚੋ ਈਮੇਲ ਕਰ ਦਿਓ ਹਾਂ,
3: ਨਹੀਂ ਵੱਡੀ ਦੀ ਫਿਰ ਛੋਟੀ ਦੀਦੀ ਆਪਣਾ ਚਾਟਾ ਮਾਤਾ ਕਲੇ ਸੀਗੇ, ਬਿਗ ਕੈਟ ਫੈਟ ਹੈਗੇ।
1: ਓਏ ਬਿਗ ਕੈਟ ਚਾਟਾ ਮਾਤਾ, ਓਏ ਹੋਏ
0: ਚਾਟਾ ਮਾਤਾ ਕੀ ਹੁੰਦਾ?
3: ਲੜਾਈ ਕਰਦੀ।
0: ਅੱਛਾ ਲੜਾਈਆਂ ਕਰਦੀਆਂ ਉਹ, ਤੁਸੀਂ ਬੀਬੇ ਪੋਤੇ ਉਹਨਾਂ ਦੇ ਦੋਵੇਂ ਲੜਾਈਆਂ ਕਰਦੀਆਂ ਰਹਿੰਦੀਆਂ, ਵੀਰ ਜੀ ਤੇ ਬੀਬਾ ਆ।
3: ਹਾਂਜੀ
0: ਵੀਰ ਜੀ ਗੁੱਡ ਬੋਏ,
1: ਕੋਈ ਨਹੀਂ ਆਪਾਂ ਸਿਫਾਰਿਸ਼ ਲਾਵਾਂਗੇ ਤੁਹਾਡੀ।
0: ਵੀਰ ਜੀ ਯੂ ਆਰ ਗੁੱਡ ਬੋਏ,
3: ਬੋਲੀ।
0: ਅੱਛਾ ਹਾਂਜੀ ਸੁਣਾ।
3: ਅੱਜ ਮੰਗਲਵਾਰ ਹੈ, ਚੂਹੇ ਨੂੰ ਬੁਖਾਰ ਹੈ, ਚੂਹੇ ਗਿਆ ਡਾਕਟਰ ਕੋ, ਡਾਕਟਰ ਦੇ ਲਾਈ ਸੂਈ,
0: ਚੂਹਾ ਕਰਦਾ
3: ਚੂਹਾ ਕਈ ਉਈ ਉਈ, ਚੂਹਾ ਕਰਦਾ ਉਈ ਉਈ,
0: ਚੂਹਾ ਕਰਦਾ ਬੱਲੇ ਮੇਰੀ ਚੂਹੀ,
3: ਚੂਹਾ ਬੱਲੇ ਸ਼ਾਵਾ ਸ਼ਾਵਾ ਸ਼ਾਵਾ ਬੱਲੇ ਜੀ ਦਬਾ,
0: ਬੱਲੇ ਚੂਹਾ ਜਿੰਦਾ,
1: ਚੂਹਾ ਜਿੰਦਾ,
0: ਵਾਰ ਜਿਹੜਾ ਮਰਜ਼ੀ ਹੋਵੇ ਚੂਹੇ ਨੂੰ ਬੁਖਾਰੇ ਚੜਾਈ ਦਿੰਦਾ, ਚੂਹੇ ਨੂੰ ਚੱਕ ਚੱਕ ਕਰੋ।
3: ਮੈਨੂੰ ਪਤਾ ਛੋਟੀ ਦੀਦੀ ਮੈਨੂੰ ਕੁਛ ਕਹੂਗੀ, ਲੂਦ
0: ਕੀ ਕਹੂਗੀ, ਰੂਡ ਕਹੂਗੀ, ਤੁਸੀਂ ਜੋ ਕਹੋਗੀ ਨਾ ਲਿਖ ਲਿਓ, ਫਿਰ ਸਾਨੂੰ ਕੱਲ ਦੱਸਿਓ।
3: ਛੋਟੀ ਦੀਦੀ ਕਹੂਗੀ ਮੈਂ ਪੁੱਪੂ ਹੈਗੇ।
0: ਕੁੱਕੂ? ਕੁੱਕੂ ਕੇ ਪੁੱਪੂ?
3: ਹਾਂ ਪੁੱਪੂ ਦਿਸ ਤੋਂ
0: ਹੈ।
3: ਹੋ
0: ਗਏ ਤਿਆਰ?
3: ਕੱਲੇ
0: ਸ਼ੂ ਹੀ ਪਾਉਣੇ? ਹੋਏ ਹੋਏ ਹੋਏ, ਫਿਰ ਤੇ ਰੈਡੀ ਹੋ ਤੁਸੀਂ ਤੇ ਕੀ ਸੁਣਾਓਗੇ ਫਿਰ?
3: ਇੱਕ ਬੁਜਾਲਤ।
0: ਹਾਂਜੀ
3: ਹਾਂ। ਸਵੇਲੇ ਸਵੇਲੇ ਲੱਕ ਬੰਨ ਸਿਪਾਹੀ ਵਿਹੜੇ ਵਿੱਚ ਗਿਆ।
1: ਸਵੇਰੇ ਸਵੇਰੇ ਲੱਕ ਬੰਨ ਸਿਪਾਹੀ
0: ਵਿਹੜੇ ਵਿੱਚ ਗਿਆ।
3: ਹਾਂਜੀ
0: ਹਾਂ, ਇਹ ਤੇ ਝਾੜੂ ਆ।
3: ਤੇ ਇੱਕ ਹੋਰ ਆਨਸਰ ਲੈ।
1: ਇਹ ਸਹੀ ਨਿਕਲਿਆ, ਵਾਹ।
0: ਇੱਕ ਹੋਰ ਆਨਸਰ ਆ, ਇੱਕ ਹੋਰ ਆਨਸਰ, ਉਹ ਫਿਰ ਬੋਕਰ ਹੋਣਾ, ਬੋਕਰ। ਵੇਖਿਆ, ਅੱਜ ਤੇ ਆਪਾਂ ਜਿੱਤ ਗਏ।
1: ਮੈਨੂੰ ਲੱਗਾ ਕਿ ਆਮ ਆਦਮੀ ਪਾਰਟੀ ਕਰ। ਵਾਹ, ਅੱਜ ਤਾਂ ਅੰਕਲ ਨੇ ਪਹਿਲੀ ਹੀ ਪੁੱਛ ਲਿਆ।
0: ਕੀ ਪ੍ਰਾਈਜ਼ ਫਿਰ ਅੱਜ ਸਾਡੇ ਲਈ ਗਿਫਟ? ਕੀ ਫਿਰ ਅੱਜ
3: ਕਿਸੇ ਨੇ ਤੁਹਾਨੂੰ ਦੱਸਿਆ?
0: ਨਹੀਂ, ਇਹ ਮੈਨੂੰ ਯਾਦ ਹੋ ਗਿਆ ਸੀ। ਥੈਂਕ ਯੂ ਬੁੱਧ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਸਤਿ ਸ੍ਰੀ ਅਕਾਲ। ਹਾਂਜੀ, ਕੱਲ ਆਉਣਾ?
3: ਕੱਲ ਆਣਾ।
0: ਓਕੇ ਓਕੇ, ਚਲੋ ਗੁੱਡ। ਫਿਰ ਤੇ ਤੁਸੀਂ ਸਫਾਈ ਸਫੂਈ ਕਰ ਲਓ।
3: ਐਕਸਕਰਸ਼ਨ ਜਾਣਾ?
0: ਅੱਛਾ, ਐਕਸਕਰਸ਼ਨ ਵੀ ਜਾਣਾ, ਤੇ ਜਦੋਂ ਤੁਸੀਂ ਹੋ ਕੇ ਆਉਣਾ ਫਿਰ ਡੈਡਾ ਨੇ ਆ ਜਾਣਾ।
3: ਡੈਡਾ ਦੇ ਸਾਨੂੰ ਸਕੂਲ
1: ਤੋਂ ਪਿਕ ਕਰਨਾ।
0: ਸਰਪ੍ਰਾਈਜ਼ ਸਾਈਆਂ ਲਾਈਆਂ ਪਹਿਲਾਂ ਹੀ ਤੁਸੀਂ। ਥੈਂਕ ਯੂ ਡੈਡਾ, ਤੁਹਾਨੂੰ ਮਿਸ ਕਰ ਰਹੇ ਹੋਣੇ ਨਾ।
3: ਤੇ ਜਦੋਂ ਜਦੋਂ ਡੈਡਾ ਆਲੇ ਤੇ ਅਸੀਂ
0: ਫਿਰ ਅਸੀਂ ਫਨ ਕਰਨਾ, ਲੁੱਕ ਜਾਣਾ। ਅੱਛਾ ਅੱਛਾ, ਓਕੇ। ਫਿਰ ਆਪੇ ਡੈਡਾ ਲੱਭਦੇ ਫਿਰਨਗੇ ਨਾ,
1: ਡੈਡਾ ਨੂੰ ਸਰਪ੍ਰਾਈਜ਼ ਦੇਣਗੇ,
0: ਆਪੇ ਲੱਭਣਗੇ ਫਿਰ।
1: ਗੁੜਿਆ,
0: ਥੈਂਕ ਯੂ ਪੁੱਤ,
1: ਵੈਰੀ ਨਾਈਸ,
0: ਥੈਂਕ ਯੂ, ਹੈਵ ਅ ਨਾਈਸ ਡੇ। ਤੁਹਾਡਾ ਦਿਨ ਵਧੀਆ ਵਧੀਆ ਰਵੇ। ਸਤਿ ਸ੍ਰੀ ਅਕਾਲ ਅਸੀਸ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ,
1: ਕੀ ਹਾਲ ਤੇਰਾ?
3: ਜਿਹੜੇ ਰਹਿੰਦੇ ਨੇੜੇ, ਜਿਹੜੇ ਰਹਿੰਦੇ ਨੀ ਨੇੜੇ, ਜਿਹੜੇ ਰਹਿੰਦੇ ਬਹੁਤ ਦੂਰ, ਤੁਹਾਡੇ ਆਪਣੇ ਪੈਰੇ
1: ਹੈ। ਦਿਲਾਂ
0: ਬੱਲੇ,
1: ਦਿਲਾਂ ਕੇ ਪਾਸ ਪਾਸ ਨਹੀਂ, ਬਹੁਤ ਹੀ ਦੂਰ।
0: ਤੁਸੀਂ ਤੇ
3: ਤੁਸੀਂ ਕਿਵੇਂ ਹੋ?
0: ਅਸੀਂ ਠੀਕ ਹਾਂ,
1: ਬੜੀਆ।
0: ਤੁਸੀਂ ਤੇ ਬੜੀਆਂ ਸੋਹਣੀਆਂ ਗੱਲਾਂ ਬਣਾਉਣ ਲੱਗ ਪਏ ਹੋ।
3: ਥੈਂਕ ਯੂ।
0: ਕਿਹੜੀ ਗੱਲ ਬਣਾਈ ਹੋਰ?
3: ਹੋਰ ਸਾਨੂੰ ਪਤਾ, ਤੂੰ ਕਹਿ ਰਹੀ ਸੀ ਵੀ ਸਟ੍ਰਾਬੇਰੀ ਨਾਲ, ਵੀ ਤੁਸੀਂ ਕਹਿ ਰਹੇ ਸੀ ਵੀ ਮੈਂਗੋ ਨਾਲ ਸਟ੍ਰਾਬੇਰੀ ਦਾ ਵਿਆਹ ਕਰੋ। ਮੇਰੇ ਮੰਮਾ ਨੇ ਵੀ ਕਹਿਤਾ ਵੀ ਸਟ੍ਰਾਬੇਰੀ,
0: ਸਟ੍ਰਾਬੇਰੀ ਨਾਲ ਮੈਂਗੋ ਦਾ ਵਿਆਹ।
1: ਓਕੇ,
0: ਕਰ ਦਈਏ, ਕਰ ਦਈਏ ਫਿਰ ਲੋਕ
3: ਕਰ ਦਿਓ।
0: ਚਲੋ ਠੀਕ ਆ।
1: ਨਹੀਂ
0: ਨਹੀਂ
1: ਨਹੀਂ ਨਹੀਂ ਨਹੀਂ,
0: ਕਿਉਂ?
1: ਮੈਂ ਕਦੀ ਮਾਰਕੀਟ 'ਚ ਫਲੇਵਰ ਹੀ ਨਹੀਂ ਵੇਖਿਆ, ਮੈਂਗੋ ਫਲੇਵਰ, ਸਟ੍ਰਾਬੇਰੀ ਫਲੇਵਰ ਦੀ ਇਕੱਠੀ ਕੰਬਾਈਨ ਆਈਸਕ੍ਰੀਮ ਆਈ ਹੋਵੇ, ਕੁਛ ਆਇਆ ਹੋਵੇ।
0: ਗੁਣ ਨਹੀਂ ਮਿਲਦੇ
1: ਅਭੀ? ਅਜੇ ਗੁਣ ਨਹੀਂ ਮਿਲਦੇ। ਹਾਂ, ਅਜੇ ਵੇਖਦੇ, ਇੱਕ ਦੋ ਚਾਰ ਰਿਸ਼ਤੇ ਹੋਰ ਆ ਲੈਂਦੇ ਨਾ, ਅਜੇ ਵੇਖਦੇ, ਅਜੇ ਲੋਕ ਨਹੀਂ ਕਰਦੇ।
0: ਯਾਰ ਆ ਮੰਨ, ਅਸੀਂ ਇਸ ਮੰਨਣ ਨਹੀਂ ਡੇ ਅੰਕਲ।
1: ਨੋ ਨੋ, ਅਭੀ ਨਹੀਂ, ਚੱਲ ਅਸੀਂ ਇਸ ਨੂੰ ਰਾਜ ਨਹੀਂ ਕਰਨਾ। ਅਸੀਂ
0: ਕਰ ਦਈਏ,
1: ਰੁਪਈਆ ਫੜ ਲਈਏ।
0: ਕਿਉਂ ਸੀ?
1: ਮੈਂ ਕਿਹਾ ਰੁਪਈਆ ਫੜ ਲਈਏ, ਡੀਲ ਪੱਕੀ।
3: ਰੁਪਈਆ?
0: ਮਤਲਬ ਪੱਕਾ ਕਰ ਦਈਏ ਫਿਰ
1: ਬੁੱਕ ਕਰਨਾ?
0: ਨਹੀਂ, ਸੋਚਣਾ ਲਿਓ। ਓਕੇ, ਚਲੋ ਹੋਰ ਸੋਚ ਲੈਣਾ।
1: ਸਟ੍ਰਾਬੇਰੀ ਵੀ ਕਹੇਗੀ ਨਾ ਅੰਬ ਨੂੰ ਵੇਖ ਕੇ, ਮੈਂ ਤੈਨੂੰ ਵੇਖ ਕੇ ਲਾਲ ਹੋ ਗਈ। ਐਡਾ ਸੋਹਣਾ ਅੰਬ ਦਾ
0: ਕੀ ਲਿਆਇਓ ਫਿਰ ਅੱਜ ਅਸੀਂ? ਬੋਲੀ ਗਾਣਾ
1: ਬਾਬਾ ਬਾਏ ਬਾਏ ਲੈ ਕੇ ਆਈ ਸੀ ਬਸ।
0: ਨਹੀਂ ਬਾਏ ਬਾਏ ਨਹੀਂ, ਚੇਤਾ ਭੁੱਲ ਗਿਆ।
3: ਪੁਰਾਣੀ
0: ਬੋਲੀ, ਪੁਰਾਣੀ ਬੋਲੀ। ਓਕੇ,
3: ਬੱਚੀ ਖੂਹ ਹੰਦਾ ਪਾਣੀ ਪੀਣੀ ਆ ਲਲਕਾਰ ਕੇ।
2: ਅਮਿਤ ਨਿਤਾਰ ਕੇ ਬੱਚੀਆਂ ਖੂਹਾਂ ਦਾ ਪਾਣੀ ਪੀਣੀ ਆ ਨਿਤਾਰ ਕੇ ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ ਤੇਰੇ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ ਮੈਂ ਪੰਜਾਬਣ ਚਿੱਟੀ ਬੋਲੀ ਪਾਵਾਂ
0: ਲਲਕਾਰ ਕੇ ਚੱਕ ਦੇ ਕੜਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਪਕੌੜੇ ਪਕੌੜੇ ਆਲੂ ਆਲੂ ਬ੍ਰੈਡ ਪਕੌੜੇ ਆਲੂ ਆਲੂ ਆਲੂ ਆਲੂ ਆਲੂ ਆਲੂ ਸਮੋਸੇ ਵਾਹ ਥੈਂਕ ਯੂ ਜੀ
1: ਗਣੋ ਮਸਤੀ ਕਰੋ
2: ਗਣੋ ਮਸਤੀ ਵਧੀਆ ਲੱਗਦਾ ਸਮੋਸਾ ਚਾ
0: ਓਏ ਚਾ ਜਦੋਂ ਆਓਗੇ ਨਾ ਫਿਰ ਤੁਹਾਨੂੰ ਖਵਾਵਾਂਗੇ ਆਪਾਂ ਠੀਕ ਆ
1: ਧੰਨਵਾਦ ਤੇਰਾ
0: ਛੋਟਾ ਥੈਂਕ ਯੂ ਪੁੱਤ ਥੈਂਕ ਤੁਹਾਡਾ ਦਿਨ ਵਧੀਆ ਵਧੀਆ ਰਹੇ ਓਕੇ ਓਕੇ ਓਕੇ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ
1: ਬਾਏ
0: ਥੈਂਕ ਯੂ ਥੈਂਕ ਯੂ ਸੀ ਯੂ ਸੀ ਯੂ ਸੀ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ ਹੁਣ ਕਰ ਲਿਓ ਤੁਸੀਂ ਸੋਰੀ ਲਾਈਨ ਬਿਜ਼ੀ ਸੀ ਅਤੇ ਫਿਰ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲ ਅਤੇ ਧੰਨਵਾਦ ਜੀ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਬਹੁਤ ਮਿਹਰਬਾਨੀ ਕੁਲਵੰਤ ਬਾਟ ਜੀ ਧੰਨਵਾਦ ਤੁਹਾਡਾ ਗੁਰਜੀਤ ਜੀ ਧੰਨਵਾਦ ਤੁਹਾਡਾ ਪ੍ਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਕੋਂਗਰੈਚੁਲੇਸ਼ਨ ਟੂ ਧੂਰ ਪਰਿਵਾਰ ਹੈਪੀ ਬਰਥਡੇ ਭਾਬੀ ਜੀ ਸਟੇ ਬਲੈਸਡ
1: ਧੰਨਵਾਦ ਖੁਰਾਣਾ ਸਾਹਿਬ
0: ਅਮਨ ਸਹੋਤਾ ਜੀ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ ਬਹੁਤ ਮਿਹਰਬਾਨੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮੰਗਲਵਾਰ ਦਾ ਦਿਨ ਸਭ ਲਈ ਵਧੀਆ ਵਧੀਆ ਰਹੇ ਅਤੇ ਤੰਦਰੁਸਤੀ ਦੇਵੇ ਰੱਬ ਚੜ੍ਹਦੀ ਕਲਾ ਦੇਵੇ ਅਤੇ ਸਭ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਵਨ ਬਹੁਤ ਬਹੁਤ ਮਿਹਰਬਾਨੀ ਜੀ ਅਤੇ ਡਡਵਾਲ ਸਾਹਿਬ ਕਰ ਲਿਓ ਤੁਸੀਂ ਕਾਲ ਆਪਾਂ ਵੇਟ ਕਰ ਰਹੇ ਹਾਂ ਤੁਹਾਡੀ ਥੈਂਕ ਯੂ ਮਿਹਰਬਾਨੀ ਜੀ ਕਹਿੰਦੇ ਕਿ ਬੇਰ ਦਾ ਵਿਆਹ ਬੇਰਨੀ ਨਾਲ ਹੋਣਾ ਅਤੇ ਹੁਣ ਕਿੱਥੇ ਉਹਨਾਂ ਦੇ ਕਿਡਜ਼ ਬਾਰੇ ਨਾ ਪੁੱਛਿਓ ਨਹੀਂ ਤਾਂ ਮੈਂ ਉਹ ਵੀ ਦੱਸ ਦੇਣਾ ਅੱਛਾ ਓਕੇ ਨਿੱਕੀਆਂ ਬੇਰੀਆਂ ਅਤੇ ਜ਼ਿਆਦਾ ਜਜ਼ਬਾ ਜਜ਼ਬਾ ਕਹਿੰਦੇ ਕਿ ਨਾ ਕਰੋ ਪੀ ਟੀ ਏ ਨਹੀਂ ਜਜ਼ਬਾ ਕਹਿੰਦੇ ਵੀ ਨੇ ਜਾ ਨਹੀਂ ਬੇਰ ਵੀ ਠੀਕ ਆ ਅੱਛਾ ਠੀਕ ਆ ਅਤੇ ਆਪਣਾ ਡਰਵਾਲ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
1: ਉਹ ਕਿੱਥੇ ਗਏ ਡਰਵਾਲ ਸਾਹਿਬ
0: ਡਰਵਾਲ ਸਾਹਿਬ ਕੀ ਹੋ ਗਿਆ
2: ਸਤਿ
0: ਸ਼੍ਰੀ ਅਕਾਲ ਸੌਂ ਗਏ ਹੀ
2: ਨਹੀਂ
0: ਮੈਨੂੰ ਲੱਗਾ ਸੌਂ ਗਏ ਹੀ
2: ਨਹੀਂ
0: ਮੈਨੂੰ ਲੱਗਦਾ ਨੀਂਦ ਆ ਗਈ ਹੀ
1: ਓਏ ਨਹੀਂ
0: ਮੈਨੂੰ ਲੱਗਦਾ ਨੀਂਦ ਆ ਗਈ ਹੀ
2: ਨਹੀਂ
0: ਉਹ ਮੈਨੂੰ ਲੱਗਦਾ ਸਰਾਣੇ ਤੇ ਡਿੱਗ ਪਏ ਹੀ
2: ਨਹੀਂ
0: ਉਹ ਮੈਨੂੰ ਲੱਗਦਾ ਫਿਸ਼ ਕਰਦੇ ਹੀ ਮੈਨੂੰ ਲੱਗਦਾ ਕੜਾੜੇ ਮਾਰਨ ਡੇ ਸੀ ਤੁਸੀਂ
1: ਕੜਕਾੜੇ
0: ਹੈ ਉਹ ਫੇਰ ਸੌਂ ਗਏ
2: ਚੁੱਪ ਹੋ ਗਿਆ ਹੈ
0: ਹੈ
2: ਚੁੱਪ
0: ਹੋ ਗਿਆ ਸੀ ਓਹੋ ਚੁੱਪ ਕਿਉਂ ਹੋ ਗਏ ਸੀ
1: ਨੀਂਦ ਆ ਗਈ ਸੀ
0: ਅੱਛਾ ਹਾਂਜੀ ਕੀ ਹੋਇਆ ਫਿਰ ਓਕੇ ਤੇ ਕੀ ਸੁਣਾਓਗੇ ਫਿਰ
1: ਸਾਡਾ ਚੱਲ ਠੀਕ
0: ਹਾਂ ਸਾਡਾ ਠੀਕ ਆ ਪਤਾ ਥੈਂਕ ਯੂ
1: ਪੋਇਮ ਸੁਣਾ
0: ਪੋਇਮ ਓਕੇ ਹਾਂਜੀ
2: ਦਸ ਪਕਾਈਆਂ ਰੋਟੀਆਂ ਤੋ ਬਿੱਲੀਆਂ ਆਈਆਂ ਮੋਟੀਆਂ ਆਈਆਂ ਆਈਆਂ ਚੁੱਕ ਚੁੱਕ ਕੇ ਇੱਕ ਰੋਟੀ ਲੈ ਗਿਆ ਚੁੱਕ ਕੇ ਅੱਧੀ ਅੱਧੀ ਖਾ ਗਿਆ ਦਰਵਾਜ਼ੇ ਪਿੱਛੇ ਰੁਕੇ
0: ਆਹ ਤੇ ਬੜੀ ਘੈਂਟ ਯਾਰ ਇਹ ਮੈਂ ਪਹਿਲੀ ਵਾਰੀ ਸੁਣੀ ਆ ਤੁਹਾਡੇ ਕੋਲ ਵੈਰੀ ਨਾਈਸ ਹੈ ਇਹ ਬੜੀ ਨਾਈਸ ਹੈ ਤੇ ਇਹ ਫੇਰ ਸੁਣਾਇਓ ਕਿਸੇ ਦਿਨ
2: ਠੀਕ ਆ
0: ਠੀਕ ਆ ਥੈਂਕ ਯੂ ਡਿਡਵਾਲ ਸਾਹਿਬ
1: ਥੈਂਕ ਯੂ
0: ਬਾਏ ਬਾਏ ਤੁਹਾਡਾ ਦਿਨ ਵਧੀਆ ਵਧੀਆ ਰਹੇ 461 ਤੁਸੀਂ ਆਉਂਦੇ ਰਹੋ ਜੀ 461
1: ਲਾਲ ਗਵਾਚੇ ਤੇ ਲਾਲ ਆਏ ਪਏ ਜੇ ਕਿੱਥੇ ਰਹਿ ਗਏ ਸੀ ਤੁਸੀਂ
0: ਅੱਗੇ ਵੀ ਦੱਸੋ ਨਾ ਅੱਗੇ ਤੁਸੀਂ ਕੀ ਕਿਹਾ ਸੀ ਲਾਲ ਜੀ ਡੱਬੀ ਡੱਬੀ ਡੱਬੀ ਜੀ ਆਵਾਜ਼ ਆ ਰਹੀ ਹੈ ਹਾਂ ਹੁਣ ਥੋੜੀ ਜੀ
1: ਕੁਛ ਲੱਗ ਰਿਹਾ ਫਰਕ ਅੱਗੇ ਨਾਲ
0: ਹੋਰ ਸੁਣਾਓ ਕੋਈ ਨਹੀਂ ਮੈਂ ਉਹ ਜਿਹੜਾ ਬੰਦਾ ਤੋਰੇ ਫੇਰੇ ਚ ਰਵੇ ਉਹ ਕਹਿ ਦਿੰਦੇ ਨਾ ਵੀ ਪੈਰਾਂ ਦੀ ਮਿੱਟੀ ਚੁੱਕ ਕੇ ਟੂਣਾ ਕੀਤਾ ਕਿਸੇ ਨੇ ਬਹਿ ਨੀ ਸਕਦਾ
1: ਬਹਿ ਨੀ ਸਕਦਾ
0: ਮੁੱਛਾਂ
1: ਵੱਟਦੇ ਵੱਟਦੇ ਥੱਕ ਜਾਂਦੇ ਨੇ
0: ਕੰਮ ਬਹੁਤ ਕਰ
1: ਹਾਂਜੀ ਸੁਣਾਓ ਸੁਣਾਓ ਸੁਣਾਓ
5: ਗਰਮੀ ਤੁਰ ਭਾਈ ਹਾਂਜੀ ਭਾਈ ਗਰਮੀ ਕਹਿੰਦਾ ਕਰ ਇੱਕ ਜੂਸ ਦਾ ਗਲਾਸ ਮੇਰੇ ਲੋ ਤੁਸੀਂ ਪੀ ਲੋ ਤੇ ਤੂਰ ਸਾਹਿਬ ਪੀ ਲੈਂਦੇ ਤੇ ਮੈਂ ਨਾ ਸਮੀ ਸਾਹਿਬ ਪੁੱਛਦਾ ਕਿੰਨਾ ਆ ਕਹਿੰਦੇ ਤੁਹਾਡਾ ਹੋ ਗਿਆ ਵੀ ਆਪਣਾ 250 ਹੋ ਗਿਆ
0: ਮੈਂ ਨਾਰ ਪਾਈ
1: ਲਾਲ ਜੀ ਦੇ ਕੋਲ ਨਾ ਇੱਕ ਬੰਦਾ ਆਇਆ ਲਾਲ ਜੀ ਚੱਲੇ ਕਿਤੇ ਕੰਮ ਨਾ ਤੇ ਕਹਿੰਦਾ ਵੀਰ ਜੀ ਪੈਸੇ ਦੇ ਦਿਓ ਮੈਂ ਨਾ ਕੁਛ ਖਾਧਾ ਰੇੜੇ ਦਿਨ ਹੋ ਗਿਆ ਤੇ ਲਾਲ ਜੀ ਕੋ ਕਹਿੰਦੇ ਨਸ਼ਾ ਪਤਾ ਤਾਂ ਨਹੀਂ ਕਰਦਾ ਕਹਿੰਦੇ ਨਹੀਂ ਮੈਂ ਨਹੀਂ ਕਰਦਾ ਕਹਿੰਦੇ ਮੈਂ ਕਰਦਾ ਮੇਰੇ ਕੋਲ ਪੈਸੇ ਉਨੇ ਨੇ ਮੈਂ ਤੈਨੂੰ ਨਹੀਂ ਦੇਖਦਾ ਮੈਂ ਕਰਦਾ ਮੇਰੇ ਕੋਲ ਪੈਸੇ ਉਨੇ ਨੇ ਜੀ ਲਾਲ ਜੀ
5: ਆਪਣਾ ਕੰਮ ਵਾਲੀ ਲਾ ਲਈ ਤੇ ਕੰਮ ਵਾਲੀ ਨੂੰ ਮਹੀਨੇ ਦਾ 15,000 ਦਿੰਦਾ
1: ਅੱਛਾ
5: ਤੇ ਮੈਂ ਸੋਚ ਲਈ
1: ਲਾਲ ਜੀ ਸਾਰੀ ਖਬਰ ਰੱਖਦੇ ਪਹਿਲਾਂ ਮਿਲ ਡੂਰੇ ਬੈਠੇ ਵੀ
0: ਥੈਂਕ ਯੂ ਲਾਲ ਜੀ ਅੱਛਾ
5: ਕਹਿੰਦਾ ਅਮੀਰ ਵਾਲੇ ਥੋੜਾ ਕਹਿੰਦਾ ਅਮੀਰ ਵਾਲੇ ਤੋਂ
0: ਲਾਲ ਜੀ ਅੱਜ ਅੰਬ ਦਾ ਵਿਆਹ ਚੱਲਣ ਡਿਆ ਅਮਰੂਦ ਦਾ ਵਿਆਹ ਚੱਲਣ ਡਿਆ ਕਿੰਨਾ ਕਰੀਏ
1: ਕਿਹਦੇ ਨਾਲ ਕਰਨਾ
0: ਅੰਬ ਦਾ ਵਿਆਹ ਹੋਊਗਾ ਤੇ ਕਿਹਦੇ ਨਾਲ ਕਰੀਏ
1: ਕਿਹਦੇ ਨਾਲ ਕਰਨਾ ਕਿਹੜੇ
0: ਨਿਆਣੇ ਮੰਨਣ ਨੀ ਡੇ
1: ਰਿਸ਼ਤੇ ਆਉਣ ਡੇ ਸੀ ਐਕਸੈਪਟ ਨਹੀਂ ਕਰ ਰਹੇ
0: ਕੋਈ ਦੱਸੋ ਕੋਈ ਗਿਟਕੀ ਜੀ ਨਾਰ
1: ਲਾਲ ਜੀ ਕਹਿੰਦਾ ਮੇਰਾ ਉਹਦਾ ਮਜ਼ਾ ਹੋਇਆ ਮੈਂ ਐਵੇਂ ਸਲਾਹ ਦਿੰਦਾ ਮੇਰਾ ਕਿਉਂ ਲਾਲ ਜੀ
0: ਹੈ ਲਾਲ ਜੀ
5: ਇੱਕ
0: ਪੱਖੋਂ ਤੇ ਠੀਕ ਲੱਗਦੀ ਕਿਉਂਕਿ ਵੇਖੋ ਲੀਚੀ ਚ ਵੀ ਗਿਟਕਿਆ ਇਹਦੇ ਚ ਵੀ ਗਿਟਕਿਆ ਲੀਚੀ ਦੇ ਉੱਤੇ ਵੀ ਛਿੱਲੜ ਹੁੰਦੀ ਆ ਇਹਦੇ ਉੱਤੇ ਵੀ ਛਿੱਲੜ ਹੁੰਦੀ ਆ
1: ਮੈਂਗੋ ਲੀਚੀ
0: ਹੈ ਲੀਚੀਆਂ ਦੇ ਗੁੱਛੇ ਨਾ ਵਿਆਹ ਦੀਆਂ ਕਦ
5: ਕਾਰਡ ਨੂੰ ਕੀ ਕਰਨਾ ਭਾਜੀ ਸੈਮੀ ਦੇ ਵਿਆਹ ਨੂੰ 20 ਸਾਲ ਹੋਏ
0: ਮੈਂ ਕਹਿੰਦਾ ਗੁੱਛੇ ਨਾ ਵਿਆਹ ਦੀਏ ਲਾਲ ਜੀ
5: ਗੁੱਸੇ ਦਾ
0: ਆਹੋ ਯੂ ਨੋ ਬੰਚ ਆਫ ਬੰਚ ਆਫ
1: ਬੰਚ ਗੁੱਸੇ ਨਾਲ ਹੀ ਉਹ ਗੁੱਸੇ ਨਾਲ ਇਹ ਤਾਂ ਗੁੱਸੇ ਨਾਲ ਵਿਆਹ ਦੀ ਇਹ ਅਰੇ ਬਾਈ
0: ਜਬ ਲਾ
1: ਤੁਸੀਂ ਵਾਕਿਆ ਦੂਰ ਬੈਠੇ ਜੇ
0: ਥੈਂਕ ਯੂ ਲਾਲ ਜੀ
1: ਓਕੇ ਲਾਲ ਜੀ ਧੰਨਵਾਦ ਆਪਕਾ ਗੁੱਸੇ ਨਾਲ
0: ਥੈਂਕ ਯੂ ਵੀ ਹੈਵ ਅ ਨਾਈਸ ਡੇ ਅਤੇ ਇੱਧਰ ਮੈਸੇਜ ਕਰਦੇ ਨੇ ਮੰਨਾ ਗਿੱਲ ਜੀ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਜੀ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਜੀਵਨ ਜੀ ਭੇਜਦੇ ਨੇ ਬਹੁਤ ਮਿਹਰਬਾਨੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ ਅੱਜ 187 ਰੁਪਈਏ ਰੇਟ ਹੋ ਗਿਆ ਅੱਛਾ ਡੋਲਰ ਉਹ 187 ਹੋ ਗਿਆ 22 ਕੈਰਟ ਦਾ 1 ਗ੍ਰਾਮ ਦਾ ਅਤੇ ਵੱਧ ਗਿਆ ਰੇਟ ਫਿਰ ਹੈ ਨਾ ਵਧੀ ਜਾਂਦਾ
1: ਇੱਥੇ ਅਲੱਗੇ ਤੱਕ ਫਿਰਦਾ
0: ਚਲੋ ਅਲੱਗ ਬੰਨੇ ਜਦੋਂ ਮਰਜ਼ੀ ਟਾਲਾਂਗੇ ਕੋਈ ਚੱਕਰ ਹੀ ਨਹੀਂ
1: ਜ਼ਿਆਦਾ ਜ਼ੋਰ ਨਾ ਦਿਓ ਨਾ ਅੱਜ ਤੁਸੀਂ
0: ਅਸੀਂ ਤਾਂ ਸੋਚ ਵੀ ਲਈਏ ਤਾਂ ਮਹਿੰਗਾ ਹੋ ਜਾਂਦਾ
1: ਕਹਿੰਦਾ ਜ਼ਿਆਦਾ ਜ਼ੋਰ ਅੱਜ ਨਾ ਦਿਓ ਕੱਲ੍ਹ ਦਿਆ
0: ਜਸਵਾਲ ਸਾਹਿਬ ਧੰਨਵਾਦ ਤੁਹਾਡਾ ਗਾਭਾ ਪਰਿਵਾਰ ਵੱਲੋਂ ਕਹਿੰਦੇ ਕਿ ਬੀਅਰ ਨੂੰ ਲੀਚੀ ਦੇ ਨਾਲ ਬੀਅਰ ਨੂੰ ਲੀਚੀ ਦੇ ਨਾਲ ਕਹਿੰਦੇ ਨੇ ਕਿ ਵਿਆਹੋ ਵਿਆਹ ਦਿਓ
1: ਨਿੱਕੇ ਨਿੱਕੇ
0: ਬੀਅਰ ਨੂੰ ਲੀਚੀ ਨਾਲ ਚਲੋ ਕੱਲ ਕਰਾਂਗੇ ਫਾਈਨਲ ਹਲੇ ਚਲੋ ਵੇਖਾ ਵਿਖਾ ਹੀ ਚੱਲਣ ਡੀ ਬੇਅਰ ਵੈਡਸ ਚੈਰੀ ਕਰ ਦਿਓ ਕਹਿੰਦੇ ਹਾਂ ਚਲੋ ਠੀਕ ਆ ਸ਼ੇਰਗਲ ਸਾਹਿਬ ਕਹਿੰਦੇ ਗੁੱਡ ਮਾਰਨਿੰਗ ਹੈ ਨਾ ਅਤੇ ਸੇਠੀ ਸਾਹਿਬ ਕਹਿੰਦੇ ਕਿ ਥੈਂਕ ਯੂ ਗੁੱਡ ਕਹਾਣੀ ਸੀ ਅਤੇ ਗਾਣਾ ਬੜਾ ਵਧੀਆ ਰੁਪਿੰਦਰ ਜੀ ਕਹਿੰਦੇ ਅੱਜ ਦੀ ਕਹਾਣੀ ਜਾਣਕਾਰੀ ਭਰਪੂਰ ਸੀ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਅੰਬ ਦਾ ਵਿਆਹ ਕਹਿੰਦੇ ਅੰਬੀ ਦੇ ਨਾਲ ਮਤਲਬ ਫੈਮਿਲੀ ਹੋ ਗਈ ਫਿਰ ਤਾਂ ਘਰ ਦਾ ਘਰੇ ਹੀ ਹੋ ਗਿਆ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਜੀ 1674 AM

ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 16 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ।
1: ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਰਣਜੋਤ ਜੀ। ਔਰ ਅੱਜ ਦੇ ਦਿਨ ਵਿਆਸ ਦਰਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ, ਹਰ ਇੱਕ ਆਸਟ੍ਰੇਲੀਆਈ ਇਹ ਸਵਾਲ ਪੁੱਛ ਰਿਹਾ। ਪੈਟਰੋਲ ਦੀਆਂ ਕੀਮਤਾਂ ਘਟਣਗੀਆਂ ਜਾਂ ਨਹੀਂ ਘਟਣਗੀਆਂ, ਦੁਨੀਆ ਭਰ ਦੇ ਵਿੱਚ ਹਰ ਕੋਈ ਇਹ ਸਵਾਲ ਪੁੱਛ ਰਿਹਾ। ਔਰ ਇਰਾਨ ਅਮਰੀਕਾ ਸਮਝੌਤਾ ਕਿੰਨੀ ਕੁ ਦੇਰ ਤੱਕ ਟਿਕੇਗਾ, ਇਹ ਇਜ਼ਰਾਈਲ ਪੁੱਛ ਰਿਹਾ। ਵੈਸੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਅੱਜ ਦੇ ਦਿਨ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਇੰਗਲੈਂਡ ਤੋਂ, ਬਰਤਾਨੀਆ ਤੋਂ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਦੇਸ਼ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ ਬਰਤਾਨੀਆ ਦੇ ਵਿੱਚ ਕਾਫੀ ਦੇਰ ਤੋਂ ਇਹ ਗੱਲ ਤੁਰ ਰਹੀ ਸੀ, ਪਰ ਹੁਣ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੂਰਨ ਪਾਬੰਦੀ ਹੀ ਸਹੀ ਵਿਕਲਪ ਹੋਏਗੀ। ਹੁਣ ਤੱਕ ਸਿਰਫ ਆਰਜ਼ੀ ਜਿਹੜੀ ਇੱਕ ਪਾਬੰਦੀ ਚੱਲ ਰਹੀ ਸੀ। ਬੱਚਿਆਂ ਦੀ ਸੁਰੱਖਿਆ ਤੇ ਖੁਸ਼ੀ ਦੇ ਮਾਮਲੇ ਦੇ ਨਾਲ ਕੋਈ ਸਮਝੌਤਾ ਕਰਨ ਦੇ ਲਈ ਸਰਕਾਰ ਤਿਆਰ ਨਹੀਂ ਹੈ। ਇਸੇ ਕਰਕੇ ਬਰਤਾਨੀਆ ਸਰਕਾਰ ਨੇ ਕਿਹਾ ਕਿ ਅਗਲੇ ਸਾਲ ਯਾਨੀ 2027 ਦੀ ਸ਼ੁਰੂਆਤ ਦੇ ਵਿੱਚ ਇਹ ਪਾਬੰਦੀਆਂ ਲਾਗੂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਨਿਯਮ ਪਾਸ ਕਰ ਦਿੱਤੇ ਜਾਣਗੇ ਸਾਰੀਆਂ ਕੰਪਨੀਆਂ ਦੀ ਤਰਫ ਤੋਂ, ਤੇ ਪਾਬੰਦੀਆਂ ਨੂੰ ਸਹੀ ਢੰਗ ਦੇ ਨਾਲ ਲਾਗੂ ਕੀਤਾ ਜਾਏਗਾ। ਸਟਾਮਨ ਨੇ ਸੰਬੋਧਨ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਜਿਹੜਾ ਕਿ ਬ੍ਰਿਟਿਸ਼ ਮੀਡੀਆ ਨੂੰ ਜਾਰੀ ਕਰ ਦਿੱਤਾ ਗਿਆ। ਬ੍ਰਿਟਿਸ਼ ਸਰਕਾਰ ਨੇ ਇਸ ਪਾਬੰਦੀਆਂ ਦੇ ਦਾਇਰੇ ਦੇ ਵਿੱਚ ਸਨੈਪਚੈਟ, ਟਿਕਟੋਕ, ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਤੇ ਐਕਸ ਨੂੰ ਫਿਲਹਾਲ ਸ਼ਾਮਲ ਕੀਤਾ, ਪਰ ਵਟਸਐਪ ਤੇ ਸਿਗਨਲ ਨੂੰ ਹਾਲੇ ਸ਼ਾਮਲ ਨਹੀਂ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਆਸਟ੍ਰੇਲੀਆ ਨੇ ਵੀ ਇਸੇ ਕਿਸਮ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਸੀ ਔਰ ਦੁਨੀਆ ਦਾ ਪਹਿਲਾ ਐਸਾ ਦੇਸ਼ ਬਣਿਆ ਸੀ। ਉੱਥੇ ਹੁਣ ਜਦੋਂ ਇਰਾਨ ਤੇ ਅਮਰੀਕਾ ਦੇ ਸਮਝੌਤੇ ਦੀ ਗੱਲ ਤੁਰ ਰਹੀ ਹੈ, ਚਾਰੇ ਪਾਸੇ ਇਹੀ ਖਬਰਾਂ ਨੇ, ਉਹ ਖਬਰਾਂ ਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੀ ਆ, ਪਰ ਇਹਨਾਂ ਖਬਰਾਂ ਦੇ ਵਿੱਚ ਵਿਚਕਾਰ ਰੂਸ ਨੇ ਯੂਕਰੇਨ ਦੇ ਉੱਤੇ ਧਾਵਾ ਬੋਲ ਦਿੱਤਾ ਔਰ ਇਹ ਖਬਰਾਂ ਸ਼ਾਇਦ ਓਨੀਆਂ ਜ਼ਿਆਦਾ ਚਰਚਾ ਚ ਨਾ ਆਈਆਂ ਹੋਣ, ਪਰ ਰੂਸ ਨੇ ਰਾਤ ਦੇ ਹਨੇਰੇ ਦੇ ਵਿੱਚ ਸੈਂਕੜੇ ਡਰੋਨਸ ਉੱਤੇ ਦਰਜਨਾਂ ਮਿਜ਼ਾਈਲਾਂ ਦਾਗ ਦਿੱਤੀਆਂ। ਯੂਕਰੇਨ ਦੀ ਤਰਫ ਤੋਂ ਕਿਹਾ ਗਿਆ ਹੈ ਕਿ 1000 ਸਾਲ ਪੁਰਾਣਾ ਇੱਕ ਮਸ਼ਹੂਰ ਚਰਚ ਜਲ ਗਿਆ, 11 ਲੋਕ ਵੀ ਮਾਰੇ ਗਏ ਨੇ। ਦੱਸ ਦਈਏ ਕਿ ਰੂਸ ਨੇ ਯੂਕਰੇਨ ਦੇ ਦੋ ਵੱਡੇ ਸ਼ਹਿਰ, ਰਾਜਧਾਨੀ ਕੀਵ ਤੇ ਦੂਸਰਾ ਵੱਡਾ ਸ਼ਹਿਰ ਖਾਰਕੀਵ, ਇਹਨਾਂ ਦੇ ਉੱਤੇ ਇਕੱਠਿਆਂ ਹਮਲਾ ਕੀਤਾ। ਹਮਲਾ ਕੱਲ ਦੀ ਰਾਤ, ਜਿਹੜੀ ਲੰਘੀ ਰਾਤ ਹੈ ਇਹ ਨਹੀਂ, ਉਸ ਤੋਂ ਇੱਕ ਰਾਤ ਪਹਿਲਾਂ ਦੀ ਇਹ ਹਮਲੇ ਦੀ ਖਬਰ ਹੈ, ਜਦੋਂ ਰੂਸ ਨੇ ਇਕੱਠਿਆਂ 70 ਮਿਜ਼ਾਈਲਾਂ ਤੇ 611 ਡਰੋਨ ਦਾਗੇ। ਕੁੱਲ ਮਿਲਾ ਕੇ 681 ਹਥਿਆਰ ਇੱਕੋ ਹੀ ਰਾਤ ਦੇ ਵਿੱਚ ਦਾਗ ਦਿੱਤੇ ਗਏ। ਹਾਲਾਂਕਿ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਕਿ 632 ਨੂੰ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ, ਯਾਨੀ ਕਿ 50 ਮਿਜ਼ਾਈਲਾਂ ਤੇ 582 ਡਰੋਨ ਰੋਕੇ ਗਏ। ਫਿਰ ਵੀ 20 ਬਲੈਸਟਿਕ ਮਿਜ਼ਾਈਲਾਂ ਤੇ 27 ਡਰੋਨ ਦੇ ਨਾਲ ਅਲੱਗ ਅਲੱਗ 42 ਥਾਵਾਂ ਦੇ ਉੱਤੇ ਜਾ ਕੇ ਇਹ ਹਮਲੇ ਹੋਏ ਨੇ। ਆਮ ਲੋਕਾਂ ਦੀਆਂ ਮੌਤਾਂ ਹੋਈਆਂ ਨੇ, ਐਮਰਜੈਂਸੀ ਵਰਕਰ ਵੀ ਮਾਰੇ ਗਏ ਨੇ, 53 ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਕੱਲੇ ਕੀਵ ਦੇ ਵਿੱਚ ਹੀ 5 ਲੋਕਾਂ ਦੀ ਮੌਤ ਹੋਈ ਹੈ, 30 ਤੋਂ ਜ਼ਿਆਦਾ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ 5 ਤੇ 6 ਸਾਲ ਦੀ ਉਮਰ ਦੇ ਬੱਚੇ ਵੀ ਦੱਸੇ ਗਏ ਨੇ। ਉਧਰ ਕੀਵ ਦੇ ਸ਼ਨੈਵਿਸਕੀ ਇਲਾਕੇ ਦੇ ਵਿੱਚ 30 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ 5 ਵਾਰ ਹਮਲੇ ਹੋਏ। ਇੱਕ 25 ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਦੇ ਉੱਤੇ ਵੀ ਹਮਲਾ ਹੋਇਆ ਦੱਸਿਆ ਗਿਆ। ਕੁੱਝ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਜਿਹੜੇ ਕਮਰਸ਼ੀਅਲ ਚਰਚ ਦੱਸੀ ਜਾ ਰਹੀ ਹੈ, 1000 ਸਾਲ ਪੁਰਾਣੀ ਲਗਭਗ, ਮੌਨਸਟਰੀ ਆਫ ਦੀ ਕੇਵਸ, ਇਸ ਨੂੰ 11ਵੀਂ ਸਦੀ ਦੇ ਵਿਚਕਾਰ ਬਣਿਆ ਹੋਇਆ ਦੱਸਿਆ ਗਿਆ ਹੈ। ਦੱਸ ਦਈਏ ਕਿ ਇਸ ਦੇ ਥੱਲੇ 600 ਮੀਟਰ ਤੋਂ ਵੀ ਲੰਬੀਆਂ ਗੁਫਾਵਾਂ ਦਾ ਇੱਕ ਪੂਰਾ ਜਾਲ ਹੈ, ਇਸੇ ਕਰਕੇ ਇਸ ਨੂੰ ਮੋਨੇਸਟਰੀ ਆਫ ਦੀ ਕੇਵਸ ਵੀ ਕਿਹਾ ਜਾਂਦਾ ਹੈ। ਉੱਥੇ ਹੁਣ ਉਹ ਖਬਰਾਂ ਜਿਨ੍ਹਾਂ ਦਾ ਤੁਹਾਨੂੰ ਇੰਤਜ਼ਾਰ ਸੀ, ਇਰਾਨ ਤੇ ਅਮਰੀਕਾ ਦੇ ਦਰਮਿਆਨ ਹੋਇਆ ਸਮਝੌਤਾ ਸੀਜ਼ ਫਾਇਰ। ਇੱਕ ਗੱਲ ਸਮਝ ਲਓ ਕਿ ਇਹ ਸਮਝੌਤਾ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਸਮਝੌਤਾ ਹੈ, ਜੰਗ ਖਤਮ ਹੋਣ ਦਾ ਸਮਝੌਤਾ ਨਹੀਂ ਹੈ। ਜੰਗਬੰਦੀ ਆਰਜ਼ੀ ਤੌਰ ਦੇ ਉੱਤੇ ਲਾਗੀ ਕੀਤੀ ਗਈ ਹੈ, ਯਾਨੀ ਕਿ ਅਗਲੇ 60 ਦਿਨ ਤੱਕ ਨਾ ਤਾਂ ਅਮਰੀਕਾ ਕੋਈ ਡਰੋਨ ਜਾਂ ਕੋਈ ਬੰਬ ਇਰਾਨ ਵੱਲ ਸਿੱਟੇਗਾ ਤੇ ਨਾ ਹੀ ਇਰਾਨ ਅਮਰੀਕਾ ਦੇ ਫੌਜੀ ਟਿਕਾਣਿਆਂ UAE ਤੋਂ ਲੈ ਕੇ ਸਾਊਦੀ ਅਰਬ, ਕਤਰ, ਯਮਨ ਦੇ ਵਿੱਚ ਕੋਈ ਇਸ ਕਿਸਮ ਦਾ ਹਮਲਾ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇ ਦਿਨ ਦਾਅਵਾ ਕੀਤਾ ਕਿ ਹੌਰਮੁਜ਼ ਸਟ੍ਰੇਟ ਤੋਂ ਤੇਲ ਦੇ ਭਰੇ ਟੈਂਕਰ ਵੀ ਜਿਹੜੇ ਜਹਾਜ਼ ਨੇ ਉਹ ਗੁਜ਼ਰਨ ਲੱਗ ਪਏ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ, ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਨੇ ਔਰ ਇਹ ਦੱਖਣੀ ਹਾਈਵੇ ਦੇ ਵੱਲ ਜਾ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰਸਤਾ ਹੈ। ਡੋਨਲਡ ਟਰੰਪ ਦਾ ਇਹ ਬਿਆਨ ਅਮਰੀਕਾ ਇਰਾਨ ਸਮਝੌਤੇ ਦੇ ਨਾਲ ਬਣੀ ਸਹਿਮਤੀ ਤੋਂ ਬਾਅਦ ਸਾਹਮਣੇ ਆਇਆ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੱਸਿਆ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਦੇ ਉੱਤੇ ਆਉਂਦੀ 19 ਜੂਨ ਨੂੰ ਸਵਿਟਜ਼ਰਲੈਂਡ ਦੇ ਵਿੱਚ ਹਸਤਾਖਰ ਕੀਤੇ ਜਾਣਗੇ। ਹੁਣ ਇਹ ਵੀ ਕਿਹਾ ਕਿ ਪਾਕਿਸਤਾਨ ਇਸ ਹਸਤਾਖਰ ਕਰਨ ਦੀ ਰਸਮ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਵੈਸੇ ਵੀ ਵਿਚੋਲਗੀ ਕਰਦਾ ਰਿਹਾ ਇਸ ਪੂਰੇ ਸਮਝੌਤੇ ਦੀ ਔਰ ਹੁਣ ਦੁਨੀਆ ਦੇ ਨਕਸ਼ੇ ਦੇ ਉੱਤੇ ਪਾਕਿਸਤਾਨ ਨੂੰ ਇੱਕ ਵਿਚੋਲਗੀ ਧਿਰ ਦੇ ਤੌਰ ਤੇ ਦੇਖਿਆ ਜਾ ਰਿਹਾ, ਇੱਕ ਐਸੀ ਜੰਗ ਦੀ ਵਿਚੋਲਗੀ ਜਿਹਦੀ ਨਾ ਤਾਂ ਕੋਈ ਇੱਛਾ ਜਤਾ ਰਿਹਾ ਸੀ ਤੇ ਨਾ ਹੀ ਜਾਰੀ ਰੱਖਣਾ ਕੋਈ ਚਾਹੁੰਦਾ ਸੀ ਕਿਉਂਕਿ ਕੁੱਲ ਦੁਨੀਆ ਨੂੰ ਇਸ ਜੰਗ ਨੇ ਨੁਕਸਾਨ ਪਹੁੰਚਾਇਆ। ਅਮਰੀਕਾ ਤੇ ਇਰਾਨ ਦੇ ਦਰਮਿਆਨ ਇਹ ਸਮਝੌਤਾ ਹੋ ਗਿਆ ਪਰ ਜੇਕਰ ਤੁਹਾਡੇ ਯਾਦ ਹੋਵੇ ਕਿ ਫਰਵਰੀ ਮਹੀਨੇ ਦੇ ਵਿੱਚ ਪਹਿਲਾ ਹਮਲਾ ਤਾਂ ਇਜ਼ਰਾਈਲ ਨੇ ਕੀਤਾ ਸੀ। ਅਜਿਹੇ ਦੇ ਵਿੱਚ ਇਜ਼ਰਾਈਲ ਦਾ ਕੀ? ਇਜ਼ਰਾਈਲ ਦੇ ਵਿੱਤ ਮੰਤਰੀ ਬੈਜ਼ਲੇਲ ਸਮੋਟਰਿਚ ਨੇ ਦੱਸਿਆ ਹੈ ਕਿ ਪੂਰੀ ਦੁਨੀਆ ਦੇ ਲਈ ਇਹ ਕੋਈ ਵਧੀਆ ਸਮਝੌਤਾ ਨਹੀਂ ਹੈ। ਇਜ਼ਰਾਈਲ ਨੂੰ ਖੁਦ ਹੀ ਇਸ ਸ਼ਾਸਨ ਨੂੰ ਗਿਰਾਉਣ ਦੀ ਉਮੀਦ ਸੀ ਔਰ ਇਜ਼ਰਾਈਲ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ, ਇਹੀ ਇਜ਼ਰਾਈਲ ਦਾ ਹਮੇਸ਼ਾ ਟੀਚਾ ਰਹੇਗਾ। ਉਹਨਾਂ ਕਿਹਾ ਕਿ ਇਹ ਸਾਂਝੇ ਤੌਰ ਦੇ ਉੱਤੇ ਸ਼ੁਰੂ ਕੀਤਾ ਗਿਆ ਇੱਕ ਮੁਹਿੰਮ ਸੀ, ਸਾਂਝੇ ਤੌਰ ਤੇ ਕਹਿਣ ਤੋਂ ਭਾਵ ਕਿ ਇਜ਼ਰਾਈਲ ਤੇ ਅਮਰੀਕਾ ਨੇ ਰਲ ਕੇ ਹਮਲੇ ਕੀਤੇ ਸੀ। ਇਸ ਤੋਂ ਪਹਿਲਾਂ ਇਜ਼ਰਾਈਲ ਦੀ ਕੌਮੀ ਸੁਰੱਖਿਆ ਮੰਤਰੀ ਇਤਮਾਰ ਬੇਨ ਗਵੇਰ ਨੇ ਇਸ ਸਮਝੌਤੇ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਸਮਝੌਤਾ ਕਿਸੇ ਵੀ ਤਰੀਕੇ ਦੇ ਨਾਲ, ਇਜ਼ਰਾਈਲ ਤਾਂ ਬਹੁਤ ਦੂਰ ਦੀ ਗੱਲ, ਪਰ ਦੁਨੀਆ ਦੇ ਲਈ ਇਹ ਇੱਕ ਸਹੀ ਸਮਝੌਤਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਫੌਜ ਲੈਬਨਾਨ, ਸੀਰੀਆ ਤੇ ਗਜ਼ਾ ਦੇ ਵਿੱਚ ਮੌਜੂਦਗੀ ਬਣਾਈ ਰੱਖੇਗੀ, ਬੇਸ਼ੱਕ ਅਮਰੀਕਾ ਜਿਹੜਾ ਹੈ ਇਰਾਨ ਦੇ ਨਾਲ ਇਹ ਸਮਝੌਤਾ ਕਰ ਲਵੇ। ਦੱਸ ਦਈਏ ਕਿ ਇਜ਼ਰਾਈਲ ਅਕਸਰ ਇਹ ਕਹਿੰਦਾ ਰਿਹਾ ਕਿ ਲੈਬਨਾਨ ਦੇ ਵਿੱਚ ਹਿਜਬੁੱਲਾ, ਗਜ਼ਾ ਦੇ ਵਿੱਚ ਹਮਾਜ਼ ਤੇ ਸੀਰੀਆ ਦੇ ਜਿਹੜੇ ਲੜਾਕੇ ਨੇ ਉਹਨਾਂ ਨੂੰ ਇਰਾਨ ਦੀ ਸਰਕਾਰ ਦੀ ਤਰਫ ਤੋਂ ਹਮਾਇਤ ਦਿੱਤੀ ਜਾਂਦੀ ਹੈ। ਇਰਾਨ ਉਹਨਾਂ ਨੂੰ ਹਥਿਆਰ ਤੇ ਪੈਸੇ ਮੁਹੱਈਆ ਕਰਵਾਉਂਦਾ ਹੈ, ਇਸੇ ਕਰਕੇ ਇਜ਼ਰਾਈਲ ਦੇ ਉਹ ਚਿਰ ਵਿਰੋਧੀ ਨੇ, ਕੱਟੜ ਵਿਰੋਧੀ ਨੇ। ਉਧਰ ਇਸ ਸਮਝੌਤੇ ਤੋਂ ਬਾਅਦ ਹੁਣ ਬਹੁਤ ਸਾਰੇ ਸਵਾਲ ਉੱਠਣ ਲੱਗ ਪਏ ਨੇ ਕਿ ਇਸ ਸਮਝੌਤੇ ਦੇ ਵਿੱਚ ਆਖਿਰਕਾਰ ਐਸਾ ਕੀ ਹਾਸਲ ਕਰ ਲਿਆ ਡੋਨਲਡ ਟਰੰਪ ਨੇ ਜਿਹਦੇ ਕਰਕੇ ਪਹਿਲਾਂ ਲੜਾਈ ਸ਼ੁਰੂ ਕੀਤੀ ਗਈ, ਦੁਨੀਆ ਭਰ ਨੂੰ ਇੱਕ ਜੋਖਮ ਦੇ ਵਿੱਚ, ਇੱਕ ਮਹਿੰਗਾਈ ਦੇ ਦੌਰ ਦੇ ਵਿੱਚ ਸੁੱਟਿਆ ਗਿਆ ਔਰ ਇੱਕ ਤ੍ਰਾਸਦੀ ਦੇ ਵਿੱਚੋਂ ਕੱਢਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਥ ਹਾਲੇ ਵੀ ਖਾਲੀ ਹੀ ਨਜ਼ਰ ਆ ਰਹੇ ਨੇ। ਖੁਦ ਨੂੰ ਸੁਪਰ ਪਾਵਰ ਦੱਸਣ ਵਾਲਾ ਅਮਰੀਕਾ ਇਸ ਸਮਝੌਤੇ ਦੇ ਵਿੱਚੋਂ ਆਖਿਰਕਾਰ ਐਸਾ ਕੀ ਹਾਸਲ ਕਰਕੇ ਗਿਆ ਜੋ ਕਿ ਅਮਰੀਕਾ ਦੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਇਸ ਸਮਝੌਤੇ ਦਾ ਸਭ ਤੋਂ ਕਮਜ਼ੋਰ ਪਹਿਲੂ ਇਰਾਨ ਦਾ ਪਰਮਾਣੂ ਪ੍ਰੋਗਰਾਮ ਹੀ ਸੀ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਇਹ ਵੱਡੀ ਚਿੰਤਾ ਸੀ ਕਿ ਇਰਾਨ ਪਰਮਾਣੂ ਹਥਿਆਰ ਨਾ ਹਾਸਲ ਕਰ ਸਕੇ। ਇਹੀ ਕਹਿ ਕੇ ਅਮਰੀਕਾ ਨੇ ਹਮਲੇ ਵੀ ਕੀਤੇ ਸੀ, ਪਰ ਇਸ ਡੀਲ ਦੇ ਵਿੱਚ ਇਰਾਨ ਨੇ ਨਿਊਕਲੀਅਰ ਗੱਲਬਾਤ ਨੂੰ ਅੱਗੇ ਭਵਿੱਖ ਦੇ ਲਈ ਫਿਲਹਾਲ ਢਾਲ ਦਿੱਤਾ। ਇਸ ਕਰਕੇ ਇਸ ਸਮਝੌਤੇ ਨੂੰ ਅਮਰੀਕਾ ਦੇ ਹੱਕ ਚ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ। ਸਵਾਲ ਇਹ ਵੀ ਉੱਠਦਾ ਹੈ ਕਿ ਇਸ ਸਮਝੌਤੇ ਚ ਆਖਿਰਕਾਰ ਅਜਿਹਾ ਨਵਾਂ ਕੁਝ ਐਡ ਕੀਤਾ ਗਿਆ ਜਾਂ ਨਹੀਂ, ਕਿਉਂਕਿ ਇਰਾਨ ਨੇ ਜਿਹੜੇ ਵਾਅਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੀਤੇ ਨੇ ਉਹ ਸਾਲ 2015 ਜਾਂ ਉਸ ਤੋਂ ਪਹਿਲਾਂ ਵੀ ਕੀਤੇ ਹੀ ਹੋਏ ਸੀ। ਯਾਨੀ ਕਿ ਜਿਸ ਪਰਮਾਣੂ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਨੇ ਜੰਗ ਸ਼ੁਰੂ ਕੀਤੀ ਸੀ ਉਸ ਨੂੰ ਲੈ ਕੇ ਤਹਿਰਾਨ ਨੇ ਇੱਕ ਵਾਰ ਫਿਰ ਤੋਂ ਉਹੀ ਵਾਅਦਾ ਕੀਤਾ ਹੈ ਕਿ ਪਹਿਲਾਂ ਪਾਬੰਦੀਆਂ ਹਟਾ ਲਵੋ ਤੇ ਫਿਰ ਉਸ ਦੇ ਉੱਤੇ ਵੀ ਗੱਲ ਕਰ ਲਵਾਂਗੇ। ਡੀਲ ਦੇ ਵਿੱਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜੰਗ ਤੋਂ ਤਬਾਹ ਹੋਈ ਆਪਣੀ ਅਰਥ ਵਿਵਸਥਾ ਨੂੰ ਪਟੜੀ ਦੇ ਉੱਤੇ ਵਾਪਸ ਲਿਆਉਣ ਦੇ ਲਈ ਇਰਾਨ ਨੂੰ ਖੁਦ ਖਰਚ ਨਹੀਂ ਕਰਨਾ ਹੋਏਗਾ ਬਲਕਿ $300 ਬਿਲੀਅਨ ਦੀ ਮੰਗ ਅਮਰੀਕਾ ਤੇ ਉਸਦੇ ਸਹਿਯੋਗੀਆਂ ਤੋਂ ਕੀਤੀ ਹੈ। ਇਜ਼ਰਾਈਲ ਤਾਂ ਸ਼ਾਇਦ ਇਸ ਦੇ ਵਿੱਚ ਕੁਝ ਵੀ ਨਾ ਦੇਵੇ, ਪਰ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਜਿਹੜੇ ਯੂਰਪੀ ਮੁਲਕ ਸੀ ਉਹ ਪਹਿਲਾਂ ਹੀ ਇਸ ਜੰਗ ਤੋਂ ਸਿੱਧੇ ਤੌਰ ਦੇ ਉੱਤੇ ਆਪਣੇ ਆਪ ਨੂੰ ਅੱਡ ਰੱਖ ਰਹੇ ਸੀ। ਇਸ ਕਰਕੇ ਹੁਣ ਅਮਰੀਕਾ ਇਹਨਾਂ ਮੁਲਕਾਂ ਤੋਂ ਵੀ ਤਵੱਕੋ ਨਹੀਂ ਰੱਖ ਸਕਦਾ ਕਿ $300 ਬਿਲੀਅਨ ਆਖਿਰਕਾਰ ਕਿਵੇਂ ਦਿੱਤੇ ਜਾਣਗੇ। 107 ਦਿਨ ਚੱਲੀ ਇਸ ਜੰਗ ਤੋਂ ਬਾਅਦ ਇਰਾਨ ਦੀ ਸਰਕਾਰ ਦੇ ਸਰਕਾਰ ਦੀ ਜਿਹੜੀ ਬੁਲਾਰਾ ਨੇ ਫਾਤਮਾ ਮੋਹਰਜ਼ਾਨੀ, ਉਹਨਾਂ ਨੇ ਰੂਸੀ ਖਬਰ ਏਜੰਸੀ RIA ਨੂੰ ਇੱਕ ਇੰਟਰਵਿਊ ਦਿੱਤੀ ਹੈ ਤੇ ਕਿਹਾ ਹੈ ਕਿ ਇਰਾਨ ਦੇ ਵਿੱਚ ਕਈ ਸੜਕੀ ਪੁਲ, ਕਈ ਸਮੁੰਦਰੀ ਬੰਦਰਗਾਹਾਂ, ਕਈ ਰੇਲਵੇ ਨੈਟਵਰਕਸ ਦੇ ਉੱਤੇ ਸਿੱਧਾ ਹਮਲਾ ਹੋਇਆ ਲੋਕਾਂ ਨੂੰ ਸਹੂਲਤ ਪਹੁੰਚਾਉਣ ਵਾਲੇ ਬਿਜਲੀ ਤੇ ਸਾਫ਼ ਪਾਣੀ ਦੇਣ ਵਾਲੇ ਪਲਾਂਟ ਵੀ ਮਲਬੇ ਦੇ ਢੇਰ ਬਣ ਚੁੱਕੇ ਨੇ। ਹਸਪਤਾਲ, ਸਕੂਲ, ਯੂਨੀਵਰਸਿਟੀ ਤੇ ਆਮ ਨਾਗਰਿਕਾਂ ਦੇ ਘਰ ਵੀ ਜ਼ਮੀਨਦੋਜ਼ ਹੋ ਗਏ ਨੇ। ਇਸ ਭਿਆਨਕ ਤਬਾਹੀ ਦੇ ਲਈ ਅਮਰੀਕਾ ਜ਼ਿੰਮੇਦਾਰ ਸੀ। ਉਧਰ ਅਮਰੀਕਾ ਨੂੰ ਇਸ ਦਾ ਬਿੱਲ ਖਰਚਣਾ ਹੋਏਗਾ। ਵਾਲ ਸਟਰੀਟ ਜਰਨਲ, ਜਿਹੜਾ ਕਿ ਅਮਰੀਕੀ ਅਖਬਾਰ ਹੈ, ਉਹਨਾਂ ਨੇ ਇੱਕ ਅੰਦਾਜ਼ਾ ਜਿਹਾ ਲਗਾਇਆ ਕਿ ਈਰਾਨ ਨੂੰ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਆਉਣ ਦੇ ਲਈ 10 ਤੋਂ 15 ਸਾਲ ਦਾ ਇੱਕ ਲੰਬਾ ਸਮਾਂ ਲੱਗੇਗਾ, ਕਿਉਂਕਿ 17,000 ਤੋਂ ਵੱਧ ਟਿਕਾਣਿਆਂ ਦੇ ਉੱਤੇ ਬੰਬਾਰੀ ਹੋਈ ਹੈ। ਇਹ ਉਹੀ ਬੰਬਾਰੀ ਹੈ ਜਿਸਦਾ ਪਹਿਲਾਂ ਡੋਨਾਲਡ ਟਰੰਪ ਪਿੱਠ ਥਾਪੜ ਥਾਪੜ ਕੇ ਕਹਿ ਰਹੇ ਸੀ ਕਿ ਅਮਰੀਕਾ ਨੇ ਈਰਾਨ ਦੇ ਵਿੱਚ ਇੱਥੇ ਇੱਥੇ ਹਮਲੇ ਕਰ ਦਿੱਤੇ, ਉੱਥੇ ਉੱਥੇ ਬੰਬ ਸੁੱਟ ਦਿੱਤੇ, ਤੇ ਹੁਣ ਉਹਨਾਂ ਸਾਰਿਆਂ ਥਾਵਾਂ ਦਾ ਜਵਾਬ ਵੀ ਦੇਣਾ ਹੋਏਗਾ। ਈਰਾਨ ਦੀ ਸਰਕਾਰ ਦੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਲਗਭਗ $270 ਅਰਬ ਦਾ ਨੁਕਸਾਨ ਹੋ ਚੁੱਕਿਆ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਸਵਿਟਜ਼ਰਲੈਂਡ ਦੇ ਵਿੱਚ ਹੋ ਰਹੇ ਸਮਝੌਤੇ ਦੇ ਉੱਤੇ ਜਿਹੜਾ ਪੁਨਰ ਨਿਰਮਾਣ ਤੇ ਨਿਵੇਸ਼ ਫੰਡ ਹੈ, ਇਹਦੇ ਤੇ ਵੀ ਚਰਚਾ ਕੀਤੀ ਜਾਣੀ। ਚਰਚਾ ਤਾਂ ਕੀ ਬਲਕਿ ਇਸ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਔਰ ਇਸ ਫੰਡ ਦੇ ਤਹਿਤ $300 ਅਰਬ ਦਾ ਖਾਕਾ ਤਿਆਰ ਕੀਤਾ ਜਾਏਗਾ। ਹਾਲ ਫਿਲਹਾਲ ਸਿਰਫ ਇੱਕ ਪ੍ਰਪੋਜ਼ਲ ਤਿਆਰ ਹੋਣਾ ਹੈ ਔਰ ਇਸੇ ਪ੍ਰਪੋਜ਼ਲ ਦੇ ਵਿੱਚ ਅਮਰੀਕਾ ਨੇ ਬਾਕੀ ਮੁਲਕਾਂ ਦੇ ਵੱਲ ਤੱਕਣਾ ਹੈ। ਖੈਰ, ਇਸ ਸਮਝੌਤੇ ਦੀ ਵਿਚੋਲਗੀ ਧਿਰ ਪਾਕਿਸਤਾਨ ਤਾਂ ਕੋਈ ਵੀ ਰਕਮ ਨਹੀਂ ਦੇਗਾ, ਪਰ ਦੂਜੇ ਪਾਸੇ ਈਰਾਨ ਦੇ ਵਿੱਚ ਜੇਕਰ ਭਾਰੀ ਤਬਾਹੀ ਹੋਈ ਹੈ ਤਾਂ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਇਸ ਦਾਅਵੇ ਨੂੰ ਖਾਰਜ ਵੀ ਕੀਤਾ। ਉਹਨਾਂ ਕਿਹਾ ਹੈ ਕਿ ਇਹ ਸਿਰਫ ਇੱਕ ਕਹਾਣੀ ਬਣਾਈ ਜਾ ਰਹੀ ਹੈ। ਹਥਿਆਰਾਂ ਦਾ ਤਾਂ ਈਰਾਨ ਦੇ ਕੋਲ ਇੱਕ ਪੂਰਾ ਦਾ ਪੂਰਾ ਸਟਾਕ ਹੈ ਤੇ ਫਿਰ ਇਨਫਰਾਸਟ੍ਰਕਚਰ ਦਾ ਜਿਹੜਾ ਨੁਕਸਾਨ ਹੈ ਉਸ ਨੂੰ ਖਰਚ ਕਰਨ ਉਸ ਦੀ ਨੁਕਸਾਨ ਦੀ ਭਰਪਾਈ ਵੀ ਕੌਣ ਕਰੇਗਾ? ਅਸਲ ਚ ਅਮਰੀਕਾ ਦਾ ਆਪਣਾ ਖਰਚ ਵੀ ਆਇਆ। ਕਿਹਾ ਜਾ ਰਿਹਾ ਹੈ ਕਿ $29 ਅਰਬ ਅਮਰੀਕਾ ਨੇ ਇਸ ਜੰਗ ਦੇ ਉੱਤੇ ਖਰਚ ਦਿੱਤੇ ਸੀ, ਜਿਹੜੇ ਅਲੱਗ ਅਲੱਗ ਅਮਰੀਕੀ ਟਿਕਾਣਿਆਂ ਦੇ ਉੱਤੇ ਆਪਣੇ ਜਹਾਜ਼, ਪਣਡੁੱਬੀਆਂ, ਫਾਈਟਰ ਜੈਟਸ ਭੇਜੇ ਸੀ। ਹਾਲਾਂਕਿ ਵਿੱਚ ਵਿਚਕਾਰ ਤਾਂ ਇੱਕ ਵਾਰ ਇਹ ਵੀ ਖਬਰ ਆਈ ਸੀ ਕਿ ਈਰਾਨ ਨੇ ਅਮਰੀਕਾ ਦੇ ਫਾਈਟਰ ਜੈਟਸ ਦੇ ਨਾਲ ਭਰਿਆ ਹੋਇਆ ਇੱਕ ਜਿਹੜਾ ਸਮੁੰਦਰੀ ਬੇੜਾ ਉਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਸੀ। ਅਜਿਹੇ ਦੇ ਵਿੱਚ ਹੁਣ ਈਰਾਨ ਔਰ ਅਮਰੀਕਾ ਇਜ਼ਰਾਈਲ ਨੂੰ ਤਾਂ ਇਸ ਜੰਗ ਦੇ ਵਿੱਚੋਂ ਬਾਹਰ ਹੀ ਕੱਢ ਦਿਓ। ਇਸ ਹਮਲੇ ਤੋਂ ਬਾਅਦ ਜਾਂ ਇਸ ਜੰਗਬੰਦੀ ਦੇ ਐਲਾਨ ਤੋਂ ਬਾਅਦ ਇੱਕਦਮ ਪੂਰੀ ਦੀ ਪੂਰੀ ਜਿਹੜੀ ਦੁਨੀਆ ਭਰ ਦੇ ਵਿੱਚ ਮਹਿੰਗਾਈ ਹੈ ਉਹ ਪੱਧਰੀ ਨਹੀਂ ਹੋਣ ਲੱਗੀ, ਇੱਕਦਮ ਤੇਲ ਦੀ ਸਪਲਾਈ ਵੀ ਆਮ ਨਹੀਂ ਹੋਣ ਲੱਗੀ ਔਰ ਇੱਕਦਮ ਸਿਰਫ ਤੇਲ ਦੀ ਸਪਲਾਈ ਨਹੀਂ ਬਲਕਿ ਇਹ ਸਪਲਾਈ ਚੇਨ ਦੇ ਲਈ ਯਾਨੀ ਦੂਸਰੇ ਸਮਾਨਾਂ ਦੇ ਲਈ ਵੀ ਇੱਕ ਆਮ ਜਿਹਾ ਰਸਤਾ ਸੀ, ਉਹ ਵੀ ਇੱਕਦਮ ਨਹੀਂ ਤੁਰਨ ਲੱਗੀ। ਇਸ ਕਰਕੇ ਕੋਈ ਰਾਤੋ ਰਾਤ ਮੈਜਿਕ ਵੈਂਡ ਦੀ ਯਾਨੀ ਜਾਦੂਈ ਛੜੀ ਦੀ ਉਮੀਦ ਨਾ ਰੱਖੀ ਜਾਵੇ। ਆਸਟ੍ਰੇਲੀਆ ਦੇ ਸੰਦਰਭ ਦੇ ਵਿੱਚ ਇੱਕ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਇਸ ਸਮਝੌਤੇ ਤੋਂ ਬਾਅਦ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਡਿਫੈਂਸ ਖੇਤਰ ਦੇ ਵਿੱਚ ਭਾਰਤ ਦੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਯਾਨੀ DRDO ਨੇ ਵੱਡਾ ਦਾਅਵਾ ਕੀਤਾ। ਕਿਹਾ ਗਿਆ ਹੈ ਕਿ ਲੰਘੀ ਕੱਲ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ ਲੰਮੀ ਦੂਰੀ ਦੇ ਲੈਂਡ ਅਟੈਕ ਕਰੂਜ਼ ਮਿਜ਼ਾਈਲਸ ਦਾ ਸਫਲ ਪ੍ਰੀਖਣ ਕੀਤਾ ਗਿਆ ਉੜੀਸਾ।

ਇਹਨਾਂ ਨੂੰ ਡਿਵੈਲਪ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ LRL ਕੈਂਪ ਦੇ ਸਫਲ ਪ੍ਰੀਖਣ ਦੇ ਨਾਲ ਭਾਰਤੀ ਫੌਜ ਨੂੰ ਮਜ਼ਬੂਤੀ ਮਿਲੇਗੀ। ਦੱਸ ਦਈਏ ਕਿ ਮਲਟੀ ਲੇਅਰਡ ਡਿਫੈਂਸ ਜਿਹੜੀਆਂ ਮਿਜ਼ਾਈਲਾਂ ਹੋਣਗੀਆਂ, ਔਰ ਇਸ ਦਾ ਇੱਕ ਪ੍ਰੀਖਣ ਪਿਛਲੇ ਮਹੀਨੇ ਵੀ ਕੀਤਾ ਗਿਆ ਸੀ। ਇਸ ਪ੍ਰੀਖਣ ਤੋਂ ਬਾਅਦ ਭਾਰਤ ਉਹਨਾਂ ਚੁਣਿੰਦਾ ਦੇਸ਼ਾਂ ਦੀ ਸੂਚੀ ਦੇ ਵਿੱਚ ਆ ਗਿਆ ਜਿਨ੍ਹਾਂ ਦੇ ਕੋਲ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਵਾਲੀ BMD ਪ੍ਰਣਾਲੀ ਮੌਜੂਦ ਹੋਏਗੀ। ਨੇਵਲ ਐਂਟੀਸ਼ਿਪ ਮਿਜ਼ਾਈਲ ਮੀਡੀਅਮ ਰੇਂਜ ਦਾ ਵੀ ਇੱਕ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਵੀ ਅੱਗੇ ਤੋਰਦੇ ਚੱਲੀਏ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਇਰਾਨ ਸਮਝੌਤੇ ਨੂੰ ਲੈ ਕੇ ਇਸ ਦਾ ਸਵਾਗਤ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਂ ਪੱਛਮ ਏਸ਼ੀਆ ਦੇ ਵਿੱਚ ਸੰਘਰਸ਼ ਸਮਾਪਤੀ ਨੂੰ ਲੈ ਕੇ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਸ ਬਣੀ ਸਹਿਮਤੀ ਦਾ ਸਵਾਗਤ ਕਰਦਾ। ਦੱਸ ਦਈਏ ਕਿ ਜਦੋਂ ਤੋਂ ਅਮਰੀਕਾ ਇਰਾਨ ਦੇ ਦਰਮਿਆਨ ਇਹ ਜੰਗ ਛਿੜੀ ਹੈ, ਉਦੋਂ ਤੋਂ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਕ ਖਾਤੇ ਤੋਂ ਇਰਾਨ ਦਾ ਨਾਮ ਲੈ ਕੇ ਜਿਹੜਾ ਕੋਈ ਪੋਸਟ ਪਾਈ ਹੋਵੇ। ਨਹੀਂ ਤੇ ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਇਰਾਨ ਦਾ ਨਾਮ ਲਿਖਣ ਤੱਕ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਵੀ ਬਚਦੇ ਰਹੇ ਨੇ, ਭਾਵੇਂ ਕਿ ਉਸ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਇੱਕ ਬੇੜੇ ਦੇ ਉੱਤੇ ਹਮਲਾ ਹੀ ਕਿਉਂ ਨਾ ਹੋਵੇ ਜਿਸ ਦੇ ਵਿੱਚ ਭਾਰਤੀ ਮਲਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਦੋਂ ਵੀ ਪ੍ਰਧਾਨ ਮੰਤਰੀ ਨੇ ਇਰਾਨ ਦਾ ਸਿੱਧੇ ਤੌਰ ਦੇ ਉੱਤੇ ਨਾਮ ਨਹੀਂ ਸੀ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਹਿਮਤੀ ਦੇ ਲਾਗੂ ਹੋਣ ਦੇ ਨਾਲ ਇਸ ਖੇਤਰ ਦੇ ਵਿੱਚ ਆਜ਼ਾਦੀ ਤੇ ਸ਼ਾਂਤੀ ਹਾਸਲ ਹੋ ਸਕੇਗੀ। ਬਾਕੀ ਦੇ ਬਚੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਇੱਕ ਟਿਕਾਊ ਸਮਝੌਤੇ ਦੇ ਉੱਤੇ ਪੁੱਜ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਅਯੋਧਿਆ ਦੇ ਵਿੱਚ ਗੜਬੜੀ ਦੇ ਨਾਲ ਜੁੜੀ ਹੋਈ। ਉਂਜ ਤਾਂ ਬਹੁਤੇ ਤੌਰ ਦੇ ਉੱਤੇ ਇਹ ਖਬਰਾਂ ਸਾਹਮਣੇ ਨਹੀਂ ਆ ਰਹੀਆਂ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ, ਪਰ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਬਣਿਆ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ ਦੀਵਾਲੀ ਵਰਗਾ ਮਾਹੌਲ ਵੀ ਬਣਾ ਦਿੱਤਾ ਸੀ, ਉਹ ਪਿਛਲੇ ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਬੀਤੀ 7 ਜੂਨ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਸੀ ਤੇ ਲਿਖਿਆ ਸੀ ਕਿ ਰਾਮ ਮੰਦਿਰ ਦੇ ਉੱਤੇ ਜਿਹੜਾ ਚੜਾਵਾ ਚੱਲਦਾ ਹੈ ਉਸ ਦੇ ਵਿੱਚੋਂ ਕਰੋੜਾਂ ਰੁਪਏ ਗਾਇਬ ਹੋ ਗਏ ਨੇ। ਇਸ ਤੋਂ ਬਾਅਦ ਇੱਕ ਵੱਡੀ ਚਰਚਾ ਛਿੜ ਪਈ ਸੀ। ਉਹਨਾਂ ਨੇ ਲਿਖਿਆ ਕਿ ਪੂਰੀ ਦੁਨੀਆਂ ਦੇ ਵਿੱਚ ਰਾਮ ਭਗਤਾਂ ਦੇ ਲਈ ਇਹ ਇੱਕ ਸੰਵੇਦਨਸ਼ੀਲ ਖਬਰ ਹੋ ਸਕਦੀ ਹੈ। ਉੱਥੇ ਅਯੋਧਿਆ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਰਾਮ ਮੰਦਿਰ ਦੇ ਵਿੱਚ ਚੜ੍ਹਦੇ ਚੜਾਵੇ ਨੂੰ ਲੈ ਕੇ ਇਹ ਜ਼ਰੂਰੀ ਕਦਮ ਚੁੱਕੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋਸ਼ ਝੂਠੇ ਨੇ, ਪਰ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੱਕ ਕਿਸੇ ਵੀ ਕਿਸਮ ਦੇ ਤੱਥ ਜਨਤਕ ਨਹੀਂ ਕੀਤੇ ਜਾਣੇ ਚਾਹੀਦੇ। ਦੋਸ਼ਾਂ ਨੂੰ ਦੇਖਦਿਆਂ ਹੋਇਆਂ ਕਾਹਲੀ ਕਾਹਲੀ ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਿਰ ਚੰਦਾ ਵਿਵਾਦ ਦੀ ਜਾਂਚ ਨੂੰ ਲੈ ਕੇ ਇੱਕ 3 ਮੈਂਬਰੀ SIT ਦਾ ਗਠਨ ਵੀ ਕਰ ਦਿੱਤਾ। SIT ਦੇ ਵਿੱਚ IAS ਅਧਿਕਾਰੀ ਵਿਜੇ ਵਿਸ਼ਵਾਸ ਪੰਤ, IPS ਅਧਿਕਾਰੀ ਕਿਰਨ ਐਸ ਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਸੀ। ਇਹ ਵਿਸ਼ੇਸ਼ ਜਾਂਚ ਦਲ ਯਾਨੀ SIT ਸੋਮਵਾਰ ਦੇ ਦਿਨ ਅਯੋਧਿਆ ਰਾਮ ਮੰਦਿਰ ਦੇ ਵਿੱਚ ਵੀ ਪਹੁੰਚਿਆ ਔਰ ਉੱਥੇ ਪੁੱਛ ਪੜਤਾਲ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਟੀਮ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਹੀ ਸੌਂਪੇਗੀ। ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਏਗਾ। ਪਰ ਰਾਮ ਮੰਦਿਰ ਦੇ ਵਿੱਚ ਚੜਾਵੇ ਜਾਂ ਚੰਦੇ ਨੂੰ ਲੈ ਕੇ ਜਿਹੜਾ ਹੇਰ ਫੇਰ ਹੋਇਆ ਉਸ ਨੂੰ ਲੈ ਕੇ ਇਹ ਸਵਾਲ ਜਾਂ ਇਹ ਇਤਰਾਜ਼ ਆਖਿਰਕਾਰ ਸਮਾਜਵਾਦੀ ਪਾਰਟੀ ਦੀ ਤਰਫ ਤੋਂ ਕਿਵੇਂ ਉਠਾਏ ਗਏ, ਅਖਿਲੇਸ਼ ਯਾਦਵ ਤੱਕ ਇਹ ਜਾਣਕਾਰੀ ਕਿਵੇਂ ਪਹੁੰਚੀ, ਔਰ ਇਹ ਜਾਣਕਾਰੀਆਂ ਜਨਤਕ ਪਲੇਟਫਾਰਮ ਦੇ ਉੱਤੇ ਜੇਕਰ ਲਿਆਂਦੀਆਂ ਗਈਆਂ ਨੇ ਤਾਂ ਇਹ ਕਾਫੀ ਸੀਰੀਅਸ ਵੀ ਹੋ ਸਕਦੀਆਂ ਨੇ। ਪਿਛਲੇ 9 ਦਿਨਾਂ ਦੇ ਵਿੱਚ ਅਖਿਲੇਸ਼ ਯਾਦਵ ਨੇ ਰਾਮ ਮੰਦਿਰ ਦੇ ਵਿੱਚ ਚੜ੍ਹਦੇ ਚੰਦੇ ਦੀ ਗੜਬੜੀ ਨੂੰ ਲੈ ਕੇ ਆਪਣੇ ਐਕਸ ਹੈਂਡਲ ਤੋਂ ਲਗਾਤਾਰ 8 ਪੋਸਟ ਕਰ ਦਿੱਤੀਆਂ ਨੇ। ਅਜਿਹੇ ਦੇ ਵਿੱਚ ਇਸ ਨੂੰ ਗੰਭੀਰਤਾ ਮੰਨਿਆ ਹੀ ਜਾ ਸਕਦਾ ਹੈ। ਪਰ ਵਿਰੋਧੀ ਧਿਰ ਦੀ ਤਰਫ ਤੋਂ ਜਿਹੜੀ ਉੱਤਰ ਪ੍ਰਦੇਸ਼ ਸਰਕਾਰ ਨੇ SIT ਗਠਿਤ ਕੀਤੀ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ। ਕਿਹਾ ਗਿਆ ਹੈ ਕਿ SIT ਅਸਲ ਦੇ ਵਿੱਚ ਸਰਕਾਰ ਜਿਵੇਂ ਚਾਹੇਗੀ ਉਵੇਂ ਦੀ ਹੀ ਰਿਪੋਰਟ ਤਿਆਰ ਕਰ ਸਕਦੀ ਹੈ, ਇਹ ਕੋਈ ਸੁਤੰਤਰ SIT ਤਾਂ ਹੈ ਨਹੀਂ। ਅਜਿਹੇ ਦੇ ਵਿੱਚ ਰਾਮ ਮੰਦਿਰ ਦੇ ਅੰਦਰ ਕੀ ਗੜਬੜੀਆਂ ਹੋ ਰਹੀਆਂ ਨੇ ਜਾਂ ਨਹੀਂ, ਇਸ ਨੂੰ ਲੈ ਕੇ ਕਿਸ ਨੂੰ ਨਿਆ ਸੰਗਤ ਮੰਨਿਆ ਜਾ ਸਕੇ, ਕਿਸ ਦਾ ਜਵਾਬ ਜਿਹੜਾ ਉਹ ਤਰਕ ਸੰਗਤ ਮੰਨਿਆ ਜਾ ਸਕੇ ਔਰ ਕਿਸ ਦੇ ਜਵਾਬ ਦੇ ਉੱਤੇ ਯਕੀਨ ਕੀਤਾ ਜਾਵੇ, ਇਹ ਬੜਾ ਮੁਸ਼ਕਲ ਹੋ ਗਿਆ। ਖੈਰ ਇਸ ਖਬਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਹੋਰ ਜ਼ਿਆਦਾ ਤੁਰੇਗੀ।
ਉਧਰ ਕਾਕਰੇਚ ਜਨਤਾ ਪਾਰਟੀ ਯਾਨੀ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ

ਦੇ ਨਾਲ ਸੋਮਵਾਰ ਦੇ ਦਿਨ ਜੈਪੁਰ ਦੇ ਵਿੱਚ ਮਾਰਕੁੱਟ ਹੋਈ ਹੈ। ਦਰਅਸਲ ਜੈਪੁਰ ਸਥਿਤ ਸ਼ਹੀਦ ਸਮਾਰਕ ਦੇ ਉੱਤੇ ਸੀਜੇਪੀ ਨੀਟ ਪੇਪਰ ਲੀਕ ਤੇ ਸਿੱਖਿਆ ਵਿਵਸਥਾ ਤੇ ਇਸ ਤੋਂ ਇਲਾਵਾ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਸੋਸ਼ਲ ਮੀਡੀਆ ਤੇ ਕੁਝ ਵੀਡੀਓ ਕਲਿੱਪਸ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਅਭਿਜੀਤ ਦਿਪਕੇ ਤੇ ਉਸਦੇ ਹਮਾਇਤੀਆਂ ਨੂੰ ਅਚਾਨਕ ਭੀੜ ਦੇ ਵਿੱਚ ਕੁਝ ਨੌਜਵਾਨ ਦਾਖਲ ਹੋ ਕੇ ਹਮਲਾ ਕਰ ਦਿੰਦੇ ਨੇ। ਇਸ ਤੋਂ ਬਾਅਦ ਭੀੜ ਨੇ ਅਭਿਜੀਤ ਦੀਪਕੇ ਦੇ ਉੱਤੇ ਹਮਲਾ ਕਰਕੇ ਉੱਥੋਂ ਕੁਝ ਨੌਜਵਾਨ ਫਰਾਰ ਵੀ ਹੋ ਜਾਂਦੇ ਨੇ ਤੇ ਅਭਿਜੀਤ ਦੀਪਕੇ ਨੇ ਇਸ ਤੋਂ ਬਾਅਦ ਜਿਹੜਾ ਇੱਕ ਮੰਚ ਤੋਂ ਸੰਬੋਧਨ ਸੀ ਉਸਨੂੰ ਜਾਰੀ ਵੀ ਰੱਖਿਆ ਤੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੈ ਸਾਨੂੰ ਖਬਰ ਇਹ ਪਹੁੰਚੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਫੜ ਲਿਆ, ਅਸੀਂ ਪੁਲਿਸ ਨੂੰ ਕਹਾਂਗੇ ਕਿ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਜਾਵੇ। ਹਾਲਾਂਕਿ ਪੁਲਿਸ ਦੇ ਮੁਤਾਬਕ ਸਿਰਫ ਥੱਪੜੀ ਮਾਰੀ ਗਏ ਸੀ ਅਭਿਜੀਤ ਦੀਪਕੇ ਨੇ ਤੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਦੋ ਨੂੰ ਡਿਟੇਨ ਕਰ ਲਿਆ ਗਿਆ ਸੀ, ਬਾਅਦ ਦੇ ਵਿੱਚੋਂ ਇੱਕ ਹੀ ਬਚਿਆ ਸੀ। ਇੱਧਰ ਕਾਕਰੇਚ ਜਨਤਾ ਪਾਰਟੀ ਦੇ ਮੀਡੀਆ ਇੰਚਾਰਜ ਅਭਿਸ਼ੇਕ ਜੈਨ ਨੇ ਵੀ ਇਹ ਗੱਲ ਕਹੀ ਹੈ ਕਿ ਦੀਪਕੇ ਹਾਲੇ ਵੀ ਜਿਹੜੇ ਇਸ ਕਿਸਮ ਦੇ ਭਾਰਤ ਭਰ ਦੇ ਵਿੱਚ ਪ੍ਰਦਰਸ਼ਨ ਹੈ ਉਹਨਾਂ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬ ਦੇ ਨਾਲ ਜੁੜੀ ਔਰ ਭਾਰਤ ਦੀਆਂ ਖਬਰਾਂ ਦੇ ਹਿੱਸੇ ਦੇ ਵਿੱਚ ਆਖਰੀ ਖਬਰ ਸਾਂਝੀ ਕਰੀਏ, ਪਰ ਬੜੀ ਅਹਿਮ ਖਬਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਨੇ ਖਾਲਸਾ ਪੰਥ ਵਿਰੋਧੀ ਤੇ ਦੋਸ਼ੀ ਕਰਾਰ ਦਿੱਤਾ ਹੈ। ਦਰਅਸਲ ਸੋਮਵਾਰ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਇਹ ਫਰਮਾਨ ਜਾਰੀ ਕੀਤਾ ਗਿਆ। ਫੈਸਲੇ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਭਗਵੰਤ ਮਾਨ ਦਾ ਉਹ ਵਿਵਾਦਿਤ ਵੀਡੀਓ ਹੈ ਜਿਸ ਨੂੰ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ AI ਦੇ ਨਾਲ ਬਣਾਇਆ ਗਿਆ ਨਕਲੀ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਦੋ ਫੋਰੈਂਸਿਕ ਲੈਬਸ ਤੋਂ ਉਹਨਾਂ ਦੀ ਜਾਂਚ ਕਰਵਾਈ ਹੈ। ਜਾਂਚ ਦੇ ਵਿੱਚ ਵੀਡੀਓ ਦੇ ਨਾਲ ਛੇੜਛਾੜ ਜਾਂ AI ਦੇ ਨਾਲ ਇਸਤੇਮਾਲ ਦੇ ਕੋਈ ਵੀ ਸਬੂਤ ਸਾਹਮਣੇ ਨਹੀਂ ਆਏ। ਦੱਸ ਦਈਏ ਕਿ ਜਨਵਰੀ 2026 ਦੀ ਸ਼ੁਰੂਆਤ ਦੇ ਵਿੱਚ ਹੀ ਇਹ ਵਿਵਾਦ ਸਾਹਮਣੇ ਆਇਆ ਸੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ ਤਲਬ ਕੀਤਾ ਸੀ। ਉਹਨਾਂ ਦੇ ਉੱਤੇ ਦੋਸ਼ ਇਹ ਸੀ ਕਿ ਸਿੱਖ ਆਚਾਰ ਸੰਹਿਤਾ ਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਗੁਰੂ ਦੀ ਗੋਲਕ ਨੂੰ ਲੈ ਕੇ ਕੁਝ ਇਤਰਾਜ਼ਯੋਗ ਟਿੱਪਣੀਆਂ ਮੁੱਖ ਮੰਤਰੀ ਨੇ ਕੀਤੀਆਂ ਨੇ। ਅਕਾਲ ਤਖ਼ਤ ਸਾਹਿਬ ਦੀ ਤਰਫ ਤੋਂ ਜਾਰੀ ਪੱਤਰ ਦੇ ਵਿੱਚ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਸੀ ਜਿਸ ਦੇ ਵਿੱਚ ਭਗਵੰਤ ਮਾਨ ਤੇ ਦੋਸ਼ ਇਹ ਸੀ ਕਿ ਉਹਨਾਂ ਨੇ ਸਿੱਖ ਗੁਰੂਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦੇ ਨਾਲ ਕੁਝ ਗਲਤ ਹਰਕਤਾਂ ਕੀਤੀਆਂ ਸੀ। 5 ਜਨਵਰੀ 2026 ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰੂ ਕੁਲਦੀਪ ਸਿੰਘ ਗੜਗੱਜ ਨੇ ਭਗਵੰਤ ਮਾਨ ਨੂੰ ਤਲਬ ਕਰਕੇ ਆਦੇਸ਼ ਜਾਰੀ ਕੀਤਾ ਸੀ। ਉਸ ਤੋਂ ਬਾਅਦ 15 ਜਨਵਰੀ ਨੂੰ ਭਗਵੰਤ ਮਾਨ ਅਕਾਲ ਤਖ਼ਤ ਦੇ ਸਕੱਤਰੇਤ ਦੇ ਵਿੱਚ ਸ਼ਾਮਲ ਵੀ ਹੋਏ ਸੀ ਤੇ ਆਪਣੇ ਬਚਾਅ ਦੇ ਵਿੱਚ ਉਹਨਾਂ ਨੇ ਵੀਡੀਓ ਨੂੰ ਨਕਲੀ AI ਜਨਰੇਟਿਡ ਦੱਸਿਆ ਸੀ। ਬਾਅਦ ਦੇ ਵਿੱਚ ਹੀ ਅਕਾਲ ਤਖ਼ਤ ਨੇ ਇਸ ਵੀਡੀਓ ਨੂੰ ਜਾਂਚ ਦੇ ਲਈ ਫੋਰੈਂਸਿਕ ਰਿਪੋਰਟ ਦੇ ਲਈ ਅੱਗੇ ਭੇਜ ਦਿੱਤਾ ਸੀ ਤੇ ਹੁਣ ਉਸੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖ਼ਤ ਨੇ ਇਹ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਕੌਮਾਂਤਰੀ ਖਿੱਤਿਆਂ ਦੇ ਵਿੱਚੋਂ ਜੁੜੀ ਹੋਈ ਜਿੱਥੇ ਆਸਟ੍ਰੇਲੀਆ ਦੇ ਲੋਕ ਹਾਲ ਫਿਲਹਾਲ ਇਸ ਗੱਲ ਦੇ ਉੱਤੇ ਨਾ ਆਪਣਾ ਪੂਰਾ ਦਾ ਪੂਰਾ ਦਾਰੋ ਮਦਾਰ ਸੁੱਟਣ ਕਿ ਬੜੀ ਛੇਤੀ ਤੇਲ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ ਕਿਉਂਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਜੇਕਰ ਇਹ ਸਮਝੌਤਾ ਹੋਇਆ ਤਾਂ ਇਸ ਦੇ ਕੁਝ ਲੰਮੇ ਸਮੇਂ ਦੇ ਵਿੱਚ ਇਸ ਦੇ ਅਸਰ ਦੇਖਣ ਨੂੰ ਮਿਲਣਗੇ। ਹਾਲੇ ਤੁਰੰਤ ਪ੍ਰਭਾਵ ਦੇ ਨਾਲ ਇਸ ਦੇ ਅਸਰ ਦੇਖਣ ਨੂੰ ਨਹੀਂ ਮਿਲਣ ਲੱਗੇ। ਉਧਰ ਫਿਊਲ ਤੇ GST ਜਿਹੜਾ ਐਕਸਾਈਜ਼ ਤੇ GST ਕੱਟ ਹੈ ਸਰਕਾਰ ਦਾ ਉਹ ਵੀ ਮੁੱਕਣ ਜਾ ਰਿਹਾ, 1 ਜੁਲਾਈ ਨੂੰ ਮੁੱਕ ਜਾਣਾ। ਹਾਲਾਂਕਿ ਪ੍ਰਧਾਨ ਮੰਤਰੀ ਇਸ ਹਫਤੇ ਦੇ ਦਰਮਿਆਨ ਫੈਸਲਾ ਲੈ ਸਕਦੇ ਨੇ, ਪਰ ਇਸ ਤੋਂ ਪਹਿਲਾਂ ਸਰਕਾਰ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਜਦੋਂ ਇਹ ਸਮਝੌਤੇ ਦੀ ਕੋਈ ਗੱਲ ਤੁਰੀ ਵੀ ਨਹੀਂ ਸੀ ਕਿ 1 ਜੁਲਾਈ ਤੋਂ ਬਾਅਦ ਸਰਕਾਰ ਦੀ ਐਸੀ ਕੋਈ ਮਨਸ਼ਾ ਨਹੀਂ ਹੈ ਕਿ ਐਕਸਾਈਜ਼ ਕੱਟ ਨੂੰ ਅੱਗੇ ਵਧਾਇਆ ਜਾਵੇ। 32 ਸੈਂਟ ਪ੍ਰਤੀ ਲੀਟਰ ਸਰਕਾਰ ਨੇ ਜਿਹੜੀਆਂ ਐਕਸਾਈਜ਼ ਨੇ ਉਹ ਇੱਕ ਡਿਸਕਾਊਂਟ ਦੇ ਕੇ ਰੱਖਿਆ ਹੈ ਆਸਟ੍ਰੇਲੀਆ ਦੇ ਲੋਕਾਂ ਨੂੰ, ਆਸਟ੍ਰੇਲੀਆ ਦੇ ਗ੍ਰਾਹਕਾਂ ਨੂੰ, ਮੋਟਰ ਚਾਲਕਾਂ ਨੂੰ। ਔਰ ਇਹ ਉਦੋਂ ਦਿੱਤਾ ਗਿਆ ਸੀ ਜਦੋਂ ਤੇਲ ਦੀਆਂ ਕੀਮਤਾਂ ਅਪ੍ਰੈਲ ਮਹੀਨੇ ਦੇ ਵਿੱਚ $120 ਪ੍ਰਤੀ ਬੈਰਲ ਨੂੰ, ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਚਲੀ ਗਈਆਂ ਸੀ। ਜੰਗ ਤੋਂ ਪਹਿਲਾਂ ਉਹ $70 ਪ੍ਰਤੀ ਬੈਰਲ ਸੀ ਔਰ ਉਹ ਵੀ ਕਾਫੀ ਜ਼ਿਆਦਾ ਕੀਮਤਾਂ ਸੀ। ਅਜਿਹੇ ਦੇ ਵਿੱਚ ਇੱਕ ਵਾਰ ਤਾਂ ਅਨਲਿਡਿਡ ਤੇਲ ਦੀ ਕੀਮਤ ਵੀ ਆਸਟ੍ਰੇਲੀਆ ਚ ਸਿਡਨੀ, ਮੈਲਬਰਨ, ਬ੍ਰਿਸਬੇਨ ਵਰਗੇ ਸ਼ਹਿਰਾਂ ਦੇ ਵਿੱਚ $2 ਪ੍ਰਤੀ ਲੀਟਰ ਤੋਂ ਉੱਪਰ ਚਲੀ ਗਈ ਸੀ। ਹਾਲਾਂਕਿ ਇਹ ਔਸਤਨ $1.80 ਪ੍ਰਤੀ ਲੀਟਰ ਦੇ ਆਸ ਪਾਸ ਰਹਿੰਦੀ ਹੈ ਔਰ ਪਿਛਲੇ 4 ਸਾਲਾਂ ਤੋਂ ਪੈਟਰੋਲ ਦੀਆਂ ਕੀਮਤਾਂ ਉੱਪਰ ਥੱਲੇ ਹੁੰਦੀਆਂ ਰਹੀਆਂ ਨੇ, $1.60 ਪ੍ਰਤੀ ਲੀਟਰ ਤੋਂ ਲੈ ਕੇ $2.10 ਪ੍ਰਤੀ ਲੀਟਰ ਦੇ ਆਸ ਪਾਸ ਉੱਪਰ ਥੱਲੇ ਹੁੰਦੀਆਂ ਰਹੀਆਂ ਨੇ। ਪਰ
ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਕਰੂਸ਼ੀਅਲ ਨੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ, ਕਿਉਂਕਿ ਸਾਰੀ ਦੀ ਸਾਰੀ ਸਪਲਾਈ ਚੇਨ ਇਹਦੇ ਤੇ ਟਿਕੀ ਹੋਈ ਹੈ। ਡੀਜ਼ਲ ਦੀਆਂ ਕੀਮਤਾਂ ਅਪ੍ਰੈਲ ਮਹੀਨੇ ਚ $3.15 ਪ੍ਰਤੀ ਲੀਟਰ ਨੂੰ ਚਲੀਆਂ ਗਈਆਂ ਸੀ, ਇਹਨਾਂ ਨੂੰ $2.15 ਪ੍ਰਤੀ ਲੀਟਰ ਦੇ ਆਸ ਪਾਸ ਬਰਕਰਾਰ ਰੱਖਿਆ ਜਾ ਸਕੇ, ਇਸੇ ਕਰਕੇ ਐਕਸਾਈਜ਼ ਘੱਟ ਜਿਹੜਾ ਸੀ ਉਹ ਸਰਕਾਰ ਨੇ ਲਾਗੂ ਕਰਿਆ ਸੀ। ਪਰ ਇਹ ਵੀ ਕਿਹਾ ਜਾ ਰਿਹਾ, ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਨੇ ਅੱਜ ਸਵੇਰ ਵੇਲੇ ਸੰਬੋਧਨ ਕੀਤਾ, ਉਹਨਾਂ ਕਿਹਾ ਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਕੀਮਤਾਂ ਥੱਲੇ ਆ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਇਰਾਨ ਅਮਰੀਕਾ ਸਮਝੌਤੇ ਦੀ ਸਮੀਖਿਆ ਕਰ ਰਹੀ ਹੈ, ਸਟੇਟ ਆਫ ਹਾਰਮੋਜ਼ ਖੋਲ ਜ਼ਰੂਰ ਦਿੱਤਾ ਗਿਆ, ਪਰ ਇਸ ਦੇ ਇੱਕ ਦੁਰਗਾਮੀ ਪ੍ਰਭਾਵ ਜਿਹੜੇ ਨੇ ਉਹ ਆਸਟ੍ਰੇਲੀਆ ਤੇ ਪੈਣਗੇ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਵਧਣਗੀਆਂ ਨਹੀਂ। ਕੈਟੀ ਗੈਲਗਰ ਨੇ ਅਦਾਰੇ ABC ਦੇ ਸਵੇਰ ਵੇਲੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਦਾਅਵਾ ਕੀਤਾ। ਰੇਡੀਓ ਪ੍ਰੋਗਰਾਮ ਚ ਉਹਨਾਂ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਸਰਕਾਰ ਦੀ ਯੋਜਨਾ ਸੀ ਤੇ ਉਹ ਬਰਕਰਾਰ ਰਹੇਗੀ ਐਕਸਾਈਜ਼ ਰਿਬੇਟ ਨੂੰ ਖਤਮ ਕਰਨ ਦੀ, ਕਿਉਂਕਿ ਇਸ ਦੇ ਨਾਲ ਐਕਸਾਈਜ਼ ਕੰਪਨੀਆਂ ਦੇ ਫਿਊਲ ਕੰਪਨੀਆਂ ਦੇ ਉੱਤੇ ਵੀ ਦਬਾਅ ਵੱਧ ਰਹੇ ਆ। ਪਰ ਸਰਕਾਰ ਦੇ ਕੋਲ ਇੰਨਾ ਫਿਊਲ ਸਟਾਕ ਹੈਗਾ ਕਿ ਇਸ ਦੇ ਨਾਲ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਐਮਰਜੈਂਸੀ ਜਿਹੜੀ ਉਹ ਪੈਦਾ ਨਾ ਹੋ ਸਕੇ। ਹਾਲਾਂਕਿ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਫਿਊਲ ਦੀ ਐਮਰਜੈਂਸੀ ਤੇ ਫਿਊਲ ਦੀਆਂ ਕੀਮਤਾਂ, ਦੋਹਾਂ ਨੂੰ ਆਪਸ ਚ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪਰ ਫਾਈਨੈਂਸ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਇੱਕ ਹੱਦ ਤੱਕ ਜਿਹੜਾ ਉਹ ਆਸਟ੍ਰੇਲੀਆ ਦੀ ਸਰਕਾਰ ਮਹਿੰਗਾਈ ਨੂੰ ਕੰਟਰੋਲ ਰੱਖ ਸਕੇਗੀ। ਉੱਥੇ ਹੀ ਅਗਲੀ ਖਬਰ RBA ਦੇ ਨਾਲ ਜੁੜੀ, ਅੱਜ ਦੇ ਦਿਨ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਜਾਂ ਬਰਕਰਾਰ ਰੱਖੀਆਂ ਜਾਣੀਆਂ ਨੇ। AEST ਯਾਨੀ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ, ਜਿਹਨੂੰ ਸਿਡਨੀ ਮੈਲਬਨ ਦਾ ਸਮਾਂ ਮੰਨ ਲਿਆ ਜਾਂਦਾ, ਉਹਦੇ ਮੁਤਾਬਕ ਦੁਪਹਿਰ 2:30 ਦੇ ਆਸ ਪਾਸ ਵਿਆਜ ਦਰਾਂ ਦੇ ਬਾਰੇ ਐਲਾਨ ਕੀਤਾ ਜਾਏਗਾ। ਮੋਨੀਟਰੀ ਬੋਰਡ ਦੀ ਬੈਠਕ ਥੋੜੀ ਦੇਰ ਦੇ ਵਿੱਚ ਇੱਕ ਵਾਰ ਫੇਰ ਤੋਂ ਸ਼ੁਰੂ ਹੋਣੀ ਹੈ, ਕੱਲ ਦੇ ਦਿਨ ਤੋਂ ਇਹ ਚੱਲ ਰਹੀ ਸੀ। ਹਾਲਾਂਕਿ ਇਸ ਦੇ ਵਿੱਚ ਕੀ ਫੈਸਲੇ ਲਏ ਗਏ ਨੇ ਇਹਨੂੰ ਸਿਰਫ ਬਾਜ਼ਾਰ ਦੇ ਮਾਹਰਾਂ ਦੇ ਹਵਾਲੇ ਦੇ ਨਾਲ ਅਲੱਗ ਅਲੱਗ ਮੀਡੀਆ ਚੈਨਲ ਆਪੋ ਆਪਣੇ ਦਾਅਵੇ ਕਰ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਚ ਨਗਦੀ ਦਰ 4.35% ਦੇ ਉੱਤੇ ਬਰਕਰਾਰ ਹੀ ਰਹੇਗੀ। ਪਰ ਕੁਝ ਇੱਕ ਅਦਾਰੇ ਇਹ ਵੀ ਦਾਅਵਾ ਕਰ ਰਹੇ ਸੀ ਕਿ ਵਿਆਜ ਦਰਾਂ ਦੇ ਵਿੱਚ ਜੇਕਰ ਇਜ਼ਾਫਾ ਹੁੰਦਾ ਅਜਿਹੇ ਸਮੇਂ ਚ ਜਦੋਂ ਪੂਰੀ ਦੁਨੀਆ ਬੜੇ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਹੈ, ਔਰ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਪਿਛਲੇ ਮਹੀਨੇ ਦੇ ਦਰਮਿਆਨ ਵਧੀ ਵੀ ਨਹੀਂ ਹੈ, ਲਗਭਗ ਓਨੀ ਹੀ ਸਟੈਡੀ ਚੱਲ ਰਹੀ ਹੈ ਜਿੰਨੀ ਚੱਲ ਰਹੀ ਸੀ, ਔਰ ਬੇਰੁਜ਼ਗਾਰੀ ਦੀ ਵਿੱਚ ਵੀ ਕੋਈ ਖਾਸ ਇਜ਼ਾਫਾ ਨਹੀਂ ਹੋਇਆ। ਹਾਲਾਂਕਿ ਰੁਜ਼ਗਾਰ ਦੇ ਵੀ ਕੋਈ ਜ਼ਿਆਦਾ ਮੌਕੇ ਪੈਦਾ ਨਹੀਂ ਹੋਏ, ਪਰ ਸਰਕਾਰ ਨੇ ਪਿਛਲੇ ਦਿਨੀ ਜਿਹੜੇ ਬਜਟ ਦੇ ਵਿੱਚ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਘੱਟੋ ਘੱਟ ਜਿਹੜੀਆਂ ਉਜਰਤਾਂ ਨੇ ਆਸਟ੍ਰੇਲੀਆ ਚ ਉਹ ਵੀ ਵਧਾਈਆਂ ਜਾਣਗੀਆਂ, 1 July ਤੋਂ ਉਹ ਵੀ ਲਾਗੂ ਹੋ ਜਾਣੀਆਂ ਨੇ। ਸੋ ਜ਼ਾਹਰ ਜੀ ਗੱਲ ਹੈ ਕਿ ਬਾਜ਼ਾਰ ਦੇ ਵਿੱਚ ਪੈਸੇ ਦਾ ਫਲੋ ਹੈ ਜਿਹੜਾ ਉਹ ਤੁਰ ਪਏਗਾ। ਇਸ ਕਰਕੇ RBA ਦੀ ਗਵਰਨਰ ਮਿਸ਼ਲ ਬੁਲਕ ਦਾ ਇਹ ਮੰਨਣਾ ਹੈ ਕਿ ਇਸ ਦਰਮਿਆਨ ਵਿਆਜ ਦਰਾਂ ਨੂੰ ਵਧਾਉਣ ਦਾ ਜਿਹੜਾ ਫੈਸਲਾ ਹੈ ਉਹ ਬਾਜ਼ਾਰ ਦੇ ਇਹਨਾਂ ਸੰਕੇਤਾਂ ਦੇ ਉੱਤੇ ਹੀ ਨਿਰਭਰ ਕਰਦਾ ਹੈ, ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸੈਨੇਟ ਇਨਕੁਆਇਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ, ਬੇਰੁਜ਼ਗਾਰੀ ਦੇ, ਫਿਊਲ ਦੀਆਂ ਕੀਮਤਾਂ ਦੇ ਸਾਰੇ ਸਾਰੇ ਮਾੜੇ ਪ੍ਰਭਾਵ ਨੇ ਉਹ ਹਾਲੇ ਦਿਖੇ ਨਹੀਂ ਨੇ, ਬਲਕਿ ਦਿਖਣੇ ਨੇ। ਹਾਲੇ ਤਾਂ ਪਿਕਚਰ ਵੀ ਪੂਰੀ ਨਹੀਂ ਪ੍ਰਦਰਸ਼ਿਤ ਹੋਈ ਆਸਟ੍ਰੇਲੀਆ ਚ, ਹਾਲੇ ਸਿਰਫ ਟ੍ਰੇਲਰ ਹੀ ਆਇਆ ਸੀ। ਇਹ ਵੀ ਸੰਕੇਤ ਦਿੱਤੇ ਸੀ ਗਵਰਨਰ ਨੇ ਕਿ ਅਕਤੂਬਰ ਮਹੀਨੇ ਤੱਕ ਇਸ ਦੇ ਅਸਰ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਣਗੇ। ਜੇਕਰ ਆਸਟ੍ਰੇਲੀਆਈ ਬਾਜ਼ਾਰ ਇੰਨੇ ਸਮੇਂ ਦੇ ਦਰਮਿਆਨ ਸੰਭਲ ਜਾਂਦਾ ਹੈ ਤਾਂ ਫਿਰ ਚੰਗੀ ਗੱਲ ਹੈ, ਨਹੀਂ ਤੇ ਫਿਰ ਮਾੜੇ ਪ੍ਰਭਾਵ ਕੀ ਹੋਣਗੇ ਤੇ RBA ਦੀ ਗਵਰਨਰ ਦਾ ਇਸ਼ਾਰਾ ਕਿਸ ਪਾਸੇ ਹੈ ਉਹ ਵੀ ਦੇਖਣਾ ਹੋਏਗਾ। ਖੈਰ ਦੇਖਣਾ ਤਾਂ ਕੀ ਹੋਏਗਾ, ਉਸਨੂੰ ਤਾਂ ਕੋਈ ਵੀ ਨਹੀਂ ਦੇਖਣਾ ਚਾਹੁੰਦਾ। ਅਗਲੀ ਖਬਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਬਿਆਨ ਦੇ ਨਾਲ ਜੁੜੀ ਜਿਸ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਅਨ ਨਾਗਰਿਕ ਪਰਿਵਾਰ ਜਿਹੜਾ ਕਿ ਪਾਕਿਸਤਾਨ ਗਿਆ ਹੋਇਆ ਸੀ ਇਸ ਦਰਮਿਆਨ, ਔਰ ਆਸਟ੍ਰੇਲੀਆ ਦੀ ਇੱਕ ਛੋਟੀ ਬੱਚੀ ਹਾਨੀਆ ਅਹਿਮਦ ਜਿਹਦੀ 10 ਸਾਲ ਉਮਰ ਸੀ, ਗੋਲੀ ਲੱਗਣ ਦੇ ਨਾਲ ਪਾਕਿਸਤਾਨ ਦੀ ਪੁਲਿਸ ਦੀ ਗੋਲੀ ਦਾ ਇਹ ਸ਼ਿਕਾਰ ਹੋ ਗਈ, ਉਸ ਦੇ ਉੱਤੇ ਹੁਣ ਸਵਾਲ ਖੜੇ ਕੀਤੇ ਨੇ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਦੀ ਸੁਤੰਤਰ ਜਾਂਚ ਦੀ ਆਸਟ੍ਰੇਲੀਆ ਸਰਕਾਰ ਮੰਗ ਕਰ ਰਹੀ ਹੈ ਔਰ ਤੁਰੰਤ ਇਸ ਦੇ ਨਤੀਜੇ ਦੱਸੇ ਜਾਣ। ਦੱਸ ਦਈਏ ਕਿ ਕੱਲ ਸ਼ਾਮ ਵੇਲੇ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਵੈਸਟਰਨ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਪਰਿਵਾਰ ਜਿਨ੍ਹਾਂ ਦਾ ਪਿਛੋਕੜ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਲ ਹੈ, ਪੰਜਾਬ ਦੇ ਵਿੱਚ ਚਕਵਾਲ
ਲਾਹੌਰ ਦੇ ਲਾਗੇ ਇਹ ਪਰਿਵਾਰ ਉੱਥੇ ਗਿਆ ਹੋਇਆ ਸੀ। ਜਦੋਂ ਹਾਨੀਆ ਅਹਿਮਦ, ਉਸਦਾ ਭਰਾ ਤੇ ਉਸਦੇ ਮਾਂ ਪਿਓ ਇੱਕ ਟੋਇਟਾ ਕੈਮਰੀ ਗੱਡੀ ਦੇ ਵਿੱਚ ਸਵਾਰ ਹੋ ਕੇ ਚਕਵਾਲ ਦੀਆਂ ਸੜਕਾਂ ਤੋਂ ਜਾ ਰਹੇ ਸੀ। ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਨੇ ਹਜ ਕਰਨ ਦੇ ਲਈ ਸਾਊਦੀ ਅਰਬ ਵੀ ਜਾਣਾ ਸੀ, ਇਸੇ ਕਰਕੇ ਉੱਥੇ ਇਹ ਆਪਣੇ ਪਰਿਵਾਰਕ ਪਿਛੋਕੜ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਮਿਲਣ ਦੇ ਲਈ ਗਏ ਹੋਏ ਸੀ। 10 ਜੂਨ ਦੀ ਦੁਪਹਿਰ ਵੇਲੇ ਇਹ ਹਾਦਸਾ ਵਾਪਰਦਾ ਹੈ। ਲਾਹੌਰ ਪੁਲਿਸ ਨੂੰ ਕੋਈ ਇਹ ਸੂਚਨਾ ਦਿੰਦਾ ਹੈ ਕਿ ਇਹ ਚੋਰੀ ਦੀ ਕਾਰ ਹੈ। ਲਾਹੌਰ ਪੁਲਿਸ ਇੱਕ ਤੋਂ ਬਾਅਦ ਇੱਕ ਠਾ ਠਾ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੀ ਹੈ। ਤਾਬੜਤੋੜ ਗੋਲੀਆਂ ਦੇ ਇਸ ਹਮਲੇ ਦੇ ਵਿੱਚ ਹਾਨੀਆ ਅਹਿਮਦ ਨਾਮ ਦੀ ਇਸ ਛੋਟੀ ਬੱਚੀ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ। ਬਹਿਰਾਲ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੁਸਲਿਮ ਭਾਈਚਾਰਾ ਹੈ, ਪਾਕਿਸਤਾਨ ਭਾਈਚਾਰਾ, ਉਹਨਾਂ ਦੀ ਤਰਫ ਤੋਂ ਇਸ ਮੰਦਭਾਗੀ ਖਬਰ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ ਗਿਆ। ਔਰ ਫਿਲਹਾਲ ਮੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੰਜਾਬ ਪੁਲਿਸ ਜਿਹੜੀ ਹੈ ਉਸਨੇ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ, ਇਸ ਟੋਇਟਾ ਰੈਂਟਲ ਕਾਰ ਦੇ ਉੱਤੇ ਇਹ ਜਿਹੜੀਆਂ ਗੋਲੀਆਂ ਕਿਵੇਂ ਚਲਾ ਦਿੱਤੀਆਂ, ਔਰ ਇਹ ਖੁਫੀਆ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਕਿਹਨੇ ਦਿੱਤੀ ਸੀ, ਇਸ ਸਾਰੇ ਵਾਕਏ ਦੀ ਜਾਂਚ ਜਿਹੜੀ ਹੈ ਕੀਤੀ ਜਾਏਗੀ। ਉੱਥੇ ਹੀ ਅਗਲੀ ਖਬਰ ਪੌਲਿਨ ਹੈਂਸਨ ਦੇ ਨਾਲ ਜੁੜੀ। ਹੁਣ ਆਉਣ ਵਾਲੇ ਕੁਝ ਮਹੀਨੇ ਜਾਂ ਬਲਕਿ ਜਦ ਤੱਕ ਫੈਡਰਲ ਚੋਣਾਂ ਨਹੀਂ ਹੋ ਜਾਂਦੀਆਂ, ਇਹਨਾਂ ਖਬਰਾਂ ਦੀ ਆਦਤ ਹੀ ਪਾ ਲਵੋ। ਵਨ ਨੇਸ਼ਨ ਪਾਰਟੀ ਨੇ ਜਿਹੜੇ ਕੁਝ ਹੀ ਦਿਨਾਂ ਦੇ ਵਿੱਚ $4 ਲੱਖ ਇਕੱਠਾ ਕਰ ਲਿਆ ਲੋਕਾਂ ਦੇ ਚੰਦੇ ਦੇ ਨਾਲ, ਉਸ ਦੇ ਉੱਤੇ ਵੀ ਹੁਣ ਸਵਾਲ ਉੱਠਣ ਲੱਗ ਪਏ ਨੇ। ਪਰ ਉਸਦੇ ਸਵਾਲ ਚੁੱਕਣ ਦੇ ਲਈ ਜ਼ਿਆਦਾਤਰ ਮੀਡੀਆ ਜਿਹੜਾ ਉਹ ਖਾਮੋਸ਼ੀ ਆਸਟ੍ਰੇਲੀਆ ਦਾ ਦਿਖਾਈ ਦੇ ਰਿਹਾ। ਉਸਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੌਲਿਨ ਹੈਂਸਨ ਨੇ ਉਸ ਚੰਦੇ ਦੀ ਰਕਮ ਦੇ ਨਾਲ ਆਸਟ੍ਰੇਲੀਆ ਦੇ ਮੀਡੀਆ ਚੈਨਲ ਦਾ ਮੂੰਹ ਹੀ ਚੁੱਪ ਕਰਵਾ ਦਿੱਤਾ ਹੋਵੇ, ਕਿਉਂਕਿ ਸਟੇਟ ਆਫ ਓਰੀਜਨ ਸਾਰੇ ਹੀ ਜਾਣਦੇ ਹਾਂ ਕਿ ਕੁਇਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਲੋਕ, ਬਲਕਿ ਵਿਕਟੋਰੀਆ ਦੇ ਲੋਕ ਵੀ ਕਿੰਨੀ ਸ਼ਿੱਦਤ ਦੇ ਨਾਲ ਇਸ ਗੇਮ ਨੂੰ ਦੇਖਦੇ ਨੇ। ਰਗਬੀ ਦੀ ਇਸ ਗੇਮ ਨੂੰ ਸਾਲ ਦੀ ਸਭ ਤੋਂ ਵੱਡੀ ਗੇਮ ਵੀ ਮੰਨਿਆ ਜਾਂਦਾ ਹੈ। ਸਟੇਟ ਆਫ ਓਰੀਜਨ ਦੇ ਮੈਚਾਂ ਦੇ ਦਰਮਿਆਨ ਟੀਵੀ ਦੇ ਉੱਤੇ ਇਸ਼ਤਿਹਾਰ ਚੱਲਣ ਔਰ ਉਹਨਾਂ ਇਸ਼ਤਿਹਾਰਾਂ ਦਾ ਖਰਚ ਜਿਹੜਾ ਹੈ ਉਹ ਸਾਰਾ ਇਸ ਚੰਦੇ ਦੇ ਵਿੱਚੋਂ ਇਕੱਠਾ ਕੀਤਾ ਜਾਵੇ। ਮਾਫ਼ ਕਰਨਾ, $4 ਲੱਖ ਕਹਿ ਦਿੱਤਾ ਸੀ, $4 ਮਿਲੀਅਨ, ਯਾਨੀ ਕਿ $40 ਲੱਖ ਵਨ ਨੇਸ਼ਨ ਪਾਰਟੀ ਨੇ ਕਿਹਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਇਕੱਠਾ ਕੀਤਾ ਸੀ। ਇਹਦੇ ਵਿੱਚੋਂ $2 ਲੱਖ ਤਾਂ ਸਟੇਟ ਆਫ ਓਰੀਜਨ ਦੇ ਚੱਲਦੇ ਮੈਚਾਂ ਚ ਐਡਵਰਟੀਜ਼ਮੈਂਟ ਕੈਂਪੇਨ ਦੇ ਨਾਲ ਜਿਹੜਾ ਵਨ ਨੇਸ਼ਨ ਪਾਰਟੀ ਸ਼ੁਰੂਆਤ ਕਰੇਗੀ। ਐਡਵਰਟੀਜ਼ਮੈਂਟ ਕੈਂਪੇਨ ਕੀ? ਇਹ ਇਸ਼ਤਿਹਾਰੀ ਮੁਹਿੰਮ ਅਸਲ ਚ ਵਨ ਨੇਸ਼ਨ ਪਾਰਟੀ ਨੇ ਕਿਹਾ ਸੀ ਕਿ ਫਾਇਰ ਦੀ ਲਾਇਰ ਦੇ ਨਾਮ ਦੇ ਨਾਲ ਸ਼ੁਰੂ ਕੀਤੀ ਜਾਏਗੀ। ਫਾਇਰ ਯਾਨੀ ਹਟਾ ਦਿਓ, ਲਾਇਰ ਜਿਹੜਾ ਯਾਨੀ ਕਿ ਝੂਠਾ ਵਿਅਕਤੀ, ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਸਵੀਰ ਲਗਾ ਕੇ ਇਹ ਕੈਂਪੇਨ ਜਿਹੜਾ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੜਕਾਂ ਦੇ ਉੱਤੇ ਲੱਗੇ ਬਿੱਲ ਬੋਰਡਸ ਤੋਂ ਲੈ ਕੇ ਅਖਬਾਰ ਦੇ ਵਿੱਚ ਛਪੇ ਇਸ਼ਤਿਹਾਰ ਤੇ ਟੀਵੀ ਦੇ ਉੱਤੇ ਚੱਲ ਰਹੇ ਪ੍ਰਸਾਰਿਤ ਹੁੰਦੇ ਇਸ਼ਤਿਹਾਰਾਂ ਤੱਕ ਕੀਤਾ ਜਾਣਾ। ਹਾਲਾਂਕਿ ਕੱਲ ਦੇ ਦਿਨ ਸਿਡਨੀ ਏਅਰਪੋਰਟ ਦੇ ਉੱਤੇ ਪੌਲਿਨ ਹੈਂਸਨ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ 60,000 ਆਸਟ੍ਰੇਲੀਅਨ ਲੋਕਾਂ ਨੇ ਡੋਨੇਟ ਕੀਤਾ ਹੈ ਇਹ $40 ਲੱਖ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਹੋਰ ਤਾਂ ਕੁਝ ਨਹੀਂ ਕਿਹਾ, ਉਹਨਾਂ ਕਿਹਾ ਕਿ ਵਾਕਈ ਕੀ ਅਜਿਹਾ ਹੈ, ਇਸ ਦੇ ਕੋਈ ਸਬੂਤ ਹੈਗੇ ਨੇ ਕਿ 60,000 ਲੋਕਾਂ ਨੇ ਹੀ ਆਸਟ੍ਰੇਲੀਆ ਦਾ ਭਵਿੱਖ ਤੈਅ ਕਰਕੇ $40 ਲੱਖ ਪੌਲਿਨ ਹੈਂਸਨ ਨੂੰ ਦੇ ਦਿੱਤਾ ਹੋਵੇ। ਇਸ ਨੂੰ ਲੈ ਕੇ ਇੱਕ ਇੰਡੀਪੈਂਡੈਂਟ ਆਡੀਟਰ ਦੀ ਵੀ ਜਾਂਚ ਕਰਵਾਈ ਗਈ ਹੈ। ਇਸ ਕਿਸਮ ਦਾ ਦਾਅਵਾ ਡੇਲੀ ਟੈਲੀਗ੍ਰਾਫ ਨੇ ਕੀਤਾ, ਹਾਲਾਂਕਿ ਜਾਂਚ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੋਈ ਹੈ ਜਾਂ ਸਰਕਾਰ ਦੀ ਤਰਫ ਤੋਂ ਹੋਈ ਹੈ ਇਹ ਖਬਰ ਦੇ ਵਿੱਚ ਪੂਰਾ ਨਹੀਂ ਦੱਸਿਆ ਗਿਆ, ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਵਨ ਨੇਸ਼ਨ ਪਾਰਟੀ ਇਸ ਪੂਰੀ ਦੀ ਪੂਰੀ ਰਕਮ ਜਿਹੜੀ ਇਕੱਠੀ ਕੀਤੀ ਗਈ ਹੈ ਇਸ ਨੂੰ ਅਲੱਗ ਅਲੱਗ ਐਡਵਰਟੀਜ਼ਮੈਂਟ ਕੈਂਪੇਨ ਦੇ ਉੱਤੇ ਹੀ ਖਰਚ ਕਰੇਗੀ, ਔਰ ਇਹ ਪੂਰਾ ਦਾ ਪੂਰਾ ਐਡਵਰਟੀਜ਼ਮੈਂਟ ਕੈਂਪੇਨ ਜਿਹੜਾ ਹੈ, ਯਾਨੀ $40 ਲੱਖ ਦਾ ਕੈਂਪੇਨ ਜਿਹੜਾ ਹੈ ਉਹ ਸਿਰਫ ਔਰ ਸਿਰਫ ਲੇਬਰ ਪਾਰਟੀ ਦੇ ਉਲਟ ਰੱਖਿਆ ਜਾਏਗਾ। ਵਨ ਨੇਸ਼ਨ ਪਾਰਟੀ ਦੇ ਨੇਤਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਕੋਈ ਵੀ ਨਿਸ਼ਾਨਾ ਨਹੀਂ ਸਾਧਣ ਲੱਗੇ। ਅਜਿਹੇ ਦੇ ਵਿੱਚ ਜਿਹੜੇ ਇਸ ਕਿਸਮ ਦੇ ਕੈਂਪੇਨ ਨੇ ਇਹ ਆਸਟ੍ਰੇਲੀਆ ਦੇ ਵਿੱਚ ਇੱਕ ਪੋਲੀਟੀਕਲ ਹਵਾ ਜਾਂ ਜਿਹੜੀ ਉਸ ਕਿਸਮ ਦੀ ਫਿਜ਼ਾ ਉਹ ਤੈਅ ਕਰ ਦੇਣਗੇ ਕਿ ਕਿਸ ਪਾਸੇ ਨੂੰ ਆਸਟ੍ਰੇਲੀਆ ਦੀ ਸਿਆਸਤ ਜਾਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ NSW ਕੁਇਨਜ਼ਲੈਂਡ ਦੇ ਵਿੱਚ ਹੁਣ ਇੱਕ ਲੰਮੀ ਬਹਿਸ ਤੁਰ ਪਈ ਹੈ ਕਿ ਕੀ ਸ਼ਾਰਕਸ ਨੂੰ ਮਾਰ ਦਿੱਤਾ ਜਾਵੇ ਜਿਹੜੀਆਂ ਬੀਚ ਦੇ ਉੱਤੇ ਆਉਂਦੀਆਂ ਨੇ। ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਸਿਡਨੀ ਦੀ ਇੱਕ ਮਹਿਲਾ ਦੇ ਉੱਤੇ ਕੁਜੀ ਬੀਚ ਦੇ ਵਿੱਚ ਜਿਹੜੀ ਬੁੱਲ ਸ਼ਾਰਕ ਹੈ ਉਸਦੀ ਤਰਫ ਤੋਂ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਵਕਤ ਉਹ ਜ਼ਿੰਦਗੀ ਮੌਤ ਦੇ ਦਰਮਿਆਨ ਜੂਝ ਰਹੀ ਹੈ,
ਪਰ ਇਸ ਹਮਲੇ ਤੋਂ ਬਾਅਦ ਇਹ ਗੱਲ ਤੁਰ ਪਈ ਸੀ ਕਿ ਨਿਊ ਸਾਊਥ ਵੇਲਜ਼ ਦੇ ਜਿਹੜੇ ਪ੍ਰੀਮੀਅਰ ਨੇ ਕ੍ਰਿਸ ਮਿਨਜ਼, ਉਹਨਾਂ ਨੇ ਫਿਲਹਾਲ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਸ਼ਾਰਕਸ ਦੇ ਲਈ ਨੈੱਟ ਤਾਂ ਵਿਛਾ ਦਿੱਤੇ ਜਾ ਸਕਦੇ ਨੇ, ਡਰੋਨਸ ਵੀ ਚਲਾ ਦਿੱਤੇ ਜਾਣਗੇ, ਪਰ ਉਹਨਾਂ ਨੂੰ ਮਾਰਿਆ ਨਹੀਂ ਜਾਏਗਾ। ਹਾਲਾਂਕਿ ਦੂਸਰੇ ਪਾਸੇ ਸ਼ਾਰਕ ਕਲਿੰਗ ਦੀ ਗੱਲ ਜਿਹੜੀ ਹੈ ਉਹ ਤੁਰ ਰਹੀ ਹੈ। NSW ਦੇ ਇੰਡੀਪੈਂਡੈਂਟ MP ਰੌਡ ਰੌਬਰਟਸ ਤੋਂ ਲੈ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਤੱਕ ਕਈਆਂ ਨੇ ਇਹ ਆਵਾਜ਼ ਚੁੱਕੀ ਹੈ ਕਿ ਕੁਝ ਐਸੀਆਂ ਸ਼ਾਰਕਸ ਜਿਹੜੀਆਂ ਕਿ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ, ਜਿਹੜੀਆਂ ਬੀਚ ਤੱਕ ਆ ਜਾਂਦੀਆਂ ਨੇ, ਯਾਨੀ 2 ਜਾਂ 4 ਮੀਟਰ ਤੱਕ ਦੀ ਦੂਰੀ ਰਹਿ ਜਾਂਦੀ ਹੈ, ਜਿਹਦੇ ਵਿੱਚ ਸਿਡਨੀ ਦੇ ਜਾਂ ਕੁਇਨਜ਼ਲੈਂਡ ਦੇ ਬੀਚ ਤੁਸੀਂ ਕਿਵੇਂ ਸੁਰੱਖਿਅਤ ਮੰਨ ਸਕਦੇ ਹੋ। ਜਿਸ ਦਿਨ ਇਹ ਹਮਲਾ ਹੋਇਆ ਉਸ ਦਿਨ ਬੰਡਾਈ ਬੀਚ ਵੀ ਬੰਦ ਸੀ। ਹੁਣ ਸਮਾਰਟ ਡਰਮ ਲਾਈਨਸ ਜਾਂ ਡਰੋਨਸ ਜਾਂ ਨੈਟਸ ਇਹ ਕਾਫੀ ਹੋਣਗੇ ਇਹਨਾਂ ਸ਼ਾਰਕਸ ਨੂੰ ਰੋਕਣ ਦੇ ਲਈ, ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਬੈਠ ਗਿਆ, ਉਹ ਬੀਚਿਸ ਦੇ ਉੱਤੇ ਜਾ ਹੀ ਨਹੀਂ ਸਕਦੇ। ਪਰ ਇਸ ਖਬਰ ਦੇ ਪਿੱਛੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਇਤਰਾਜ਼ ਉਠਾਉਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਅਸਲ ਦੇ ਵਿੱਚ ਇਹ ਸ਼ਾਰਕਸ ਜਿਹੜੀਆਂ ਕਿ ਧੁਰ ਅੰਦਰ ਤੱਕ ਸਮੁੰਦਰ ਦੇ ਵਿੱਚ ਰਹਿੰਦੀਆਂ ਸੀ, ਉਹਨਾਂ ਨੂੰ ਆਖਿਰਕਾਰ ਬਾਹਰ ਨਿਕਲਣ ਦੇ ਲਈ ਮਜਬੂਰ ਕਿਉਂ ਕੀਤਾ ਗਿਆ। ਉੱਥੇ ਤੇਲ ਦਾ ਕੋਲੇ ਦਾ ਕੰਮ ਜਿਹੜਾ ਚੱਲਦਾ ਹੈ ਸਮੁੰਦਰਾਂ ਦੇ ਅੰਦਰ ਧੁਰ ਅੰਦਰ ਤੱਕ, ਕੀ ਉਹ ਇਹਨਾਂ ਜਿਹੜਾ ਜੀਵ ਨੇ ਜਲ ਜੀਵਨ ਹੈ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ? ਕੀ ਪਲਾਸਟਿਕ ਦਾ ਕਚਰਾ ਜਿਹੜਾ ਇਕੱਠਾ ਹੋ ਰਿਹਾ ਹੈ ਕੀ ਉਹ ਮੱਛੀਆਂ ਦੇ ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ? ਅਜਿਹੇ ਦੇ ਵਿੱਚ ਉਹ ਕਿਨਾਰੇ ਤੱਕ ਆਉਣ ਦੇ ਲਈ ਮਜਬੂਰ ਕੀਤੀਆਂ ਜਾ ਰਹੀਆਂ ਨੇ। ਖੈਰ ਇਸ ਨੂੰ ਖਬਰਾਂ ਦੇ ਬੁਲੇਟਿਨ ਚ ਤਾਂ ਨਹੀਂ, ਪਰ ਅਸੀਂ ਅਲੱਗ ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਰਚਾ ਦਾ ਵਿਸ਼ਾ ਬਣਾਵਾਂਗੇ ਤੇ ਉਸ ਦੇ ਵਿੱਚ ਇਸ ਖਬਰ ਦੇ ਉੱਤੇ ਗੱਲਬਾਤ ਕਰਾਂਗੇ। ਪਰ ਹੁਣ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ, ਕੱਲ ਦੇ ਦਿਨ ਜਾਂ ਅੱਜ ਕਹਿ ਲਈਏ ਕਿ ਸਵੇਰ ਵੇਲੇ ਅੱਜ ਮੈਚ ਜਿਹੜਾ ਬੜਾ ਦਿਲਚਸਪ ਮੈਚ ਬੈਲਜੀਅਮ ਤੇ ਇਜਿਪਟ ਦੇ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ ਬੈਲਜੀਅਮ ਦੀ ਟੀਮ ਜਿਹੜੀ ਹੈ ਉਹ ਇਜਿਪਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਧਾਵਾ ਨਹੀਂ ਬੋਲ ਸਕੀ, 1-1 ਦੀ ਬਰਾਬਰੀ ਦੇ ਨਾਲ ਇਹ ਮੈਚ ਖਤਮ ਹੋਇਆ। ਤੇ ਅੱਜ ਦੇ ਦਿਨ ਥੋੜੀ ਦੇਰ ਦੇ ਵਿੱਚ ਸਪੇਨ ਕੋਬੋ ਵਰਡੇ ਮੈਚ ਵੀ ਸ਼ੁਰੂ ਹੋ ਜਾਣਾ। ਦੋਵੇਂ ਟੀਮਾਂ ਬੜੀਆਂ ਵਧੀਆ ਮੰਨੀਆਂ ਜਾ ਰਹੀਆਂ, ਹਾਲਾਂਕਿ ਸਪੇਨ ਇਸ ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਉਧਰ ਜਿਸ ਵੇਲੇ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹਾਂ, ਸਾਊਦੀ ਅਰਬ ਤੇ ਉਰੂਗਵਾਏ ਦੇ ਦਰਮਿਆਨ ਇੱਕ ਮੈਚ ਚੱਲ ਰਿਹਾ। ਲਾਈਵ ਸਕੋਰ ਦੱਸ ਦਈਏ ਕਿ 73 ਮਿੰਟ ਮੁੱਕਣ ਤੱਕ ਸਾਊਦੀ ਅਰਬ ਨੇ 1 ਗੋਲ ਕਰ ਦਿੱਤਾ ਹੈ। ਫਿਰ ਇਸ ਤੋਂ ਬਾਅਦ ਗੁਆਂਢੀ ਮੁਲਕ ਨਿਊਜ਼ੀਲੈਂਡ ਦਾ ਇਰਾਨ ਦੇ ਖਿਲਾਫ ਮੈਚ ਵੀ ਹੈ। ਇਰਾਨ ਦੀ ਟੀਮ ਅਮਰੀਕਾ ਪਹੁੰਚੀ ਹੈ ਠੀਕ ਉਸ ਸਮਝੌਤੇ ਤੋਂ ਪਹਿਲਾਂ ਜਿਹੜਾ ਕੱਲ ਦੇ ਦਿਨ ਚੜਿਆ ਹੈ, ਸੀਜ਼ ਫਾਇਰ ਦਾ ਸਮਝੌਤਾ। ਔਰ ਇਸ ਤੋਂ ਪਹਿਲਾਂ ਕੱਲ ਦੇ ਦਿਨਾਂ ਦੇ ਮੈਚ ਬੜੇ ਦਿਲਚਸਪ ਰਹੇ, ਹਾਈ ਸਕੋਰ ਮੈਚ ਹੋਏ। ਕੁਰਾਚਾਓ ਤੇ ਜਰਮਨੀ ਦੇ ਦਰਮਿਆਨ ਹੋਏ ਮੈਚ ਦੇ ਵਿੱਚ ਜਰਮਨੀ ਨੇ 7 ਗੋਲ ਕੀਤੇ। ਸਵੀਡਨ ਤੇ ਟਿਊਨੀਸ਼ੀਆ ਦੇ ਮੈਚ ਦੇ ਵਿੱਚ ਸਵੀਡਨ ਨੇ 5 ਗੋਲ ਕੀਤੇ। ਆਖਰੀ ਗੋਲ ਤਾਂ ਆਖਰੀ 2 ਮਿੰਟ ਦੇ ਵਿੱਚ ਸਵੀਡਨ ਨੇ ਕੀਤਾ ਸੀ, ਟਿਊਨੀਸ਼ੀਆ ਨੂੰ ਲਗਭਗ ਦਰੜ ਕੇ ਰੱਖ ਦਿੱਤਾ ਇਸ ਮੈਚ ਚ। ਆਈਵਰੀ ਕੋਸਟ ਤੇ ਇਕੁਆਡੋਰ ਦੇ ਮੈਚ ਚ ਆਈਵਰੀ ਕੋਸਟ ਨੇ ਜਿੱਤ ਹਾਸਲ ਕੀਤੀ, ਇਕੁਆਡੋਰ ਕੋਈ ਵੀ ਗੋਲ ਨਹੀਂ ਕਰ ਸਕਿਆ। ਤੇ ਨੀਦਰਲੈਂਡ ਤੇ ਜਾਪਾਨ ਦਾ ਮੁਕਾਬਲਾ ਬਰਾਬਰੀ ਤੇ ਖਤਮ ਹੋਇਆ। ਜਾਪਾਨ ਨੇ ਜਿਹੜੇ 2 ਗੋਲ ਦੇ ਨਾਲ ਅੱਗੇ ਚੱਲ ਰਿਹਾ ਸੀ, ਪਰ ਨੈਦਰਲੈਂਡ ਨੇ ਆਖਰੀ ਮਿੰਟਾਂ ਦੇ ਵਿੱਚ 1 ਹੋਰ ਗੋਲ ਕਰਕੇ ਮੁਕਾਬਲੇ ਨੂੰ ਬਰਾਬਰੀ ਦੇ ਉੱਤੇ ਖਤਮ ਕਰ ਦਿੱਤਾ। ਇਸ ਤੋਂ ਇਲਾਵਾ ਕੱਲ ਦੇ ਦਿਨ ਬੜੇ ਦਿਲਚਸਪ ਮੈਚ ਹੋਣੇ ਨੇ, ਫਰਾਂਸ ਤੇ ਸੈਨੇਗਲ ਦੇ ਮੈਚ ਦੇ ਵਿੱਚ ਜਿਵੇਂ ਖੁੰਡੀਆਂ ਦੇ ਸਿੰਘ ਭਿੜ ਗਏ ਉਹ ਵਾਲਾ ਕੰਮ ਹੋਏਗਾ। ਫਿਰ ਇਰਾਕ ਨਾਰਵੇ, ਅਰਜਨਟੀਨਾ ਅਲਜੀਰੀਆ ਤੇ ਆਸਟਰੀਆ ਜਾਰਡਨ ਦਾ ਮੈਚ ਵੀ ਦਿਲਚਸਪ ਹੀ ਹੋਏਗਾ, ਗਰੁੱਪ ਜੇ ਦਾ ਉਹ ਮੈਚ ਹੈ। ਤੇ ਰੋਨਾਲਡੋ ਦੇ ਫੈਨਸ ਨੂੰ ਥੋੜੀ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਪੁਰਤਗਾਲ ਦਾ ਮੈਚ 18 ਜੂਨ ਨੂੰ DR ਕੋਂਗੋ ਦੇ ਨਾਲ ਹੋਣਾ। ਤੇ ਐਸੇ ਦਿਨ ਇੱਕ ਸਭ ਤੋਂ ਦਿਲਚਸਪ ਮੈਚ ਇਸ ਟੂਰਨਾਮੈਂਟ ਦਾ ਇੰਗਲੈਂਡ ਤੇ ਕੋਰੇਸ਼ੀਆ ਦੇ ਦਰਮਿਆਨ ਵੀ ਖੇਡਿਆ ਜਾਣਾ ਗਰੁੱਪ L ਦੇ ਵਿੱਚ। ਫਿਲਹਾਲ ਫੀਫਾ ਤੇ ਦੁਨੀਆ ਭਰ ਦੀਆਂ ਖਬਰਾਂ ਦੀ ਇਹ ਜਾਣਕਾਰੀ ਇੰਨੀ, ਦਿਓ ਇਜਾਜ਼ਤ, ਧੰਨਵਾਦ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
4: अपने घर को इलेक्ट्रिक बनाने की सोच रहे हैं ऐसा करना आपकी सोच से अधिक आसान हो सकता है इजी इलेक्ट्रिक SEC आपको छूट और बचत का हिसाब लगाने उपकरणों की तुलना करने और भरोसेमंद कारीगरों की खोज करने में सहायता देता है ये सब कुछ एक ही स्थान पर आप बिजली के बिलों पर प्रति वर्ष $2,000 से अधिक की बचत कर सकते हैं शुरू करने के लिए तैयार हैं easyelectricsec.com.au पर जाएं बिजली के बिलों पर बचत करना SEC के साथ एक बहुत ही सरल प्रक्रिया है विक्टोरिया सरकार मेलबर्न द्वारा प्राधिकृत
5: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते
6: 4 Double 3 4 6 5 4 9 2 Wow, तेरी सब्जी दे खुशबू अते टेस्ट विच कुछ ता कमाल है मेनू भी दस दे सीक्रेट अमृत एक कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दुध तो तैयार ना ता इस विच ऑयल ना ही कोई कलर हॉर्मोन्स या एंटीबायोटिक्स बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रॉसरी स्टोर तो विजिट गोल्ड लीफ डेयरी डॉट कॉम Bansal Lawyers.com.au